ਜਾਂਦਾ ਹੈ। ਜਿਸ ਦਰਬਾਰ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਣਾ ਸੀ, ਇਸ ਸਜੇ ਹੋਏ ਦਰਬਾਰ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਦਾਖਲ ਹੁੰਦੇ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਮਹਾਰਾਜੇ ਨੂੰ ਰਾਜ ਤਿਲਕ ਲਗਾਉਂਦੇ ਨੇ, ਜਿਸ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦਾ ਇਹ ਸਰਦਾਰ ਅੱਜ ਮਹਾਰਾਜੇ ਦੇ ਰੂਪ ਦੇ ਵਿੱਚ ਸਾਰੀ ਪ੍ਰਜਾ ਦੇ ਸਾਹਮਣੇ ਪ੍ਰਗਟ ਹੋਇਆ। ਰਾਜ ਤਿਲਕ ਦੀ ਰਸਮ ਤੋਂ ਬਾਅਦ ਇੱਕ ਰਸਮ ਹੋਰ ਹੋਣੀ ਸੀ। ਜਦੋਂ ਉਹ ਰਸਮ ਹੋਣ ਲੱਗੀ ਤਾਂ ਸਾਰੇ ਦਰਬਾਰੀਆਂ ਅਤੇ ਜਾਗੀਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਆਪਣੇ ਨਾਮ ਦਾ ਸਿੱਕਾ ਜੋ ਹੈ ਉਹ ਜਾਰੀ ਕਰੋ। ਪਰ ਮਹਾਰਾਜਾ ਰਣਜੀਤ ਸਿੰਘ ਗੁਰੂ ਸਾਹਿਬ ਜੀ ਦੀ ਕਿਰਪਾ, ਬਖਸ਼ਿਸ਼ ਔਰ ਰਹਿਮਤ 'ਤੇ ਇੰਨਾ ਵਿਸ਼ਵਾਸ ਰੱਖਦਾ ਸੀ ਕਿ ਉਸਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦੀ ਥਾਂ ਸਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ 'ਤੇ ਨਾਨਕ ਸ਼ਾਹੀ ਸਿੱਕਾ ਜਾਂ ਨਾਨਕ ਸ਼ਾਹੀ ਪੈਸਾ ਜਾਰੀ ਕੀਤਾ। ਮਹਾਰਾਜੇ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਮਿਸਲਾਂ ਨੂੰ ਆਪਣੇ ਖਾਲਸਾ ਰਾਜ ਦੇ ਵਿੱਚ ਮਿਲਾ ਕੇ ਉਹਨਾਂ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰਕੇ ਖਾਲਸਾ ਰਾਜ ਦਾ ਵਾਧਾ ਕੀਤਾ। ਉੱਥੇ ਹੀ ਕੁਝ ਕੁ ਨਵੇਂ ਇਲਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੇ ਅਤੇ ਉਹਨਾਂ ਦੇ ਉੱਪਰ ਕਬਜ਼ਾ ਕਰਕੇ ਉਹਨਾਂ ਇਲਾਕਿਆਂ ਨੂੰ ਵੀ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਯਤਨ ਕੀਤੇ। ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਇਆ। ਇਸ ਤੋਂ ਇਲਾਵਾ ਕਸੂਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਨਸ਼ਹਿਰਾ, ਜਮਰੌਦ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਇਲਾਕੇ ਮਹਾਰਾਜਾ ਦੇ ਵੱਲੋਂ ਸਿੱਖ ਰਾਜ ਦੇ ਵਿੱਚ ਮਿਲਾ ਲਏ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਇਹ ਵੀ ਚਾਹੁੰਦੇ ਸਨ ਕਿ ਸਤਲੁਜ ਨਦੀ ਦੇ ਪਾਰ ਦੀਆਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸਿੱਖ ਰਾਜ ਦੇ ਵਿੱਚ ਮਿਲਾ ਲਿਆ ਜਾਵੇ, ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੁਪਨਾ ਸਫਲ ਨਾ ਹੋ ਸਕਿਆ, ਕਿਉਂਕਿ 25 ਅਪ੍ਰੈਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰ ਦੇ ਵਿਚਕਾਰ ਇੱਕ ਐਸੀ ਸੰਧੀ ਹੁੰਦੀ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਕਿ ਦੋਹਾਂ ਰਾਜਾਂ ਦੀ ਜਿਹੜੀ ਸਰਹੱਦ ਹੈ ਉਹ ਸਤਲੁਜ ਨਦੀ ਹੈ। ਇਸ ਕਰਕੇ ਜਦੋਂ ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਨਾ ਹੋਇਆ ਤਾਂ ਮਹਾਰਾਜਾ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਆਪਣੇ ਰਾਜ ਦਾ ਵਿਸਥਾਰ ਕਸ਼ਮੀਰ, ਪਿਸ਼ਾਵਰ, ਮੁਲਤਾਨ ਦੇ ਵੱਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਮਹਾਰਾਜੇ ਦਾ ਸਿੱਖ ਰਾਜ ਤਿੱਬਤ ਤੋਂ ਸਿੰਧ ਅਤੇ ਸਤਲੁਜ ਤੋਂ ਖੈਬਰ ਤੱਕ ਜਿਹੜਾ ਹੈ ਉਹ ਪਹੁੰਚ ਗਿਆ ਸੀ। ਇਹ ਸਾਰੀ ਸਲਤਨਤ ਅੱਗੋਂ 4 ਸੂਬਿਆਂ ਦੇ ਵਿੱਚ ਵੰਡੀ ਹੋਈ ਸੀ। ਇਹ 4 ਸੂਬੇ ਸਨ ਲਾਹੌਰ, ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ ਅਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਇਸ ਰਾਜ ਦੇ ਵਿੱਚ 1,436 ਵਰਗ ਮੀਲ ਦਾ ਰਕਬਾ ਸੀ। ਇਸ ਵੇਲੇ ਸਿੱਖ ਰਾਜ ਦੇ ਵਿੱਚ ਜਿਹੜੀ ਜਨਸੰਖਿਆ ਸੀ ਉਹ 53,50,000 ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਾਲਾਨਾ ਆਮਦਨ 3 ਕਰੋੜ ਦੇ ਨੇੜੇ ਤੇੜੇ ਸੀ ਅਤੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੂੰ ਪੱਛਮੀ ਲੀਹਾਂ ਦੀ ਸਿਖਲਾਈ ਦੇਣ ਦੇ ਲਈ ਯੂਰਪੀਨ ਜਿਹੜੇ ਜਰਨੈਲ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਹਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਸਿੱਖ ਸ਼ਸਤਰ ਵਿੱਦਿਆ ਦੇ ਨਾਲ ਨਾਲ ਜਿਹੜੀ ਪੱਛਮੀ ਸ਼ਸਤਰਾਂ ਦੀ ਸਿਖਲਾਈ ਹੈ ਉਹ ਵੀ ਖਾਲਸਾਈ ਫੌਜਾਂ ਜਾਂ ਖਾਲਸਾਈ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹ ਪ੍ਰਾਪਤ ਕਰ ਸਕਣ। ਇਹ ਵਿਸ਼ਾਲ ਰਾਜ ਕਾਇਮ ਕਰਕੇ ਸਮਾਂ ਬੀਤਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ। ਸ਼ੇਰੇ ਪੰਜਾਬ ਦਾ ਇਹ ਰੋਗ ਦਿਨੋ ਦਿਨ ਵੱਧਦਾ ਗਿਆ। ਸ਼ਾਹੀ ਹਕੀਮ ਫਕੀਰ ਅਜੀਜ਼ੂਦੀਨ ਅਤੇ ਹੋਰ ਬਹੁਤ ਵੱਡੇ ਵੱਡੇ ਨਾਮੀ ਵੈਦ ਜਿਹੜੇ ਸਨ ਉਹ ਇਸ ਰੋਗ ਨੂੰ ਕੱਟਣ ਦੇ ਲਈ ਦਿਨ ਰਾਤ ਯਤਨ ਕਰਦੇ ਰਹਿੰਦੇ ਸਨ, ਪਰ ਕਿਸੇ ਵੀ ਦਵਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਰੋਗ ਨੂੰ ਨਹੀਂ ਕੱਟਿਆ। ਮਹਾਰਾਜੇ ਨੇ ਜਦੋਂ ਇਸ ਰੋਗ ਨੂੰ ਹੋਰ ਵਾਧਾ ਦੇਖਿਆ ਤਾਂ ਅਖੀਰ 1836 ਈਸਵੀ ਨੂੰ ਲਾਹੌਰ ਦੇ ਵਿੱਚ ਇੱਕ ਹੁਕਮ ਕੀਤਾ
ਕਿ ਸਾਰੇ ਸਰਦਾਰ ਤੇ ਜਗੀਰ

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਯਾਦੋ ਦਾ ਐਲਬਮ ਤੇ ਕਹਿ ਸਕਦੇ ਹਾਂ ਕਿ ਬੜੇ ਸਾਰੇ ਗਾਣੇ ਇਸ ਤਰੀਕੇ ਦੇ ਹੁੰਦੇ ਤੁਹਾਨੂੰ ਫਲੈਸ਼ ਬੈਕ 'ਚ ਤਾਂ ਲੈ ਹੀ ਜਾਂਦੇ ਨੇ ਹੈ ਨਾ ਮਿਊਜ਼ਿਕ ਦੀ ਖਾਸੀਅਤ ਇਹੀ ਚੀਜ਼ ਹੁੰਦੀ ਹੈ ਕਿ ਹੁਣ ਇਹ ਵਾਲਾ ਜਿਹੜਾ ਸੌਂਗ ਆਪਾਂ ਸੁਣ ਰਹੇ ਸੀ ਬੜੇ ਸਾਰੇ ਲੋਕਾਂ ਨੂੰ ਮੈਨੂੰ ਲੱਗਦਾ ਇੱਕ ਆਪਣੇ ਟਾਈਮ ਦਾ ਸਕੂਲ ਕਾਲਜ ਦਾ ਟਾਈਮ ਜ਼ਰੂਰ ਯਾਦ ਆਇਆ ਹੋਣਾ ਅਤੇ ਯਾਦਾਂ ਤੋਂ ਰਿਲੇਟਿਡ ਹੀ ਅੱਜ ਦਾ ਟੋਪਿਕ ਹੈ ਪਰ ਯਾਦਾਂ ਆਪਾਂ ਗਾਣਿਆਂ ਦੇ ਨਾਲ ਨਹੀਂ ਮਿਕਸ ਕਰਨੀ ਯਾਦਾਂ ਆਪਾਂ ਮਿਕਸ ਕਰਨੀ ਹੈ ਫੋਟੋਜ਼ ਦੇ ਨਾਲ ਅਤੇ ਅੱਜ ਗੱਲਾਂ ਬਾਤਾਂ ਹੋਣਗੀਆਂ ਇਹੋ ਜਿਹੀ ਮੈਮਰੀਜ਼ ਬਹੁਤ ਸਾਰੀ ਫੋਟੋਜ਼ ਜਿਹੜੀ ਤੁਹਾਡੀ ਗੈਲਰੀ ਦੇ ਵਿੱਚ ਮੈਂ ਕਹਿੰਦੀ ਹਾਂ ਫੋਨ ਦੀ ਗੈਲਰੀ ਅੱਜ ਛੱਡੀਏ ਜਿਹੜੀ ਤੁਹਾਡੇ ਘਰ 'ਚ ਪੁਰਾਣੀ ਐਲਬਮ ਦੇ ਵਿੱਚ ਜਿਹੜੀ ਫੋਟੋਜ਼ ਹੈ ਉਹਦੇ ਪਿੱਛੇ ਦੀ ਕਹਾਣੀ ਕਿਵੇਂ ਕੋਈ ਇੱਕ ਇਸ ਤਰੀਕੇ ਦੀ ਫੋਟੋ ਤੁਹਾਡੇ ਕੋਲ ਹੈ ਜਾਂ ਪਿੱਛੇ ਪਈ ਹੋਈ ਹੈ ਘਰਾਂ ਦੇ ਵਿੱਚ ਕਿ ਜਿਹਨੂੰ ਤੁਸੀਂ ਅੱਜ ਵੇਖਦੇ ਹੋ ਤੁਹਾਨੂੰ ਉਹ ਵਾਲਾ ਸੀਨ ਯਾਦ ਆ ਜਾਂਦਾ ਕਿ ਕਿਵੇਂ ਕਈ ਫੋਟੋ ਕਿਵੇਂ ਉਹ ਫੋਟੋ ਕਲਿੱਕ ਹੋਈ ਸੀ ਕੀ ਰੀਜ਼ਨ ਸੀ ਕਈ ਵਾਰੀ ਕੋਈ ਵਿਆਹਾਂ ਦੇ ਵਿੱਚ ਇੱਕ ਫੋਟੋ ਹੁੰਦੀ ਹੈ ਕਈ ਵਾਰੀ ਇੱਕ ਸਕੂਲ ਦੀ ਗਰੁੱਪ ਫੋਟੋ ਹੁੰਦੀ ਹੈ ਅਤੇ ਕਈ ਵਾਰੀ ਤਾਂ ਤੁਸੀਂ ਨਿੱਕੇ ਹੀ ਹੁੰਦੇ ਹੋ ਲੇਕਿਨ ਉਹ ਫੋਟੋ ਦੇ ਪਿੱਛੇ ਦੀ ਕਹਾਣੀ ਤੁਹਾਡੇ ਮੰਮੀ ਪਾਪਾ ਜਾਂ ਭੈਣ ਭਰਾ ਦੱਸਦੇ ਕਿ ਇਹ ਇੱਦਾਂ ਦੀ ਸੀਗੀ ਇਹ ਫੋਟੋ ਆਪਾਂ ਕਿਉਂ ਖਿੱਚੀ ਸੀ
0: ਕੁੱਟ ਕੇ ਖਿਚਾਈ ਸੀ
1: ਹਾਂ ਕਈ ਵਾਰੀ ਤਾਂ ਮਤਲਬ ਨਾ ਉਹ ਫੇਸ ਤੋਂ ਹੀ ਪਤਾ ਲੱਗ ਜਾਂਦਾ ਬੱਚੇ ਦਾ ਕਿ ਉਹਦਾ ਕੋਈ ਇੰਟਰਸਟ ਨਹੀਂ ਹੁੰਦਾ
0: ਕੀ ਹੋਊਗਾ ਉਦੋਂ ਉਹਦੇ ਮਨ ਦੇ ਵਿੱਚ ਅੱਜ ਕੱਲ੍ਹ ਜੰਗੂ ਥੋੜੀ ਵੀ ਕੋਈ ਕਹੋ ਫੋਟੋ ਖਿਚਾ ਲਾ ਤੇ ਬੱਚਾ ਕਵੇ
1: ਅੱਜ ਦੇ ਬੱਚੇ ਤੇ ਉਹਨਾਂ ਨੂੰ ਤਾਂ ਪਤਾ ਹੈ ਕਿਸ ਤਰੀਕੇ ਦੇ ਕਿਵੇਂ ਟੇਢੀ ਗਰਦਨ ਕਰਨੀ ਹੈ ਕਿਵੇਂ ਵੀ ਦਾ ਸਾਈਨ ਬਣਾ ਕੇ
0: ਸਾਰਾ ਸਿੱਖੇ ਸਿਖਾਏ
1: ਹਾਂ ਡਿਜੀਟਲ ਹੈ ਨਾ ਤੇ ਬੱਚੇ ਵੀ ਡਿਜੀਟਲ ਹੈ ਅੱਜ ਦੇ ਟਾਈਮ 'ਚ ਬਟ ਯਾਦਾਂ ਦੀ ਗੱਲ ਹੋ ਰਹੀ ਹੈ ਅੱਜ ਫੋਟੋਆਂ ਤੋਂ ਰਿਲੇਟਡ
0: ਸੋ ਬਿਲਕੁਲ ਅੱਜ ਆਪਾਂ ਛੁੱਟੀਆਂ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਪੁਰਾਣੀਆਂ ਯਾਦਾਂ 'ਚ ਚਲੇ ਜਾਈਏ ਕਿਉਂਕਿ ਉੱਦਾਂ ਤਾਂ ਮੱਤ ਵੱਜੀ ਰਹਿੰਦੀ ਹੈ ਸਾਡੀ ਸੋ ਛੁੱਟੀਆਂ ਦੇ ਵਿੱਚ ਛੁੱਟੀਆਂ ਵਾਲਾ ਮਾਹੌਲ ਚੱਲ ਤਾਂ ਹੀ ਬਣਦਾ ਕਿਉਂਕਿ ਮੈਨੂੰ ਲੱਗਦਾ ਜਦੋਂ ਛੁੱਟੀਆਂ ਹੁੰਦੀਆਂ ਨੇ ਨਾ ਤਾਂ ਉਦੋਂ ਇਹ ਵੀ ਪੋਸੀਬਿਲਿਟੀ ਵੱਧ ਜਾਂਦੀ ਹੈ ਵੀ ਆਪਾਂ ਕਈ ਵਾਰੀ ਪੁਰਾਣੀਆਂ ਕੱਢ ਕੇ ਫੋਟੋਆਂ ਵੇਖ ਲੈਂਦੇ ਹਾਂ ਬੱਚਿਆਂ ਨੂੰ ਵਿਖਾ ਦਿੰਦੇ
1: ਹਾਂ
0: ਅੱਛਾ ਇੱਕ ਚੀਜ਼ ਜ਼ਰੂਰ ਸ਼ਾਇਦ ਬਾਕੀ ਵੀ ਸਾਰੇ ਮਹਿਸੂਸ ਕਰਦੇ ਹੋਣਗੇ ਕਿ ਆਪਾਂ ਫੋਨ ਦੇ ਵਿੱਚ ਡਿਜੀਟਲੀ ਤਾਂ ਆਪਾਂ ਬਹੁਤ ਫੋਟੋਆਂ ਵੇਖ ਲੈਂਦੇ ਹਾਂ ਅੱਜ ਕੱਲ੍ਹ ਤਾਂ ਉਹ ਫਰੇਮ ਵੀ ਚੱਲਦਾ ਨਾ ਉਹ ਤੁਹਾਡੇ ਸਿਰਹਾਣੇ ਪਿਆ ਰਹਿੰਦਾ ਜਾਂ ਘਰ ਦੇ ਵਿੱਚ ਟੀ ਵੀ ਲੱਗੇ ਕਿਤੇ ਨਾ ਕਿਤੇ ਪਿਆ ਹੁੰਦਾ ਅਤੇ ਉਹਦੇ ਉੱਤੇ ਰੋਟੇਟ ਫੋਟੋਆਂ ਚੱਲਦੀਆਂ ਰਹਿੰਦੀਆਂ ਚਾਹੇ ਤੁਸੀਂ ਕੰਪਿਊਟਰ 'ਤੇ ਲੌਗਇਨ ਕਰਕੇ ਤੁਸੀਂ ਵੇਖ ਲਓ ਪਰ ਜੋ ਆਨੰਦ ਤੁਹਾਨੂੰ ਐਲਬਮ ਕੱਢ ਕੇ ਜਾਂ ਪੁਰਾਣੀਆਂ ਫੋਟੋਆਂ ਚਾਹੇ ਉਹ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਹੀ ਹੋਈਆਂ ਹੋਣ ਭਾਵੇਂ ਉਹ ਥੋੜ੍ਹਾ ਬਹੁਤਾ ਉਹਦਾ ਰੰਗ ਵੀ ਉੱਡਿਆ ਹੋਵੇ ਮੋੜ ਮਾੜ ਪਏ ਹੋਣ ਉਹਦਾ ਇੱਕ ਅਲੱਗ ਹੀ ਰਸ ਆਉਂਦਾ ਤੁਸੀਂ ਜਦੋਂ ਵੀ ਵੇਖੋ
1: ਬਿਲਕੁਲ ਈਵਨ ਮਤਲਬ ਕਈ ਵਾਰੀ ਜਦੋਂ ਵੀ ਸਪੈਸ਼ਲੀ ਪਰਿਵਾਰ ਦੇ ਜਦੋਂ ਸਾਰੇ ਜੀ ਇਕੱਠੇ ਹੁੰਦੇ ਨਾ ਜਿਵੇਂ ਚਾਚੇ ਤਾਏ ਦੇ ਬੱਚੇ ਜਾਂ ਮਾਸੀਆਂ ਦੇ ਬੱਚੇ ਜਦੋਂ ਵੀ ਤੇ ਉਹ ਪੁਰਾਣੇ ਕਿਸੇ ਦੇ ਵੀ ਵਿਆਹ ਦੇ ਐਲਬਮ ਕੱਢ ਲਓ ਇੰਨਾ ਨਜ਼ਾਰਾ ਹੁੰਦਾ ਉਹ ਵੇਖ ਕੇ ਅੱਛਾ ਆਹ ਕੌਣ ਸੀ ਆ ਇਹ ਅੱਜ ਕੱਲ੍ਹ ਕਿੱਥੇ ਅੱਛਾ ਇਹ ਦੇਖੋ ਹੁਣ ਇੰਨਾ ਸਟਾਈਲ ਮਾਰਦਾ ਹੁਣ ਪਹਿਲਾਂ ਕਿੱਦਾਂ ਦਾ ਲੱਗਦਾ ਸੀਗਾ ਹੈ ਨਾ ਅਤੇ ਉਹ ਸਾਰੀ ਚੀਜ਼ਾਂ ਵਾਕਈ ਉਹ ਜਿਹੜੀ ਮਤਲਬ ਫਿਜ਼ੀਕਲ ਐਲਬਮ ਦਾ ਟਾਈਮ ਸੀ ਨਾ ਅਤੇ ਉਹ ਅਲੱਗ ਹੀ ਨਜ਼ਾਰਾ ਸੀਗਾ ਈਵਨ ਕਈ ਵਾਰੀ ਤਾਂ ਮੈਨੂੰ ਹਾਸਾ ਮਤਲਬ ਕਈ ਚੀਜ਼ਾਂ ਯਾਦ ਆਉਂਦੀਆਂ ਕਿ ਤੁਹਾਡੇ ਘਰ ਦੀ ਕੋਈ ਐਲਬਮ ਦੀ ਫੋਟੋ ਤੁਸੀਂ ਕਿਸੇ ਦੇ ਘਰ ਜਾਓ ਰਿਸ਼ਤੇਦਾਰ ਦੇ ਉੱਥੇ ਤੁਹਾਨੂੰ ਦੇਖਦੇ ਕਿਉਂਕਿ ਉਹ ਵੀ ਟਾਈਮ ਸੀਗਾ ਕਿ ਉਹ ਐਲਬਮ ਤੋਂ ਫੋਟੋ ਨਿਕਲ ਵੀ ਜਾਂਦੇ ਸੀ ਨਾ ਜਿਹਦੀ ਹੁੰਦੀ ਸੀ ਉਹ ਨਿਕਾਲ
0: ਖਿਸਕਾ ਕੇ ਗਾਹ ਜਾਂਦਾ ਸੀ
1: ਫਿਰ ਉਹਦੇ ਘਰ ਤੁਸੀਂ ਅੱਛਾ ਆਹ ਫੋਟੋ ਓਕੇ
0: ਬਿਲਕੁਲ ਅੱਗੇ ਆਪਾਂ ਇੱਕ ਦਿਨ ਨਾ ਕੈਮਰੇ ਦੀ ਪਿੱਛੇ ਜੇ ਜਨਮ ਦਿਨ ਮਨਾਇਆ ਕੈਮਰੇ ਦਾ ਮਤਲਬ ਲੰਘ ਗਿਆ ਸੀ ਤੇ ਉਦੋਂ ਵੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਫੋਟੋਆਂ ਕੋਈ ਇੰਨਾ ਵੀ ਨਹੀਂ ਪਰਹੇਜ ਕਰਦਾ ਕਿਸੇ ਵੇਲੇ ਕਿਸੇ ਦੀ ਨਹੀਂ ਚੰਗੀ ਆਈ ਜਾਂ ਕਿਸੇ ਨੂੰ ਚੰਗੀ ਵੀ ਲੱਗਦੀ ਹੈ ਅਤੇ ਉਹ ਅੱਖ ਬਚਾ ਕੇ ਉਹਦੇ ਵਿੱਚੋਂ ਬਾਅਦ 'ਚ ਵੇਖੀਦਾ ਵੀ ਉਹਨੇ ਉਹ ਕੋਨੋ ਕੋਨਾ ਜਿਹਾ ਪੋਰ ਕਿਤੇ ਲੈ ਜਾਂਦੇ ਜਾਂ ਪਾੜ ਕੇ ਲੈ ਜਾਂਦੇ
1: ਬਿਲਕੁਲ ਬਿਲਕੁਲ
0: ਪਹਿਲੀਆਂ ਜਿਹੜੀਆਂ ਫੋਟੋਆਂ ਸੀ ਨਾ ਹੁਣ ਤਾਂ ਅੱਜ ਕੱਲ੍ਹ ਤਾਂ ਉਹ ਇਨਸਰਟ ਹੁੰਦੀਆਂ ਨੇ ਅਤੇ ਪਹਿਲੀਆਂ ਦੇ ਵਿੱਚ ਚਿਪਕਾਈਆਂ ਜਾਂਦੀਆਂ
1: ਸੀ ਹਾਂ
0: ਮੋਟਾ ਇੱਕ ਪੇਪਰ ਹੁੰਦਾ ਸੀ ਗੱਤਾ ਜਿਹਾ ਅਤੇ ਉਹਦੇ ਉੱਤੇ ਚਿਪਕਾਈਆਂ ਹੁੰਦੀਆਂ
1: ਸੀ ਕਹਿੰਦੇ ਸੀ ਅਸੀਂ
0: ਹਾਂ ਸੋ ਉਹਦੇ ਉੱਤੇ ਨਹੀਂ ਜਿਲਦ ਤਾਂ ਬਾਰ ਬਾਰ ਹੁੰਦੀ ਆ ਅੰਦਰ ਵਾਰ ਨਾ ਜਿੱਦਾਂ ਪੁਰਾਣੀਆਂ ਜਿਹੜੀਆਂ ਐਲਬਮ ਨਾ ਜੇ ਤੁਸੀਂ ਪੁਰਾਣੀਆਂ ਵੇਖੀਆਂ ਹੁਣ ਵਿਆਹ ਦੀਆਂ ਜਦੋਂ ਸ਼ੁਰੂ ਸ਼ੁਰੂ 'ਚ ਮੋਟਾ ਇੱਕ ਪੇਪਰ ਹੁੰਦਾ ਸੀ ਕਾਲੇ ਰੰਗ ਦਾ ਅੱਜ ਕੱਲ੍ਹ ਬੱਚੇ ਸੋਰਟ ਆਫ ਉੱਦਾਂ ਦਾ ਪੇਪਰ ਯੂਜ ਕਰਦੇ ਕਈ ਇੱਦਾਂ ਦੀਆਂ ਕਾਪੀਆਂ ਹੁੰਦੀਆਂ ਹਾਂ ਉਹਦੇ ਉੱਤੇ ਉਹ ਕ੍ਰਾਫਟਿੰਗ ਕਰਦੇ ਸੋ ਉਹ ਇੱਕ ਮੋਟਾ ਪੇਪਰ ਹੁੰਦਾ ਸੀ ਉਹਦੇ

0: ਉੱਪਰ ਗੂੰਦ ਲਾ ਕੇ ਚਿਪਕਾਈਆਂ ਹੁੰਦੀਆਂ ਇਹ ਫੋਟੋਆਂ, ਅਤੇ ਉਹਦੇ ਦਰਮਿਆਨ ਇੱਕ ਸੇਫਟੀ ਪੇਪਰ ਹੁੰਦਾ ਹੈ ਜਿਹੜਾ ਕਿ ਉਹਨੂੰ ਆਪਸ ਦੇ ਵਿੱਚ ਪੇਜਾਂ ਨੂੰ ਸੋਰਟ ਆਫ, ਹਾਂ, ਅਤੇ ਉਹਨੂੰ ਆਪਸ ਵਿੱਚ ਫੋਟੋਆਂ ਨੂੰ ਚਿਪਕਣ ਨਹੀਂ ਦਿੰਦਾ, ਕਿਉਂਕਿ ਅਦਰਵਾਈਜ਼ ਉਹ ਜਿਹੜੀਆਂ ਫੋਟੋਆਂ ਸੀ ਉਹ ਜੇ ਬਹੁਤੀ ਦੇਰ ਤੱਕ ਉਹ ਇੱਦਾਂ ਪਈਆਂ ਰਹਿਣ ਅਤੇ ਉਹਦੇ ਵਿੱਚ ਕਈਆਂ 'ਚੋਂ ਜਦੋਂ ਬਟਰ ਪੇਪਰ ਗਾਇਬ ਹੋ ਜਾਂਦਾ ਹੈ ਜਾਂ ਨਹੀਂ ਹੀ ਪਤਾ ਵੀ ਇਹ ਕਾਹਦੇ ਲਈ ਹੈ, ਅਤੇ ਉਹ ਵਿੱਚੋਂ ਪਾਰਟ ਪੂਟ ਗਿਆ ਅਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਫੋਟੋਆਂ ਸਲਾਬੇ ਨਾਲ ਚਿਪਕ ਜਾਂਦੀਆਂ ਆਪਸ ਵਿੱਚ, ਅਤੇ ਜਦੋਂ ਆਪਾਂ ਉਹਨੂੰ ਵੱਖ ਕਰਦੇ ਹਾਂ ਤਾਂ ਉਹ ਰੰਗ ਉਹਦੇ
1: ਤੁਸੀਂ ਉਹ ਐਲਬਮ ਜਦੋਂ ਮਤਲਬ ਤੁਸੀਂ ਜੇ ਵਿਆਹ ਦੀ ਗੱਲ ਕਰੀਏ ਉਹਨਾਂ ਨੂੰ ਤੁਸੀਂ ਚੂਜ਼ ਕਰਨਾ, ਉਹ ਵੀ ਮੈਨੂੰ ਲੱਗਦਾ ਬਾਅਦ ਚੋਂ ਆਇਆ ਚੂਜ਼ ਕਰਨਾ, ਕਿਉਂਕਿ ਪਹਿਲਾਂ ਤੇ ਉਹ ਜਿਹੜੀ ਫਿਲਮ ਆਉਂਦੀ ਸੀ ਉਸ ਚੋਂ ਉਸ ਚੋਂ ਚੂਜ਼ ਕਰਦੇ ਸੀ ਬਹੁਤ ਪਹਿਲਾਂ ਪਹਿਲਾਂ।
0: ਹਾਂਜੀ ਨਹੀਂ ਡੈਫੀਨੇਟਲੀ ਉਹਦੇ ਵਿੱਚੋਂ ਤੁਸੀਂ ਮਤਲਬ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਉਹ ਚੋਇਸ ਹੁੰਦੀ ਸੀ, ਇੱਕ ਤਾਂ ਹੁੰਦੀ ਸੀ ਵੀ ਉਹ ਤੁਹਾਨੂੰ ਲਾਗੇ ਖਲੋਣਾ ਪੈਂਦਾ ਸੀ ਇੱਕ ਜਣੇ ਨੂੰ ਇਹ ਦੱਸਣ ਦੇ ਲਈ ਵੀ ਕਿਹਦੀ ਖਿੱਚਣੀ ਕਿਹਦੀ ਨਹੀਂ ਖਿੱਚਣੀ, ਕਿਉਂਕਿ ਪਰ ਫੋਟੋ ਦੇ ਹਿਸਾਬ ਨਾਲ ਤੁਹਾਨੂੰ
1: ਪੈਸੇ ਦਿੰਦੇ ਸੀ।
0: ਫਿਰ ਉਸ ਤੋਂ ਬਾਅਦ ਇੱਕ ਸਮਾਂ ਆਇਆ ਉਹ ਫਿਰ ਉਹ ਨੈਗੇਟਿਵ ਵੀ ਵਿਖਾ ਦਿੰਦੇ ਹੁੰਦੇ ਸੀ ਤੁਹਾਨੂੰ ਵੀ ਹਾਂਜੀ ਤੁਸੀਂ ਆ ਕੇ ਵੇਖੋ,
1: ਤੁਸੀਂ ਥੋੜਾ ਉੱਪਰ ਕਰਕੇ ਵੇਖੋ ਐਵੇਂ ਕਰਕੇ ਨੈਗੇਟਿਵ ਕਿ ਉਸ ਦੇ ਵਿੱਚ ਤੁਸੀਂ ਆਈਡੀਆ ਨਾਲ ਇਹ ਹੈ ਨਾ ਇਹ ਸ਼ੇਪ।
0: ਇੱਕ ਉਹ ਹੁੰਦਾ ਸੀ ਇੱਕ ਨਾ ਬਾਅਦ ਵਿੱਚ ਸ਼ਾਇਦ ਲੇਟ ਹੀ ਤੁਰਿਆ ਹੋਊਗਾ, ਬਾਅਦ ਵਿੱਚ ਫਿਰ ਇਹ ਆ ਗਿਆ ਸੀ ਉਹ ਨਿੱਕੀਆਂ ਨਿੱਕੀਆਂ ਫੋਟੋਆਂ ਨੈਗੇਟਿਵ ਤੋਂ ਬਣਾ
1: ਦਿੰਦੇ ਸੀ ਛੋਟੀਆਂ
0: ਛੋਟੀਆਂ, ਅਤੇ ਉਹ ਤੁਸੀਂ ਉਹਦੇ 'ਚੋਂ ਸਿਲੈਕਟ ਕਰਕੇ ਅਤੇ ਦੱਸ ਦਿੰਦੇ ਵੀ ਆਹ ਸਾਨੂੰ ਤੁਸੀਂ ਡਿਵੈਲਪ ਕਰ ਦਿਉ, ਫਿਰ ਉਸ ਹਿਸਾਬ ਨਾਲ ਉਹ ਪੈਸੇ ਲੈ ਲੈਂਦੇ। ਪਰ ਉਹ ਵਾਲਾ ਦੌਰ ਉਹ ਹੀ ਜਦੋਂ ਖਾਸ ਤੌਰ ਉੱਤੇ ਵਿਆਹਾਂ ਦੇ ਪ੍ਰੋਗਰਾਮਾਂ 'ਚ ਆਉਂਦੀ ਹੁੰਦੀ ਸੀ ਸਮੱਸਿਆ ਵੀ ਲੋਕ ਐਡਵਾਂਸ ਦੇ ਕੇ ਅਤੇ ਟੌਰ ਜੀ ਦੇ ਲਈ ਫੋਟੋਗ੍ਰਾਫਰ ਲੈ ਜਾਂਦੇ ਸੀ, ਪਰ ਬਾਅਦ ਵਿੱਚ ਬਿੱਲ ਇੰਨਾ ਕੁ ਹੁੰਦਾ ਸੀ ਵੀ ਉਹ ਲੈਣ ਨਹੀਂ ਜਾਂਦੇ ਹੁੰਦੇ।
1: ਉਹ ਅੱਜ ਵੀ ਹੈ, ਤੁਸੀਂ ਜੇ ਮਤਲਬ ਕਿਸੇ ਵੀ ਤੁਹਾਡਾ ਕੋਈ ਹੋ ਫਰੈਂਡ ਸਰਕਲ ਜਾਂ ਕੁਛ ਵੀ, ਈਵਨ ਇੱਥੇ ਵੀ ਮਤਲਬ ਆਸਟ੍ਰੇਲੀਆ ਦੇ ਵਿੱਚ ਵੀ ਡਾਰਵਿਨ ਦੇ ਵਿੱਚ ਸੀਗੇ ਇੱਕ ਭਾਜੀ, ਉਹ ਕਰਦੇ ਸੀਗੇ ਪਾਰਟ ਟਾਈਮ ਮੇਕਅਪ, ਉਹ ਕਹਿੰਦੇ ਅੱਜ ਵੀ ਉਹ ਰੀਤ ਚੱਲੀ ਆ ਰਹੀ ਹੈ ਕਿ
0: ਅੱਛਾ ਨਹੀਂ ਲੈਂਦੇ ਲੋਕ,
1: ਕੀ ਲੋਕੀ ਮਤਲਬ ਕਹਿੰਦੇ ਤੁਸੀਂ ਫੋਲੋ ਅਪ ਲੈ ਲੈ ਕੇ ਅੱਕ ਜਾਂਦੇ, ਕਿਉਂਕਿ ਤੁਸੀਂ ਜਿਹੜੀ ਮਤਲਬ ਕੈਪਚਰ ਕੀਤੇ ਮੈਮੋਰੀ ਉਹ ਸਪੇਸ ਖਾਂਦੀ ਹੈ ਨਾ ਆਪਣੇ ਕੰਪਿਊਟਰ ਦੇ ਵਿੱਚ, ਫੋਨ ਜੋ ਵੀ ਮੈਮਰੀ ਕਾਰਡ, ਉਹ ਕਹਿੰਦੇ ਕਿ ਕਿੰਨੀ ਵਾਰੀ ਮਤਲਬ ਬੰਦਾ ਡਰਦਾ ਵੀ ਡਿਲੀਟ ਕਰਨ ਦੇ ਵਿੱਚ ਕਿ ਕੱਲ ਨੂੰ
0: ਇੱਕ ਡਿਲੀਟ ਕਰ ਦੇ ਮੁੜ ਕੇ ਲੈਣ ਆ ਜਾਏ,
1: ਹਨਾ ਮੁੜ ਕੇ ਲੈਣ ਆ ਜਾਏ ਫਿਰ ਮੇਰੇ ਪਿੱਛੇ ਪੈ ਜਾਏ। ਕਹਿੰਦੇ ਮੈਂ ਮਤਲਬ ਮੈਂ ਕਿੰਨੀ ਹਾਰਡ ਡਰਾਈਵ ਲੈ ਕੇ ਆਵਾਂ, ਮੈਂ ਕਿੰਨਾ ਮਤਲਬ ਗੁਆਂਢੀ ਸੀਗੇ, ਅਤੇ ਮੈਂ ਕਿਹਾ ਅੱਜ ਵੀ ਉਹੀ ਚੀਜ਼ ਹੈ ਵਾਕਈ ਜਿਹੜੇ ਪਹਿਲਾਂ ਫੋਟੋਗ੍ਰਾਫਰ ਘਰੇ ਆਉਣਾ ਬਾਰ ਬਾਰ ਉਹਨਾਂ ਨੇ ਮੁੜ ਮੁੜ ਕੇ ਆਉਣਾ ਲੋਕਾਂ ਦੇ ਘਰ, ਤੁਸੀਂ ਲੈ ਜਾਓ ਤੁਹਾਡੀ ਐਲਬਮ ਰੈਡੀ ਹੈ ਤੁਸੀਂ ਪੈਸੇ ਦੇ ਜਾਓ, ਹੈ ਨਾ, ਅਤੇ ਕਈ ਵਾਰੀ ਤਾਂ ਉਹ ਅੱਕ ਕੇ ਐਵੇਂ ਵੀ ਫੜਾ ਜਾਂਦੇ ਸੀਗੇ ਕਿ ਲਓ ਕਚਰਾ, ਮਤਲਬ ਸਾਡੇ ਨਾ ਐਵੇਂ ਰੋਲ ਰਹੇ ਨੇ ਕਿਉਂਕਿ ਛੋਟੀ ਛੋਟੀ ਤੇ ਫੋਟੋਗ੍ਰਾਫਰ ਦੀ ਸ਼ੌਪ ਹੁੰਦੀ ਸੀ,
0: ਕਈ ਵਾਰੀ ਤੇ ਇਦਾਂ ਦੇ ਜਾਂਦੇ ਸੀ, ਕਈ ਵਾਰੀ ਉਹਨਾਂ ਦਾ ਇਹ ਵੀ ਹੁੰਦਾ ਸੀ ਕਿ ਉਹਨਾਂ ਨੇ ਵੱਡੀ ਕਰਕੇ ਤੇ ਬਾਹਰ ਲਾ ਦਿੰਦੇ ਸੀ, ਹਾਂ ਵੱਡੀ ਕਰਕੇ ਤੇ ਉਹਨਾਂ ਨੇ ਜਿਹੜੀ ਗੰਦੀ ਜੀ ਫੋਟੋ ਆਈ ਨਾ ਤੁਹਾਡੀ, ਸੋ ਡਿਪੈਂਡ ਕਰਦਾ ਕਿੱਦਾਂ ਦੀ ਮੈਂਟੈਲਿਟੀ ਕਿਸੇ ਦੀ, ਅਤੇ ਇੱਕ ਤਾਂ ਹੁੰਦਾ ਸੀ ਵੀ ਉਹ ਸੋਹਣੀ ਫੋਟੋ ਲਾਉਂਦੇ ਸੀ ਬਾਹਰ ਪੁੱਛ ਕੇ ਵੀ ਹਾਂ ਤੁਹਾਡੀ ਫੋਟੋ ਬਾਹਰ ਲਾ ਦਈਏ, ਅਤੇ ਇੱਕ ਹੁੰਦਾ ਸੀ ਜਿਹੜੀ ਬਹੁਤ ਗੰਦੀ ਜੀ ਕਿਸੇ ਦੀ ਫੋਟੋ ਆਈ ਹੈ ਨਾ ਉਹਨਾਂ ਨੇ ਵੱਡੀ ਕਰਾ ਕੇ ਅਤੇ ਉਹ ਬਾਹਰ ਲਾ ਦੇਣੀ। ਸਾਡੇ ਹੁੰਦਾ ਸੀ ਲਾਗੇ ਇੱਕ ਕਸਬੇ 'ਚ ਅੱਡੇ 'ਤੇ ਫੋਟੋਗ੍ਰਾਫਰ, ਅਤੇ ਉਹਦੀ ਫੋਟੋ ਵੇਖ ਕੇ ਤਾਂ ਸਮਝ ਲੱਗ ਜਾਂਦੀ ਹੁੰਦੀ ਸੀ ਵੀ ਇੰਨੇ ਇਹਦੇ ਪੈਸੇ ਲੱਗਦਾ ਨਹੀਂ ਦਿੱਤੇ, ਮੰਨ ਲਓ ਜਿਹੜੀ ਭੈੜੀ ਜੀ ਫੋਟੋ ਆਈ ਆ ਤੇ ਉਹ ਬੰਦਾ ਮਤਲਬ ਤਰਲੇ ਹੀ ਮਾਰੇ ਵੀ ਇਹਨੂੰ ਲਾ ਦੇ ਹੁਣ।
1: ਹਾਂ ਮੈਨੂੰ ਲੱਗਦਾ ਉਹ ਫੋਟੋਗ੍ਰਾਫਰ ਗਾਂਧੀ ਜੀ ਦੇ ਸਿਧਾਂਤ ਮੰਨਦਾ ਹੋਣਾ ਕਿ ਅਹਿੰਸਾ ਸੱਤਿਆ ਅਹਿੰਸਾ, ਸਾਇਲੈਂਟ ਮਤਲਬ ਬਿਨਾਂ ਕੁਝ ਕਹੇ ਆਪਣਾ ਕੰਮ ਕਰਵਾ ਰਿਹਾ ਸੀ ਨਾ, ਇਨਡਾਇਰੈਕਟ ਅਪਰੋਚ
0: ਮਤਲਬ ਸੋਰਟ ਆਫ ਨਹੀਂ, ਕਿਉਂਕਿ ਅਹਿੰਸਾ ਜਿਹੜੀ ਇਹ ਵੀ ਸੋਰਟ ਆਫ ਹੈਗੀ ਤੇ ਅਹਿੰਸਾ ਹੀ ਹੈ, ਮਾਨਸਿਕ ਅਹਿੰਸਾ, ਤੇ ਉਹ ਇਹ ਜ਼ਿਆਦਾ ਖਤਰਨਾਕ ਹੁੰਦੀ ਹੈ, ਸੋ ਉਹਦਾ ਇੱਕ ਮਤਲਬ ਅਹਿੰਸਕ ਹੋਣ ਦਾ ਇੱਕ ਆਪਣਾ ਤਰੀਕਾ ਹੈ। ਸੋ ਖੈਰ ਆਪੋ ਆਪਣੀ ਹਰ ਇੱਕ ਦੇ ਤਰੀਕੇ ਹੀ, ਕਿਉਂਕਿ ਉਹਨਾਂ ਨੇ ਵੀ ਆਪਣੇ ਖਰਚੇ ਕੱਢਣੇ ਹੀ ਤੇ ਡਿਪੈਂਡ ਕਰਦਾ। ਸੋ ਇਹ ਆਪਾਂ ਫਿਲਹਾਲ ਇਹ ਤੇ ਹੋ ਗਿਆ ਨਵਾਂ ਦੌਰ ਜਿਹਦੇ ਵਿੱਚ ਆਪਾਂ ਫੋਟੋਆਂ ਫੋਨ ਦੇ ਵਿੱਚ ਹੀ ਖਿੱਚ ਲੈਂਦੇ ਹਾਂ, ਅਤੇ ਬਹੁਤ ਆਪਾਂ ਬਹੁਤ ਕੁਛ ਆਪਾਂ ਖਿੱਚ ਕੇ ਆਪਾਂ ਰੱਖੀ ਜਾਂਦੇ ਹਾਂ, ਪਰ ਇੱਕ ਸਮਾਂ ਸੀ ਜਦੋਂ ਆਪਾਂ ਫੋਟੋ ਕਿਸੇ ਕੋਲੋਂ ਹੀ ਖਿਚਵਾਉਂਦੇ ਹਾਂ, ਕੈਮਰੇ ਦੀ ਇੱਕ ਵੈਲਿਊ ਹੋਈ। ਸੋ ਪਹਿਲੀ ਗੱਲ ਤਾਂ ਤੁਸੀਂ ਵੀ ਇਹ ਵੇਖਿਓ ਵੀ ਕੀ ਤੁਹਾਨੂੰ ਵੀ ਇੱਦਾਂ ਮਹਿਸੂਸ ਹੁੰਦਾ ਕਿ ਜਿਹੜੀ ਆਪਾਂ ਉਹ ਪੁਰਾਣੀਆਂ ਫੋਟੋ ਨੇ ਉਹ ਤੁਹਾਨੂੰ ਜ਼ਿਆਦਾ ਵਧੀਆ ਲੱਗਦੀਆਂ ਜਿਹੜੀਆਂ ਤੁਸੀਂ ਪ੍ਰਿੰਟ ਹੋਈਆਂ ਵੇਖਦੇ ਹੋ।
1: ਮੈਨੂੰ ਲੱਗਦਾ ਜਿਵੇਂ ਟਾਈਮ ਚੇਂਜ ਹੋਇਆ ਨਾ, ਉੱਦਾਂ ਜਿਵੇਂ ਹੁਣ ਦੇ ਟਾਈਮ ਦੇ ਵਿੱਚ ਤੁਸੀਂ ਖੁਦ ਆਪਣੇ ਕੈਮਰੇ ਦੇ ਵਿੱਚ ਕਿੰਨੇ ਫੀਚਰ ਹੁੰਦੇ ਕਿ ਤੁਸੀਂ ਫਿਲਟਰ ਲਗਾ ਲਓ ਤੁਸੀਂ, ਹੈ ਨਾ, ਬਿਊਟੀ ਵਾਲੇ ਫੀਚਰ ਹੁੰਦੇ, ਲੇਕਿਨ ਜਿਹੜੇ ਪਹਿਲਾਂ ਦਾ ਫੋਟੋ ਸੀਗੇ ਉਹ ਰਿਐਲਿਟੀ ਸੀਗੇ, ਹੈ ਨਾ, ਕਿ ਉਹ ਜਿੱਦਾਂ ਦੀ ਕਲਿੱਕ ਹੈ ਉਹਨਾਂ ਨੇ ਨਹੀਂ ਇੰਨੀ ਐਡੀਟਿੰਗ ਉਡੀਟਿੰਗ, ਉਹਨਾਂ ਨੇ ਬਸ ਕਲਿੱਕ ਕਰਨਾ ਅਤੇ ਤੁਹਾਨੂੰ ਪ੍ਰਿੰਟ ਕੱਢ ਕੇ ਦੇਣਾ।
0: ਪਹਿਲਾਂ ਇੱਕ ਕਲਾ ਵੀ ਸੀ ਨਾ, ਪਹਿਲਾਂ ਹਾਰੀ ਸਾਰੀ ਨਹੀਂ ਕੈਮਰਾ ਫੜੀ ਫਿਰਦਾ,
1: ਹਾਂ ਹਾਂ,
0: ਸੋ ਉਦੋਂ ਉਹਨਾਂ ਨੂੰ ਪਤਾ ਸੀ ਵੀ ਆਪਾਂ ਫੋਟੋ ਦਾ ਸਾਡੇ ਕੋਲ ਚਾਂਸ ਇੱਕ ਹੀ ਆ,
1: ਬਿਲਕੁਲ,
0: ਉਹ ਇਹ ਨਹੀਂ ਹੁਣ ਅੱਜ ਕੱਲ੍ਹ ਤਾਂ ਇਹ ਵੀ ਆ ਨਾ ਵੀ ਤੁਸੀਂ 5-7 ਖਿੱਚ ਲਓ ਜੇ ਕੋਈ ਚੰਗੀ ਆਊਗੀ ਤਾਂ ਉਹ ਲੈ ਲਾਂਗੇ, ਅੱਜ ਕੱਲ੍ਹ ਤਾਂ ਬਹੁਤ ਮਤਲਬ ਇਸੇ ਕਰਕੇ ਹਰ ਕੋਈ ਫੋਟੋਗ੍ਰਾਫਰ ਕਹਿੰਦਾ ਮੈਂ ਫੋਟੋਗ੍ਰਾਫਰ ਹੀ ਹਾਂ, ਪਰ ਉਸ ਸਮੇਂ ਦੇ ਵਿੱਚ ਮੈਨੂੰ ਯਾਦ ਆ ਜਿਹੜੇ ਫੋਟੋਗ੍ਰਾਫਰ ਹੁੰਦੇ ਸੀ ਨਾ ਉਹ ਸਟਿਲ ਫੋਟੋਗ੍ਰਾਫੀ ਵਾਲਾ ਕੈਮਰਾ ਕਦੀ ਕਿਸੇ ਨੂੰ ਨਹੀਂ ਫੜਾਉਂਦੇ,
1: ਬਿਲਕੁਲ,
0: ਪਰ ਜਿਹੜੀ ਵੀਡੀਓ ਵਾਲਾ ਸੀ ਉਹ ਦੇ ਦਿੰਦੇ ਹੁੰਦੇ ਸੀ ਵੀ ਆ ਲੈ ਤੂੰ ਇੱਥੋਂ ਆ ਬਟਨ ਦੱਬਦੀ ਅਤੇ ਖੜੇ ਖੜੇ ਬੰਦ ਕਰਦੀ, ਉਹ ਇੰਨਾ ਕੁ ਹੁੰਦਾ ਸੀ ਵੀ ਚੱਲ ਜੋ ਵੀ ਰਹਿ ਵੀ ਜਾਊ ਕੋਈ ਗੱਲ ਨਹੀਂ, ਪਰ ਸਟਿਲ ਵਾਲਾ ਜਿਹੜਾ ਉਹ ਇੱਕ ਆਰਟ ਹੁੰਦਾ ਸੀ ਜਿਹੜਾ ਕਿ ਅੱਜ ਵੀ ਕਈਆਂ ਕੋਲ ਹੈਗਾ ਵਾ ਬਰਕਰਾਰ ਆ, ਪਰ ਹੁਣ ਸਰਪ੍ਰਾਈਜ਼ਿੰਗਲੀ ਸਮਾਂ ਫਿਰ ਦੁਬਾਰਾ ਬਦਲਿਆ ਅਤੇ ਇਸ ਟਾਈਮ ਦੇ ਉੱਤੇ ਮੌਜੂਦਾ ਜੇ ਤੁਸੀਂ ਵੇਖੋ ਅਤੇ ਪੁਰਾਣੀਆਂ ਜਿਹੜੀਆਂ ਆਪਣੀਆਂ ਉਹ ਫਿਲਮਾਂ ਵਾਲੀਆਂ ਫੋਟੋ ਨੇ ਨਾ ਉਹਨਾਂ ਦਾ ਫਿਰ ਦੁਬਾਰਾ ਟਰੈਂਡ ਆ, ਹੁਣ ਟੂ ਮੱਚ ਕਲੈਰਿਟੀ ਵਾਲੀਆਂ ਸਾਫ਼ ਹਾਈ ਰੈਜੋਲੂਸ਼ਨ ਫੋਟੋਆਂ ਲੋਕ ਨਾ ਪਸੰਦ ਕਰਕੇ ਹੁਣ ਜਿਹੜਾ ਟਰੈਂਡ ਚੱਲ ਰਿਹਾ ਹੌਲੀ ਹੌਲੀ ਸਾਡੇ ਤੱਕ ਪਹੁੰਚੂਗਾ, ਹੁਣ ਜਿਹੜੀ ਪਹਿਲਾਂ ਹੁੰਦਾ ਸੀ ਨੈਗੇਟਿਵ ਤੋਂ ਫੋਟੋ ਜਿਹੜੀ ਧੋਤੀ ਜਾਂਦੀ ਸੀ ਉਹਦੀ ਜਿਹੜੀ ਕੁਆਲਿਟੀ ਸੀ ਉਹ ਤੁਸੀਂ ਸਮੇਂ ਧਰ ਕੇ ਵੇਖੋ ਅਤੇ ਉਹ ਬਹੁਤ ਫਰਕ ਹੁੰਦਾ ਸੀ, ਪਰ ਹੁਣ ਫਿਰ ਦੁਬਾਰਾ ਤੋਂ ਉਸੇ ਨੂੰ ਹੀ ਪਸੰਦ ਕੀਤਾ ਜਾ ਰਿਹਾ ਕਿ ਜਿਹੜੇ ਕਈ ਵੱਡੇ ਵੱਡੇ ਨਾਮੀ ਜਿਹੜੇ ਫੋਟੋਗ੍ਰਾਫਰ ਨੇ ਉਹ ਉਹਨਾਂ 'ਤੇ ਆ ਗਿਆ ਫਿਰ, ਸੋ ਇਹ ਸਮਾਂ ਜਿਹੜਾ ਉਹ ਆਪਣੇ ਆਪ ਤੁਹਾਨੂੰ ਦੱਸਦਾ ਵੀ ਨਹੀਂ ਜੋ ਤੁਹਾਡੇ ਕੋਲ ਪਹਿਲਾਂ ਸੀ ਉਹ ਸ਼ਾਇਦ ਥੋੜ੍ਹਾ ਜਿਹਾ ਜ਼ਿਆਦਾ ਬਿਹਤਰ ਸੀ, ਬਾਕੀ ਆ ਵੀ ਤੁਹਾਨੂੰ ਬਹੁਤ ਹੀ ਸਫਾਈ ਪਸੰਦ ਆ ਅਤੇ ਤੁਸੀਂ ਆਹ ਲੈ ਲਓ ਜੇ ਉਹ ਪਸੰਦ ਹੈ ਤਾਂ ਉਹ ਲੈ ਲਓ, ਸੋ ਖੈਰ ਫੋਟੋ ਜਿਹੜੀ ਸਾਡੀ ਲਾਈਫ ਦੇ ਵਿੱਚ ਇੱਕ ਬੜੀਆਂ ਵਡਮੁੱਲੀਆਂ ਮੈਮਰੀਜ਼ ਜਿਹੜੀਆਂ ਸਾਂਭ ਕੇ ਰੱਖਦੀ ਆ, ਅਤੇ ਤੁਹਾਨੂੰ ਜੇਕਰ ਕੋਈ ਯਾਦ ਆ ਤੁਹਾਡੀ ਫੋਟੋ ਕੋਈ ਫਨੀ ਹੇਅਰ ਸਟਾਈਲ ਕੋਈ ਵਿਆਹ 'ਤੇ ਪੱਗ ਨਾ ਸਹੀ ਬੱਜੀ ਹੋਵੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਵਿਆਹ ਮੈਂ ਉਦੋਂ ਦਾੜੀ ਕਿੱਦਾਂ ਦੀ ਰੱਖੀ ਆ, ਕਿਸੇ ਨੂੰ ਲੱਗਦਾ ਵਿਆਹ ਮੈਂ ਉਦੋਂ ਕਿੱਦਾਂ ਦਾ ਲੱਗਦਾ ਹੁੰਦਾ ਹਾਂ ਕਿੱਡਾ ਮੈਂ ਫੈਸ਼ਨ ਕੀਤਾ ਵਾ, ਜਾਂ ਕਿਸੇ ਨੂੰ ਫੋਟੋ ਵੇਖ ਕੇ ਇਹੋ ਹੀ ਲੱਗਦਾ ਹੋਵੇ ਵੀ ਉਹ ਆਹ ਬੰਦਾ ਜਿਹੜਾ ਫੋਟੋ 'ਚ ਮੇਰੇ ਨਾਲ ਆ ਇਹ ਹੁਣ ਅੱਜ ਮੇਰੇ ਨਾਲ ਨਹੀਂ ਆ, ਜਾਂ ਉਦੋਂ ਸਾਡੀ ਕੀ ਸਾਂਝ ਸੀ ਅੱਜ ਉਹ ਸਾਂਝ ਨਹੀਂ ਆ, ਸੋ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਫੋਟੋ ਵੇਖ ਕੇ ਯਾਦ ਆ ਜਾਂਦੀਆਂ।
1: ਬਿਲਕੁਲ, ਫੋਟੋ ਦੀ ਇੱਕ ਇਹੀ ਖਾਸੀਅਤ ਹੈ ਨਾ ਕਿ ਤੁਹਾਨੂੰ ਮਤਲਬ ਇੱਕ ਆਪਣੇ ਆਪ 'ਚ ਫੋਟੋ ਉਹ ਫੋਟੋ ਨਹੀਂ ਹੈ ਪਰ ਉਹ ਤੁਹਾਡੀ ਜਿਹੜੀ ਮੈਮਰੀਜ਼ ਹੈ ਤੁਹਾਡੀ ਉਹ ਯਾਦਾਂ ਦਾ, ਹੈ ਨਾ, ਇੱਕ ਜੀਤਾ ਜਾਗਦਾ ਤੁਹਾਡੇ ਕੋਲ ਇੱਕ ਕਹਿ ਲਓ ਫਿਜ਼ੀਕਲ ਉਹ ਹੈ ਚੀਜ਼ ਹੈ ਤੁਹਾਡੇ ਕੋਲ ਕਿ ਤੁਸੀਂ ਜਦੋਂ ਵੀ ਹਾਂ ਪ੍ਰੂਫ ਹੈ ਕਿ ਤੁਸੀਂ ਜਦੋਂ ਵੀ ਉਹਨੂੰ ਦੇਖੋ ਤੁਹਾਨੂੰ ਕੁਛ ਨਾ ਕੁਛ ਤਾਂ ਚੇਤਾ ਆਉਂਦਾ ਹੀ ਹੈ, ਐਵੇਂ ਨਹੀਂ ਹੋ ਸਕਦਾ ਕਿ ਕੁਛ ਚੇਤਾ ਨਾ ਆਏ
0: ਜੀ। ਫਿਰ ਫੋਟੋ ਦੀ ਇੱਕ ਹੋਰ ਖਾਸੀਅਤ ਹੁੰਦੀ ਆ ਕਿ ਫੋਟੋ ਦੇ ਜਿਹੜੇ ਹੋ ਇੱਕ ਤਾਂ ਹੁੰਦਾ ਤੁਹਾਡੀ ਆਪਣੀ ਸ਼ਕਲ ਜਾਂ ਆਸ ਪਾਸ ਦੇ ਲੋਕ, ਇੱਕ ਫੋਟੋ ਦੀ ਹੋਰ ਖਾਸੀਅਤ ਹੁੰਦੀ ਆ ਕਿ ਉਹਦਾ ਫਰੇਮ ਫਰੇਮ ਮਤਲਬ ਕਿ ਜਿਹੜੀ ਇੱਕ ਤਾਂ ਬਾਹਰੀ ਫਰੇਮ ਚਲੋ ਵੀ ਹੋਊਗਾ ਤੁਹਾਨੂੰ ਯਾਦ ਹੋਊਗਾ ਵੀ ਕਿਹਨੇ ਦਿੱਤਾ ਸੀ ਕਿੱਥੋਂ ਲਿਆ ਸੀ, ਪਰ ਮੇਨ ਇਹ ਹੁੰਦਾ ਵਾ ਫਰੇਮ ਕਿ ਉਹ ਕਿਹੜੀ ਜਗ੍ਹਾ 'ਤੇ ਖਿੱਚੀ ਆ, ਉਹ ਪਿੱਛੇ ਜਦੋਂ ਤੁਸੀਂ ਵੇਖਦੇ ਹੋ ਪਿੱਛੇ ਕੋਈ ਰੁੱਖ ਆ, ਪਿੱਛੇ ਕੋਈ ਬਿਲਡਿੰਗ ਆ, ਕੋਈ ਤੁਸੀਂ ਇਤਿਹਾਸਿਕ ਜਗ੍ਹਾ 'ਤੇ ਗਏ ਹੋ, ਤੁਸੀਂ ਕੋਈ ਧਾਰਮਿਕ ਥਾਂ 'ਤੇ ਗਏ ਹੋ, ਆਪਣੇ ਤੁਹਾਡੇ ਘਰ ਦੀ ਪੁਰਾਣੀ ਦੇਖ ਹੋ ਸਕਦੀ ਆ, ਲੁੱਕ ਹੋ ਸਕਦੀ ਆ,
1: ਘਰ ਦਾ ਗਾਰਡਨ ਹੋ ਗਿਆ, ਇਹ ਕੋਈ ਅੰਬ ਦਾ ਪੇੜ ਹੈ, ਕੁਛ ਜਾਂ ਤੁਹਾਡੇ ਸਕੂਲ ਦਾ ਹੈ,
0: ਉਹ ਚੀਜ਼ਾਂ ਜਿਹੜੀਆਂ ਹੁਣ ਨਹੀਂ ਤੁਸੀਂ ਵੇਖਦੇ ਜਾਂ ਨਹੀਂ ਰਹੀਆਂ,
1: ਨਹੀਂ ਰਹੀਆਂ ਐਗਜੈਕਟਲੀ, ਕਈ ਕਈ ਘਰ ਵੀ ਪੁਰਾਣੇ ਆਪਾਂ ਨਹੀਂ ਜਾ ਪਾਉਂਦੇ ਆ, ਵੇਚ ਦਿੰਦੇ, ਉਹ ਸਾਰੀ ਚੀਜ਼ਾਂ ਤੁਹਾਨੂੰ ਵਾਕਈ ਇੱਕ ਫੋਟੋ ਦਿੰਦੀ ਹੈ,
0: ਸੋ ਉਹਦੇ ਵਿੱਚ ਤੁਹਾਨੂੰ ਨਾ ਵੇਖ ਕੇ ਵੀ ਯਾਦ ਆਉਂਦਾ ਵੀ ਆਹ ਫੋਟੋ ਉਹ ਆ ਮੈਂ ਫਲਾਣੇ ਸਟੂਡੀਓ 'ਚ ਉਦੋਂ ਖਿਚਾਈ ਸੀ, ਆ ਫਲਾਣਾ ਸਟੂਡੀਓ ਹੁੰਦਾ ਸੀ ਅਤੇ ਕਾਹਦੇ ਲਈ ਖਿਚਾਈ ਸੀ, ਹੈ ਨਾ, ਰੀਜ਼ਨ ਵੀ ਹੁੰਦੇ ਆ ਵੀ ਆਪਣੇ 'ਚ ਬਹੁਤੀ ਬਹੁਤਿਆਂ 'ਚ ਤਾਂ ਫੋਟੋਆਂ ਖਿੱਚਣ ਦਾ ਉਦੋਂ ਹੀ ਹੁੰਦਾ ਸੀ ਜਦੋਂ ਉਹਨਾਂ ਦੀ ਕਿਤੇ ਮੰਨ ਲਓ
1: ਦੇਣੀ, ਹਾਂ,
0: ਰਿਸ਼ਤੇ, ਅਤੇ ਉਹ ਫਿਰ ਬਹੁਤ ਉਹ ਹੁੰਦੀ ਸੀ ਸਪੈਸ਼ਲ ਫੋਟੋ।
1: ਸਾਡੇ ਮੁਹੱਲੇ 'ਚ ਇੱਕ ਫੋਟੋਗ੍ਰਾਫਰ ਹੁਣ ਵੀ ਉਹਨਾਂ ਦਾ ਸਟੂਡੀਓ, ਹੁਣ ਉਹਨਾਂ ਦੇ ਬੱਚਿਆਂ ਨੇ ਥੋੜ੍ਹਾ ਵਧੀਆ ਲੈਵਲ 'ਤੇ ਕਰ ਲਿਆ, ਅਤੇ ਉਹਨਾਂ ਦਾ ਇਹ ਫਿਕਸ ਸੀਗਾ, ਉਹ ਚੈਲੰਜ ਦਿੰਦੇ ਹੁੰਦੇ ਸੀ ਕਿ ਮੇਰੇ ਇੱਥੇ ਤੁਸੀਂ ਫੋਟੋਆਂ ਖਿਚਾਓ ਤੁਹਾਡਾ ਰਿਸ਼ਤਾ ਪੱਕਾ, ਮਤਲਬ ਤੁਹਾਨੂੰ ਮਿਲਣਾ ਹੀ ਮਿਲਣਾ, ਮਤਲਬ ਕਹਿੰਦੇ ਉਹ ਫਿਰ ਮਤਲਬ ਖਿੱਚਦੇ ਬਹੁਤ ਸੋਹਣਾ ਸੀਗਾ, ਮਤਲਬ ਸਟਿਲ ਫੋਟੋਗ੍ਰਾਫੀ 'ਚ ਮਤਲਬ ਬਹੁਤ ਸੋਹਣਾ ਸੀਗਾ ਉਹਨਾਂ ਦਾ ਨਾ, ਅਤੇ ਉਸ ਟਾਈਮ 'ਤੇ ਜਿਵੇਂ ਆਪਾਂ ਗੱਲ ਹੀ ਕਰ ਰਹੇ ਹਾਂ ਕੋਈ ਇੱਦਾਂ ਦੇ ਐਡੀਟਿੰਗ ਵਾਲੇ ਫੀਚਰਸ ਨਹੀਂ ਸੀਗੇ, ਅਤੇ ਉਹ ਫਿਰ ਵੀ ਇੱਕ ਹੁੰਦਾ ਨਾ ਕੈਮਰਾ ਦਾ ਕਿ ਕਿਸ ਤਰੀਕੇ ਨਾਲ ਤੁਸੀਂ ਐਂਗਲ ਬਣਾਉਣੇ ਆ, ਕਿਸ ਤਰੀਕੇ ਨਾਲ ਤੇ ਉਹ ਹਮੇਸ਼ਾ ਕਹਿੰਦੇ ਸੀ ਮੇਰੇ ਕੋਲ ਰਿਸ਼ਤਾ ਨਹੀਂ ਹੋ ਰਿਹਾ, ਮੇਰੇ ਕੋਲ ਖਿਚਾਓ ਇੱਕ ਵਾਰੀ ਫੋਟੋ।
0: ਮੈਂ ਵੇਖੂ ਕਿੱਦਾਂ ਨਹੀਂ, ਕਈ ਫੋਟੋਗ੍ਰਾਫਰ ਤੇ ਇਸੇ ਚੱਕਰ ਚ ਵਿਚੋਲੇ ਵੀ ਸੀ।
1: ਹਾਂ
0: ਉਹ ਵਿਚੋਲਗੀ ਵੀ ਕਰਦੇ,
1: ਕਿਉਂਕਿ ਰੱਖ ਲੈਂਦੇ ਸੀਗੇ ਇੱਕ ਅੱਧੀ ਫੋਟੋ।
0: ਨਹੀਂ ਫੋਟੋ ਤਾਂ ਰੱਖ ਲੈਂਦੇ ਸੀ ਉਹਨਾਂ ਕੋਲ, ਵੇਖੋ ਮੁੰਡੇ ਨੇ ਵੀ ਖਿਚਾਉਣ ਆਉਣਾ, ਕੁੜੀ ਨੇ ਵੀ ਖਿਚਾਉਣ ਆਉਣਾ, ਲਾਗੇ ਬੰਨੇ ਦੂਰੋਂ ਬਹੁਤ ਦੂਰੋਂ ਤੇ ਕੋਈ ਆਉਂਦਾ ਨਹੀਂ, ਤੇ ਉਹਨਾਂ ਦੇ ਪੱਕੇ ਪੱਕੇ ਜੇ ਗਾਹਕ ਸੀ ਵੀ ਉਹਦੇ ਵੀ ਅਸੀਂ ਵਿਆਹ ਤੇ ਗਏ ਹਾਂ, ਉਹਦੇ ਵੀ ਗਏ ਹਾਂ। ਸੋ ਇੱਦਾਂ ਉਹਨਾਂ ਨੂੰ ਇੱਕ ਦੂਸਰੇ ਦਾ ਥੋੜ੍ਹਾ ਜਿਹਾ ਹੁੰਦਾ ਸੀ ਉਹਨਾਂ ਨੂੰ। ਫੋਟੋਗ੍ਰਾਫਰ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਉਨੀ ਆਈ ਡੋਂਟ ਨੋ ਅਹਿਮੀਅਤ ਰੱਖਦਾ ਹੈ ਉਸ ਲਿਹਾਜ਼ ਦੇ ਨਾਲ ਜਾਂ ਨਹੀਂ, ਪਰ ਪਹਿਲੀਆਂ ਦੇ ਵਿੱਚ ਫੋਟੋਗ੍ਰਾਫਰ ਅਤੇ ਹੇਅਰ ਡਰੈਸਰ ਇਹ ਤੁਹਾਡੇ ਘਰਾਂ ਦੇ ਰਾਜ ਬੜੇ ਅੰਦਰ ਤੱਕ ਜਾਣਦੇ ਸੀ।
1: ਸਹੀ ਗੱਲ,
0: ਖਾਸ ਤੌਰ ਦੇ ਉੱਤੇ ਫੋਟੋਗ੍ਰਾਫਰ, ਕਿਉਂਕਿ ਉਹ ਤੁਹਾਡੇ ਘਰ ਦੇ ਵਿੱਚ ਵੜ ਕੇ ਉਹਨੇ ਤੁਹਾਡੇ ਫੰਕਸ਼ਨ ਕਵਰ ਕੀਤਾ, ਉਹਨੂੰ ਪਤਾ ਵਾ ਵੀ ਤੁਹਾਡੀ ਭੂਆ ਦੇ ਨਾਲ ਕਿੱਦਾਂ ਦੀ ਬਣਦੀ ਆ, ਤੁਹਾਡਾ ਫੁੱਫੜ ਕਿੱਡਾ ਕੁ ਸ਼ਰਾਬੀ ਆ, ਤੁਹਾਡੀ ਮਾਸੀ ਨੇ ਕੀ ਪਾਇਆ,
1: ਹੈ ਨਾ,
0: ਤੁਸੀਂ ਕਿਹਦੀ ਫੋਟੋ ਖਿੱਚਣ ਨੂੰ ਕਿਹਾ ਸੀ, ਕਿਹਦੀ ਡਿਲੀਟ ਕਰਨ ਨੂੰ ਕਿਹਾ ਸੀ। ਸੋ ਅੰਦਰ ਦੇ ਜਿਹੜੇ, ਕਿਉਂਕਿ ਉਹਨੇ ਸਵੇਰ ਤੋਂ ਆ ਜਾਣਾ, ਸੋ ਇਹ ਇੱਕ ਤਰ੍ਹਾਂ ਦੇ ਹਰ ਘਰ ਦੇ ਰਾਜਦਾਰ ਵੀ ਹੁੰਦੇ ਸੀ।
1: ਉਹਨਾਂ ਦੇ ਨਾਲ ਟਰੈਵਲ ਵੀ ਕਰਨਾ, ਕਈ ਵਾਰੀ ਬਰਾਤ ਬਾਹਰ ਬੂਰ ਜਾਂਦੀ ਹੁੰਦੀ ਸੀ, ਉਹਨਾਂ ਨੇ ਨਾਲ ਜਾਣਾ 2-3 ਦਿਨ ਤੁਹਾਡੇ ਨਾਲ ਰਹਿਣਾ,
0: ਪੂਰੀ ਇੱਜ਼ਤ ਹੁੰਦੀ ਸੀ ਫੋਟੋਗ੍ਰਾਫਰ ਦੀ, ਮਤਲਬ ਪੂਰੀ ਉਹ ਹੁੰਦਾ ਸੀ ਵੀ ਹਾਂ ਵੀ ਇਹਨਾਂ ਨੂੰ ਪਹਿਲਾਂ ਪਾਓ, ਇਹਨਾਂ ਦਾ ਪਹਿਲਾਂ ਜਾ ਕੇ ਮੇਨ ਕੰਮ ਹੈ ਨਾ। ਸੋ ਫੋਟੋਆਂ ਦੇ ਬਾਰੇ ਅੱਜ ਗੱਲਾਂ ਬਾਤਾਂ ਹੋਣਗੀਆਂ ਜੀ। ਫੋਟੋ ਤੁਹਾਡੀ ਮੈਮਰੀਜ਼ ਕੀ ਜੁੜੀਆਂ ਨੇ, ਕਿਹੜੀ ਫੋਟੋ ਸਭ ਤੋਂ ਤੁਹਾਡੇ ਦਿਲ ਦੇ ਅਜ਼ੀਜ਼ ਆ, ਅਤੇ ਕਿਉਂ, ਕਿਵੇਂ ਤੁਸੀਂ ਅੱਜ ਜਦੋਂ ਵੇਖਦੇ ਹੋ ਤਾਂ ਕੀ ਉਸ ਫੋਟੋ ਨੂੰ ਵੇਖ ਕੇ ਤੁਹਾਨੂੰ ਯਾਦ ਆਉਂਦਾ, ਸੋ ਕੀ ਉਹ ਸਟੋਰੀਜ਼ ਨੇ ਜਿਹੜੀਆਂ ਤੁਹਾਨੂੰ ਫੋਟੋ ਦੇ ਨਾਲ ਰਿਲੇਟਿਡ ਯਾਦ ਆਉਂਦੀਆਂ। ਖੈਰ ਫੋਟੋ ਤਾਂ ਤੁਸੀਂ ਲਿਆਉਣੀ ਆ ਆਪਣੇ ਤਸੱਵਰ 'ਚ, ਕਿਉਂਕਿ ਫੋਟੋ 'ਤੇ ਆਪਾਂ ਨਹੀਂ ਵੇਖ ਸਕਦੇ। ਹਾਂ ਜੇ ਤੁਸੀਂ ਵਿਖਾ ਸਕਦੇ ਹੋ ਤਾਂ ਜ਼ਰੂਰ ਸਾਨੂੰ ਭੇਜ ਦਿਓ, ਪਰ ਤੁਸੀਂ ਫੋਟੋ 'ਤੇ ਆਪਣੇ ਉਹਦੇ ਤਸੱਵਰ 'ਚ ਲਿਆ ਕੇ ਅਤੇ ਉਸ ਫੋਟੋ ਦੇ ਪਿੱਛੇ ਜਿਹੜੀ ਕੋਈ ਸਟੋਰੀ ਆ ਕੋਈ, ਉਹ ਤੁਸੀਂ ਜ਼ਰੂਰ ਜੇ ਚਾਹੋ ਤਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਨਾਲ 078 ਨੇ, ਅਤੇ ਇਹਨਾਂ ਨੂੰ ਪਹਿਲਾਂ ਵਿਹਲਿਆ ਕਰ ਦਈਏ। 078 ਤੁਸੀਂ ਆਉਂਦੇ ਰਹੋ ਜੀ। ਹਾਂਜੀ ਜੀਰੋ
2: ਹੈਲੋ ਜੀ ਹੈਲੋ ਹੈਲੋ
0: ਜੀ ਸਤਿ ਸ਼੍ਰੀ ਅਕਾਲ ਜੀ।
2: ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਭਾਜੀ, ਠੀਕ ਹੋ
0: ਜੀ? ਬਹੁਤ ਵਧੀਆ ਜੀ, ਕੀ ਨਾਮ ਤੁਹਾਡਾ?
2: ਮੇਰਾ ਨਾਮ ਰਾਜਾ ਜੀ, ਤੁਸੀਂ ਭਾਜੀ ਮੈਨੂੰ ਜਾਣਦੇ ਹੀ ਹੋਗੇ, ਉਹ ਸਾਹਮਣੇ ਵਰਕਸ਼ਾਪ ਤੇ ਮੁੰਡਾ ਮਿਲਿਆ ਸੀਗਾ।
0: ਅੱਛਾ ਅੱਛਾ, ਓਕੇ ਓਕੇ ਓਕੇ, ਹੋਰ ਸੁਣਾਓ, ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਅਸੀਂ ਤੁਹਾਡਾ ਕੀ ਹਾਲ, ਠੀਕ ਹੋ?
0: ਸਾਡਾ ਬਹੁਤ ਵਧੀਆ ਜੀ, ਤੁਸੀਂ ਤੇ ਭਾਵੇਂ ਪੌੜੀਆਂ ਚੜ੍ਹੋਗੇ ਤੁਸੀਂ ਦੱਸ। ਬੜੇ ਪਿਆਰੇ ਬੜੇ ਬੀਬੇ ਬੰਦੇ ਨੇ। ਹੋਰ ਸੁਣਾਓ, ਘਰ ਪਰਿਵਾਰ ਠੀਕ ਠਾਕ ਸਭ
2: ਜੀ? ਬਹੁਤ ਵਧੀਆ, ਇੱਕ ਤੇ ਫਵਾਦ ਭਾਈ ਨੇ ਤੇ ਦੂਜਾ ਨਾਲ ਜਿਹੜਾ ਮੁੰਡਾ ਮੈਂ ਹੁੰਦਾ ਸੀ।
0: ਹਾਂਜੀ ਹਾਂਜੀ, ਮੈਂ ਪਛਾਣ ਲਿਆ ਜੀ, ਮੈਂ ਤੁਹਾਡਾ ਜਿਹੜਾ ਲਹਿਜ਼ਾ ਹੈ ਨਾ ਉਹਦੇ ਤੋਂ ਪਛਾਣਿਆ ਤੁਹਾਨੂੰ।
1: ਉਹ ਇੱਕਦਮ ਹੀ ਕਲਿੱਕ ਕਰ ਗਿਆ।
2: ਬਹੁਤ, ਮੈਂ ਬੜੇ ਬੜੇ ਟਾਈਮ ਤੋਂ ਰੇਡੀਓ, ਤਕਰੀਬਨ ਮੈਂ 4 ਸਾਲ ਹੋ ਗਏ ਮੈਂ ਸੁਣ ਰੇਡੀਓ ਤੇ, ਕਹਿੰਦਾ ਕਾਲ ਕਰਾਂਗਾ ਕਰਾਂਗਾ
0: ਜੀ,
2: ਪਰ ਹਿੰਮਤ ਨਹੀਂ ਬਣਨੀ ਵੈਲਿਡ ਕਾਲ ਨਹੀਂ।
0: ਵੇਖ ਲਓ ਅੱਜ ਹੁਣ ਛੁੱਟੀਆਂ 'ਚ ਤੁਹਾਡੀ ਹਿੰਮਤ ਬਣਨੀ ਹੈ। ਮੈਨੂੰ ਤਾਂ ਐਂ ਲੱਗਦਾ ਜਿੱਦਾਂ ਨਿਆਣੇ ਹੁਣ ਸਕੂਲਾਂ ਤੋਂ ਛੁੱਟੀਆਂ, ਤੁਹਾਨੂੰ ਤਾਂ ਵੈਸੇ ਮੈਨੂੰ ਵਿਆਹ 'ਤੇ ਨਹੀਂ ਲੱਗਦੇ ਤੁਸੀਂ, ਪਰ ਉੱਦਾਂ ਮੈਨੂੰ ਇੱਦਾਂ ਫੀਲ ਹੁੰਦਾ ਵੀ ਜਿੱਦਾਂ ਨਿਆਣਿਆਂ ਨੂੰ ਸਕੂਲੋਂ ਛੁੱਟੀਆਂ ਹੈ ਤਾਂ ਹੁਣ ਤਾਂ ਤੁਸੀਂ ਹਿੰਮਤ ਕਰ ਲਈ।
2: ਹਾਂ
0: ਨਹੀਂ ਲੱਗਦਾ ਹੀ ਹਾਲੇ, ਅਤੇ ਮੈਨੂੰ ਲੱਗਦਾ ਵੀ ਵਿਆਹ ਨੂੰ ਚਿਰ ਵੀ ਆ ਵੱਲ, ਮੈਨੂੰ ਲੱਗਦਾ ਹਾਲੇ ਸਾਡੀਆਂ ਬੇਸਕੂਨੀਆਂ ਜਿਹੀਆਂ ਆਵਾਜ਼ਾਂ ਹਨ ਉਹ ਦੱਸ ਦਿੰਦੀਆਂ ਬੰਦਾ ਕਿੱਡੇ ਕੁ ਫਿਕਰਾਂ ਚ।
2: ਮੇਰਾ ਜਿਹੜਾ ਬੇਸਿਕਲੀ ਜਿਹੜਾ ਰਾਵਲ ਪਿੰਡੀ ਤੋਂ।
0: ਓਕੇ
2: ਜੀ,
0: ਗੁੱਡ ਗੁੱਡ, ਕਿੰਨਾ ਕੁ ਚਿਰ ਹੋ ਗਿਆ ਇੱਥੇ?
2: ਤਕਰੀਬਨ ਮੈਨੂੰ 4-1 ਸਾਲ ਹੋ ਜਾਣੇ ਹੁਣ।
0: ਓਕੇ ਚਲੋ, ਬਹੁਤ ਵਧੀਆ ਟਾਈਮ ਹੋ ਗਿਆ ਫਿਰ ਤੇ, ਜੀ ਲੱਗ ਗਿਆ ਹੋਣਾ ਕਿ
2: ਜੀ ਹੁਣ ਤੇ ਲੱਗ ਗਿਆ
0: ਲੱਗਾ ਵਿੱਚ ਚੱਕਰ ਲੱਗਾ ਵਾਪਸੀ ਕਿ ਨਹੀਂ
2: ਜੀ? ਮੈਂ ਤਕਰੀਬਨ 1-2 ਵਾਰੀ ਚੱਕਰ ਲਾਇਆ ਆ ਤਕਰੀਬਨ, ਹੁਣ ਪਿੱਛੇ ਮੈਂ ਜਨਵਰੀ 'ਚ ਗਿਆ ਆ, ਸੋਰੀ ਦਸੰਬਰ 'ਚ ਹੋ ਕੇ ਆਇਆ ਪਾਕਿਸਤਾਨ ਤੋਂ।
0: ਹੁਣ ਤੇ ਫਿਰ ਘਰ ਦੇ ਜ਼ੋਰ ਪਾਉਣ ਲੱਗ ਪਏ ਹੋਣੇ ਆ
2: बस बस बस अरे मैं क्या कर रही हूँ फिलहाल, अरे ठहर जाओ।
0: ਨੇ ਚਲੋ ਉਹਨਾਂ ਦਾ ਕੰਮ ਆ।
1: ਹਾਂ ਅੱਛਾ, ਇਹ ਵੀ ਹੁੰਦਾ ਕਿ ਜਿਹੜਾ ਬਾਹਰੋਂ ਆਉਂਦਾ ਮੈਨੂੰ ਲੱਗਦਾ ਇਹ ਵੀ ਕੰਮ ਹੈ, ਇਹ ਵੀ ਕਰਵਾ ਦੋ ਜੇ ਰਿਸ਼ਤਾ ਵੀ ਕਰਵਾ ਦੋ।
0: ਬਾਹਰ ਆਏ ਦੀ ਪੁੱਛ ਗਿੱਛ ਫਿਰ ਉਦਾਂ ਵੀ ਬੜੀ ਹੁੰਦੀ ਹੈ ਨਾ।
2: ਹਾਂ ਟੋਰ ਬਣੀ ਹੈ ਵੈਸੇ ਹੀ ਬਾਹਰ ਲੈ।
0: ਹਾਂ ਆਇਆ ਹੁਣ ਮਤਲਬ ਝੰਬ ਦੀਏ
2: ਟੰਗ ਦੀਏ
0: ਟੰਗੀ ਗਏ ਨੂੰ ਹੈ ਨਾ, ਜਾਂ ਖੰਗਿਆ ਨਹੀਂ ਤੇ ਟੰਗਿਆ ਨਹੀਂ।
2: ਜਾਣ ਪਛਾਣ ਚ ਕੋਈ ਬੰਦਾ ਪੁੱਛ ਰਿਹਾ ਸੀਗਾ ਕਿ ਯਾਰ ਕੋਈ ਡਾਕਟਰ ਅੱਛਾ ਜਾ ਕੋਈ ਮਿਲ ਜਾਵੇ। ਮੈਂ ਉਹਨਾਂ ਨੇ ਇੰਟਰਵਿਊ ਵੀ ਸੁਣਿਆ ਸੀਗਾ ਤੇ ਉਹਨਾਂ ਨੇ ਗੱਲ ਅੰਦਾਜ਼ ਜਿਵੇਂ ਕਹਿ ਰਹੇ ਕਿ ਮਤਲਬ ਮੇਰੀ ਦਵਾਈ ਨਾਲ ਕਾਫੀ ਆਰਾਮ ਆ ਜਾਣੇ ਬੰਦੇ ਨੂੰ।
0: ਮੈਨੂੰ ਤੁਹਾਡੇ ਦੇਸ਼ ਦੇ ਹੀ ਨੇ ਉਹ ਤੇ ਵੇਖੋ ਆਪਾਂ ਉਹਨਾਂ ਦਾ ਨੰਬਰ ਤੁਹਾਨੂੰ ਦੇ ਦਾਂਗੇ, ਪਰ ਇਹ ਆ ਵੀ ਕੋਈ ਪਰਸਨਲ ਲੈਵਲ ਦੇ ਉੱਤੇ ਕੋਈ ਇੱਦਾਂ ਦੀ ਕੋਈ ਪੁਸ਼ਟੀ ਨਹੀਂ, ਕੋਈ ਐਕਸਪੀਰੀਅੰਸ ਨਹੀਂ ਵੀ ਜੋ ਕਹਿ ਰਹੇ ਨੇ ਜਾਂ ਉਹ ਤੁਸੀਂ ਮਤਲਬ ਵਰਤ ਕੇ ਕੋਈ ਇੱਦਾਂ ਦਾ ਮੇਰੇ ਕੋ ਹੈ ਨਹੀਂ ਬੰਦਾ ਵੀ ਜਿਹੜਾ ਕਿਉਂਕਿ ਉਹ ਦੂਰ ਬੈਠੇ ਨੇ ਤੇ ਉੱਥੋਂ ਤੇ ਉਹਨਾਂ ਦੀ ਰੈਫਰੈਂਸ ਮੈਂ ਚੈੱਕ ਕੀਤੀ ਸੀ, ਪਰ ਇੱਥੇ ਤਾਂ ਚਲੋ ਹੁਣ ਦੂਰ ਬੈਠਿਆਂ ਦੀ ਨਹੀਂ, ਪਰ ਨੰਬਰ ਤੁਹਾਨੂੰ ਮੈਂ ਦੇ ਦੂੰਗਾ। ਬਾਕੀ ਮੇਰੇ ਕਹਿਣ ਦਾ ਮਤਲਬ ਇਹ ਕਿ ਆਪ ਆਪਣੇ ਤੌਰ ਦੇ ਉੱਤੇ ਪਰਖ ਜਾਂਚ ਲਓ।
2: ਹਾਂਜੀ ਜੀ ਜੀ, ਉਹ ਜਿਸ ਤਰ੍ਹਾਂ ਐਵੇਂ ਪਤਾ ਕਈ ਡਾਕਟਰ ਚੈੱਕ ਕਰਨਾ ਤੇ ਉਹ ਅਗਰ ਆਰਾਮ ਆ ਜਾਵੇ ਤੇ ਠੀਕ ਹੈ, ਨਹੀਂ ਤੇ ਤਜਰਬਾ ਹੀ ਸਹੀ।
0: ਜੀ ਜੀ ਜੀ, ਨਹੀਂ ਇਹ ਵੱਡੀ ਵੱਡੀ ਗੱਲ ਹੈ ਜਿਹੜੀ ਉਹ ਕਹਿ ਰਹੀ ਤੇ ਜੇ ਇਹ ਹੁੰਦਾ ਤੇ ਬਹੁਤ ਮਤਲਬ ਵੱਡੀ ਆ ਉਹ, ਪਰ ਤਾਂ ਨਹੀਂ ਬਾਅਦ ਚੋਂ ਗੱਲ ਛੇੜੀ ਕਿਉਂਕਿ ਉਹ ਕਹਿੰਦੇ ਸੀ ਵੀ ਮੈਂ ਆਉਣਾ ਵਾਂ ਤੇ ਮੈਂ ਉੱਥੇ ਆ ਕੇ ਗੱਲ ਕਰੂੰਗਾ ਤੇ ਮੈਂ ਤਾਂ ਹੋਰ ਵੀ ਕਈ ਨੰਬਰ ਮੰਗਦੇ ਸੀ ਤੇ ਮੈਂ ਤਾਂ ਨਹੀਂ ਨੰਬਰ ਬਹੁਤਾ ਉਹਨਾਂ ਦਾ ਦੇ ਸਕਿਆ ਕਿ ਉਹ ਬਾਅਦ 'ਚ ਉਹਨਾਂ ਦਾ ਆਪਣਾ ਹੀ ਮੈਸੇਜ ਸੀ ਵੀ ਮੈਂ ਆਉਣਾ ਵਾਂ ਆਸਟ੍ਰੇਲੀਆ ਅਤੇ ਇੱਥੇ ਉਹਨਾਂ ਨੂੰ ਕਿਹਾ ਵੀ ਇੱਥੇ ਮਿਲ ਲੈਣ ਮੈਨੂੰ ਸਾਰੇ। ਸੋ ਹੁਣ ਮੈਂ ਇੱਕ ਵਾਰੀ ਫੋਲੋ ਕਰ ਲੂੰਗਾ ਇੱਕ ਵਾਰੀ ਮੇਰੇ ਵੀ ਧਿਆਨ ਚ ਨਹੀਂ ਜੀ ਹੁਣ ਮੇਰਾ ਤੇ, ਮੈਨੂੰ ਤੇ ਆਪਣਾ ਸਵੇਰੇ ਉੱਠ ਕੇ ਪੁੱਛਣਾ ਪੈਂਦਾ ਇੱਕ ਵਾਰੀ ਮੈਂ ਤੇ ਗੱਡੀ ਚ ਬੋਨਟ ਤੇ ਲਿਖ ਕੇ ਰੱਖਿਆ ਬਾਹਰ ਹੈ ਨਾ, ਮੈਂ ਜਦੋਂ ਉਤਰਦਾ ਤੇ ਮੈਂ ਪਹਿਲਾਂ ਵੇਹਨਾ ਫਿਰ ਆ ਕੇ ਤੇ ਚੇਤਾ ਕਰਨਾ ਪੈਂਦਾ
1: ਸਵੇਰੇ।
0: ਚਲੋ ਅੱਜ ਆਪਾਂ ਫੋਟੋਆਂ ਦੀ ਗੱਲ ਕਰ ਰਹੇ ਹਾਂ, ਤੁਹਾਡੀ ਕੋਈ ਮਤਲਬ ਯਾਦਦਾਸ਼ਤ ਦੇ ਵਿੱਚ ਕੋਈ ਫੋਟੋ ਹੋਵੇ ਪੁਰਾਣੀ ਜਿਹਨੂੰ ਜਿਹਦੇ ਤੁਹਾਨੂੰ ਵੇਖ ਕੇ ਤੇ ਕਈ ਚੀਜ਼ਾਂ ਯਾਦ ਆ ਜਾਂਦੀਆਂ ਵਾ, ਕੋਈ ਬਚਪਨ ਯਾਦ ਆ ਜਾਂਦਾ, ਕੋਈ ਜਗ੍ਹਾ ਘੁੰਮਣ ਗਏ ਉਹ ਯਾਦ ਆ ਜਾਂਦੀ ਹੈ, ਕੋਈ ਵਿਆਹ ਦੇ ਗਿੱਧੇ ਗਏ।
2: ਭਾਜੀ ਇੱਦਾਂ ਵੇ ਨਾ ਕਿ ਜਿਵੇਂ ਕਿ ਮੇਰਾ ਮੈਂ ਜਿਸ ਸਕੂਲ 'ਚ ਪਹਿਲੇ ਪੜ੍ਹਨਾ ਸਾਂ ਬਹੁਤ, ਮੈਂ ਮਤਲਬ ਕੱਚੀ ਕਲਾਸ ਤੋਂ ਕਿਨ ਕੇ ਤੇ 8ਵੀਂ 9ਵੀਂ ਤੱਕ ਮੈਂ ਜਿੱਥੇ ਪੜ੍ਹਿਆ ਉਹਦੀਆਂ ਅਕਸਰ ਹੁਣ ਫੇਸਬੁੱਕ ਤੇ ਤੁਹਾਨੂੰ ਪਤਾ ਕਿ ਗਰੁੱਪ ਜਿਹਾ ਆ ਜਾਣਾ, ਫੇਸਬੁੱਕ ਤੇ ਕੋਈ ਪਿਕਚਰ ਲੱਗੀ ਹੋਣੀ ਉਹਦੇ ਵੇਖ ਕੇ ਨਾ ਕੋਈ ਵੀਡੀਓ ਵੇਖ ਲਓ ਤੇ ਬਿਲਕੁਲ ਬੰਦਾ ਉਸ 'ਚ ਡੀਪ ਚਲਾ ਜਾਣਾ ਕਿ ਉਹ ਯਾਦ ਆਉਣਾ ਕਿ ਮੈਂ ਇੱਥੇ ਖੇਡ ਰਿਹਾ ਸਾਂ, ਮੈਂ ਇੱਥੇ ਕਲਾਸ ਹੋਣੀ ਸੀ ਮੇਰੀ, ਉਹ ਬੰਦੇ ਦੀ ਮੈਮਰੀ ਜਿਹੜੀ ਰਿਵਾਈਜ਼ ਹੋ ਵੀ ਤੇ ਬਸ ਉਹਦਾ ਹੀ ਸਾਰਾ ਚੱਕਰ ਹੈ। ਤੇ ਬਾਕੀ ਫੋਟੋ ਵਗੈਰਾ ਮੇਰਾ ਇਹ ਹਿਸਾਬ ਹੁੰਦਾ ਕਿ ਮੈਂ ਕਹਿੰਦਾ ਬਹੁਤੀਆਂ ਪੁਰਾਣੀਆਂ ਫੋਟੋਆਂ ਨਾ ਰੱਖੋ, ਇਵੇਂ ਬੰਦਾ ਯਾਦ ਚਲਾ ਜਾਣਾ ਬਹੁਤੀਆਂ ਪੁਰਾਣੀ।
0: ਨਹੀਂ ਚਲੋ ਇਹ ਵੀ ਵੇਖੋ ਕਿੰਨਾ ਕੁਛ ਡਿਪੈਂਡ ਕਰਦਾ ਤੁਸੀਂ ਉਸ ਫੋਟੋ ਨੂੰ ਵੇਖ ਕੇ ਤੇ ਕੀ ਯਾਦ ਕਰਨਾ ਵਾ, ਬਹੁਤ ਕੁਛ ਚੰਗਾ ਵੀ ਜੁੜਿਆ ਹੁੰਦਾ, ਮਾੜਾ ਵੀ ਜੁੜਿਆ ਹੁੰਦਾ, ਇਹ ਤਾਂ ਬੰਦੇ ਤੇ ਆਪਣੇ ਤੇ ਆ ਵੀ ਕਿਹੜੇ ਪਾਸੇ ਤੁਸੀਂ ਧਿਆਨ ਲਾਉਣਾ। ਬਹੁਤ ਮਿਹਰਬਾਨੀ ਕਾਲ ਕੀਤੀ ਤੁਸੀਂ, ਬਹੁਤ ਵਧੀਆ ਲੱਗਾ ਤੇ ਮਿਲਦੇ ਆਪਾਂ। ਥੈਂਕ ਯੂ ਜੀ,
2: ਥੈਂਕ ਯੂ,
0: ਮਿਹਰਬਾਨੀ। ਤੇ ਨੈਕਸਟ ਸਾਡੇ ਨਾਲ ਮਨਦੀਪ ਜੀ ਨੇ, ਫਿਰ ਆਪਾਂ ਬ੍ਰੇਕ ਤੇ ਜਾਂਦੇ। ਹਾਂਜੀ ਮਨਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਮੈਂ ਕਰੀ ਟਾਈਮ ਵੇਖ ਲਾਂ।
3: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
3: ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ?
1: ਬਸ ਬਸ
0: ਜੀ ਜੀ, ਬਹੁਤ ਵਧੀਆ। ਇੱਥੋਂ ਪਤਾ ਲੱਗਦਾ ਛੁੱਟੀਆਂ ਹੋ ਗਈਆਂ।
1: ਅੱਛਾ, ਛੁੱਟੀਆਂ
3: ਹੋ ਗਈਆਂ,
0: ਛੁੱਟੀਆਂ ਵਾਲੇ ਪਰੌਣੇ ਆਏ।
3: ਹਾਂਜੀ ਛੁੱਟੀਆਂ ਵਾਲੇ, ਮੈਂ ਤੁਹਾਨੂੰ ਬਸ ਦੋ ਫੋਟੋ ਭੇਜੀਆਂ।
0: ਅੱਛਾ ਮੈਨੂੰ, ਓਕੇ।
3: ਹਾਂਜੀ ਮੈਂ ਨਾ ਭੇਜੀਆਂ ਤੁਹਾਨੂੰ ਤੇ ਜੋ ਤੁਸੀਂ ਗੱਲ ਕਰਦੇ ਸੀ ਨਾ, ਉਹਨਾਂ ਦੋਨਾਂ ਫੋਟੋ, ਇੱਕ ਤਾਂ ਮੇਰੇ ਸਕੂਲ ਦੀ ਆ, ਹਾਈ ਸਕੂਲ ਦੀ।
0: ਓ ਵਾਹ, ਤੁਸੀਂ ਸਾੜੀ ਵਾਲੇ ਹੋ ਕਿ ਦੂਜੇ ਹੋ?
3: ਸਾੜੀ ਵਾਲੇ।
0: ਤੁਸੀਂ ਤਾਂ ਐਂ ਲੱਗਦਾ ਜੀ ਨੋਨੀਆ ਜੀ ਦਾ ਮਿਨੀਏਚਰ ਬਣਾਇਆ।
1: ਵਾਕਈ ਫੋਟੋਸ ਐਵੇਂ, ਫੋਟੋ ਦੀ ਖਾਸੀਅਤ ਹੀ ਇਹੀ ਹੁੰਦੀ ਹੈ ਨਾ, ਪੁਰਾਣੀ ਫੋਟੋ ਵੇਖੋ ਤੁਹਾਨੂੰ ਹਾਸਾ ਆਏ ਨਾ, ਮੈਂ ਹੋ ਨਹੀਂ ਸਕਦਾ।
0: ਆ ਜਵਾਕ ਕਿਹੜਾ, ਤੁਸੀਂ ਐਂ ਘੇਰਾ ਪਾਇਆ ਜਦੋਂ ਦੋਵੇਂ ਮੱਲਣ ਡੀਆਂ ਹੁੰਦੀਆਂ ਵੀ ਇਹ ਮੇਰਾ ਹੈ ਮੇਰਾ।
3: ਸਾਡੇ ਮਾਮੇ ਦਾ ਮੁੰਡਾ ਆ ਤੇ ਜਿਹੜੀ ਨਾਲ ਖੜੀ ਆ ਮੇਰੀ ਮਾਸੀ ਦੀ ਕੁੜੀ ਆ।
0: ਹਾਂ ਮਿਲਾਂ ਦਾ ਤੁਸੀਂ ਤੁਹਾਡੀ ਇਹੋ ਜਦੋਜਹਿਦ ਚੱਲ ਰਹੀ ਹੈ ਵੀ ਇਹ ਮੇਰਾ ਵੀਰਾ ਉਹ ਇਹਦੀ ਮੇਰਾ ਵੀਰਾ।
3: ਹਾਂ ਸਾਡੀ ਇਹੀ ਜਦੋਜਹਿਦ ਵੀ ਚੱਲਦੀ ਸੀ, ਇਹਨਾਂ ਫੋਟੋ ਮੈਂ ਕਰਾਉਣੀ ਆ, ਇਹਨਾਂ ਮੈਂ ਕਰਾਉਣੀ ਆ। ਸਭ ਤੋਂ ਵੱਡੀ ਗੱਲ ਇਹ ਸੀ, ਇਹ ਮੇਰੇ ਮਾਸੀ ਦੀ ਕੁੜੀ ਦਾ ਵਿਆਹ ਸੀਗਾ ਇੱਥੇ, ਤੇ ਉੱਥੇ ਨਾ ਮੇਰੀ ਮੰਮੀ ਨੇ ਮਤਲਬ ਬੜੇ ਮੇਰੇ ਕੱਪੜਿਆਂ ਖੁਦ ਬਣਾਏ ਸੀਗੇ ਸਾਰੇ ਹਨਾ, ਤੇ ਬਾਕੀ ਸਭ ਨੇ ਜਦੋਂ ਹੁਣ ਨਾਲ ਕੁੜੀ ਦੇਖੋ ਤੁਸੀਂ ਉਹਦੇ ਵਾਲ ਏਦਾਂ ਖਿੱਲ ਰਹੇ ਹੋ, ਮੈਂ ਬੜਾ ਐਨ ਮਤਲਬ ਟੌਰ ਮਾਰ ਰਹੀ
0: ਸੀ। ਤੁਸੀਂ ਤੇ ਪੂਰੀ ਓਕੇ ਰਿਪੋਰਟ ਮਤਲਬ ਸਾੜੀ ਸੁੜੀ ਲਾਈ ਹੈ। ਇਹ ਨਾ ਮੰਮੀਆਂ ਦਾ ਵੀ ਉਹ ਹੁੰਦਾ ਵੀ ਜਿਹੜੀ ਕੱਪੜੇ ਆਪ ਨਾ ਪਾ ਸਕਣ, ਫਿਰ ਉਹਨਾਂ ਨੇ ਨਾ ਕੁੜੀ ਤੇ ਜ਼ੋਰ ਲਾਉਣਾ ਹੁੰਦਾ
1: ਸਾਰੇ ਚਾਹ ਪੂਰੇ
0: ਹੈ ਨਾ, ਕਿ ਆਪਾਂ ਨੂੰ ਪਤਾ ਹੁੰਦਾ ਵੀ ਇਹ ਤੇ ਪਾਉਣ ਨੀ ਦੇਣੇ ਕਿਸੇ ਨੇ, ਚਲੋ ਹੁਣ ਕੁੜੀ ਤੇ ਲਾਉਂਦੇ ਹਾਂ ਜ਼ੋਰ, ਹੈ ਨਾ।
3: ਮੈਂ
0: ਨੀ
3: ਡਿੱਗੀ ਹੁਣ ਬਣਦੀਆਂ ਸਾੜੀਆਂ ਜਿੱਦਾਂ ਰੈਡੀਮੇਡ ਹੋਕੀ ਲਾੜੀਆਂ, ਤੁਸੀਂ ਓਦਾਂ ਦੀ ਬਣਾਈ ਸੀ ਮੰਮੀ
0: ਨੇ।
3: ਮੈਨੂੰ ਯਾਦ ਆ ਹਜੇ ਵੀ, ਪਤਾ ਉਹ ਟੀਚਰ ਬਣੀ ਸੀ ਕੁੜੀ ਤੇ ਬਾਕੀ ਸਾਰੇ ਏਦੇ ਸੀ, ਇੰਨਾ ਹੱਸਦੇ ਫੋਟੋ ਦੇਖ ਕੇ ਨਾ, ਕਮਲ ਕੁੱਟਿਆ ਸੀ।
0: ਨਹੀਂ ਇੱਥੇ ਤੇ ਤੁਹਾਡੀ ਲੱਗਦੀ ਹੈ ਵੀ ਸ਼ਕਲ ਡਿਵੈਲਪ ਹੋ ਗਈ ਹੈ ਨਾ। ਆਪਣੇ ਨਾ ਜ਼ਿਆਦਾਤਰ ਸਕੈਨ ਵਾਲੀਆਂ ਜਿਹੜੇ ਸਕੈਨ ਪੇਪਰ ਹੁੰਦੇ ਜਾਂ ਫੋਟੋ ਹੁੰਦੀਆਂ, ਉਹਨਾਂ ਚ ਇੱਕ ਅੰਗੂਠਾ ਜ਼ਰੂਰ
1: ਹੁੰਦਾ,
0: ਕਦੀ ਨੀ ਕਿਸੇ ਨੇ ਮਤ ਕੀਤੀ ਚੰਗੀ ਤਰ੍ਹਾਂ ਉਹਨੂੰ ਟਕਾ ਕੇ ਰੱਖ ਲਓ ਫਿਰ ਫੋਟੋ ਖਿੱਚ ਲਓ, ਹੈ ਨਾ, ਐਂ ਫੜ ਲਈ
1: ਟਾ ਦੀ ਉਹਨਾਂ ਨੇ
0: ਆਪਣੇ ਸਾਰਿਆਂ ਦੇ ਹੁੰਦੇ ਆ।
3: ਇਹ ਮੇਰੇ ਫੋਨ 'ਚ ਨਹੀਂ ਸੇਵ, ਮੈਂ ਹੁਣੇ ਖਿੱਚੀਆਂ, ਮੇਰੇ ਬਾਕਸ ਸਾਹਮਣੇ ਪਿਆ ਆ।
1: ਅੱਛਾ ਇਹਨਾਂ ਨੇ ਹੁਣ ਵੀ ਅੰਗੂਠਾ ਲਾਇਆ,
0: ਇਹ ਹੁਣੇ ਹੁਣੇ ਲੱਗਾ ਅੰਗੂਠਾ। ਓਕੇ
3: ਤੇ ਮੈਂ ਸ਼ਾਇਦ ਨਾ ਭਾਜੀ ਆਪਣੀ ਯਾਦ ਹੋਣਾ ਤੁਹਾਨੂੰ, ਮੰਨਤ ਆਈ ਸੀ, ਸ਼ਾਇਦ ਮੰਨਤ ਹੀ ਸੀਗੀ, ਪਿਛਲੇ 2 ਕੁ ਮਹੀਨੇ ਪਹਿਲਾਂ ਸ਼ਾਇਦ ਉਹਨੇ ਫੋਨ ਕੀਤਾ ਸਵੇਰੇ, ਤੇ ਸੈਮੀ ਭਾਜੀ ਗਏ ਸੀ ਉਹਦੇ ਘਰ ਹਾਂਜੀ, ਉਹ ਤੇ ਮੰਨ ਤੁਸੀਂ ਕਿਹਾ ਵੀ ਉਹ ਕਹਿੰਦੀ ਸੈਮੀ ਅੰਕਲ ਨੇ ਕੁਛ ਲਿਆ ਤਾਂ ਹੈ ਨੀ ਉੱਥੋਂ, ਪੂਰਾ ਹੌਸਲਾ ਦਿੱਤਾ ਵੀ ਹਾਂ ਅਸੀਂ ਸੈਮੀ ਭਾਜੀ
0: ਉਹ ਤੇ ਪਾਈਏ ਦਾ ਵੀ ਨਹੀਂ ਛੱਡਿਆ ਬੰਦਾ। ਮੰਨਤ ਦੀ ਇੱਕ ਗੱਲ ਹੈਗੀ ਆ, ਮੰਨਤ ਨਾ ਭਾਵੇਂ ਉਦਾਂ ਵੀ ਮਿਲੇ ਭਾਵੇਂ ਉਹ ਫੋਨ ਤੇ, ਉਹ ਕੁੜੀ ਜੋ ਹੈਗੀ ਆ ਉਹ ਹੈਗੀ ਆ, ਉਹਨੇ ਕੋਈ ਦਿਲ ਚ ਨਹੀਂ ਰੱਖਣੀ ਗੱਲ, ਉਹਨੇ ਭਾਵੇਂ ਮੰਮੀ ਦੀ ਉਹ ਕੋਈ ਉਹ ਡੈਡੀ ਦੀ ਆ, ਉਹਨੇ ਉਹ ਵੀ ਨੀ ਲੁਕਾਉਣੀ, ਉਹ ਵੀ ਉਹਨੇ ਠਾਹ ਮਾਰਨੀ ਆ ਭਾਵੇਂ।
3: ਮੈਂ ਮੰਨਤ ਤੋਂ ਥੋੜੀ ਜਿਹੀ ਦੂਜੀ ਆ, ਮੈਂ ਉਹ ਤੋਂ ਮੋਟੀਵੇਟਡ ਆ ਕਿ ਮੈਂ ਹਨਾ ਇਹ ਚੀਜ਼ ਇਹ ਕਹੂੰਗੀ ਕਿ ਦੇਖੋ ਮੇਰੀਆਂ ਛੁੱਟੀਆਂ ਆ, ਜਿਹੜੇ ਲੋਕ ਮੈਨੂੰ ਬੱਸ ਖੜੀ ਕਰਕੇ ਚਾਹ ਦਾ ਆਰਡਰ ਮਾਰਦੇ ਆ,
0: ਖਬਰਦਾਰ ਖਬਰਦਾਰ,
3: ਜਿਹੜੇ ਸ਼ਾਮ ਨੂੰ ਕਹਿੰਦੇ ਮੰਦੀ ਤੇ ਛਿੱਟੀ ਅੱਜ ਫਿਸ਼ ਵਾਲੇ ਪਕੌੜੇ ਬਣਾ ਲਾ, ਅੱਜ ਗੋਭੀ ਵਾਲੇ ਬਣਾ ਲਾ, ਤੇ ਮੇਰੇ ਘਰ ਦੇ ਕਹਿਣ ਵੀ ਤੂੰ ਅੱਜ ਪਕੌੜੇ ਬਣਾਉਣ ਲੱਗੀ ਆ ਵੀ ਤੇਰੀ ਤਾਂ ਬਾਂਹ ਦੁਖਦੀ ਆ, ਤੇ ਮੈਂ ਕਿਹਾ ਵੀ ਹੁਣ ਕੀ ਕਰ, ਮੈਂ ਕਿਹਾ ਉਹ ਸੁਖਵਿੰਦਰ ਨੂੰ ਪਕੌੜੇ ਬਣਾਉਣੇ ਨੀ ਆਉਂਦੇ ਤਾਂ ਕਰਕੇ ਉਹ ਕਹਿੰਦੀ ਮੈਨੂੰ ਸਿਖਾ ਦੀ, ਪਰ ਆਰਡਰ ਸੁਖਵਿੰਦਰ ਨੇ ਮੈਨੂੰ ਇਹੀ ਲਾਇਆ ਸੀ ਵੀ ਅੱਜ ਤੇਰੇ ਕੋਲ ਚਾਹ ਪੀਣੀ ਆ।
0: ਅੱਛਾ
3: ਪਰ ਹੁਣ ਇਦਾਂ ਮੂੰਹ ਤੇ ਨੀ ਨਾ ਕਹਿ ਸਕਦੇ ਭਾਜੀ,
0: ਹਾਂ ਨਹੀਂ ਬੁਰੇ ਲੱਗਦਾ,
1: ਮੂੰਹ ਤੇ ਨਹੀਂ ਕਹਿ ਸਕਦੇ, ਰੇਡੀਓ ਤੇ ਕਹਿ ਸਕਦੇ,
3: ਰੇਡੀਓ ਤੇ ਕਹਿ ਸਕਦੇ ਕਿ ਮੈਨੂੰ ਛੁੱਟੀਆਂ ਇੰਜੋਏ ਕਰਨ ਦਿਓ, ਚਾਹ ਆਪੇ ਬਣਾਓ ਤੇ ਆਪੇ ਪਕੌੜੇ ਖਾਓ।
0: ਨਾਲੇ ਵੇਖੋ ਗੱਲ ਇਹ ਹੁੰਦੀ ਨਾ ਵੀ ਹੁਣ ਰੇਡੀਓ ਤੇ ਕੋਈ ਤੇ ਗੱਲ ਕਰਨੀ ਨਾ ਆ ਕੇ,
3: ਹਾਂ
0: ਤੇ ਜੋ ਹੋਇਆ ਵੀ ਤੇ ਉਹ ਹੀ ਦੱਸਣਾ ਬੰਦੇ ਨੇ,
3: ਤੇ ਹੋਪਫੁਲੀ ਕੋਈ ਮਾਈਂਡ ਨਹੀਂ ਕਰੂਗਾ।
1: ਅੱਛਾ ਡਿਸਕਲੇਮਰ ਵੀ ਦੇ ਦਿੱਤਾ ਨਾਲ।
0: ਅੱਛਾ ਨਾ ਤੁਸੀਂ ਨਾਲ ਜਿਹੜਾ ਜੋੜਿਆ ਵਾ ਉਹ ਮਤਲਬ ਇਹ ਭੈਣ ਜੀ ਦੀ ਗੱਲ ਕਰ ਰਹੇ ਹੋ, ਸੁਖਵਿੰਦਰ ਭੈਣ ਜੀ ਦੀ ਜਾਂ ਮਤਲਬ ਇਹ
3: ਤਾਂ ਮੈਂ ਰੈਂਡਮ ਨਾ ਲਿਆ ਕਿਸੇ ਦਾ।
0: ਅੱਛਾ ਰੈਂਡਮ ਨਾ ਲਿਆ, ਓਕੇ,
1: ਬਸ ਵੀ ਰੈਫਰੈਂਸ ਦਿੱਤਾ
0: ਨਹੀਂ, ਮੈਂ ਕਿਹਾ ਮਿਸਿਸ ਬੱਸ ਦਾ ਤੇ ਨਾ ਕੁਝ ਹੋ ਰਿਹਾ, ਮੈਂ ਪਤਾ ਨਹੀਂ।
1: ਹਾਂ ਮੈਂ ਵੀ ਕਨਫਿਊਜ਼ ਹੋ ਗਈ, ਮੈਂ ਕਿਹਾ ਮੈਂ ਮਸਾ ਮਸਾ ਮੈਨੂੰ ਯਾਦ ਹੋਏ ਰੈਫਰੈਂਸਸ,
0: ਮੈਂ ਵੀ ਇਹਦੀ ਮਤਲਬ ਚਲੋ ਮੈਂ ਆਪਾਂ ਤੇ ਗੱਲ ਹੀ ਕਦੀ ਕਰਨੀ, ਸਾਨੂੰ ਤਾਂ ਆਪਣਾ ਭੁੱਲ ਜਾਂਦਾ।
3: ਚਾਹ ਬਣਾ ਤੇ ਉਹ ਮੈਨੂੰ ਡਿਊਟੀਆਂ ਨਾ ਲਾਈਆਂ ਜਾਣ,
0: ਨਹੀਂ ਚਲੋ ਕੋਈ ਨਹੀਂ, ਵੇਖੋ ਕਿਸੇ ਵੇਲੇ ਹੁੰਦਾ ਵੀ ਬੰਦੇ ਨੇ ਹੁਣ ਘਰੋਂ ਨਾ ਮਿਲੇ ਤੇ ਭਰੇ ਤਾਂ ਮਤਲਬ ਇਹ ਥੋੜੀ ਵੀ ਚਾਹ ਨਹੀਂ ਪੀਣੀ।
1: ਹਾਂ ਇੱਕ ਦਿਨ ਤੁਸੀਂ ਗਰਮ ਪਾਣੀ ਤੇ ਪ੍ਰੀ ਮਿਕਸ ਫੜਾ ਦਿਓ ਚਾਹ ਦਾ।
0: ਵੇਖੋ ਜਦੋਂ ਬਾਂਹ ਦੁਖਦੀ ਹੋ, ਬਾਂਹ ਦੁਖਦੀ ਹੋਵੇ ਬੰਦੇ ਦੀ ਤੇ ਉਹ ਵੀ ਪੈਕਟ ਵੀ ਕੌਣ ਪਾੜੇ ਕੌਣ ਖੋਲੇ।
1: ਨਹੀਂ ਉਹ ਤੇ ਪੂਰਾ ਸਿਰਫ ਗਰਮ ਪਾਣੀ ਮਿਕਸ ਉਹਨਾਂ ਨੇ ਕਰਨਾ ਨਾ,
0: ਤੇ ਉਹ ਫਿਰ ਓਦਾਂ ਹੀ ਪੈਕਟ ਖੋਲ ਕੇ ਪੀ ਕੇ ਤੇ ਗਰਮ ਪਾਣੀ ਪੀ ਲਿਆ ਕਰਨ।
1: ਹਾਂ ਇਹ ਵੀ ਸਹੀ ਹੈ।
0: ਘਰ ਜਦੋਂ ਜਦੋਂ ਘਰ ਆਉਣ ਕਿਉਂ ਮਨਦੀਪ ਜੀ, ਉਹ ਏਦਾਂ ਉਹਨਾਂ ਨੂੰ ਕਹੋ ਵੀ ਅੱਜ ਕੱਲ੍ਹ ਨਾ ਦੁਕਾਨਾਂ ਤੋਂ ਪ੍ਰੀ ਮਿਕਸ ਮਿਲਦੇ ਆ, ਤੇ ਉਹ ਪ੍ਰੀ ਮਿਕਸ ਖਾ ਕੇ ਤੇ ਪਾਣੀ ਦੀ ਬੋਤਲ ਤੇ ਹਰ ਇੱਕ ਦੇ ਕੋਲ ਹੁੰਦੀ ਆ ਤੇ ਪਾਣੀ ਦੀ
3: ਬੋਤਲ।
0: ਹਾਂਜੀ ਥੋੜਾ ਪਾਣੀ ਪੀ ਲੋ, ਥੋੜਾ ਮੂੰਹ ਤੇ ਮਾਰ ਲੋ ਤੇ ਬਾਕੀ ਜਦੋਂ ਬੰਦੇ ਨੇ ਵੇਖੋ ਹੁਣ ਸ਼ਿਫਟ ਖਤਮ ਹੋਣੀ ਉਹਨੇ ਘਰ ਤੇ ਆਉਣਾ ਹੀ ਆ, ਘਰ ਆ ਕੇ ਘੜੀ ਬਰਨਰ ਤੇ ਬਹਿ ਲੇ।
1: ਠੰਡ ਵੀ ਹੈ ਵੈਸੇ ਅੱਜ ਕੱਲ੍ਹ।
0: ਹੁਣ ਵੇਖੋ ਹੁਣ ਹੁਣ ਪਾਰਟਨਰ ਐਡਾ ਵੀ ਨਹੀਂ ਹੋ ਸਕਦਾ ਵੀ ਉਹ ਤੁਹਾਨੂੰ ਇਹ ਵੀ ਨਾ ਦੱਸੇ ਵੀ ਉੱਠ ਪੋ ਬਾਲਾ ਆ ਗਿਆ, ਇੰਨਾ ਕਿਤੇ ਭਾਬੀ ਜੀ ਕਰ ਹੀ ਦੇਣੀ
1: ਨਹੀਂ ਤੇ ਪੌਪਕੋਰਨ ਵਾਂਗ।
3: ਛੁੱਟੀਆਂ ਦੇਖੋ ਜੀ, ਸਕੂਲ ਹੋਲੀਡੇਜ਼ ਹੋ ਰਹੀਆਂ, ਛੁੱਟੀਆਂ ਤਾਂ ਪਤਾ ਨੀ ਕਿੱਦਾਂ ਹੁੰਦੀਆਂ ਆ, ਪਰ ਲੈਗੋ ਦੇ ਪੂਰੀਆਂ ਮੌਜਾਂ ਹੁੰਦੀਆਂ ਵੀ ਉਹ ਛੁੱਟੀਆਂ ਚ ਉਹਨੇ ਆਉਣਾ ਹੀ ਹੁੰਦਾ, ਉਹ ਏਦਾਂ ਘੁੰਮਦਾ ਮਹਾਰਾਜਾ ਵਾਂਗੂ ਨਾ ਕਿ ਭੂਆ ਦੇ ਘਰ
1: ਆਇਆ ਨਵੀਂ ਹੱਡੀ ਮਿਲੇਗੀ।
0: ਇਹ ਉਹਨਾਂ ਨੇ ਟੈਗ ਦਿੱਤਾ ਕਿ ਤੁਸੀਂ ਆਪੇ ਲੈ ਲਿਆ?
3: ਮੈਂ ਆਪੇ ਲੈ ਲਿਆ,
0: ਆਪੇ ਲੈ ਲਿਆ।
3: ਯਾਸ਼ੀ ਆ ਜਿਹੜੀ ਤੁਸੀਂ ਚਾਹ ਦੀ ਗੱਲ ਕੀਤੀ ਹੈ ਨਾ ਬਾਜੀ, ਮੈਨੂੰ ਹੁਣ ਇੰਨਾ ਕੁ ਟਾਈਮ ਤਾਂ ਤੁਸੀਂ ਦਓਗੇ, ਮੈਂ ਤਾਂ ਕਰਦੀ ਵੀ ਟਰਮ ਟੂ ਟਰਮ ਵੀ ਫੋਨ ਹੁੰਦੀ ਆ ਨਾ, ਕੋਈ ਗੱਲ ਨੀ ਇੱਕ ਅੱਧਾ ਮਿੰਟ ਵੱਧ ਚਲਾ ਗਿਆ। ਤੇ ਸਾਡੇ ਪਿੰਡ ਨਾ ਇੱਕ ਤਾਇਆ ਹੁੰਦਾ ਸੀ ਸਾਡਾ, ਉਹਨੇ ਪਤਾ ਕੀ ਕਰਨਾ, ਉਹਨੇ ਨਾ ਗਲੀ ਚ ਘੁੰਮਦੇ ਘੁੰਮਦੇ ਨਾ ਮੀਨਿਆ, ਉਹ ਮੈਨੂੰ ਮੀਨਾ ਸਾਦਾ ਸੀ, ਮੀਨਿਆ ਚੱਲ ਫਿਰ ਚਾਹ ਰੱਖ ਲਾ। ਮੈਂ ਸਾਡੇ ਦੁੱਧ ਹੈ ਨੀ,
0: ਤੁਹਾਡੇ ਨਾਲ ਸ਼ੁਰੂ ਤੋਂ ਏਦਾਂ ਹੁੰਦੀ ਰਹੀ ਹੈ,
3: ਮੈਨੂੰ ਸ਼ੁਰੂ ਤੋਂ ਏਦਾਂ ਹੁੰਦੀ ਆ, ਇਹਨੂੰ ਕਹਿੰਦਾ ਚਾਹ ਰੱਖ ਲਾ, ਮੈਂ ਸਾਡੇ ਦੁੱਧ ਹੈ ਨੀ, ਉਹਨੂੰ ਦੂਜੇ ਦਿਨ ਆਉਣਾ, ਮੀਨਿਆ ਚਾਹ ਰੱਖ ਲਾ, ਦੂਜੇ ਗੇੜੇ ਆਉਣਾ ਮਤਲਬ ਮੀ ਜਾਣ ਗਲੀ, ਮੈਂ ਕਿਹਾ ਸਾਡੇ ਚਾਹ ਪੱਤੀ ਹੈ ਨੀ। ਅੱਛਾ ਮੈਂ ਉਹਨੇ ਕਹਿਣਾ ਐਂਡ ਤੇ ਨਾ ਪੰਜ ਸੱਤ ਵਾਰੀ ਮੈਂ ਨਾ ਸਾਡੇ ਲੌਂਗ ਲੈਚੀਆਂ ਹੈ ਨੀ, ਚਾਹ ਪੱਤੀ ਹੈ ਨੀ, ਉਹਨੇ ਕਹਿਣਾ ਮੈਂ ਐਂਡ ਤੇ ਕਹਿੰਦਾ ਮੈਂ ਸਾਡੇ ਪਾਣੀ ਹੈ ਨੀ।
0: ਖਹਿੜਾ ਛੁੱਟਦਾ ਤੁਹਾਡਾ, ਇਹ ਹੁਣ ਇਹ ਥੋੜੀ ਜੀ ਨੇ ਤੇ ਤੁਹਾਡੇ ਕਰਮ ਨੇ ਗੇ ਜਿਹੜੇ ਘੁੰਮ ਘੁਮਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁਸ਼ ਹੋ ਕੇ ਕੋਈ ਚਾਰ ਵਾਰੀ ਕਿਸੇ ਨੂੰ ਚਾਹ ਪਿਆ, ਉਹ ਤੁਹਾਡਾ ਖਹਿੜਾ ਛੁੱਟੇ।
1: ਇਹ ਤੇ ਤੁਸੀਂ ਰੈਮੇਡੀ ਦੱਸ ਰਹੇ ਹੋ, ਸੋਮਵਾਰ ਦੇ ਦਿਨ ਚਾਰ ਬੰਦਿਆਂ ਨੂੰ ਜੇ ਤੁਸੀਂ ਚਾਹ ਪਿਲਾਓਗੇ ਚਿੱਟੇ ਵਾਲੇ ਕੱਪ ਚ ਰੱਖ ਕੇ ਦੋ ਬਿਸਕਿਟ ਨਾਲ,
0: ਖੇੜੇ ਮੱਥੇ
1: ਤੁਹਾਡੇ ਫੋਨ ਚ ਨੈਟਵਰਕ ਨੀ ਆਣਾ, ਤੁਹਾਨੂੰ ਫੋਨ ਨੀ ਆਣਾ।
0: ਆ ਜਿਹੜੀਆਂ ਤੁਹਾਡੇ ਲਾਗੇ ਬੈਠੀਆਂ ਦੋ ਫੋਟੋ ਦੇ ਵਿੱਚ, ਇਹਨਾਂ ਨਾਲ ਕੋਈ ਤਾਲੁਕ ਹੈਗਾ, ਕੋਈ ਪਤਾ ਕਿਸੇ ਦਾ? ਵਧੀਆ ਵੇਖੋ, ਇਹ ਫੋਟੋਆਂ ਚੋਂ ਵੇਖ ਕੇ ਪਤਾ ਲੱਗ ਜਾਂਦਾ ਵੀ ਬੰਦਾ ਆ ਬੰਦਾ ਇੱਥੇ ਅੱਜ ਕੱਲ ਇੱਥੇ ਹੈ ਨਾ, ਕਿੰਨਾ ਕੁਛ ਯਾਦ ਆ ਜਾਂਦਾ। ਤੇ ਇਹ ਵੀ ਪਤਾ ਲੱਗ ਜਾਂਦਾ ਵੀ ਤੁਹਾਡੇ ਅੰਦਰ ਕਲਾਕਾਰੀ ਜਿਹੜੀ ਆ ਸ਼ੁਰੂ ਤੋਂ ਹੈਗੀ ਸੀ, ਤੁਸੀਂ ਦੱਬ ਲਈ ਆ ਜਾਂ ਤੁਸੀਂ ਕੰਟੀਨਿਊ ਕੀਤੀ ਆ, ਜੇ ਦੱਬ ਲਈ ਆ ਤੇ ਉਹਨੂੰ ਕੱਢ ਦੇਣਾ ਚਾਹੀਦਾ।
3: ਸੋ ਇਹ ਵੀ ਚੀਜ਼ਾਂ ਨੂੰ ਮੈਂ ਨਹੀਂ, ਮੇਰੇ ਦਾਦੇ ਨੇ ਦੱਬਤੀ ਸੀ ਉਹ। ਅੱਛਾ, ਮੇਰੇ ਟੀਚਰ ਸੀਗੇ ਜਿਹੜੇ ਹਨ ਗ੍ਰੇਡ 6 ਮਤਲਬ ਜਦੋਂ ਅਸੀਂ 6ਵੀਂ ਕਲਾਸ ਨਾਲ ਦੇ ਪਿੰਡ ਗਏ ਹਨਾ, ਤਾਂ ਉਹਨਾਂ ਨੇ ਕਾਫੀ ਮਤਲਬ ਉਹਨਾਂ ਨੇ ਕਿਹਾ ਵੀ ਮਨਦੀਪ ਤੂੰ ਕਰ ਸਕਦੀ ਆ, ਤੇਰੇ ਚ ਹੈਗਾ ਇਹ ਟੈਲੈਂਟ, ਤੂੰ ਜੁਆਇਨ ਕਰ ਨਾ ਸਾਨੂੰ। ਉਹ ਨੁੱਕੜ ਨਾਟਕ ਕਰਦੇ ਹੁੰਦੇ ਸੀ।
0: ਹਾਂ ਨੁੱਕੜ ਨਾਟਕ ਜੀ।
3: ਹਾਂਜੀ, ਤੇ ਉਹਨਾਂ ਨੇ ਕੀ ਕੀਤਾ, ਉਹ ਮੇਰੇ ਘਰ ਆਏ ਤੇ ਪੁੱਛਿਆ ਦਾਦਾ ਜੀ ਨੂੰ, ਤੇ ਦਾਦਾ ਜੀ ਨੇ ਤਾਂ ਤੁਹਾਨੂੰ ਪਤਾ ਹੀ ਆ, ਫਿਰ ਹੁਣ ਕਿੱਦਾਂ ਦਾ ਹਿਸਾਬ, ਮੈਂ ਕੀ ਦੱਸਾਂ ਹੁਣ,
0: ਨਾਟਕ ਵਾਲੇ ਭਜਾਤੇ ਨੇ,
3: ਨਾਟਕ ਵਾਲੇ ਭਜਾਤੇ ਮੁੜ ਕੇ ਸਰ ਕਿ ਨਾ ਇਹ ਕੁੜੀ ਨੂੰ ਨੀ ਨਾਟਕ ਚ ਲੈਣਾ, ਇਹਨੂੰ ਪਰੇ ਕਰੋ,
0: ਪੜ੍ਹਨ ਨਾ ਦੇਵਾਂ ਨਿਆਣਿਆਂ ਨੂੰ, ਆਏ ਦੇ ਚੁੱਕੇ ਮੂੰਹ ਤੁਰ ਪੈਂਦੇ ਤੁਸੀਂ
1: ਸਾਰੇ ਦਾਦਿਆਂ ਦਾ ਸੇਮ ਹੀ ਹਿਸਾਬ ਕਿਤਾਬ ਹੁੰਦਾ ਹੈ ਨਾ
3: ਉਹਨਾਂ ਨੇ ਤਾਂ ਮੇਰੀਆਂ ਕਿਤਾਬਾਂ ਵਿਹੜੇ ਚ ਰੱਖ ਦਿੱਤੀਆਂ ਸੀਗੀਆਂ ਕਿਤਾਬਾਂ ਕਾਪੀਆਂ ਲਈਆਂ ਵਿਹੜੇ ਚ ਰੱਖ ਕੇ ਫੜੇ ਸੀ ਅੱਗ ਫੜੇ ਕਹਿੰਦੇ ਅੱਗ ਲਾ ਦੇਣੀ ਇਹਨਾਂ ਨੂੰ ਜੇ ਤੂੰ ਇਹੀ ਕਰਨਾ ਤੇ ਆਹ ਨੂੰ ਅੱਗ ਲਾ ਦੇ
0: ਇਹਨਾਂ ਨੂੰ ਕਰਨਾ ਕਰਨੇ ਡਰਾਮੇ ਸਹੁਰੇ ਘਰ ਜਾ ਕੇ ਕਰਿਓ
1: ਹਾਂ ਇਹ ਡਾਇਲੋਗ ਹਰ ਕੁੜੀਆਂ ਨੂੰ ਮਿਲਦਾ
0: ਇੱਥੇ ਆ ਕੇ ਉਹ ਤੇ ਚਲੋ ਉਹ ਤੇ ਚਲੋ ਉਹਨਾਂ ਨੇ ਤਾਂ ਕਹਿਤਾ ਪਰ ਇਹ ਸੀਰੀਅਸ ਕਿਉਂ ਲੈ ਲੈਂਦੀਆਂ ਜੀ
1: ਫਿਰ ਇੱਥੇ ਆਉਂਦੇ ਮਤਲਬ ਇੱਥੇ ਆਉਂਦੇ ਇਹ ਵੀ ਕਹਿੰਦੇ ਕਿ ਜਿਹੜੇ ਕੰਮ ਸੀ ਉੱਥੇ ਕਰਨੇ ਸੀ ਇੱਥੇ ਕਿਉਂ
0: ਉਹਦੇ ਕਹਿ ਰਹੇ ਹੋ ਤੁਹਾਡੀ ਗਲਤੀ ਹੈ ਤੁਸੀਂ ਸੀਰੀਅਸ ਕਿਉਂ ਲੈ ਲੈਂਦੀਆਂ ਜੋ ਦਾਦੇ ਨੇ ਚਲੋ ਕਹਿਤਾ ਉਹਦੀ ਤਾਂ ਉਮਰ ਹੀ
3: ਉਹਦੀ ਤਾਂ ਉਮਰ ਸੀ ਉਹ ਕਹਿੰਦਾ ਸੀ ਵੀ ਜਦੋਂ ਤੁਸੀਂ ਵਿਆਹੀਆਂ ਗਈਆਂ ਕਰੋ ਤੇ ਫਿਰ ਅਸੀਂ ਦਾਦੇ ਦਾ ਕਹਿਣਾ ਮੰਨਿਆ ਅਸੀਂ ਡਰਾਮੇ ਕਰਦੀਆਂ ਸਵੇਰੇ ਸ਼ਾਮ ਡਰਾਮੇ ਕਰਦੀਆਂ
0: ਤਾਂ ਥੈਂਕ ਯੂ ਮਲੀ
3: ਚਲੋ ਇੱਕ ਜੋਕ ਜੋਕ ਸੁਣਾ ਕੇ
0: ਹਾਂਜੀ ਜੋਕਸ ਜੋਕਸ
3: ਇੱਕ ਨਾ ਸ਼ਰਾਬੀ ਬੰਦਾ ਘਰ ਆਉਂਦਾ
1: ਜੀ
0: ਚਾਹ ਪੀਣ
3: ਤੇ ਚਾਹ ਪੀਣ ਕਹਿੰਦਾ ਆਪਣੀ ਘਰ ਵਾਲੀ ਨੂੰ ਕਹਿੰਦਾ ਤੂੰ ਚੜੇਲ ਡੈਣ ਮੋਟੀ ਮੱਝ ਕਹਿੰਦੀ ਤੂੰ ਸ਼ਰਾਬੀ ਬੇਵੜਾ ਕਹਿੰਦਾ ਮੈਂ ਤਾਂ ਠੀਕ ਹੋ ਜਾਣਾ ਸਵੇਰ ਤੱਕ ਤੂੰ ਹੋ ਕੇ ਦਿਖਾ
0: ਲਾ ਇਲਾਜ ਬਿਮਾਰੀ ਹੈ ਤੇਰੀ ਅਸਲ ਖੁਸ਼ੀ ਤੁਹਾਨੂੰ ਹੁੰਦੀ ਹੈ ਛੁੱਟੀਆਂ ਦੀ
3: ਮੈਨੂੰ ਬਹੁਤ ਖੁਸ਼ੀ ਆ ਭਾਜੀ ਪਰ ਜਿਹੜੇ ਮੇਰੇ ਤੋਂ ਮੱਚਦੇ ਆ ਜਲਦੇ ਆ ਉਹ ਮੇਰੇ ਆਪਣੇ ਖੂਨ ਦੇ ਰਿਸ਼ਤੇ ਆ
0: ਓਹੋ
3: ਛੁੱਟੀਆਂ ਫੇਰ
0: ਗੈਰੋਂ ਮੇਂ ਕਿਆ ਦਮ ਹੈ
1: ਹਮੇ ਤੋ ਆਪਣਾ ਨਹੀਂ ਲੁੱਟਾ
3: ਇਹਦੀਆਂ ਛੁੱਟੀਆਂ ਫੇਰ ਮੇਰੀ ਮਾਂ ਕਹਿ ਦਿੰਦੀ ਆ ਤੈਨੂੰ ਹੁਣ ਤੋਂ ਛੁੱਟੀਆਂ ਹੋਈਆਂ
0: ਨਾ ਫੇਰ ਤੇ ਨਹੀਂ ਛੁੱਟੀਆਂ ਤੁਸੀਂ ਕਹਿਣਾ ਸੀ ਨਾ ਵੀ ਉਹ ਤੇ ਦੂਸਰਿਆਂ ਹੀ ਸਿਰ ਪੀੜ ਵਾਲੀਆਂ ਅਸਲ ਹੋਈਆਂ ਨੇ ਹੁਣ ਮੰਡ ਸਾਹਿਬ ਨੇ ਫੋਟੋ ਭੇਜੀ ਆ ਸਾਰੀ ਕਲਾਸ ਚ ਮੁੰਡਿਆਂ ਨੇ ਕੰਨ ਫੜੇ ਤੇ ਕੁੜੀਆਂ ਨੇ ਪਰੇ ਬਾਹਾਂ ਖੜੀਆਂ ਕੀਤੀਆਂ ਵਾਹ
1: ਇਹ ਵੀ ਫੋਟੋ ਖਿੱਚ ਸਕਦਾ ਕੋਈ ਵਾਹ ਵਾਹ
0: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ
0: ਕਹਿੰਦੇ ਮਨਦੀਪ ਜੀ ਦੀਆਂ ਗੱਲਾਂ ਸੁਣ ਕੇ ਹਾਲੇ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਉਧਰ ਵਾਲੇ ਪੈਸੇ ਮਿਲ ਜਾਣਗੇ ਉਧਾਰ ਵਾਲੇ ਹੈ ਓਕੇ ਵਾਹ ਸੁਖਵਿੰਦਰ ਭੈਣ ਜੀ ਤੇ ਅੰਮ੍ਰਿਤ ਭੈਣ ਜੀ ਦੀ ਜਵਾਨੀ ਦੀ ਫੋਟੋ
1: ਅੱਛਾ
0: ਪਛਾਣੀਆਂ ਨਹੀਂ ਜਾਂਦੀਆਂ ਤੇ ਆਹ ਨਿੱਕਾ ਬਾਲ ਕੌਣ ਆ ਇਹਦਾ ਨਹੀਂ ਪਤਾ ਲੱਗ ਰਿਹਾ ਇਹ ਜ਼ਿਆਦਾ ਨਿੱਕਾ ਬਾਲ ਹੈ ਥੈਂਕ ਯੂ ਜੀ ਤੇ ਆਪਾਂ ਇੱਕ ਹਾਂ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਰੇਡੀਓ ਹਾਂਜੀ 1674 AM
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04-7-2-5-2-3-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10-10-9-10- ਕੰਸਲਟੈਂਟ।
1: ਹਰ ਕਦਮ ਤੁਹਾਡੇ ਨਾਲ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਬੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
10: ਸੂਰਜ ਦੇਵਤਾ
9: ਕੀ ਮਤਲਬ?
10: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
9: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
10: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
12: ਕੀ ਕਹਿ ਰਹੇ ਹੋ?
3: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
12: ਕੀ ਕਹਿ ਰਹੇ ਹੋ?
13: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
14: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਰੇਡੀਓ। ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਛੁੱਟੀਆਂ ਵਾਲਾ ਮਾਹੌਲ ਹੈ ਅਤੇ ਛੁੱਟੀਆਂ ਦੇ ਮਾਹੌਲ ਨੂੰ ਆਪਾਂ ਹੋਰ ਵਧੀਆ ਕਰਨ ਵਾਸਤੇ ਯਾਦਾਂ ਨੂੰ ਤਾਜ਼ਾ ਕਰ ਰਹੇ ਹਾਂ ਫੋਟੋਆਂ ਦੇ ਰਾਹੀਂ।
0: ਭੁੱਲ ਨਾ ਜਾਣਾ ਹੈ,
1: ਭੁੱਲ ਨਾ ਜਾਣਾ
0: ਮਹਿਸੂਸ ਕਿਉਂ ਕਰਾਉਂਦੇ ਵੀ ਏਦਾਂ ਕਿੱਦਾਂ ਭੁੱਲ ਸਕਦਾ ਕਿਸੇ ਨੂੰ, ਏਦਾਂ ਕਿੱਦਾਂ ਭੁੱਲ ਸਕਦਾ, ਸਿੱਧੀ ਗੱਲ ਕਹੋ ਵੀ
1: ਨਹੀਂ ਉਹ ਤੁਸੀਂ ਫਿਰ ਵੱਖਰੇ ਹੋ ਨਾ ਦੁਨੀਆਂ ਦੇ ਵਿੱਚ।
0: ਬੰਦਾ ਕਵੇ ਵੀ ਆ ਨੀ ਮੈਨੂੰ ਨੀ ਭੁੱਲਿਆ ਹੈ।
1: ਹਾਂ ਨਹੀਂ ਮੈਨੂੰ ਤੇ
0: ਮਤਲਬ ਤੁਹਾਡੀ ਯਾਦਾਸ਼ਤ ਠੀਕ ਹੈ।
1: ਨਹੀਂ ਲੋਕਾਂ ਦਾ ਭੁੱਲ ਜਾਂਦੀ। ਇੱਕ ਵਾਰੀ ਯੂਨੀਵਰਸਿਟੀ 'ਚ ਐਂਕਰਿੰਗ ਕਰ ਰਹੀ ਹਾਂ, ਮੇਨ ਐਂਕਰਿੰਗ ਮੈਂ ਸ਼ੋਅ ਦੀ, ਮਤਲਬ ਕੋਈ ਇਵੈਂਟ ਸੀਗਾ ਛੋਟਾ ਜਿਹਾ, ਅਤੇ ਸੀਗੀ ਹੁਣ ਵਾਰੀ ਆਉਂਦੀ ਹੈ ਪ੍ਰਿੰਸੀਪਲ ਐਚ ਓ ਡੀ ਨੂੰ ਬੁਲਾਉਣ ਦੀ, ਮੈਂ ਐਚ ਓ ਡੀ ਦਾ ਨਾਂ ਭੁੱਲ ਗਈ।
0: ਅੱਛਾ,
1: ਮਤਲਬ ਹੁਣ ਕਿਉਂਕਿ ਪ੍ਰੈਸ਼ਰ ਬੜਾ ਸੀਗਾ ਬਹੁਤ ਸਾਰਾ।
0: ਡੀ ਓ ਜੀ ਤੈਨੂੰ ਕਹਿਤਾ?
1: ਨਹੀਂ ਮੈਂ ਉਹਨੂੰ ਇਸ਼ਾਰਾ ਕਰੀ ਆ ਜਾ ਜਾ, ਉਹ ਵੇਟ ਕਰ ਰਿਹਾ ਮੇਰਾ ਨਾਂ ਬੋਲੇ। ਉਹ ਸੀਨ ਮਤਲਬ ਮੈਂ ਹੁਣ ਵੀ ਯਾਦ ਕਰ ਰਿਹਾ ਨਾ,
0: ਬੜਾ ਕਰਕੇ ਤੇ ਉਹਦਾ ਇਸ਼ਾਰੇ ਮਾਰੀ ਜਾਂਦੀ ਪਿਆਰੀ।
1: ਹਾਂ ਐਵੇਂ ਹੀ ਗਿਆ। ਮੈਂ ਕਿਹਾ ਹੁਣ ਸਾਡੇ ਵੀ ਦੋ ਸ਼ਬਦ ਕਹਿਣ ਲਈ ਡਿਪਾਰਟਮੈਂਟ ਆਫ ਹੈਡ
0: ਆ ਜਾਓ,
1: ਔਰ ਉਹ ਐਵੇਂ ਉਹ ਸਿਰ ਲਾਈ ਜਾ ਰਹੇ। ਮੈਂ ਕਿਹਾ ਹੈਲਥ ਜਦ ਡਿਪਾਰਟਮੈਂਟ ਹੈਡ ਇੱਕ ਹੀ ਹੈ। ਫਿਰ ਕਿਸੇ ਨੇ ਕਿਹਾ ਮਾਨ ਸਿੰਘ ਜੀ ਪਰਮਾਰ ਜੀ।
0: ਲਾਗੋ ਦੱਸਿਆ ਕਿਸੇ ਨੇ?
1: ਹਾਂ ਕਿਸੇ ਨੇ ਧੀਰੇ ਕਿਹਾ,
0: ਜਿੱਦਾਂ ਜਿੱਦਾਂ ਸਵੇਰੇ ਚੁਟਕਲੇ ਵਾਲੇ ਬੱਚਿਆਂ ਦੀਆਂ ਮੰਮੀਆਂ ਦੱਸ ਰਹੀਆਂ ਹੁੰਦੀਆਂ ਚੁਟਕਲਾ, ਹੈ ਨਾ ਉਦਾਂ।
1: ਹਾਂ
0: ਵਾਹ,
1: ਖੁਸਰ ਫੁਸਰ ਵਾਲਾ।
0: ਪਰ ਮੈਨੂੰ ਆਪਣਾ ਭਾਵੇਂ ਭੁੱਲ ਜੇ, ਮੈਂ ਹੈ ਹੋ ਜੀ ਨੀ ਮੇਰੇ ਨਾਲ ਕਦੀ ਹੋਈ।
1: ਹੁਣ ਤਾਂ ਤੁਸੀਂ ਕਹਿਣਾ ਹੀ ਹੈ।
0: ਹਾਂ ਜ਼ਿਆਦਾ ਖਤਰਨਾਕ ਹੈ,
1: ਖਤਰਨਾਕ। ਫਿਰ ਤੋਂ ਜੋ ਬਾਅਦ ਚੋਂ ਮੇਰੀ ਕਲਾਸ ਲੱਗੀ
0: ਆਪਣੇ ਆਪ ਬਾਰੇ, ਤੇ ਬੰਦਾ ਜੋ ਮਰਜ਼ੀ ਗੱਲ ਕਰ ਲੇ ਮੁੜ ਕੇ, ਕਹਿੰਦੇ ਨਾ ਆਪਣਾ ਨਾਂ ਵੀ ਲਵੇ ਸਰ ਜਾਂਦਾ।
1: ਇੱਕ ਗੱਲ ਤਾਂ ਹੀ ਤੇ ਯਾਦ ਹੈ, ਇੰਨੇ ਸਾਲ ਪੁਰਾਣੀ, ਹੁਣ ਜੋ ਉਸ ਤੇ ਬਾਅਦ ਮੇਰੀ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਕਲਾਸ, ਮੇਰਾ ਨਾਂ ਭੁੱਲ ਗਈ ਤੋ ਬਾਅਦ ਚ ਨਾਮ ਤਾਂ।
0: ਫਿਰ ਤੇ ਤੁਹਾਨੂੰ ਉਹ ਫਿਲਮ ਬੜੀ ਵਧੀਆ ਲੱਗੀ ਹੋਣੀ ਆ।
1: ਕਿਹੜੀ
0: ਕਿਹੜੀ? ਉਹ ਥ੍ਰੀ ਇਡੀਅਟ।
1: ਥ੍ਰੀ ਇਡੀਅਟਸ?
0: ਹਾਂ, ਉਹ ਚ ਉਹ ਚ ਵੀ ਅਨਾਉਂਸਮੈਂਟ ਜੀ ਕਰਦੇ ਨੇ ਜਦੋਂ
1: ਕਾਰਕ੍ਰਮ ਦੇ ਵਿੱਚ ਹੋਣਾ ਹੈ ਤੇ ਮੇਨ ਜਿਹੜੇ ਕਰਤਾ ਕਰਤਾ ਸੀਗੇ ਉਹ ਕਾਰਕ੍ਰਮ ਤੇ ਆਪਾਂ ਉਹਨੂੰ ਵੀ ਭੁੱਲ ਗਏ। ਉਹ ਅੱਜ ਤੱਕ ਨੀ ਭੁੱਲਦਾ ਬੰਦਾ, ਹੋ ਰਿਹਾ ਨੀ ਭਾਵੇਂ ਦੁਨੀਆਂ ਦੇ ਵਿੱਚ, ਲੇਕਿਨ ਮੈਨੂੰ ਨੀ ਭੁੱਲਦਾ।
0: ਜਸਵਾਲ ਸਾਹਿਬ ਕਹਿੰਦੇ ਯਸ਼ ਜੀ ਅੱਜ ਵੀ ਕਹਿੰਦੇ ਡਿਪਾਰਟਮੈਂਟ ਆਫ ਹੈਡ, ਉਹ ਵੀ ਦੋ ਵਾਰ ਕਿਹਾ ਅੱਜ।
1: ਹਾਂ ਤੇ
0: ਉਹਨਾਂ ਨੂੰ ਕਹੋ ਰਿਪੀਟ ਚ ਸੁਣਿਓ। ਅੱਛਾ, ਸੋ ਅੱਜ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ, ਸਾਡੀਆਂ ਯਾਦਾਂ ਜਿਹੜੀਆਂ ਸਾਡੀਆਂ ਫੋਟੋਆਂ ਦੇ ਨਾਲ ਜੁੜੀਆਂ ਨੇ, ਉਹਨਾਂ ਫੋਟੋਆਂ ਦੇ ਪਿੱਛੇ ਕਿਹੜੀਆਂ ਕਿਹੜੀਆਂ ਯਾਦਾਂ, ਕਿੱਥੇ ਕਦੋਂ ਕਿੱਦਾਂ ਤੁਸੀਂ ਖਿਚਾਈਆਂ ਅੱਜ ਦੇ ਦਿਨ, ਕਿਵੇਂ ਉਹਨਾਂ ਨੂੰ ਤੁਸੀਂ ਯਾਦ ਕਰਦੇ ਹੋ। ਚੰਗਾ ਚੰਗਾ ਜਿਹੜਾ ਉਹ ਹਮੇਸ਼ਾ ਸਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਚਾਹੀਦਾ। ਕਈ ਯਾਦਾਂ ਸਾਨੂੰ ਬੜੀਆਂ ਸੋਹਣੀਆਂ ਚੀਜ਼ਾਂ ਯਾਦ ਕਰਾ ਕੇ ਜਾਂਦੀਆਂ, ਅਤੇ ਜ਼ਰੂਰ ਤੁਸੀਂ ਵੀ ਆਪਣੀ ਫੋਟੋ ਜਿਹੜੀਆਂ ਤੁਸੀਂ ਭੇਜੀਆਂ ਨੇ ਉਹਨਾਂ ਦੀ ਵਿਆਖਿਆ ਤਾਂ ਹੁਣ ਤੁਸੀਂ ਕਰੋਗੇ, ਅਤੇ ਜਾਂ ਫਿਰ ਮੈਂ ਕੀਤੀ ਤਾਂ ਫਿਰ ਹੋ ਸਕਦਾ ਉਹ ਵੱਖਰੀ ਹੋਏ।
1: ਕਵੀ ਕੀ ਕਹਿਣਾ ਚਾਹੁੰਦੇ ਨੇ?
0: ਹਾਂ, ਸੈਮੀ ਸਾਹਿਬ ਨੇ ਮਾਮੇ ਦੇ ਵਿਆਹ ਦੀ ਫੋਟੋ ਭੇਜੀ ਆ।
1: ਅੱਛਾ
0: ਸੈਮੀ ਸਾਹਿਬ, ਇਹ ਦੱਸੋ ਵੀ ਨਾਲ ਆਪਣਾ ਕਿਹੜੇ ਬ੍ਰਦਰ ਨੇ ਤੁਹਾਡੇ ਵੱਡੇ ਭਾਈ ਨੇ ਰੈੱਡ ਵਾਲੇ? ਥੈਂਕ ਯੂ ਜੀ, ਬਹੁਤ ਵਧੀਆ, ਅਤੇ ਜੀ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਪਰਮਿੰਦਰ ਸੈਣੀ ਜੀ ਕਹਿੰਦੇ ਇਟਸ ਮੀ, ਓਕੇ ਚਾਈਲਡਹੁੱਡ ਮੈਮਰੀਜ਼। ਕਹਿੰਦੇ ਕਿ ਨਾਨਕੇ ਘਰ ਹੋਲੀਡੇ ਟਾਈਮ ਜਿੰਨੇ ਬੱਚੇ ਆਏ ਹੁੰਦੇ ਸੀ, ਬੋਇਜ਼ ਗਰਲ ਵੀਅਰ ਕਰਦੇ ਸੀ, ਗਰਲਸ ਬੋਇਜ਼ ਵੀਅਰ। ਅੱਛਾ, ਕੁੜੀਆਂ ਮੁੰਡੇ ਬਣਦੇ ਸੀ ਅਤੇ ਮੁੰਡੇ ਕੁੜੀਆਂ? ਵਾਹ, ਨਹੀਂ ਇਹ ਹੁੰਦਾ ਸੀ ਵੈਸੇ,
1: ਇੱਕ ਚਾਪ ਹੁੰਦਾ ਕਰਨ ਲਈ ਵੀ ਕਰਦੇ ਹੁੰਦੇ ਸੀ,
0: ਖੇਡਾਂ ਇਹੋ ਜਿਹੀਆਂ ਹੁੰਦੀਆਂ ਸੀ ਕਿ ਮਤਲਬ ਉਦੋਂ ਕਿਹੜੀਆਂ ਪੀਓ ਅੰਗੂਠਾ ਵਿੱਚ ਵੀ ਹੈਗਾ ਜੀ। ਇੱਕ ਖਾਸੀਅਤ ਇਹਨਾਂ ਸਾਰੀਆਂ ਫੋਟੋਆਂ 'ਚ ਅੰਗੂਠੇ ਹੈਗੇ ਨੇ
1: ਮੁੜੀ ਮੁੜੀ ਜੀ ਪਈ ਹੋਣੀ ਨਾ ਕਿੱਥੇ ਫਿਰ ਕੱਢ ਕੇ
0: ਚਾਚੀ 420 ਵਰਗੀ ਕੁੜੀ ਬਣੇ ਆ ਪੂਰੀ ਐ ਕੰਫੀਡੈਂਸ ਆ ਤੇ ਗੁਰਸੇਵ ਜੀ ਕਹਿੰਦੇ ਕਿ ਯਾਦਗਾਰ ਦੇ ਲਈ ਸਾਂਭ ਕੇ ਰੱਖ ਲੈ ਫੋਟੋ ਦੋਵਾਂ ਦੀ ਵਕਤ ਬੀਤਿਆਂ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਵਾਹ ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ ਵਾਹ ਜੀ ਵਾਹ ਬਹੁਤ ਸੋਹਣਾ ਜੀ ਬਹੁਤ ਖੂਬਸੂਰਤ ਧੰਨਵਾਦ ਤੁਹਾਡਾ ਅਤੇ ਅੱਜ ਦਿਨ ਸੋਮਵਾਰ ਦਾ ਅਤੇ ਜਿਹੜੇ ਬਾਹਰੋਂ ਅੰਦਰੋਂ ਸੁਣਦੇ ਨੇ ਉਹਨੂੰ ਦੱਸਦੇ ਕਿ ਵਿਕਟੋਰੀਆ ਦੇ ਵਿੱਚ ਬੱਚਿਆਂ ਨੂੰ ਹੋ ਚੁੱਕੀਆਂ ਨੇ ਛੁੱਟੀਆਂ ਅਤੇ ਇੱਕ ਅਜੀਬ ਜੀ ਤੁਸੀਂ ਤਬਦੀਲੀ ਮਹਿਸੂਸ ਕਰਦੇ ਹੋ ਜਦੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਹਾਲਾਂਕਿ ਮੰਨ ਲਓ ਜਿੱਦਾਂ ਹੁਣ ਮਾਵਾਂ ਨੇ ਜਾਂ ਕਈਆਂ ਨੇ ਛੱਡਣਾ ਹੁੰਦਾ ਪਿਓਾਂ ਨੇ ਸਕੂਲਾਂ ਦੇ ਵਿੱਚ ਜਾਂ ਜਿੱਦਾਂ ਤੁਸੀਂ ਹੋ ਤੁਹਾਨੂੰ ਉਹ ਚੀਜ਼ ਰਿਲੈਕਸੇਸ਼ਨ ਜੀ ਤੁਹਾਨੂੰ ਮਹਿਸੂਸ ਹੁੰਦੀ ਹੋਊਗੀ ਸ਼ੁਰੂ ਸ਼ੁਰੂ 'ਚ ਹੌਲੀ ਹੌਲੀ ਇਹ ਭਾਰੀ ਹੋਣੀ ਹੈ ਪਰ ਸ਼ੁਰੂ ਸ਼ੁਰੂ 'ਚ ਹੁੰਦੀ ਹੈ ਪਰ ਜਿਹੜੇ ਜਿਨ੍ਹਾਂ ਦਾ ਕੋਈ ਡਾਇਰੈਕਟਲੀ ਵਾਹ ਵਾਸਤਾ ਨਹੀਂ ਜਦੋਂ ਮੰਨ ਲਓ ਹੁਣ ਮੇਰੇ ਵਰਗਿਆਂ ਨੇ ਸਵੇਰੇ ਉੱਠ ਕੇ ਅਤੇ ਸਿਰਫ ਕੰਮ 'ਤੇ ਹੀ ਆਉਣਾ ਵੀ ਉਹਦੇ 'ਚ ਕੋਈ ਤਿਆਰ ਕਰਨ 'ਚ ਕੋਈ ਛੱਡਣ 'ਚ ਉਹ ਨਹੀਂ ਹੈ ਪਰ ਫਿਰ ਵੀ ਆਪਾਂ ਜੋ ਸੜਕਾਂ 'ਤੇ ਮਾਹੌਲ ਚੱਲ ਪੈਂਦੇ ਹਾਂ ਨਾ ਇੱਕ ਅਜੀਬ ਜੀ ਸ਼ਹਿਰ ਓਵਰਆਲ ਸ਼ਹਿਰ ਦੇ ਵਿੱਚ ਹੀ ਰਿਲੈਕਸੇਸ਼ਨ ਜੀ ਹੋ ਜਾਂਦੀ ਹੈ ਪਤਾ ਨਹੀਂ ਅਜੀਬ ਜਦੋਂ ਜਾਂ ਤਾਂ ਆਪਾਂ ਭੀੜ ਭੜਕਾ ਸੜਕਾਂ 'ਤੇ ਉੱਤੇ ਬਹਿੰਦੇ ਹਾਂ ਅਤੇ ਸਾਨੂੰ ਉਹ ਚੀਜ਼ ਜ਼ਿਆਦਾ ਸ਼ਾਇਦ ਤੰਗ ਕਰਦੀ ਹੈ ਜ਼ਿਆਦਾ ਡਿਸਟਰਬ ਕਰਦੀ ਹੈ
1: ਬਿਲਕੁਲ
0: ਹੈ ਨਾ ਓਵਰਆਲ ਜਿਹਾ ਇੱਦਾਂ ਲੱਗਦਾ ਵੀ ਜਿੱਦਾਂ ਵੇਲ ਵੇਲ ਜਿਹਾ ਹੋ ਗਿਆ ਹੁੰਦਾ
1: ਅੱਜ ਸਵੇਰੇ ਵੀ ਜਦੋਂ ਮੈਂ ਆ ਰਹੀ ਸੀ ਆਰਾਮ ਨਾਲ ਮਤਲਬ ਕੋਈ ਨਹੀਂ ਕੋਈ ਸਕੂਲ ਜ਼ੋਨ ਆਰਾਮ ਨਾਲ ਜਾਓ ਤੁਸੀਂ ਕਿਉਂਕਿ ਵਾਕਈ ਕਿਉਂਕਿ ਜਿੰਨੀ ਜ਼ਿਆਦਾ ਗੱਡੀਆਂ ਉੱਨੀ ਜ਼ਿਆਦਾ ਭੀੜ ਭਾੜ ਉੱਨੀ ਜ਼ਿਆਦਾ ਇੱਕ ਬੇਚੈਨੀ ਜੀ ਜਲਦੀ ਭੱਜਣ ਨੱਠ ਹੈ ਨਾ
0: ਅੱਜ ਇੰਨੇ ਲੋਕ ਰਿਲੈਕਸਡ ਬਾਹਰ ਚੱਲ ਜਾਂਦੇ ਨਾ ਘੁੰਮਣ ਘੁੰਮਣ ਤੋਂ ਐਂ ਲੱਗਦਾ ਵੀ ਜਿੱਦਾਂ ਸ਼ਹਿਰ ਦੇ ਵਿੱਚ ਚੈਨ ਜਿਹਾ ਹੋ ਗਿਆ ਜਾਂ ਜਿਨ੍ਹਾਂ ਨੂੰ ਜ਼ਿਆਦਾ ਉਹ ਹੁੰਦੀ ਆ ਜ਼ਿਆਦਾ ਭੱਜ ਨੱਠ ਕਰਦੇ ਆ ਉਹ ਚੱਲ ਜਾਂਦੇ ਆ ਬਾਹਰ ਇੱਥੇ ਰਹਿ ਜਾਂਦੇ ਉਹੀ ਮੇਰੇ ਤਾਂ ਡਰ ਕੇ ਕੰਮ ਕੁੰਮ ਕਰਨ ਵਾਲੇ ਆਰਾਮ ਨਾ ਜਾਂ ਫਿਰ ਸਰਦਾਰ ਜੀ ਵਰਗੇ ਜਿਹੜੇ ਰਜਾਈ ਲੈ ਕੇ ਬੈਠੇ ਰਹਿੰਦੇ ਰਿਲੈਕਸ ਕਰੋ ਕਰੀਏ ਨਾ ਚੈਨ ਦੇ ਨਾਲ
1: ਉੱਲੀ ਵਾਲੇ ਪਰੌਂਠੇ ਖਾਓ
0: ਉੱਲੀ ਵਾਲੇ ਹੋਲੀ ਵਾਲੇ
1: ਨਹੀਂ ਸਵੇਰੇ ਕਹਿੰਦਾ ਸੀ ਨਾ ਉੱਲੀ ਵਾਲੇ ਪਰੌਂਠੇ
0: ਉਹ ਤਾਂ ਸਵੇਰੇ ਕਹਿੰਦਾ ਸੀ
1: ਮੈਨੂੰ ਲੱਗਦਾ ਭੁੱਲ ਗਏ ਸੀ ਤੁਸੀਂ
0: ਮੈਂ ਭੁੱਲ ਗਿਆ ਸੀ ਰਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਡੈਡੀ ਆਰਮੀ ਦੇ ਵਿੱਚ ਡਿਊਟੀ ਹੁੰਦੀ ਸੀ ਕਸ਼ਮੀਰ ਅਤੇ ਅਸੀਂ ਕਹਿੰਦੇ ਕਿ ਉਹਨਾਂ ਦੇ ਨਾਲ 3 ਮਹੀਨੇ ਰਹੇ ਲਾਈਫ ਟਾਈਮ ਮੈਮਰੀਜ਼ ਆ ਸਾਡੀਆਂ 2002 ਦੇ ਵਿੱਚ ਹਾਂ ਇਹ ਹੁੰਦੀਆਂ ਨੇ ਫਿਰ ਮੈਮਰੀਜ਼ ਜਦੋਂ ਆਪਾਂ ਹੁਣ ਵੀ ਤੁਸੀਂ ਵੇਖਦੇ ਹੋ ਤੁਸੀਂ ਯਾਦ ਕਰਦੇ ਹੋਗੇ ਹਾਂ ਉਹ ਵਕਤ ਵੇਖ ਲਓ ਫਿਰ ਫੋਟੋਆਂ 'ਚੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਵੀ ਉਹ ਨਹੀਂ ਵਕਤ ਆਇਆ ਮੁੜ ਕੇ ਉਹ ਨਹੀਂ ਚੀਜ਼ਾਂ ਮੁੜ ਕੇ ਆਪਾਂ ਇੰਜੋਏ ਕੀਤੀਆਂ ਉਹਨਾਂ ਆਪਾਂ ਬਾਅਦ ਵਿੱਚ ਫਨ ਨਹੀਂ ਕੀਤਾ ਉਹਨਾਂ ਪਰਿਵਾਰ ਕਿਤੇ ਬਾਅਦ 'ਚ ਨਹੀਂ ਇਕੱਠਿਆਂ ਹੋ ਕੇ ਮੁੜ ਕੇ ਗਿਆ ਕਿਤੇ ਜਾਂ ਕੀਤਾ ਸੋ ਇਹਦਾ ਮਤਲਬ ਇਹ ਵੀ ਆ ਕਿ ਜਿਹੜਾ ਆਪਾਂ ਇੱਦਾਂ ਦੇ ਪਲ ਆਪਾਂ ਬਿਤਾ ਲੈਂਦੇ ਹਾਂ ਉਹ ਸ਼ਾਇਦ ਸਮਾਂ ਲੰਘਣ ਦੇ ਉੱਤੇ ਤੁਹਾਨੂੰ ਹੋਰ ਜ਼ਿਆਦਾ ਵਧੀਆ ਲੱਗਦੇ
1: ਬਿਲਕੁਲ ਔਰ ਫੌਜ ਵਾਲਿਆਂ ਦਾ ਤਾਂ ਇਹ ਵੀ ਹੁੰਦਾ ਨਾ ਅਲੱਗ ਅਲੱਗ ਜਗ੍ਹਾ ਵੱਖਰੀ ਵੱਖਰੀ ਥਾਂ ਇਹਨਾਂ ਨੂੰ ਪੋਸਟਿੰਗ ਹੁੰਦੀ ਹੈ ਅਤੇ ਉਹ ਅਲੱਗ ਅਲੱਗ ਜਗ੍ਹਾ ਕਈ ਵਾਰੀ ਤਾਂ ਇਹ ਹੁੰਦਾ ਕਿ ਉਹ ਫੋਟੋਆਂ ਦੇ ਰਾਹੀਂ ਤੁਸੀਂ ਵੇਖਦੇ ਹੋ ਮੁੜ ਕੇ ਕਿੱਥੇ ਉੱਥੇ ਜਾਇਆ ਜਾਂਦਾ ਹੈ ਉਹ ਕਈ ਕਈ ਜਗ੍ਹਾ ਜਿਹੜੀ ਪੋਸਟਿੰਗ ਇਹਨਾਂ ਦੀ ਹੁੰਦੀ ਹੈ ਅਤੇ ਫੋਟੋਜ਼ ਹੀ ਕਿਸ ਤਰੀਕੇ ਦੀ ਚੀਜ਼ ਹੈ ਰੈਫਰੈਂਸ ਵਾਸਤੇ ਕਿ ਜਿਹੜੀ ਤੁਹਾਡੀ ਮਤਲਬ ਕਹਿ ਲਓ ਪਰੂਫ ਹੁੰਦੀ ਹੈ ਤੁਹਾਡੀ ਮੈਮਰੀ ਦਾ
0: ਹਾਂ ਸੋ ਜੀ ਮਿਹਰਬਾਨੀ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਅਸੀਂ ਤਾਂ ਦੁੱਖੜੇ ਸੁਣਨ ਗਏ ਸੀ ਮੈਡਮ ਦੇ ਕਿ ਇਹਦੀਆਂ ਛੁੱਟੀਆਂ ਖਤਮ ਹੋਣ ਲੱਗੀਆਂ ਸੀ ਵਿਚਾਰੀ ਦੁਖੀ ਸੀ ਬਾਂਹ ਦੁਖਦੀ ਸੀ ਇਹਦੀ ਮਨਦੀਪ ਦੀ ਗੱਲ ਕਰ ਰਿਹਾ ਪਰ ਇਹਦੀ ਕਹਿੰਦੇ ਵੀ ਬਾਂਹ ਦੁਖਦੀ ਕਦੀ ਲੱਤ ਦੁਖਦੀ ਕਦੀ ਇਹਦਾ ਸਿਰ ਦੁਖਦਾ ਪਰ ਜ਼ਬਾਨ ਨਹੀਂ ਦੁਖਦੀ ਇਹਦੀ ਕੁੜੀ ਦੀ ਸਭ ਕੁਛ ਹੀ ਦੱਸੀ ਜਾਂਦੀ ਹੈ
1: ਸਿਰ ਦੁਖਦਾ ਕਦੇ ਹੱਥ ਕਦੇ ਜ਼ਬਾਨ ਨਹੀਂ ਦੁਖਦੀ ਇਹ ਤੇ ਤੁਸੀਂ ਮੈਨੂੰ ਲੱਗਿਆ ਕਿ ਉਹਨਾਂ ਦੀ ਤਾਂ ਮੈਨੂੰ ਕਹਿਤਾ ਤੁਸੀਂ
0: ਖੁਸ਼ ਰਹਿਣ ਦੋ ਤੁਸੀਂ ਕੁੜੀ ਨੂੰ ਹੈ ਤੁਸੀਂ ਤੰਗ ਕਰਦੇ ਜੇ ਤੁਸੀਂ ਅਤੇ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਵਾਲਾ ਮੰਡੇ ਅਤੇ ਗੁਰਜੀਤ ਕੌਰ ਗਿੱਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਇਹ ਫੋਟੋ ਦਾ ਬੈਸਟ ਹੈ ਡੈਡੀ ਜੀ ਦੇ ਨਾਲ ਕਹਿੰਦੇ ਨੇ ਕਿ ਮਨਾਇਆ ਸੀ ਬੜਾ ਔਖਾ ਮਨਾਇਆ ਸੀ ਉਹਨਾਂ ਨੂੰ ਸੈਲਫੀ ਦੇ ਲਈ
1: ਅੱਛਾ
0: ਹਾਂ ਇਹ ਵੀ ਅਜੋਕੇ ਸਮੇਂ ਦੀ ਨਾ ਇਹ ਵੀ ਇੱਕ ਉਹ ਆ ਕਹਿੰਦੇ ਨੇ ਕਿ ਤੁਹਾਡੀਆਂ ਲੱਖ ਕੋਈ ਫੋਟੋਆਂ ਖਿੱਚਦੇ ਜਿੰਨੀਆਂ ਮਰਜ਼ੀ ਪਰ ਉਹ ਜਿੰਨੀਆਂ ਮਰਜ਼ੀ ਵਧੀਆ ਹੋਣ ਪਰ ਅੱਜ ਕੱਲ੍ਹ ਦਾ

0: ਤੇ ਮੈਨੂੰ ਵੈਸੇ ਹੀ ਪਤਾ ਨਹੀਂ ਕਿਉਂ ਹੁਣ ਘੱਟ ਹੀ ਹੈਗਾ ਸ਼ੌਂਕ, ਹੈ ਨਾ, ਮੈਂ ਉਹੀ ਬੱਚਿਆਂ ਦੇ ਕਰਕੇ ਕਰ ਲੈਂਦੀ ਹੈਗੀ ਹਾਂ। ਪਰ ਕਹਿੰਦੀ ਚਲੋ ਠੀਕ ਹੈ, ਜਦ ਤੂੰ ਬੋਲਦੀ ਵੀ ਹੈ ਨਾ ਚੱਲ ਸਾਨੂੰ ਉਹੀ ਲੱਗਦਾ ਹੈਗਾ, ਪਰ ਹੁਣ ਪਤਾ ਨਹੀਂ ਕਿਉਂ ਘੱਟ ਗਿਆ। ਮੈਨੂੰ ਲੱਗਦਾ ਟਾਈਮ ਆਊਗਾ ਮੈਂ ਦੁਬਾਰਾ ਫਿਰ ਉਸਦੇ ਵਿੱਚ ਮਤਲਬ ਕਰੂੰਗੀ। ਪਰ ਇਹ ਵਾਲੀਆਂ ਜਿਹੜੀਆਂ ਫੋਟੋਜ਼ ਆਉਂਦੀਆਂ ਨੇ ਨਾ, ਵਾਕਈ ਬੜੀ ਆਪਣੀ ਵਧੀਆ ਮੈਮਰੀਜ਼ ਦੇ ਕੇ ਜਾਂਦੀ ਹੈ, ਆਪਾਂ ਉਸ ਟਾਈਮ ਦੇ ਵਿੱਚ ਚੱਲ ਜਾਂਦੇ ਹਾਂ, ਬੜਾ ਚੰਗਾ ਲੱਗਦਾ ਹੈ।
1: ਜੀ ਗੁੱਡ ਗੁੱਡ ਗੁੱਡ, ਥੈਂਕ ਯੂ ਦੀਦੀ, ਥੈਂਕ ਯੂ,
0: ਥੈਂਕ ਯੂ ਜੀ। ਲਾਸਟ ਯੈਸ ਜੀ, ਆਪਾਂ ਬਣਾਉਣ ਲੱਗੇ ਹਾਂ ਦੁਪਹਿਰੇ ਉਹ ਉਹਦੇ ਉਲੀ ਵਾਲੇ ਪਰਾਂਠੇ ਨਾ, ਵਿਦ ਹੋਮਮੇਡ ਮੱਖਣੀ ਦੇ ਨਾਲ।
1: ਅੱਛਾ, ਵਾਹ ਵਾਹ, ਚਲੋ
0: ਹਾਂਜੀ
1: ਖਾਓ ਜੀ ਤੁਸੀਂ ਫੰਗਸ ਪਰਾਂਠੇ। ਥੈਂਕ ਯੂ,
2: ਫੋਨ ਵਗੈਰਾ ਬੱਚਿਆਂ ਦੇ ਫੋਟੋਜ਼ ਨਾਲ ਜ਼ਿਆਦਾ ਭਰੇ ਹੁੰਦੇ।
1: ਹਾਂ ਫਿਰ ਉਹ ਚਲੋ ਹੁਣ ਉਹਨਾਂ ਦੀ ਖਿੱਚਣੀ ਹੈ ਨਾ, ਉਹ ਜਿਹੜੇ ਜਿਹੜੀ ਚੀਜ਼ ਆਸ ਪਾਸ ਕਿਊਟ ਹੈ।
2: ਨੀਤੂ ਜੀ ਦੇ ਦਿਲ ਭਰ ਉਹ ਇੰਨੀ ਕਿਊਟ ਆ ਮੈਂ ਕਹਿੰਦੇ ਰਹਿੰਦੇ।
1: ਆਪਣਾ ਜਦੋਂ ਮੂੰਹ ਹੀ ਕੈਮਰੇ ਚ ਆਉਣਾ ਹਟ ਜੇ ਤੇ ਫਿਰ ਬੰਦੇ ਨੇ ਫੋਟੋ ਖਿੱਚ ਲਈ। ਮੈਂ ਸਾਰਿਆਂ ਦੀ ਗੱਲ ਕਰ ਰਿਹਾ।
2: ਕਸੂਰ
1: ਉਹ ਏਦਾਂ ਹੀ ਬਣਦੀਆਂ। ਹਾਂਜੀ ਰਿਚਰਡ ਜੀ, ਤੁਸੀਂ ਵੀ ਦੱਸੋ ਭਾਈ ਕੁਛ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਦਾਂ ਦੋਨੋਂ ਨੂੰ ਹੱਥ ਜੋੜ ਕੇ?
1: ਜੀ ਬਹੁਤ ਵਧੀਆ,
2: ਹੱਥ ਜੋੜ ਕੇ।
3: ਤੋ ਮੈਨੇ ਫੋਟੋ ਭੇਜਿਆ, ਦੈਟਸ ਮਾਈ ਮਾਸੀ, ਜੋ ਮੇਰੇ ਡੈਡ ਨੇ ਖਿੱਚਿਆ ਥਾ ਫੋਟੋ
1: ਜੀ।
3: ਤੋ ਮੇਰੇ ਡੈਡ ਉਨਕੇ ਮੈਨੇਜਰ ਥੇ, ਸੋ ਸ਼ੀ ਮਾਡਲ ਫੋਰ ਦੈਟ, ਦ ਸੈਕਿੰਡ ਫੋਟੋ ਸ਼ੋਜ਼ ਦੈਟ ਸ਼ੀ ਯੂਜ਼ ਟੂ ਬੀ ਮਾਡਲਿੰਗ ਫੋਰ ਦ ਸਾਰੀ ਇਨ ਦ 60s।
1: ਅੱਛਾ 60s ਵਿੱਚ, ਓਕੇ।
3: ਮਾਸੀ
1: ਕਿਹੇ ਹੀਰੋਇਨ ਵਰਗੇ ਲੱਗਦੇ ਮੈਨੂੰ, ਨਾਂ ਨੀ ਚੇਤਾ ਆਉਣ ਡਿਆ।
3: ਥੈਂਕ
1: ਯੂ, ਵਟਸ ਯੂਰ ਨੇਮ? ਨੇਮ ਇਜ਼ ਰੀਟਾ, ਰੀਟਾ ਕੀ ਜਮਾ। ਹਾਂਜੀ
3: ਮਤਲਬ ਮੇਰੇ ਘਰ ਮੇ ਤੋਂ ਬਹੁਤ ਸਾਰੇ ਫੋਟੋ ਐਸੇ।
1: ਤੁਹਾਨੂੰ ਜਦੋਂ ਕੋਈ ਕਹਿੰਦਾ ਨਾ ਵਟ ਇਜ਼ ਯੂਰ ਨੇਮ, ਤੇ ਤੁਸੀਂ ਕਹਿਣਾ ਹੀ ਨਾ, ਵਟਸ ਯੂਰ ਨੇਮ, ਵਟਸ ਯੂਰ ਨੇਮ, ਵਟਸ ਯੂਰ ਨੇਮ, ਮਾਈ ਨੇਮ ਇਜ਼ ਰੀਚਰਡ।
2: ਫਬਰ ਹੈਗਾ ਨਾ ਵੈਸੇ।
3: ਔਰ ਦੂਸਰਾ ਕੱਲ ਮੈਂ ਪਿੱਛੇ ਦੇਖੀ ਗਿਆ ਤਾਂ ਮੈਂ ਵਾਪਸ ਆਊਂਗਾ ਰੰਜੋਰ, ਇਟ ਵਾਸ ਸੱਚ ਅ ਬਿਊਟੀਫੁਲ ਮੂਵੀ, ਆਈ ਕੁਡ ਨਾਟ ਸਟਾਪ ਕਰਾਇੰਗ, ਐਂਡ ਮਾਈ ਫਰੈਂਡਸ ਵਰ ਸੇਇੰਗ ਤੁਜੀ ਕਿਆ ਹੋ ਗਿਆ, ਵਟ ਸੋ ਵਟਸ ਦੇ ਟੂ ਕਰਾਈ ਅਬਾਊਟ ਇਟ, ਆਈ ਸੇਡ ਯੂ ਵੋਂਟ ਅੰਡਰਸਟੈਂਡ, ਆਈ ਡੋਨਟ ਨੋ, ਇਟ ਵਾਸ ਸੱਚ ਅ ਬਿਊਟੀਫੁਲ ਮੂਵੀ, ਐਂਡ ਜੋ ਮੇਰੇ ਦੋਸਤ ਮਾਈ ਫਰੈਂਡਸ ਲਾਈਕ ਇਟ, ਬਟ ਪਤਾ ਨਹੀਂ ਉਨਕੋ ਯੇ ਨਹੀਂ ਸਮਝ ਆਇਆ ਕਿ ਮੈਂ ਇਤਨਾ ਕਿਉਂ ਰੋਇਆ।
1: ਨਹੀਂ ਉਹ ਡਿਪੈਂਡ ਕਰਦਾ ਕਿਹੜੀ ਚੀਜ਼ ਤੁਹਾਨੂੰ ਕਿੱਥੇ ਐਂਕਰ ਕਰ ਗਈ, ਕੁਛ ਨਾ ਕੁਛ ਤੁਹਾਡੇ ਅੰਦਰ ਪਏ ਹੁੰਦੇ ਇਮੋਸ਼ਨਸ, ਸੋ ਹਰ ਕੋਈ ਇਹਦੇ ਉੱਤੇ ਅਲੱਗ ਅਲੱਗ ਚੀਜ਼
3: ਰਿਕਮੈਂਡ, ਐਵਰੀਵਨ ਸ਼ੁਡ ਗੋ ਐਂਡ ਵਾਚ ਇਟ, ਇਟਸ ਸੱਚ ਅ ਬਿਊਟੀਫੁਲ ਮੂਵੀ।
1: ਜ਼ਰੂਰੀ ਨਹੀਂ ਵੀ ਹਰ ਕੋਈ ਰੋਵੇ ਜਾਂ ਹਰ ਕਿਸੇ ਦੇ ਰੋਣ ਦੇ ਲਈ ਆ,
3: ਮਤਲਬ
1: ਕਿਸੇ ਨੂੰ ਲਵ ਸਟੋਰੀ ਵਧੀਆ ਲੱਗ ਰਹੀ ਆ, ਕਿਸੇ ਨੂੰ ਉਹਦੀ ਜਿਹੜੀ ਹਿਸਟਰੀ ਪਾਰਟ ਆ ਉਹ ਵਧੀਆ ਲੱਗ ਰਿਹਾ ਵਾ, ਕਿਸੇ ਨੂੰ ਡਾਇਰੈਕਸ਼ਨ ਵਧੀਆ, ਕਿਸੇ ਨੂੰ ਜਿਹੜਾ ਉਹ ਗਾਣਿਆਂ ਦਾ ਸਟਾਈਲ ਹੈ, ਚਲੋ ਉਹ ਤਾਂ ਇੱਕ ਟਿਪੀਕਲ ਸਟਾਈਲ ਹੈ ਅਮਤਾਜ਼ ਅਲੀ ਦਾ, ਕਿਸੇ ਨੂੰ ਡਾਇਰੈਕਸ਼ਨ ਦੇ ਤੌਰ ਦੇ ਉੱਤੇ ਵਧੀਆ ਲੱਗ ਰਹੀ ਹੈ, ਸੋ ਅਲੱਗ ਅਲੱਗ ਆਪਣਾ ਆਪਣਾ ਨਜ਼ਰੀਆ ਹਰ ਇੱਕ ਦਾ, ਪਰ ਇਹ ਆ ਕਿ ਸਾਰਿਆਂ ਨੂੰ ਅਲੱਗ ਠੀਕ ਰਹੀ ਹੈ। ਹਾਂ ਸੋ ਇਹ ਇਹ ਥੋੜ੍ਹੇ ਤੋਂ ਆਇਆ ਵਾ, ਮੈਂ ਜਿੱਦਾਂ ਪਹਿਲੇ ਦੂਜੇ ਦਿਨ ਸ਼ਾਇਦ ਵੇਖਣ ਗਿਆ, ਹਨੇ ਪਹਿਲੇ ਦੂਜੇ ਨਹੀਂ ਸ਼ਾਇਦ ਵੀਕਐਂਡ ਤੋਂ ਬਾਅਦ, ਪਹਿਲੇ ਵੀਕਐਂਡ ਤੋਂ ਬਾਅਦ, ਅਤੇ ਉਸ ਦਿਨ ਸਾਰੇ ਦੋ ਚਾਰ ਜਾਣੇ ਸੀ, ਪਰ ਹੌਲੀ ਹੌਲੀ ਵੱਧ ਰਹੇ ਨੇ ਲੋਕ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04732702052
2: याद रखो 9077973
1: VY Immigration and Education Consultant
2: हर कदम तुहाडे नाल।
0: किचन दा स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ Stone Mason, तुहाडे घर नू बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 04100045555 या आज ही विजिट करो 104 कॉलिंस रोड मेल्टन।
3: आर यू रेडी टू स्टार्ट समथिंग, डू व्हाट यू लव? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
0: सोना चाहिदा,
4: भरोसा चाहिदा,
0: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 04935360042।
5: ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
10: ਸੂਰਜ ਦੇਵਤਾ
9: ਕੀ ਮਤਲਬ?
10: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
9: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
10: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ।
6: फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स, तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
4: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सब नु हसा हसा के लोटपोट कीता, ओ मूवी जिदी स्टोरी ने ब्रेन रॉट कीता।
12: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो बड़ी फ्रेंचाइज कैरी ऑन जट्टा 4, जिथे एडवोकेट टिल्लो फिर कहेंगे
13: पर टिल्लो ने काला कोट एवे नहीं पाया।
4: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं, ये लाफ्टर दा फेस्टिवल है।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫੋਟੋ ਅਰਜਨ ਢਿੱਲੋਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਫੋਟੋ ਅਤੇ ਗੱਲਾਂ ਵੀ ਸਾਡੀਆਂ ਅੱਜ ਫੋਟੋਆਂ ਦੇ ਬਾਰੇ ਚੱਲ ਰਹੀਆਂ ਨੇ ਫੋਟੋ ਤੁਹਾਡੀਆਂ ਮੈਮਰੀਜ਼ ਤੁਹਾਡੀਆਂ ਪੁਰਾਣੀਆਂ ਯਾਦਾਂ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਇਹ ਜਿਹੜੇ ਗਾਣੇ ਦੇ ਵਿੱਚ ਲਾਈਨ ਸੀਗੀ ਇਹ ਵੀ ਵਾਕਈ ਜਿਨ੍ਹਾਂ ਦੀ ਲਵ ਮੈਰਿਜ ਹੋ ਉਹਨਾਂ ਨੂੰ ਜਦੋਂ ਘਰਦਿਆਂ ਨੂੰ ਫੋਟੋ ਦਿਖਾਉਣਾ ਉਹ ਵੀ ਇੱਕ ਟਾਸਕ ਹੁੰਦਾ ਹੋਣਾ
0: ਪਹਿਲੀ ਗੱਲ ਤੇ ਇਹੋ ਹੀ ਆਉਂਦੀ ਹੈ ਮੰਨ ਲਓ ਤੁਸੀਂ ਕਿਸੇ ਬਾਰੇ ਵੀ ਗੱਲ ਕਰਦੇ ਹੋ ਤੇ ਸਭ ਤੋਂ ਪਹਿਲਾਂ ਅੱਜ ਕੱਲ ਸਾਡੇ ਕੋਲ ਇਹੋ ਹੀ ਆ ਸਾਧਨ ਪਹਿਲੇ ਲਿਆਓ ਵਿਖਾਓ ਪਹਿਲਾਂ ਕੀ ਆ ਹਨਾ ਕਿੱਦਾਂ ਦਾ ਆ ਕੋਈ ਉਹ ਚੀਜ਼ਾਂ ਸ਼ੁਰੂ ਹੀ ਇੱਥੋਂ ਹੁੰਦੀਆਂ
1: ਹਨਾ
0: ਦਿਲ ਦਾ ਪਤਾ ਨੀ ਤਰ ਕਿਹੋ ਜਿਹਾ ਹੋਣਾ ਮੁਖੜਾ ਵੇਖ ਕੇ ਮਾਰ
1: ਕੇ ਭਿੰਡੀ ਔਰ ਅਮਰੂਦ ਦੀ ਕਹਾਣੀ
0: ਭਿੰਡੀ ਤੇ ਅਮਰੂਦ ਦੀ ਫੋਟੋ ਪਹਿਲਾਂ ਹੋ ਗਈ ਥੈਂਕ ਯੂ ਇੱਕ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਆ ਇੱਕ ਘਰ ਆ ਜੀ ਵਾਲਨ ਦੇ ਵਿੱਚ ਰੈਂਟ ਦੇ ਲਈ ਅਤੇ 3 ਬੈਡਰੂਮ ਘਰ ਆ ਅਤੇ ਜੇ ਕਿਸੇ ਨੇ ਲੈਣਾ ਵਾ ਰੈਂਟ ਦੇ ਉੱਤੇ ਤਾਂ ਇਹਨਾਂ ਦਾ ਨੰਬਰ ਆਪਾਂ ਤੁਹਾਨੂੰ ਦੇ ਸਕਦੇ ਹਾਂ ਅਤੇ ਤੁਸੀਂ ਸਾਨੂੰ ਮੈਸੇਜ ਕਰ ਦਿਓ ਵਾਲਨ ਦੇ ਵਿੱਚ ਰੈਂਟ ਦੇ ਲਈ ਘਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਉੱਪਰ ਵਾਲੀ ਮੇਰੀ ਫੋਟੋ ਅੱਛਾ ਸੰਨ 1985 ਦੀ ਵਾਹ ਅਤੇ ਥੱਲੇ ਵਾਲੀ ਮੇਰੇ ਬੇਟੇ ਦੀ ਸੰਨ 2014 ਦੀ ਵਾਹ ਦੋਵਾਂ ਦੀ ਲਗਭਗ ਸੇਮ ਇੱਦਾਂ ਇਹ ਵੀ ਲੱਗਦਾ ਨਾ ਕਈ ਵਾਰੀ ਜਦੋਂ ਤੁਸੀਂ ਜਿੱਦਾਂ ਨੀਤੂ ਜੀ ਵੀ ਗੱਲ ਕਰ ਰਹੀ ਅਤੇ ਜਦੋਂ ਆਪਾਂ ਆਪਣੇ ਧੀਆਂ ਪੁੱਤਾਂ ਦੀਆਂ ਫੋਟੋਆਂ ਖਿੱਚਦੇ ਹਾਂ ਅਤੇ ਕਈ ਵਾਰੀ ਤੁਹਾਨੂੰ ਐਂ ਸੇਮ ਲੱਗਦਾ ਵਾ ਵੀ ਹੁਲੀਆ ਉੱਦਾਂ ਦਾ ਹੀ ਹੈ ਇਹਨਾਂ ਦਾ ਵੀ ਹੈ ਨਾ ਥੋੜ੍ਹਾ ਬਹੁਤਾ ਜਿਹਾ ਫਰਕ ਉੱਦਾਂ ਦਾ ਹੀ ਆਪਾਂ ਬੇਸਿਕਲੀ ਸਾਡੇ ਅੰਦਰ ਵੀ ਉਹੀ ਚੀਜ਼ਾਂ ਪਈਆਂ ਹੁੰਦੀਆਂ ਆਪਾਂ ਡਰੈਸਅਪ ਵੀ ਨਿਆਣਿਆਂ ਨੂੰ ਉਸੇ ਜਿਹੇ ਤਰੀਕੇ ਦੇ ਨਾਲ ਹੀ ਕਰਦੇ ਹਾਂ ਕਿਉਂਕਿ ਉਹ ਹਰ ਇੱਕ ਦਾ ਇੱਕ ਉਹ ਯਾਦਾਂ 'ਚ ਹੀ ਬੈਠੀਆਂ ਹੁੰਦੀਆਂ ਵਾ ਚੀਜ਼ਾਂ ਉਹ ਪਰਿਵਾਰਾਂ ਦਾ ਹੁੰਦਾ ਵਾ ਆਪਣਾ ਆਪਣਾ ਤਿਆਰ ਤਿਉਰ ਕਰਨ ਦਾ ਕਈਆਂ ਪਰਿਵਾਰਾਂ 'ਚ ਹੁੰਦਾ ਵਾ ਪੂਰੀਆਂ ਮੀਡੀਆਂ ਛੇਡੀਆਂ ਮਤਲਬ ਸੱਜੇ ਖੱਬੇ ਚਾੜ ਚਾੜ ਕੇ ਪੂਰਾ ਅਤੇ ਕਈਆਂ ਦੇ ਵਿੱਚ ਹੁੰਦਾ ਵੀ ਸਿੱਧਾ ਸਿੱਧਾ ਜਿਹਾ ਹੀ ਇਹ ਵੀ ਨਿੱਕੇ ਨਿੱਕੇ ਜਿਹੇ ਫਰਕ ਹੁੰਦੇ ਆ ਪਰ ਉਹ ਹਰ ਇੱਕ ਪਰਿਵਾਰ ਦੇ ਵਿੱਚ ਅਲੱਗ ਹੁੰਦੇ ਆ
1: ਹਾਂ ਇਹ ਤਾਂ ਹੈ ਹੁਣ ਮੇਰੇ ਮਤਲਬ ਮੰਮੀ ਨੂੰ ਸ਼ੌਕ ਸੀਗਾ ਕਿ ਹਰ ਬਰਥਡੇ ਦਾ ਹਰ ਸਾਲ ਇੱਕ ਫੋਟੋ ਖਿਚਾਉਣਾ ਹੀ ਖਿਚਾਉਣਾ ਦੋਵੇਂ ਭੈਣਾਂ ਦਾ ਸਾਡਾ ਭਾਵੇਂ ਮੇਰਾ ਬਰਥਡੇ ਹੋਇਆ ਮੇਰੀ ਭੈਣ ਦਾ ਅਤੇ ਹੁਣ ਵੀ ਇਹ ਨਾ ਉਹ ਪੂਰੀ ਬਰਥਡੇ ਐਲਬਮ ਪਈ ਹੋਈ ਹੈ ਸ਼ੁਰੂ ਤੋਂ ਅਤੇ ਅਸੀਂ ਕਈ ਵਾਰੀ ਵੇਖਦੇ ਹਾਂ ਬੜਾ ਹਾਸਾ ਆਉਂਦਾ ਦੇਖ ਕੇ ਕਿ ਕਿਸੇ 'ਚ ਤਾਂ ਸਹੀ ਹੈ ਕਿਸੇ 'ਚ ਮੰਮੀ ਨੇ ਕਿਹਾ ਮੰਮੀ ਭੁੱਲ ਗਈ ਹੋਣੀ ਕਿ ਬਰਥਡੇ ਆਉਣ ਲੱਗਿਆ ਧੱਕੇ ਨਾਲ ਹੀ ਪਰ ਇਹ ਕਿ ਹਾਂ ਹਰ ਸਾਲ ਖਿਚਾਉਣੀ ਹੈ ਅਤੇ ਕਿਸੇ 'ਚ ਦਿਖ ਰਿਹਾ ਕਿ ਵਾਹਵਾ ਐਫਰਟ ਹੈ
0: ਅੱਜ ਕੱਲ੍ਹ ਤਾਂ ਉਹ ਵੀ ਹੋ ਗਿਆ ਨਾ ਜਦੋਂ ਤੁਹਾਡੇ ਵਿਆਹ ਹੁੰਦੇ ਆ ਅਤੇ ਉਦੋਂ ਉਹ ਉੱਥੇ ਚਲਾ ਦਿੱਤੀਆਂ ਜਾਂਦੀਆਂ ਬਚਪਨ ਤੋਂ ਲੈ ਕੇ ਉੱਥੇ ਚਲਾਈਆਂ ਜਾਂਦੀਆਂ ਅੱਜ ਕੱਲ੍ਹ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ ਅਤੇ
1: ਮੁੰਡੇ ਦੀ ਕੁੜੀ ਦੀ ਦੋਨਾਂ ਦੀ ਬਚਪਨ ਦੀ
0: ਹਾਂ ਇੱਕ ਪਾਸੇ ਉਹਦੀਆਂ ਚੱਲੀ ਜਾਂਦੀਆਂ ਇੱਕ ਪਾਸੇ ਤੁਸੀਂ ਚਲਾਈਆਂ ਸੀ ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ ਸ਼ੁਕਰੀਆ ਤੇ ਬਲੈਕ ਐਂਡ ਵਾਈਟ ਫੋਟੋ ਹਾਂ ਇਹ ਵੀ ਇੱਕ ਦੌਰ ਸੀ ਜਦੋਂ ਮਤਲਬ ਕਲਰ ਨਹੀਂ ਹੁੰਦੀਆਂ ਫਿਰ ਇੱਕ ਦੌਰ ਆਇਆ ਜਦੋਂ ਹੁੰਦੀ ਉਹ ਬਲੈਕ ਐਂਡ ਵਾਈਟ ਹੀ ਪਰ ਉਹਦੇ ਵਿੱਚ ਹਲਕਾ ਹਲਕਾ ਰੰਗ ਜਿਹੜਾ ਬਾਅਦ 'ਚ ਭਰਿਆ ਜਾਂਦਾ ਸੀ ਬਰੱਸ਼ ਦੇ ਨਾਲ ਸ਼ਾਇਦ
1: ਪਤਾ ਨਹੀਂ ਕਿਸ ਵਿੱਚ
0: ਕੁਛ ਨਾ ਕੁਛ ਕੀਤਾ ਜਾਂਦਾ ਸੀ ਸੋ ਉਹ ਕਲਰ ਨਹੀਂ ਹੁੰਦੀਆਂ ਐਗਜੈਕਟ ਕਲਰ ਨਹੀਂ ਹੁੰਦੀਆਂ ਉਸ ਤੋਂ ਬਾਅਦ ਫਿਰ ਕਲਰ ਵਾਲੀਆਂ ਕੁਛ ਤਾਂ ਹੈਗਾ ਸੀ ਕਿਉਂਕਿ ਉਹ ਫੋਟੋਆਂ ਤੁਸੀਂ ਵੇਖੋ ਨਾ ਤੇ ਉਹਨਾਂ ਨੇ ਬੁੱਲ ਵੀ ਐ ਪੂਰੇ ਰੰਗੇ ਹੁੰਦੇ ਆ ਸੋ ਆਪਣੀ ਕਲਾਕਾਰੀ ਉਹਨਾਂ ਨੇ ਪੂਰੀ ਵਿਖਾਈ ਹੁੰਦੀ ਆ ਪੁਰਾਣੀਆਂ ਤੁਸੀਂ ਉਸ ਦੌਰ ਦੀਆਂ ਫੋਟੋਆਂ ਵੇਖੋ ਤੇ ਉਹ ਲੱਗਦਾ ਵਾ ਬਾਕੀ ਸਾਰੀ ਐਲਬਮ ਜਿਹੜੀ ਉਹ ਬਲੈਕ ਐਂਡ ਵਾਈਟ ਹੁੰਦੀ ਆ ਪਰ ਜਿਹੜੀਆਂ ਮੇਨ ਮੇਨ ਅੱਗੇ ਲੱਗੀਆਂ ਮੁੰਡੇ ਕੁੜੀ ਦੀਆਂ 2-4 ਫੋਟੋਆਂ ਨੇ ਉਹਨਾਂ ਨੂੰ ਕਲਰ ਕੀਤਾ ਹੁੰਦਾ 2 ਕੁ ਪੇਜ ਕਲਰ ਹੁੰਦੇ ਆ ਉਹ ਤੇ ਪੂਰੀ ਰੀਝ ਲਾਈ ਹੁੰਦੀ ਆ ਫਿਰ ਉਹਨਾਂ ਨੇ ਪਿਆ ਤੇ 2000 ਹਾਂ ਇਹ ਵੀ ਹੌਲੀ ਹੌਲੀ ਮਤਲਬ ਕਿਸੇ ਨੂੰ ਲੱਗਾ ਹੋਊਗਾ ਵੀ ਇਹ ਬਲੈਕ ਐਂਡ ਵਾਈਟ ਆ ਅਤੇ ਬੰਦੇ ਨੂੰ ਲੱਗਾ ਵੀ ਨਹੀਂ ਇਹਦੇ 'ਚ ਜਿੱਦਾਂ ਦੇ ਮੈਂ ਕੱਪੜੇ ਪਾਏ ਉੱਦਾਂ ਦੇ ਕਿਉਂ ਨਹੀਂ ਰੰਗ ਭਰੇ ਗਏ ਅਤੇ ਉਹ ਫਿਰ ਭਰ ਕੇ ਬੰਦੇ ਨੂੰ ਵੀ ਚਾਹ ਲਾ ਲਏ ਆਪਣੇ ਬੇਸਿਕਲੀ ਆਪਣੇ ਹਰ ਇੱਕ ਤਰ੍ਹਾਂ ਦੇ ਚਾਹ ਹੀ ਤਾਂ ਲਾਉਣ ਡਿਆ ਬੰਦਾ ਵੀ ਮੈਂ ਆਹ ਵੀ ਕਰਕੇ ਵੇਖ ਲਾਂ ਮੈਂ ਆਹ ਵੀ ਕਰਕੇ ਵੇਖ ਲਾਂ 2007 ਇਨ ਆਸਟ੍ਰੇਲੀਆ ਚਾਈਲਡਹੁੱਡ ਮੈਮਰੀਜ਼ ਅੱਛਾ 2007 ਦੇ ਵਿੱਚ ਅੱਛਾ ਜੇ ਮੈਨੂੰ ਲੱਗਦਾ ਜਦੋਂ ਤੁਸੀਂ ਫਿਰ ਸਟੂਡੈਂਟ ਆਏ ਹੋਏ ਉਦੋਂ ਦੀਆਂ ਵਾ ਹਰਜਿੰਦਰ ਜੀ ਹੈ ਨਾ ਇਹ ਵੀ ਜਿਹੜੀਆਂ ਆਪਣੀਆਂ ਇੱਥੋਂ ਦੀਆਂ ਵੀ ਹੁਣ ਵੇਖ ਲਓ ਮੈਮਰੀਜ਼ ਬਣ ਕੇ ਰਹਿ ਗਈਆਂ ਵਾ ਜਦੋਂ ਆਪਾਂ ਪਹਿਲੀ ਵਾਰ ਆਪਾਂ ਆਏ ਹਾਂ ਐਜ ਏ ਸਟੂਡੈਂਟ ਜਾਂ ਵੈਸੇ ਅਤੇ ਉਦੋਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਕਈਆਂ ਦੀਆਂ ਤੁਹਾਨੂੰ ਮਿਲ ਜਾਣਗੀਆਂ ਕੁੱਕਰੀ ਵਾਲੀਆਂ ਸ਼ੈਫ ਕੋਟ ਵਾਲੀਆਂ ਸੈਮੀ ਸਾਹਿਬ ਦੀ ਮੈਨੂੰ ਯਾਦ ਹੈ ਪਿਛਲੀ ਵਾਰ ਭੇਜੀ ਇਹਨਾਂ ਨੇ ਅਤੇ ਜਿਹੜੇ ਜੋ ਜਿਹਨੇ ਕੋਰਸ ਕੀਤਾ ਵਾ ਉਹਦੀ ਉੱਦਾਂ ਦੀ ਕੋਈ ਨਾ ਕੋਈ ਮੈਮਰੀ ਇੱਥੇ ਤੁਸੀਂ ਆ ਕੇ ਤੇ ਕਿਉਂਕਿ ਉਹਨੇ ਚਿਰਾਂ ਨੂੰ ਤਾਂ ਮਾੜੇ ਚੰਗੀ ਜਿਹੀਆਂ ਫੋਟੋਆਂ ਖਿੱਚਣ ਵਾਲੇ ਫੋਨ ਜਿਹੜੇ ਆ ਗਏ ਪਰ ਉਦੋਂ ਸਾਂਭਣ ਦਾ ਰਿਵਾਜ਼ ਇਹਨਾਂ ਨੇ ਹੀ ਉਦੋਂ ਦੀਆਂ ਸ਼ਾਇਦ ਮੈਨੂੰ ਲੱਗਦਾ ਸਾਂਭੀਆਂ ਘੱਟ ਆ ਕਿਸੇ ਨੇ, ਜਿੱਦਾਂ ਹੁਣ ਆਪਾਂ ਝੱਟ ਉਹਨਾਂ ਨੂੰ ਕਲਾਊਡ 'ਤੇ ਸੇਵ ਕਰ ਲੈਂਦੇ ਹੋ ਜਾਂ ਕਿੱਦਾਂ, ਉਦੋਂ ਡਿਪੈਂਡ ਕਰਦਾ ਤੁਸੀਂ ਕਿਹੜੇ ਸਮੇਂ 'ਚੋਂ ਵੀ ਉਦੋਂ ਫੋਨਾਂ ਦੀਆਂ ਜਿਹੜੀਆਂ ਫੋਨਾਂ 'ਚ ਹੀ ਰਹਿ ਰੂ ਜਾਂਦੀਆਂ ਸੀ, ਉਹ 'ਚ ਸੇਵ ਕੀਤੀਆਂ, ਉਹ 'ਚ ਸੋਵ ਕੀਤੀਆਂ, ਅਤੇ ਉਹ ਫਿਰ ਕਿਸੇ ਕੋਲ ਪਈਆਂ ਵਾਂ ਤਾਂ ਬਹੁਤਿਆਂ ਦੀਆਂ ਜਾਂਦੀਆਂ ਰਹੀਆਂ। ਪਰ ਹੁਣ ਤਾਂ ਆ ਵੀ ਸੇਵ ਕਰਨ ਵਾਲਾ ਵੀ ਵੱਡਾ ਮਸਲਾ ਹੋ ਗਿਆ ਨਾ, ਹੁਣ ਤਾਂ ਬਹੁਤੀ ਮੈਮਰੀ ਇਸੇ ਚੱਕਰ 'ਚ ਜਾਂਦੀ ਹੈ
1: ਜੀ।
0: ਅਤੇ ਰੂਬੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਫੋਟੋ ਭੇਜਦੇ ਨੇ, ਕਹਿੰਦੇ ਕਿ ਮੇਰੇ ਤਾਇਆ ਜੀ ਦੇ ਬੇਟੀਆਂ ਦੇ ਬਰਥਡੇ ਸੀ, ਅਤੇ ਇਹਦੇ ਵਿੱਚ ਮੈਂ ਆਪਣੀ ਭੂਆ ਦੀ ਕੁੜੀ, ਤਾਇਆ ਜੀ ਦੇ ਬੇਟੇ ਅਤੇ ਸਾਡੇ ਪਾਪਾ ਮੇਰੇ ਦੇ ਨਾਲ ਖੜੀਆਂ। ਇਹ ਸਾਡੇ ਇੱਕੋ ਇੱਕ ਫੋਟੋ ਆ ਸਾਰੇ ਬੱਚਿਆਂ ਦੀ ਇਕੱਠੇ ਬਾਪੂ ਅਤੇ ਬੇਬੇ ਜੀ ਦੇ ਨਾਲ। ਵਾਹ ਗੁੱਡ, ਅਤੇ ਬੜੀ ਸੋਹਣੀ ਫਿਰ ਤਾਂ ਮੈਮਰੀ ਆ ਜੀ ਸਾਰੀ। ਤੁਸੀਂ ਕਿਹੜੇ ਜੇ ਇਹਨਾਂ ਦੇ ਵਿੱਚੋਂ? ਮੈਂ ਜੋ ਗੈਸ ਕਰਦਾ ਵਾਂ ਖੱਬਿਓਂ ਦੂਸਰੇ, ਸ਼ੁਰੂ ਤੋਂ ਹੀ ਬੜੇ ਮਤਲਬ ਜਿਹੜੇ ਨਿਆਣੇ ਬਾਅਦ 'ਚ ਬੂਰੇ ਮਤਲਬ ਰਹਿੰਦੇ ਨਾ ਬਣ ਤਣ ਕੇ, ਉਹ ਸ਼ੁਰੂ 'ਚ ਹੀ ਉੱਦਾਂ ਦੇ ਹੁੰਦੇ ਆ। ਬਾਕੀ ਬਾਕੀ ਅਤੇ ਮੁੰਡਿਆਂ ਦਾ ਵੇਖ ਲਓ ਤੁਸੀਂ ਆਪਣੇ, ਤੁਸੀਂ ਹੁਣੇ ਫੋਟੋ 'ਚ ਤੁਸੀਂ ਵੇਖੋਗੇ ਰੂਬੀ ਜੀ, ਅਤੇ ਜਿਹੜੇ ਮੁੰਡੇ ਨੇ ਉਹ ਵਿਚਾਰੇ ਜਿੱਦਾਂ ਦਾ ਪੜਕਾ ਪੁੜਕਾ ਜਿਹਾ ਬੰਦ ਹੋ, ਬਸ ਉੱਦਾਂ ਦਾ ਜਾ ਕੇ ਉਹਨਾਂ ਨੇ ਖਲੋ ਜਾਣਾ, ਅਤੇ ਕੁੜੀਆਂ ਪੂਰਾ ਮਤਲਬ ਸ਼ੁਰੂ ਤੋਂ ਹੀ ਆਪਣਾ ਧਿਆਨ ਰੱਖਦੀਆਂ ਤਿਆਰ ਤਿਉਰ ਹੋ ਕੇ ਰਹਿਣ ਦਾ। ਅਤੇ ਹੁਣ ਵੀ ਜਦੋਂ ਆਪਾਂ ਵੇਖੀਏ ਤਾਂ ਕੁੜੀਆਂ ਦਾ ਇਹ ਹੁੰਦਾ ਵਾ ਵੀ ਉਹਨਾਂ ਨੂੰ ਕੋਈ ਵੀ ਤੁਸੀਂ ਕੁਛ ਵੀ ਪਾ ਦਿਉ ਅਤੇ ਉਹਨਾਂ ਦੀ ਆਪਣੀ ਚੋਇਸ ਹੁੰਦੀ ਆ ਵੀ ਨਹੀਂ,
1: ਹਾਂਜੀ ਹਾਂ,
0: ਵੀ ਆਹ ਰੰਗ ਨਹੀਂ ਪਾਉਣਾ, ਆਹ ਜੁੱਤੀ ਨਹੀਂ ਇਹਦੇ ਨਾਲ ਪਾਉਣੀ, ਨਿੱਕੀਆਂ ਨਿੱਕੀਆਂ ਜੀਆਂ ਹੀ, ਮਤਲਬ ਹੁਣ ਤੋਂ ਹੀ ਉਹਨਾਂ ਨੂੰ ਪਤਾ ਵਾ ਵੀ ਕਿਹੜੀ ਆਜ ਦੇ ਨਾਲ ਆਪਣੀ ਉਹਨਾਂ ਦੀ ਇਮੈਜੀਨੇਸ਼ਨ 'ਚ ਪਤਾ ਨਹੀਂ ਕੀ ਆ ਵੀ ਆਹ ਮੈਨੂੰ ਜੱਚਦੀ ਆ ਜਾਂ ਮੈਨੂੰ ਨਹੀਂ ਜੱਚਦੀ।
1: ਅੱਛਾ, ਉਹਨਾਂ ਨੂੰ ਤੁਸੀਂ ਉਸਦੇ ਬਾਰੇ ਪੁੱਛ ਲਓ ਅਤੇ ਉਹ ਇੰਨੀ ਡਿਟੇਲ 'ਚ ਤੁਹਾਨੂੰ ਐਕਸਪਲੇਨੇਸ਼ਨ ਦਿੰਦੇ, ਤੁਸੀਂ ਵੀ ਹੈਰਾਨ ਹੁੰਦੇ, ਅੱਛਾ ਇਹ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਸੀਗਾ।
0: ਕੁੜੀਆਂ 'ਚ ਬਹੁਤ ਹੈ,
1: ਹਾਂ
0: ਬਿਲਕੁਲ, ਤੁਹਾਡੇ ਵੀ ਕਰਦੀਆਂ?
1: ਬਿਲਕੁਲ, ਹੁਣੇ ਪਿਛਲੇ ਦਿਨੋਂ, ਹੁਣ ਅੱਜ ਕੱਲ੍ਹ ਤਾਂ ਮੇਰੀ ਨਿੱਕੀ ਵਾਲੀ ਦਾ ਇਹ ਹਾਲ ਹੈ ਕਿ ਉਹਨੂੰ ਪਤਾ ਹੈ ਕਿ ਕਿਹੜੇ ਸਾਈਜ਼ ਦੇ ਉਹਨੂੰ ਕਿਹੜੇ ਨੰਬਰ ਦੇ ਕੱਪੜੇ ਆਉਣੇ, ਉਹ ਚੂਜ਼ ਕਰਕੇ ਨੰਬਰ ਵੀ ਚੁਣ ਕੇ ਕਿ ਤੁਸੀਂ ਰਿਜੈਕਟ ਨੋ ਕਹਿ, ਕੋਈ ਬਹਾਨਾ ਮਾਰ ਹੀ ਨਹੀਂ ਸਕਦੇ।
0: ਅੱਛਾ, ਤੇ ਉਹ ਵੀ ਨੰਬਰ ਲੈਣਾ ਫੜ ਕੇ?
1: ਹਾਂ, ਉਹਨੇ ਫਿਰ ਇੱਕ ਦਿਨ ਵਿੱਚ ਇਹਨੇ ਇੱਕ ਸਵੈਟਰ ਪਸੰਦ ਕੀਤਾ, ਬੜਾ ਹੀ ਮੈਨੂੰ ਵੀ ਬਹੁਤ ਸੋਹਣਾ ਲੱਗਿਆ, ਤੇ ਮੈਂ ਕਿ ਇਹਦਾ ਸਾਈਜ਼ ਨਹੀਂ ਹੋਣਾ, ਤੇ ਕਹਿੰਦੀ ਇਟਸ 4 ਮਮਾ, ਆਰ ਯੂ ਸੀਰੀਅਸ, ਕਹਿੰਦੀ ਮੈਨੂੰ ਬੋ ਟਾਈ ਪਸੰਦ ਹੈ, ਮੈਂ ਹਰ ਚੀਜ਼ ਬੋ ਟਾਈ ਦੀ, ਤੇ ਇਹ ਬੋ ਟਾਈ ਦਾ ਸਵੈਟਰ ਮਿਲ ਗਿਆ, ਆਪਾਂ ਕਿਵੇਂ ਰਿਜੈਕਟ ਕਰ ਸਕਦੇ ਹਾਂ, ਲੈਣਾ ਹੀ ਪੈਣਾ।
0: ਮਾਮਾ ਨੂੰ ਸਮਝਾਉਣ ਦਾ ਦੌਰ ਆ ਗਿਆ,
1: ਉਹੀ ਨਾ ਕਨਵਿੰਸਿੰਗ ਪਾਵਰ ਇੰਨੀ ਤਗੜੀ ਹੈ ਨਾ।
0: ਥੈਂਕ ਯੂ, ਤੇ ਕਹਿੰਦੇ ਮਾਈ ਸੈਲਫ ਐਪਰੇਟ ਕੇ ਬ੍ਰਦਰ ਟੇਕਨ ਔਨ ਮਾਮਾ ਜੀ ਵੈਟਿੰਗ, ਓਕੇ। ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
2: ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਕੁੜੀਏ ਮੁੰਡਿਆ?
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਤੁਸੀਂ
0: ਕਿਵੇਂ ਹੋ? ਤੁਸੀਂ ਦੱਸੋ।
2: ਵਧੀਆ ਵਧੀਆ, ਜੇ ਆਪਣੀ ਜੈਸ ਦੇ ਵਿਆਹ ਵੇਲੇ ਨਹੀਂ ਉਹ ਫੋਟੋ ਚੱਲੇ ਫਿਰ ਸਾਡੇ ਤਾਂ ਅਜੇ ਸਾਫ ਸੂਫ ਹੀ ਨਹੀਂ ਹੋਏਗੇ, ਅਜੇ ਕਰਾਵਾਂਗੇ, ਹਲੇ ਧੋਣੇ ਦਿੱਤੇ ਹੋਏ ਆ ਫੋਟੋ,
0: ਧੋਣੇ ਉਦੋਂ ਇਹ ਵੀ ਇੱਕ ਤਸ਼ੱਦਦ ਹੁੰਦਾ ਸੀ ਨਾ, ਮੰਨ ਲਓ ਤੁਸੀਂ ਫੋਟੋ ਸਟੂਡੀਓ ਗਏ, ਤੁਸੀਂ ਉੱਥੇ ਇੱਕ ਫੋਟੋ ਖਿਚਾ ਲਈ, ਹੁਣ ਉਹਦਾ ਜਿੱਦਾਂ ਬੱਤੀਆਂ ਛੱਤੀਆਂ ਵਾਲਾ ਜਿੰਨਾ ਵੀ ਉਹ ਰੋਲ ਸੀ, ਉਹ ਜਿੰਨਾ ਚਿਰ ਸਾਰਾ ਖਿੱਚਿਆ ਨਹੀਂ ਜਾਂਦੀ ਰੀਲ, ਉਨਾ ਚਿਰ ਤੱਕ ਉਹਨੇ ਤੁਹਾਡੀ ਵੀ ਨਹੀਂ ਧੋ ਕੇ ਦੇਣੀ। ਜੇ ਤੁਸੀਂ ਕਿਤੇ ਪਹਿਲੀਆਂ ਵਾਲਿਆਂ ਚੋਂ ਦੋ ਚੌਂ ਚੋਂ
1: ਫਿਰ
0: ਤਾਂ ਤੁਹਾਨੂੰ ਗੇੜੀ ਮਰਾਉਣੇ ਨੇ ਵਾਰ ਵਾਰ ਵਾਰ ਵਾਰ ਵਾਰ, ਇੱਕ ਸਮੱਸਿਆ ਹੈ ਕਿਤੇ।
1: ਉਹਨਾਂ ਦਾ ਰੂਮ ਹੁੰਦਾ ਸੀਗਾ ਡਾਰਕ ਜਿਹਾ ਰੂਮ, ਉਹਦੇ ਵਿੱਚ ਉਹਨਾਂ ਨੇ ਸੁਕਾਉਣੀ ਹੈ ਨਾ।
2: ਆਹੋ, ਪਹਿਲਾਂ ਸਹੀ ਗੱਲ ਆਈ ਹੁੰਦਾ ਸੀ, ਡਾਰਕ ਜਿਹਾ ਰੂਮ ਜੀ ਸੁਕਾਉਂਦੇ ਹੁੰਦੇ ਸੀ ਨਾ,
0: ਜਦੋਂ ਆਪਾਂ ਆਪਣੇ ਕੈਮਰੇ ਲੈਣੇ ਸ਼ੁਰੂ ਕੀਤੇ ਨਾ, ਤੇ ਉਦੋਂ ਇਹ ਬਣਾਉਂਦਾ ਸੀ ਉਹ ਹਨੇਰੇ ਕਮਰੇ 'ਚ ਜਾ ਕੇ ਖੋਲੀਏ
1: ਹਨੇਰੇ,
0: ਇਹ ਹੁੰਦਾ ਸੀ ਵੀ ਆਪਾਂ ਨਾ ਉਹ ਉੱਥੋਂ ਤੇ ਪਤਾ ਨਹੀਂ ਕਦੋਂ ਹੋਣੀ ਆ, ਪਹਿਲਾਂ ਆਪ ਹੀ ਨੈਗੇਟਿਵ ਵੇਂਦੇ ਰਹਿਣਾ, ਖੋਲ
1: ਖੋਲ
0: ਉੱਥੇ ਖਰਾਬ ਖਰੂਬ ਕਰ ਲੈਣੀ,
1: ਵਿਗਾੜ ਦੇਣੀ ਫੋਟੋ, ਉਹਦੇ ਤੇ ਸਕ੍ਰੈਚ ਪੈ ਜਾਏਗਾ ਕੁਛ ਵੀ।
0: ਹਾਂਜੀ ਆਂਟੀ
1: ਜੀ,
2: ਹੋਰ ਵਧੀਆ?
0: ਤੁਹਾਡੇ ਹੈਗੀ ਵਿਆਹ ਦੀ ਐਲਬਮ ਆਂਟੀ?
2: ਕੈਨੇਡਾ ਤੋਂ ਆਇਆ ਸੀ ਮੁੰਡਾ, ਉਹਨੇ ਆਪਦਾ ਕੈਮਰਾ ਸੀਗਾ, ਉਹਨੇ ਉਹ ਖਿੱਚ ਕੇ ਤਵਾਈਆਂ ਜਿਹੀਆਂ ਸੀਗੀਆਂ, ਫਿਰ ਅਸੀਂ ਬਣਾ ਲਈ ਸੀਗੀ।
0: ਗੁੱਡ, ਉਦੋਂ ਮੇਰਾ ਖਿਆਲ ਹਲੇ ਬਹੁਤ ਜਿਆਦਾ ਨਹੀਂ, ਜਿਹੜੇ ਜਿਹੜੇ ਕਿਤੇ ਵਿਆਹ ਤੇ ਫੋਟੋਆਂ ਖਿੱਚੀਆਂ ਜਾਂਦੀਆਂ ਹਨ, ਬੜੀ ਗੱਲ ਹੁੰਦੀ ਸੀ ਵੀ ਇਹਨਾਂ ਨੇ ਐਲਬਮ ਬਣਾਈਆਂ ਓਏ।
2: ਪਰ ਉਦੋਂ ਉਹੀ ਹੈ ਨਾ, ਕੱਢ ਕੁੱਢ ਕੇ ਲੈ ਜਾਂਦੇ ਸੀ, ਹੁਣ ਤਾਂ ਆਪਾਂ ਵੀ ਚਲੋ, ਹੁਣ ਤਾਂ ਉਦੋਂ ਬਾਅਦ ਫਿਰ ਆਪਾਂ ਉਵੇਂ ਐਲਬਮ ਬਣਾਉਣ ਲੱਗ ਗਏ ਵੀ ਜਿਹਦੇ ਵਿੱਚ ਲੈਮੀਨੇਸ਼ਨ ਜਿਹੀ ਵਾਲੀ ਹੈ ਨਾ, ਵੀ ਕੱਢ ਹੀ ਨੀ ਸਕਦੇ, ਹੁਣ ਤਾਂ ਆਪਾਂ US ਵਿੱਚ ਪਾ ਲਓ, ਉਦੋਂ ਤਾਂ ਪਰ ਉਹੀ ਹੁੰਦੀ ਸੀ ਵਿੱਚੋਂ ਫੋਟੋ ਚ ਪਾ ਦਿੰਦੇ ਸੀ, ਨਿਕਲ ਜਾਂਦੇ ਹੁੰਦੇ ਸੀ ਐਲਬਮ ਵਿੱਚ, ਉਹਦੇ ਚ ਉਹ ਰਿਸ਼ਤੇਦਾਰ ਕੱਢ ਕੇ ਲੈ ਜਾਂਦੇ ਸੀ ਆਪਦੀ,
1: ਫਿਰ ਉਹਨਾਂ ਦੇ ਘਰ ਜਾਓ ਫਰੇਮ ਚ ਲੱਗੀ ਹੋਣੀ ਉਹ ਫੋਟੋ, ਇਹ ਫੋਟੋ
2: ਮੇਰੇ ਆਪਦੇ ਤੁਹਾਡੇ ਅੰਕਲ ਸਾਡੇ ਗਏ ਭੈਣ ਦੇ ਘਰੇ ਤੇ ਉਹਨਾਂ ਦੇ ਘਰੋਂ ਫੋਟੋ ਕੱਢ ਲਿਆ ਐਲਬਮ ਚ, ਮੈਨੂੰ ਬੜਾ ਗੁੱਸਾ ਆਇਆ, ਮੈਂ ਕਿਹਾ ਇਹ ਤਾਂ ਕਿੰਨੀਆਂ ਪੁਰਾਣੀਆਂ ਗੱਲਾਂ ਆ ਵੀ ਲੋਕ ਹਟੇ ਵੇ ਆ, ਤੁਸੀਂ ਹੁਣ ਕੱਢ ਖੋਣਾ ਮਹੀਨਾ ਦੋ ਮਹੀਨੇ ਪਹਿਲਾਂ ਕੱਢ ਲਿਆਏ ਉਹਨਾਂ ਨੂੰ ਦੋ, ਮੈਨੂੰ ਬੜਾ ਆਪ ਨੂੰ ਐਂ ਲੱਗਿਆ, ਮੈਂ ਕਿਹਾ ਆਹ ਤਾਂ ਮਾੜੀ ਗੱਲ ਹੈ ਤੁਸੀਂ ਫੋਟੋ ਖਿੱਚ ਲੈਂਦੇ
0: ਤੁਹਾਨੂੰ ਕੀ ਲੱਗਦਾ ਮਤਲਬ ਇੱਕ ਉਹ ਫੋਟੋਆਂ ਜਿਹੜੀਆਂ ਆਪਾਂ ਐਲਬਮ ਚ ਵੇਖਦੇ ਹਾਂ ਜਾਂ ਪ੍ਰਿੰਟ ਹੀ, ਇੱਕ ਅੱਜ ਕੱਲ ਫੋਨਾਂ ਫਾਨਾਂ ਚ ਵੇਖ ਲਈਦੀਆਂ, ਕਿਹੜੀਆਂ ਜ਼ਿਆਦਾ ਵਧੀਆ ਲੱਗਦੀਆਂ?
2: ਮੇਰੇ ਅਸਲ ਚ ਤਾਂ ਨਾ ਸੱਚੀ ਪੁੱਛਦਾ ਹੁਣ ਤਾਂ ਮੇਰੇ ਤਾਂ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਹੈ ਵੀ ਆਪਾਂ ਨਾ ਕਮਲੀ ਹੋ ਗਈਆਂ ਫੋਨਾਂ ਫਾਨਾਂ ਨੂੰ, ਉਹ ਵਧੀਆ ਸੀ ਕਦੇ ਇੱਕ ਤਾਂ ਕੱਢਦੇ ਸੀ ਦੇਖਦੇ ਸੀ ਤਾਂ ਮਜ਼ਾ ਵੀ ਆਉਂਦਾ ਸੀ, ਹੁਣ ਤਾਂ ਆਪਾਂ ਲੋਕਾਂ ਦੀ ਉਹ ਗੱਲ ਵੀ ਦੇਖ ਦੇਖ ਕੇ ਐਂ ਕਰੀ ਜਾਂਦੇ ਵੀ ਹਾਂ ਇਹ ਤਾਂ ਇਹੋ ਜਿਹੀ, ਇਹ ਤਾਂ ਆਈ ਪਾਉਂਦਾ, ਇਹ ਤਾਂ ਇਹ ਕੱਪੜੇ ਪਾਉਂਦੀ ਹੈ, ਇਹ ਆਈ ਕਰਦਾ ਹੈਗਾ, ਆਪਾਂ ਉਹੀ ਕਰੀ ਜਾਂਦੇ, ਆਪਦੀ ਤਾਂ ਆਪਾਂ ਨੂੰ ਸੁਰਤੀ ਨੀ ਅਸਲ ਚ ਵੀ ਅਸੀਂ ਕਿਵੇਂ ਜ਼ਿੰਦਗੀ ਜਿਉਣੀ ਆ, ਊਈ ਆਪ ਬਸ ਊਈ ਕਮਲੇ ਜੇ ਹੋਏ ਪਏ ਆ, ਮੈਨੂੰ ਤਾਂ ਸੱਚੀ ਆਈ ਲੱਗਦਾ ਹੁੰਦਾ ਕਈ ਵਾਰੀ
0: ਨਹੀਂ ਹੈਗੀ ਤੇ ਏਦਾਂ ਹੀ ਆਪਾਂ ਬਹੁਤਾ ਸਮਾਂ ਵੇਖੋ ਕਿੰਨਾ ਬਰਬਾਦ ਕਰਦੇ ਹਾਂ ਇਸ ਚੀਜ਼ ਦੇ ਵਿੱਚ,
2: ਆਪਣੀ ਫੋਟੋ ਪਾਸੇ ਰੱਖ ਦਈਏ ਨਾ, ਕਈ ਵਾਰੀ ਤੱਕ ਦਿਨ ਮੈਨੂੰ ਮੈਸੇਜ ਘੰਟੇ ਡੇਢ ਘੰਟੇ ਬਾਅਦ ਜ਼ਰੂਰੀ ਮੈਸੇਜ ਵੀ ਸੀਗਾ ਜਵਾਕਾਂ ਦਾ ਤੇ ਮੈਂ ਉਹ ਦੇਖਿਆ ਤੇ ਮੈਂ ਇਹਨੂੰ ਆਪ ਨੂੰ ਐਂ ਲੱਗਿਆ ਤਾਂ ਮੈਂ ਇੰਨਾ ਟਾਈਮ ਫੋਨ ਨੀ ਦੇਖਿਆ, ਮੈਂ ਕਿਹਾ ਵੀ ਉਵੇਂ ਤਾਂ ਮੈਨੂੰ ਵਧੀਆ ਲੱਗਿਆ, ਮੈਂ ਫੋਨ ਤੋਂ ਖਹਿੜਾ ਚੜਾ ਲਿਆ, ਪਰ ਫਿਰ ਮੈਨੂੰ ਐਂ ਜੇ ਲੱਗਿਆ ਵੀ ਜੇ ਮੈਂ ਘੰਟਾ ਪਹਿਲਾਂ ਦੇਖਿਆ ਹੁੰਦਾ ਤਾਂ ਸ਼ਾਇਦ ਉਦੋਂ ਮੈਂ ਕਰ ਲੈਂਦੀ, ਕੋਈ ਗੱਲ ਨੀ ਜਿਵੇਂ ਹੁਣ ਦਫ਼ਾ ਹੁੰਦੇ ਫੋਨ ਦੇ ਆਪਦੀ ਤਾਂ ਆਪਦੀ ਆਦਤ ਤਾਂ ਨਾ ਵਿਗਾੜ ਗਏ ਨਾ,
0: ਖਿੱਚ ਖੁੱਚ ਲਈਏ ਤੇ ਫਿਰ ਉਹ ਇਹ ਆ ਵੀ ਓਦਾਂ ਤੁਹਾਨੂੰ ਇੱਕ ਸਟੇਜ ਤੇ ਜਾ ਕੇ ਫੀਲ ਹੁੰਦਾ ਵੀ ਐਵੇਂ ਅਸੀਂ ਸਮਾਂ ਖਰਾਬ ਕੀਤਾ, ਉੱਥੋਂ ਦਾ ਤੇ ਕੁਛ ਆਪਾਂ ਇੰਜੋਏ ਨੀ ਕੀਤਾ, ਫੋਟੋਆਂ ਖਿੱਚਦੇ ਰਹੇ, ਤੇ ਜੇ ਆਪਾਂ ਮੰਨ ਲਓ ਨਾ ਖਿੱਚੀਏ ਤੇ ਫਿਰ ਇੱਕ ਸਟੇਜ ਤੇ ਤੁਹਾਨੂੰ ਇਹ ਫੀਲ ਹੋਣ ਲੱਗ ਪੈਂਦਾ ਵਾ ਵੀ ਹਾਏ ਉਹਦੀ ਯਾਦ ਹੀ ਕੋਈ ਨਹੀਂ ਰਹੀ, ਫੋਟੋ ਹੀ ਨਹੀਂ ਕੋਈ ਆਪਾਂ ਖਿੱਚੀ, ਸੋ ਆਪਾਂ ਨਾ ਆਪਣੇ ਆਪ ਨੂੰ ਦੋਹੀਂ ਪਾਸੇ ਉਲਝਾ ਕੇ ਹੀ ਰੱਖ ਲਿਆ ਆਪਾਂ, ਮਤਲਬ ਕਿਸੇ ਪਾਸੇ ਵੀ ਸਾਡੀ ਸੈਟੀਸਫੈਕਸ਼ਨ ਰਹੀ ਨਹੀਂ,
2: ਦਿਮਾਗ ਦੀ ਗੱਲ ਹੈ ਆਪਣੀ ਖੇਡ ਆਪਣੀ, ਮੀਨ ਤਾਂ ਉਹੀ ਹੈ, ਮੈਨੂੰ ਤਾਂ ਇੰਝ ਲੱਗਦਾ ਪਤਾ ਨੀ ਹੁਣ ਅਸੀਂ ਉਮਰ ਦਾ ਜਾਂ ਤਕਾਜ਼ਾ ਜਾ ਗਿਆ ਜਾਂ ਇੰਝ ਲੱਗਦਾ ਵੀ ਬਸ ਮੀਨ ਤਾਂ ਬਸ ਬੰਦੇ ਨੂੰ ਇੰਝ ਲੱਗਦਾ ਵੀ ਰਿਲੈਕਸ ਜੋ ਕੇ ਰਹੋ, ਕੁਛ ਨੀ ਜਿਹੜੇ ਸਾਸ ਆਉਂਦੇ ਆਪਾਂ ਨੂੰ ਇਹੀ ਵਧੀਆ ਹੈਗੇ, ਤੰਦਰੁਸਤੀ ਵਾਲੇ ਆਉਂਦੇ ਹੋਣ ਪਰਿਵਾਰਾਂ ਚੋਂ ਸਾਰਿਆਂ ਨੂੰ ਵੱਡੀ ਇਹ ਗੱਲ, ਨਹੀਂ ਤਾਂ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਲੱਗੀ ਜਾਂਦੀਆਂ, ਲੋਕਾਂ ਦੇ ਭੋਰਾ ਭੋਰਾ ਨਿਆਣਿਆਂ ਨੂੰ ਦੇਖ ਦੇਖ ਕੇ ਦਿਲ ਦੁਖੀ ਹੁੰਦਾ ਹੈਗਾ,
1: ਨਹੀਂ ਸਹੀ ਗੱਲ
2: ਵੀ ਉਹ ਕੀ ਉਹਨਾਂ ਦਾ ਭੋਰਾ ਭਰ ਜਵਾਕ ਹੈ, ਉਹਨਾਂ ਦੇ ਕਿਸੇ ਦੀ ਕੀ ਹਾਲਤ ਹੈ, ਕਿਸੇ ਦੀ ਕੀ ਹਾਲਤ ਹੈਗੀ ਵੀ ਉਹ ਇਹਦਾ ਮਤਲਬ ਤਾਂ ਉਹਨਾਂ ਦੇ ਵੀ ਵਿਚਾਰਿਆਂ ਦੇ ਕੋਈ ਕੁਛ ਨਾ ਕੁਛ ਤਾਂ ਉਹਨਾਂ ਤੋਂ ਕੁਛ ਹੋਇਆ ਹੀ ਹੈ ਨਾ, ਫਿਰ ਮੈਨੂੰ ਐਂ ਲੱਗੂ ਮੈਂ ਸੱਚੀ ਇਧਰਲੇ ਪਾਸੇ ਜਾ ਵੜਨੀ ਵੀ ਹੋ ਸਕਦਾ, ਇਹਨਾਂ ਦੀਆਂ ਮਾਵਾਂ ਫੋਨ ਜ਼ਿਆਦਾ ਦੇਖਦੀਆਂ ਹੋਣ, ਉਹ ਆਏ ਦੇਖਦੇ ਹੋਣ, ਉਹ ਆਏ ਕਰਦੇ ਹੋਣ, ਦਿਮਾਗ ਤਾਂ ਉਦੋਂ ਜਦੋਂ ਉਹ ਬੱਚਿਆਂ ਨੂੰ ਦੇਖਦੇ ਆ ਉਦੋਂ ਕਿੰਨੇ ਪਾਸੇ ਦਿਮਾਗ ਜਾਂਦਾ ਹੈਗਾ
1: ਜੀ, ਉਹ ਤੇ ਹੈ
0: ਸਹੀ
2: ਵੀ ਅੱਜ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਹਾਂ ਹੁਣ ਵੀ ਫੋਨਾਂ ਨੂੰ ਇਹਨਾਂ ਨੂੰ ਲੈਪਟਾਪ ਨੂੰ ਆਈਪੈਡ ਨੂੰ ਆਪਦੇ ਲੱਤਾਂ ਤੇ ਨਾ ਰੱਖੋ, ਤੁਹਾਡੇ ਲੱਤਾਂ ਤੇ ਅਸਰ ਪੈਂਦਾ, ਸਰੀਰ ਹੱਥਾਂ ਤੇ ਪੈਂਦਾ ਆਪਣੇ,
0: ਸਾਰਾ ਕੁਛ ਪਤਾ ਹੀ ਆ ਪਰ ਫਿਰ ਵੀ ਚੱਲੀ ਜਾਂਦਾ,
2: ਫਿਰ ਵੀ ਚੱਲੀ ਜਾਂਦਾ ਹਨਾ, ਤੇ ਬਸ ਮੇਨ ਤਾਂ ਹੀ ਹੈ ਆਪਦਾ ਧਿਆਨ ਰੱਖੋ ਬਸ, ਸਾਰਿਆਂ ਨੂੰ ਵੱਡੀ ਤਾਂ ਹੀ ਹੈ ਬਸ, ਆਈ ਜਿਹੜਾ ਇੱਕ ਦੂਜੇ ਨੂੰ ਆਪਾਂ ਮਿਲੀ ਜੇ ਜਾਗੇ, ਮੈਨੂੰ ਤਾਂ ਲੱਗਦਾ ਹੁਣ 90-90 ਤੱਕ ਜਿਹੜੇ ਪਹੁੰਚੀ ਜਾਂਦੇ ਆ ਉਹ ਕਰਮ ਵਾਲੇ ਹੀ ਹੈਗੇ, ਜਿਹੜੇ ਤੁਰੇ ਜੇ ਫਿਰਦੇ ਐਂ ਲੱਗਦਾ, ਨਹੀਂ ਤਾਂ 60-70 ਤੱਕ ਹੀ ਗਏ ਵਾਲੀ ਗੱਲ ਬਣ ਗਈ ਆ ਹੁਣ ਤਾਂ,
0: ਚਲੋ ਤੰਦਰੁਸਤ ਰਹੇ ਬੰਦਾ ਜਿੰਨੇ ਵੀ ਹੰਡਾਵੇ ਆ ਵੀ ਮੰਜੇ ਤੇ ਪੈ ਕੇ ਐਵੇਂ ਰੁੱਲ ਨਾਲੋਂ ਚੰਗਾ ਵੀ ਜਿੰਨੀ ਵੀ ਹੋਵੇ ਤੰਦਰੁਸਤੀ ਹੋਵੇ,
2: ਨਹੀਂ ਨਹੀਂ ਉਹੀ ਆ ਹਾਂ ਵੀ 90-90 ਦੇ ਆਪਾਂ ਦੇਖਦੇ ਹਾਂ ਵੀ ਕੋਈ ਤੁਰਿਆ ਫਿਰਦਾ ਤੇ ਉਹ ਬਹੁਤ ਵਧੀਆ ਲੱਗਦਾ ਹੈਗਾ ਵੀ ਉਹ ਨਹੀਂ, ਹੁਣ ਅੱਜ ਕੱਲ ਤਾਂ ਇਹ ਨਹੀਂ ਇੰਨੀਆਂ ਉਮਰਾਂ ਹੀ ਨਹੀਂ ਗਾ, ਪਹਿਲਾਂ ਹੀ ਛੇਤ ਕੋਈ ਚਿੱਟੇ ਗੋਡੇ ਜੇ ਆਪਣੇ ਤਾਂ ਉਹੀ ਗੱਲ ਆ ਵੀ ਛੋਟੀ ਉਮਰ ਚ ਹੀ ਲੱਗ ਜਾਂਦੇ ਹੈਗੇ, ਇਦੋਂ ਫਿਰ ਆਪਾਂ ਉਸੇ ਮੂੰਹ ਨੀ ਕਹਿਣ ਲੱਗ ਜਾਂਦੇ ਵੀ ਇਦੋਂ ਤਾਂ ਚਲੋ ਬੰਦਾ ਵੀ ਇਹ ਵੀ ਰੱਬ ਮੂੰਹ ਤੇ ਪੜਦਾ ਹੀ ਪਾ ਦੇਵੇ,
0: ਫੋਟੋ ਨੂੰ ਜੇਲ ਕਿਉਂ ਹੋਈ?
1: ਅੱਛਾ
0: ਦੱਸੋ,
1: ਨਹੀਂ ਪਤਾ ਮੈਨੂੰ ਕਿਉਂ ਹੋਈ, ਨਾ ਨਾ ਮੈਨੂੰ ਨੀ ਸਮਝ,
0: ਗੈਸ ਤੇ ਕਰੋ ਤੁਸੀਂ ਤਾਂ ਪਹਿਲਾਂ ਹਥਿਆਰ ਸੁੱਟੇ ਹੁੰਦੇ ਤੁਸੀਂ,
1: ਜੇਲ ਕਿਉਂ
0: ਕਹਿੰਦੇ ਫੋਟੋ ਨੂੰ ਜੇਲ ਕਿਉਂ ਹੋਈ? because it was framed.
1: Aye, aye. Good one.
0: ਇਹੋ ਜਿਹੇ ਨਿਆਣਿਆਂ ਨੂੰ ਪੁੱਛੋ ਨਾ, ਉਹਨਾਂ ਨੂੰ ਝੱਟ ਆਉਂਦੇ ਹੁੰਦੇ
1: ਉਹਨਾਂ ਦੇ ਤਰੀਕੇ ਦੇ
0: ਨਾ, ਮਿੰਟੋ ਮਿੰਟੀ ਮਿੰਟੋ ਮਿੰਟੀ ਗੋਰਿਆਂ ਦੇ ਨਿਆਣਿਆਂ ਟਾਈਪ ਹੈ ਨਾ, ਜਿੱਦਾਂ ਆਪਣੇ ਵੀ ਹੁਣ ਇਹੋ ਜਿਹੇ ਕਰਦੇ ਆ. ਉਹ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ. ਅਤੇ ਕਹਿੰਦੇ ਕਿ ਕਣਛੋਹੀ ਰਹਿ ਗਈ ਵੀ ਜਦੋਂ ਕੋਈ ਆਪਣਾ ਸਾਨੂੰ ਸਦਾ ਲਈ ਵਿਛੋੜਾ ਦੇ ਜਾਂਦਾ ਤਾਂ ਇੱਕ ਤਸਵੀਰ ਸਿਰਫ ਕਾਗਜ਼ ਦਾ ਟੁਕੜਾ ਜਾਂ ਮੋਬਾਈਲ ਦੀ ਸਕਰੀਨ 'ਤੇ ਦਿਖਣ ਵਾਲਾ ਇੱਕ ਚਿੱਤਰ ਨਹੀਂ ਰਹਿ ਜਾਂਦੀ. ਉਸ ਇਨਸਾਨ ਦੀਆਂ ਯਾਦਾਂ ਅਤੇ ਸਾਡੇ ਜਜ਼ਬਾਤਾਂ ਦਾ ਸਭ ਤੋਂ ਵੱਡਾ ਆਸਰਾ ਬਣ ਜਾਂਦੀ ਹੈ. ਬਿਲਕੁਲ, ਇਹ ਚੀਜ਼ਾਂ ਫਿਰ ਉਹੀ ਇੱਕ ਤੁਹਾਨੂੰ ਉਸੇ ਮੁਦਰਾ ਦੇ ਵਿੱਚ ਲੈ ਜਾਂਦੀ ਹੈ ਵੀ ਤੁਹਾਨੂੰ ਇੱਕ ਸਮਾਂ ਆਉਂਦਾ ਜਦੋਂ ਨਾ ਹੌਲੀ ਹੌਲੀ ਤੁਹਾਡੀਆਂ ਯਾਦਾਂ 'ਚੋਂ ਵੀ ਕਈ ਅਕਸ ਧੁੰਦਲੇ ਪੈਣੇ ਸ਼ੁਰੂ ਹੋ ਜਾਂਦੇ, ਫਿਰ ਉਹ ਤਸਵੀਰ ਉਹ ਸਾਰੀਆਂ ਚੀਜ਼ਾਂ ਤੁਹਾਨੂੰ
1: ਬਿਲਕੁਲ.
0: ਸੋ ਇਹ ਬੜਾ ਕੁਛ ਆ ਤਸਵੀਰਾਂ ਦੇ, ਹਰ ਇੱਕ ਤਸਵੀਰ ਦੇ ਪਿੱਛੇ ਦੀ ਅਲੱਗ ਕਹਾਣੀ ਆ. ਤੁਸੀਂ ਜਦੋਂ ਇੰਨਾ ਵੇਲ ਕੱਢ ਕੇ ਤੁਸੀਂ ਵੇਖੋ ਸਹੀ. ਬਹੁਤੀ ਵਾਰੀ ਆਪਾਂ ਕੀ ਕਰਦੇ ਹਾਂ, ਅਸੀਂ ਫੋਟੋ ਵੇਖਦੇ ਹਾਂ, ਸਿਰਫ ਆਪਣਾ ਮੂੰਹ ਵੇਖਦੇ ਹਾਂ ਵੀ ਅੱਛਾ ਸੋਹਣੀ ਆਈ, ਗਾਂਹ ਜਾਂਦੇ ਹਾਂ, ਗਾਂਹ ਜਾਂਦੇ, ਗਾਂਹ ਜਾਂਦੇ. ਸੋ ਤੁਸੀਂ ਜੇ ਬਿਤਾਉਣਾ ਹੋਵੇ ਤਾਂ ਭਾਵੇਂ ਇੱਕੋ ਫੋਟੋ 'ਤੇ ਬਹਿ ਕੇ ਘੰਟਾ ਤੁਸੀਂ ਬਿਤਾ ਲਓ, ਹੈ ਨਾ, ਉਹ ਸਾਰੀ ਸਾਰਾ ਕੁਛ ਉਹਦੇ, ਉਹ ਇਕੱਲੀ ਫੋਟੋ ਨਹੀਂ ਹੈ, ਉਹਦੇ ਇਰਦ ਗਿਰਦ ਪੂਰਾ ਪਿੰਡ ਯਾਦ ਆ ਜਾਂਦਾ ਤੁਹਾਨੂੰ, ਪੂਰਾ ਕਾਲਜ, ਪੂਰਾ ਸਕੂਲ ਯਾਦ ਆ ਜਾਂਦਾ
1: ਤੁਹਾਨੂੰ.
0: ਸੋ ਡਿਪੈਂਡ ਕਰਦਾ ਤੁਸੀਂ ਕਿੱਦਾਂ ਉਹ ਚੀਜ਼ਾਂ ਨੂੰ ਕਰਦੇ ਵੇਖਦੇ ਹੋ. ਤੁਸੀਂ ਕਾਫ਼ੀ ਹੋਏ ਇਸ ਯਾਚੀ ਤੋਂ, ਤੁਹਾਡਾ ਕਿੱਦਾਂ ਦਾ ਸੁਭਾਅ, ਨੇਚਰ ਕਿੱਦਾਂ, ਤੁਸੀਂ ਮਤਲਬ ਫੋਟੋਆਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਖਿੱਚਣੀਆਂ, ਰੱਖਣੀਆਂ, ਵਾਰ ਵਾਰ ਵੇਖਣੀਆਂ?
1: ਹੁਣ ਤੇ ਮਤਲਬ ਵਾਕਈ ਮੇਰੇ ਫੋਨ ਦੇ ਵਿੱਚ ਤੇ ਬੱਚਿਆਂ ਦੀ ਹੀ ਜ਼ਿਆਦਾ ਮਿਲਦੇ ਆ ਦੇਖਣ ਨੂੰ, ਤੇ ਲੇਕਿਨ ਮੈਨੂੰ ਪੁਰਾਣੀ ਐਲਬਮਸ ਬੜੀ ਵਧੀਆ ਲੱਗਦੀਆਂ, ਜਿਵੇਂ ਮੈਂ ਆਪਣੀ ਮੰਮੀ ਪਾਪਾ ਦੀ ਦੇਖ ਲਓ ਐਲਬਮ,
0: ਵਾਰ ਵਾਰ ਵੇਖਦੇ ਹੋ,
1: ਵਧੀਆ ਲੱਗਦਾ ਪੁਰਾਣੀ ਚੀਜ਼ਾਂ, ਫਿਰ ਉਹ ਡਿਸਕਸ ਕਰੋ ਕਿ ਅੱਛਾ ਇਹ ਕਿੱਥੇ, ਇਹ ਵਾਲੀ ਮਾਸੀ ਕਿੱਥੇ, ਇਹਨਾਂ ਦਾ ਕੀ ਵਾ ਵਾਸਤੇ ਤੁਹਾਡੀ ਗੱਲ ਹੁੰਦੀ ਹੈ ਕਿ ਨਹੀਂ, ਕਦੇ ਆਪਣੇ ਸੱਸ ਸਹੁਰੇ ਦੀ ਐਲਬਮ ਦੇਖ ਲਓ. ਮਤਲਬ ਉਹ ਪੁਰਾਣੀ ਐਲਬਮਸ ਮੈਨੂੰ ਵੇਖਣੀ ਬੜੀ ਵਧੀਆ ਲੱਗਦੀ ਹੈ, ਕਿਸੇ ਦੇ ਵੀ ਵਿਆਹ ਦੀ ਐਲਬਮ ਜੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਉਹ ਇੱਕ ਮਤਲਬ ਤੁਹਾਨੂੰ ਸੋਹਣਾ ਲੱਗਦਾ ਉਹ ਦੇਖ ਕੇ.
0: ਤੁਸੀਂ ਜਦੋਂ ਇੰਡੀਆ ਜਾਂਦੇ ਹੋ ਤਾਂ ਹਰ ਵਾਰੀ ਉਹ ਫਿਰ ਤੁਸੀਂ ਕਰਦੇ? ਮੈਂ ਵੇਖਣਾ ਵਾ ਵੀ ਕੁੜੀਆਂ ਨੂੰ ਇਹ ਹੁੰਦਾ ਵਾ ਜਦੋਂ ਜਾਣਗੀਆਂ ਇੰਡੀਆ ਉਦੋਂ ਐਲਬਮਾਂ ਖੋਲ੍ਹ ਕੇ ਬਹਿ ਜਾਣਗੀਆਂ ਨੇ ਬਾਨੇ.
1: ਕਿਸੇ ਦੇ ਘਰ ਜਿਵੇਂ ਰੋਟੀ ਤੁਹਾਡੀ, ਕਿਸੇ ਦੇ ਘਰ ਡਿਨਰ 'ਤੇ ਗਏ ਹੋ, ਹੁਣ ਜਿੰਨੀ ਦੇਰ ਆਹੀ ਕਰਦੇ ਹਾਂ ਸਾਰੇ ਕੀ ਚਲਾਓ ਯਾਰ ਤੁਹਾਡੇ ਵਿਆਹ ਦੀ ਐਲਬਮ ਵੇਖ ਕੇ.
0: ਨਹੀਂ ਆਪਣੇ ਵੀ ਜਦੋਂ ਮਤਲਬ ਮੰਨ ਲਓ ਪਿਛਲੇ ਸਾਲ ਵੀ ਤੁਸੀਂ ਵੇਖੀ ਆ, ਦੋ ਸਾਲ ਬਾਅਦ ਫਿਰ ਤੁਸੀਂ
1: ਖੁਦ ਦੀ,
0: ਹਾਂ ਨਹੀਂ ਆਪਣੇ ਪਰਿਵਾਰ ਦੀ ਕੋਈ ਵੀ ਤੁਹਾਡੀਆਂ ਪੁਰਾਣੀਆਂ ਫੋਟੋਆਂ
1: ਤਾਂ,
0: ਹਾਲਾਂਕਿ ਉਹ ਵੀ ਤੁਸੀਂ, ਮੈਂ ਮੰਨਦਾ ਵੀ ਉਹਦੇ 'ਚ ਵੀ ਆਪਾਂ ਪੂਰੇ ਕਲੀਅਰ ਨਹੀਂ ਆ, ਉਹ ਵੀ ਆਪਾਂ ਫਿਲਟਰ ਕਰ ਕਰਕੇ ਰੱਖੀਆਂ ਹੁੰਦੀਆਂ, ਉਹਦੇ 'ਚੋਂ ਜਿਹੜੀਆਂ ਤੁਹਾਡੀਆਂ ਨਹੀਂ ਚੰਗੀਆਂ ਉਹ ਕਿਸੇ ਨੇ ਕੱਢ ਕੇ ਪਾਸੇ ਰੱਖੀਆਂ, ਜਿਹੜੀਆਂ ਤੁਸੀਂ ਨਹੀਂ ਵਿਖਾਉਣੀਆਂ ਕਿਸੇ ਨੂੰ ਉਹ ਨਹੀਂ ਵਿਖਾਉਣੀਆਂ. ਸੋ ਬੜਾ ਕੁਛ ਜਿਹੜਾ ਉਹ ਤੁਸੀਂ ਉਹ ਉੱਤੇ ਥੱਲੇ ਲੱਦ ਪਲੱਦ ਕੀਤਾ ਹੁੰਦਾ. ਕਿੰਨੇ ਮਤਲਬ ਆਪਾਂ ਚੀਜ਼ਾਂ ਪਹਿਲਾਂ ਕ੍ਰੀਏਟ ਕਰਦੇ ਹਾਂ ਯਾਦਾਂ, ਫਿਰ ਉਹਨਾਂ ਯਾਦਾਂ ਦੇ ਵਿੱਚੋਂ ਆਪਾਂ ਫਿਲਟਰ ਮਾਰਦੇ ਹਾਂ, ਹੈ ਨਾ, ਉਹਨਾਂ ਯਾਦਾਂ ਦੇ ਵਿੱਚੋਂ ਆਪਾਂ ਜਿਹੜੀਆਂ ਤੁਹਾਨੂੰ ਲੱਗਦਾ ਵਾ ਵੀ ਆਹ ਇਹਨੂੰ ਨਹੀਂ ਵਿਖਾਉਣ ਵਾਲੀਆਂ, ਇਹਨੂੰ ਨਹੀਂ ਵਿਖਾਉਣ ਵਾਲੀਆਂ, ਆਹ ਮੇਰੇ ਨਹੀਂ ਵੇਖਣ ਵਾਲੀਆਂ, ਇਹ 'ਚ ਮੈਂ ਚੰਗਾ ਨਹੀਂ, ਇਹ 'ਚ ਮੈਂ ਬੁਰਾ ਨਹੀਂ, ਇਹ 'ਚ ਮੇਰਾ ਆਹ ਰਿਸ਼ਤਾ ਨਹੀਂ ਕਿਸੇ ਨਾਲ ਕਲੀਅਰ ਕੱਟ ਦੱਸਣ ਵਾਲਾ. ਸੋ ਆਪਾਂ ਪਹਿਲਾਂ ਵੇਖ ਲਓ ਯਾਦਾਂ ਕ੍ਰੀਏਟ ਕਰਦੇ ਹਾਂ, ਫਿਰ ਉਹਦੇ 'ਚ ਕਿੱਦਾਂ ਆਪਾਂ ਸ਼ਾਂਤੀ ਮਾਰਦੇ ਹਾਂ. ਇੱਕ ਤਾਂ ਸਾਰੀ ਉਮਰ ਅਲੱਗ ਅਲੱਗ ਤਰੀਕਿਆਂ ਦੇ ਨਾਲ, ਸਾਰੀ ਉਮਰ ਆਪਣੇ ਆਪ ਨੂੰ ਭੁਲੇਖੇ, ਆਪਣੇ ਆਪ ਨੂੰ ਆਪਾਂ ਐਵੇਂ ਝੂਠ ਮਾਰਦੇ ਕੱਢ ਦਿੰਦੇ ਹਾਂ,
1: ਮੁਗਾਲਤੇ 'ਚ ਜਿੰਦੇ ਹਾਂ ਭਾਈ, ਇਨਸਾਨੀ
0: ਕਿੰਨਾ ਟਾਈਮ ਸਾਡਾ ਵੇਸਟ ਹੁੰਦਾ.
1: ਹਾਂਜੀ ਹਾਂ,
0: ਆਪਾਂ ਇਸੇ ਕਰਕੇ ਕਹਿੰਦੇ ਵੀ ਇੱਥੋਂ ਜੇ ਤੁਸੀਂ ਵੇਖਣਾ ਤਾਂ ਸੱਚ ਝੂਠ ਦੀ ਪਾਵਰ ਇੱਥੋਂ ਵੇਖ ਸਕਦੇ ਹੋ, ਵੀ ਤੁਸੀਂ ਜੇ ਸਾਰਾ ਕੁਛ ਹੀ ਮੰਨ ਲਓ ਇਹੋ ਜਿਹੀਆਂ ਚੀਜ਼ਾਂ ਦੀ ਤੁਹਾਨੂੰ ਚਿੰਤਾ ਨਾ ਹੋਵੇ ਤਾਂ ਕਿੰਨੇ ਕਿੰਨੇ ਘੰਟੇ, ਕਿੰਨਾ ਟਾਈਮ, ਕਿੰਨਾ ਸਮਾਂ ਤੁਹਾਡਾ ਬਚ ਜੇ ਤੁਹਾਡਾ,
1: ਹੈ ਨਾ,
0: ਦਿਮਾਗੀ ਤੌਰ ਦੇ ਉੱਤੇ ਵੀ ਤੁਸੀਂ ਪਹਿਲਾਂ ਕਿੰਨਾ ਬੰਦਾ ਸੋਚਦਾ ਹੋਊਗਾ.
1: ਹਾਂਜੀ ਹਾਂ, ਹਰ ਇੱਕ ਚੀਜ਼ ਦੇ ਵਿੱਚ ਉਹੀ ਹੈ, ਕਿਉਂਕਿ ਫੋਟੋ, ਹੁਣ ਕੋਈ ਵੀ ਫੋਟੋ ਆਪਾਂ ਖਿੱਚਦੇ ਹਾਂ ਭਾਵੇਂ ਤੁਹਾਡੀ ਪਿੱਛੇ ਤੁਸੀਂ ਲੜ ਕੇ ਆਇਓ ਕੁਛ, ਲੇਕਿਨ ਇੱਕ ਸਮਾਈਲ ਆਪਣੇ ਆਟੋਮੈਟਿਕ ਤੁਹਾਨੂੰ ਪਤਾ ਕਿ ਫੋਟੋ ਖਿੱਚਣੀ ਹੈ ਕਿ ਤੁਸੀਂ ਹੱਸ, ਮਤਲਬ ਉਹ ਉੱਧਰੋਂ ਹੀ ਪਤਾ ਲੱਗ ਜਾਂਦਾ ਕਿ ਹਾਂ ਕੀ ਰਿਐਲਿਟੀ ਆ. ਅੱਛਾ, ਇੱਕ ਉਹ ਵਾਲੀ ਫੋਟੋਜ਼ ਮੈਨੂੰ ਯਾਦ ਆ ਰਹੀ ਹੈ, ਤੁਸੀਂ ਕਿਸੇ ਵੀ ਹਿਸਟੋਰੀਕਲ ਪਲੇਸ ਜਾਓ ਜਿਵੇਂ ਇੰਡੀਆ ਗੇਟ ਹੋ ਗਿਆ ਜਾਂ ਤਾਜ ਮਹਿਲ, ਉਹ ਜਿਹੜੇ ਦੇਸੀ ਫੋਟੋਗ੍ਰਾਫਰ ਖੜ੍ਹੇ ਹੁੰਦੇ ਔਨ ਦਾ ਸਪੋਟ ਤੁਹਾਨੂੰ ਫੋਟੋ ਬਣਾ ਕੇ ਦਿੰਦੇ, ਉਹਨਾਂ ਦਾ ਵੀ ਇੱਕ ਵੱਖਰਾ ਸਟਾਈਲ ਹੁੰਦਾ, ਉਹ ਕਦੇ ਕਰਾਈਏ ਤੁਸੀਂ ਕੋਈ ਉਹ ਫੋਟੋ ਕਿ ਇੰਡੀਆ ਗੇਟ ਜਾਂ ਕੋਈ ਵੀ ਹਿਸਟੋਰੀਕਲ ਕੋਈ ਪਲੇਸ ਤੁਸੀਂ ਗਏ ਹੋ ਜਿੱਥੇ ਲੋਕਲ ਫੋਟੋਗ੍ਰਾਫਰ ਖੜ੍ਹੇ ਹੁੰਦੇ ਕਿ ਸਾਡੇ ਤੋਂ ਫੋਟੋ ਕਰਾ ਲਓ, ਤੁਹਾਨੂੰ ਪੋਜ਼ ਵੀ ਬਣਾਉਣਾ
0: ਸਿਖਾਉਂਦੇ ਆ? ਮੈਂ ਪਰ ਉਹ ਜੀ ਨਹੀਂ ਮੈਂ ਕਦੀ ਕਰਾਈ. ਹਾਂ, ਇਹ ਕਰਾਈਆਂ ਜਿੱਦਾਂ ਮੰਨ ਲਓ ਆਪਣੇ ਆਹ ਹੁੰਦੀਆਂ ਨਹੀਂ ਆ, ਕੀ ਉਹਨੂੰ ਕਹਿੰਦੇ ਆ, ਜਿੱਦਾਂ ਯੂਰੇਕਾ ਟਾਵਰ ਵਗੈਰਾ 'ਚ ਉਹ ਹੁੰਦੇ ਆ, ਹੈ ਨਾ, ਉੱਦਾਂ ਦੀਆਂ ਕਰਾਈਆਂ. ਉਹ ਵੀ ਉਦੋਂ ਜਦੋਂ ਕੋਈ ਬਾਹਰੋਂ ਘੁੰਮਣ ਫਿਰਨ ਆਇਆ ਹੋਵੇ ਤੇ ਫਿਰ ਉਹਦੇ ਲਈ ਇੱਕ ਉਹ ਹੋ ਜਾਂਦਾ ਵਾ. ਹੋਰ ਕਰਨਾ ਵੀ ਕੀ ਹੁੰਦਾ ਉੱਥੇ, ਹੈ ਨਾ, ਵੀ ਉਹਦੇ ਲਈ ਇੱਕ ਮੈਮਰੀ ਕ੍ਰੀਏਟ ਹੋ ਜਾਂਦੀ ਹੈ. ਪਰ ਉਹ ਜਿਹੜੇ ਬਾਹਰ ਖੜੇ ਹੁੰਦੇ ਆ ਉਹ ਸਰ ਫੋਟੋ ਕਰਦੇ ਆ, ਉਹ ਸਰ ਉਹ ਨਹੀਂ ਕਦੀ ਕਰਾਈ.
1: ਉਹ ਬੰਬੇ ਅਸੀਂ ਜ਼ਰੂਰ, ਮਤਲਬ ਪਹਿਲਾਂ ਵੀ ਕਰਾਈ ਸੀਗੀ ਜੇ ਛੋਟੇ ਰਹਿੰਦੇ ਵੀ ਗਏ ਸੀਗੇ ਤੇ ਉਹ ਹੁਣ ਤੱਕ ਵੀ ਉਹ ਸਟਿਲ ਹੈ ਹੁਣ ਉਹਨਾਂ ਦਾ ਥੋੜ੍ਹਾ ਤਰੀਕਾ ਚੇਂਜ ਹੋ ਗਿਆ ਉਹਨਾਂ ਕੋਲ ਪ੍ਰਿੰਟਰ ਵੀ ਹੁੰਦਾ ਉਹ ਨਾਲ ਦੇ ਨਾਲ ਕੱਟ ਕੇ ਤੁਹਾਨੂੰ ਦਿੰਦੇ ਪੋਲਰਾਈਡ ਜੀ ਪਰ ਬੜਾ ਉਹਨਾਂ ਦਾ ਸਟਾਈਲ ਬੜਾ ਵੱਖਰਾ ਹੁੰਦਾ ਉਹ ਟਰਾਏ ਤੁਹਾਨੂੰ ਇਸ ਵੇ 'ਚ ਖੜੇ ਕਰਦੇ ਕਿ ਪੂਰਾ ਉਹ ਪਿੱਛੇ ਦਾ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਫਰੇਮ ਦੀ ਗੱਲ ਕਰਦੇ ਸੀਗੇ ਕਿ ਇੱਥੇ ਈਵਨ ਜੈਪੁਰ ਵੀ ਅਸੀਂ ਗਏ ਸੀਗੇ ਤੇ ਉਹ ਸ਼ੀਸ਼ ਮਹਿਲ ਦੇ ਵਿੱਚ ਕਹਿੰਦੇ ਇਸ ਸ਼ੀਸ਼ੇ ਦੇ ਵਿੱਚ ਤੁਸੀਂ ਵੇਖੋ ਤੇ ਮੈਂ ਇਧਰੋਂ ਖਿੱਚਾਂਗਾ ਤੇ ਉਹ ਫੋਟੋ ਇੱਦਾਂ ਦੀ ਲੱਗਦੀ ਹੈ ਕਿ ਮਤਲਬ ਉਹ ਤੁਸੀਂ ਉਹ ਐਂਗਲ ਖੁਦ ਨਹੀਂ ਬਣਾ ਸਕਦੇ ਉਹ ਸਟਾਈਲ ਉਹਨਾਂ ਦਾ ਵੱਖਰਾ ਹੀ ਹੁੰਦਾ ਉਹ ਵੀ ਇੱਕ ਅਲੱਗ ਮਜ਼ਾ ਉਸਦਾ ਉਸ ਤਰੀਕੇ ਦੀ ਫੋਟੋਗ੍ਰਾਫੀ ਦਾ
0: ਇਹ ਹਾਂ ਤੁਹਾਡਾ ਜੇ ਕੋਈ ਵਧੀਆ ਯਾਦ ਤੁਹਾਡੀ ਜੁੜੀ ਹੋਵੇ ਪਰ ਹੁਣ ਤੁਸੀਂ ਵੇਖ ਲਓ ਹਰ ਇੱਕ ਦੇ ਕੋਲ ਫੋਨ ਹੈ ਤੇ ਫੋਨ ਹੋਣ ਦੇ ਬਾਵਜੂਦ ਵੀ ਸਾਨੂੰ ਲੱਗਦਾ ਸੀ ਵੀ ਇੱਕ ਸਮਾਂ ਆਇਆ ਜਦੋਂ ਫੋਨ ਹੋਣ ਦੇ ਨਾਲ ਇਹ ਸਾਰੇ ਜਣੇ ਧੁੰਦਲੇ ਪੈ ਗਏ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦਾ ਸੀ ਵੀ ਖਤਮ ਹੋ ਜਾਣੀਆਂ ਪਰ ਹੌਲੀ ਹੌਲੀ ਤੁਸੀਂ ਸ਼ਾਇਦ ਵੇਖਿਆ ਹੋਊਗਾ ਵੀ ਉਹ ਦੁਬਾਰਾ
1: ਵਾਪਸ ਆ ਰਹੀ
0: ਹਾਂ ਫਿਰ ਦੁਬਾਰਾ ਉਹ ਕਰ ਰਹੀਆਂ ਨੇ ਹਨਾ
1: ਜਿਹੜੇ ਸਪੈਸ਼ਲੀ ਉਹ ਵਾਲੇ ਫੋਟੋਜ਼ ਕੈਮਰਾ ਪਹਿਲਾਂ ਹੁੰਦੇ ਸੀਗੇ ਆਪਣੇ ਟਾਈਮ ਔਨ ਦਸ ਜੇ ਤੋਂ ਫੋਟੋ ਨਿਕਲ ਜਾਂਦੀ ਸੀ ਪੋਲਰਾਈਡ ਹੀ ਕਹਿੰਦੇ ਸੀ ਉਹਨਾਂ ਨੂੰ ਜਿਹਨੂੰ ਤੁਸੀਂ ਥੋੜਾ ਜਿਹਾ ਐਵੇਂ ਝਟਕਾ ਮਤਲਬ ਐਵੇਂ ਕਰਕੇ ਫਿਰ ਉਹ ਫੋਟੋ ਡਰਾਈ ਕਰਦੇ ਹੁੰਦੇ ਸੀਗੇ ਛੋਟੀ ਛੋਟੀ ਸਿੰਗਲ ਫੋਟੋਜ਼ ਨਿਕਲਦੀ ਹੁਣ ਉਹਦਾ ਚਲਨ ਵਾਪਸ ਤੋਂ ਮੁੜ ਕੇ ਆਇਆ
0: ਉਹਦਾ ਵੀ ਦੁਬਾਰਾ ਆ ਗਿਆ ਕਿਉਂਕਿ ਨਾਲ ਦੀ ਨਾਲ ਹੀ ਉਸੇ ਵੇਲੇ ਕੱਢ ਕੇ
1: ਫੜਾ
0: ਦਿੰਦੇ ਤੁਹਾਨੂੰ ਉਹਦੇ ਵਿੱਚ ਤੇ ਉਹ ਤੇ ਹੁਣ ਤੇ ਉਹ ਇੰਨਾ ਜ਼ਿਆਦਾ ਉਹ ਹੋ ਗਿਆ ਵਾ ਜ਼ਿਆਦਾ ਫਿਰ ਦੁਬਾਰਾ ਸਸਤਾ ਜਾਂ ਹੁਣ ਤਾਂ ਬਹੁਤ ਕੇਮਾਰਟ ਤੋਂ ਬੜੇ ਬੜੇ ਸਸਤੇ ਮਿਲਣ ਲੱਗ ਪਏ ਆ ਤੁਸੀਂ ਖਿੱਚੋ ਤੇ ਸੁੱਟ ਦਿਓ ਮੇਰੇ ਖਿਆਲ 20-25 ਦਾ ਹੋਊਗਾ ਉਹ ਆਮ ਅੱਜ ਕੱਲ੍ਹ ਹਾਂ ਅੱਜ ਕੱਲ੍ਹ ਨਿਆਣੇ ਖੇਡਣ ਦੇ ਲਈ ਵਰਤਦੇ ਪਹਿਲਾਂ ਕਿੱਡੀ ਗੱਲ ਹੁੰਦੀ ਸੀ ਉਹਨਾਂ ਦੀ ਹਨਾ
1: ਬਿਲਕੁਲ ਤੇ ਇਹ ਤੇ ਵਾਕਈ ਇਹੀ ਹੈ ਯਾਦਾਂ ਫੋਟੋਆਂ ਦੀ ਜਿਵੇਂ ਆਪਾਂ ਸਟਾਰਟਿੰਗ 'ਚ ਇਹ ਗੱਲ ਕੀਤੀ ਹਰ ਫੋਟੋ ਸਿਰਫ ਇੱਕ ਫੋਟੋ ਨਹੀਂ ਹੁੰਦੀ ਉਹਦੇ ਪਿੱਛੇ ਇੱਕ ਯਾਦ ਜੁੜੀ ਹੁੰਦੀ ਹੈ ਤੇ ਉਹ ਜਦੋਂ ਵੀ ਤੁਸੀਂ ਫੋਟੋ ਵੇਖੋ ਸਪੈਸ਼ਲੀ ਸੋਚੋ ਜ਼ਰੂਰ ਕਿ ਇਹਦੇ ਪਿੱਛੇ ਮਤਲਬ ਉਹ ਟਾਈਮ ਨੂੰ ਯਾਦ ਕਰ ਲਓ ਹੈ ਨਾ ਸਪੈਸ਼ਲੀ ਜਿਵੇਂ ਉਹਨਾਂ ਨੇ ਫੋਟੋ ਭੇਜਿਆ ਸੀਗਾ ਆਪਣੇ ਪੂਰੇ ਫੈਮਿਲੀ ਦਾ ਇੱਕ ਸਾਰੇ ਪਰਿਵਾਰ ਦੇ ਬੱਚਿਆਂ ਦਾ ਇੱਕੋ ਇੱਕ ਫੋਟੋ ਅਤੇ ਇਸ ਤਰੀਕੇ ਦੀ ਛੋਟੀ ਛੋਟੀ ਯਾਦਾਂ ਆਪਣੇ ਕੋਲ ਹੈ ਅਤੇ ਆਪਾਂ ਬਲੈਸਡ ਹੀ ਹਾਂ ਕਿ ਹਜੇ ਵੀ ਆਪਾਂ ਸਾਂਭ ਕੇ ਰੱਖੀਏ ਜਾਂ ਅਵੇਲੇਬਲ ਹੈ ਨਹੀਂ ਤਾਂ ਉਸ ਟਾਈਮ 'ਤੇ ਕਈ ਜੀ ਜਿਹੜੇ ਆਪਣੇ ਕੋਲ ਨਹੀਂ ਵੀ ਰਹੇ ਤੇ ਉਹ ਫੋਟੋ ਹੀ ਹੈ ਜਿਹੜੀ ਤੁਹਾਨੂੰ ਉਹਨਾਂ ਦੀ ਇੱਕ ਯਾਦ ਜਾਂ ਆਪਣੇ ਬੱਚਿਆਂ ਨੂੰ ਅੱਗੇ ਤੁਸੀਂ
0: ਜੁੜੀ ਰੱਖਦੀ ਹੈ
1: ਜੀ ਜੀ
0: ਤੇ ਕੁਝ ਮੈਸੇਜ ਫਿਰ ਆਪਾਂ ਯਾਦ ਚ ਲੈਂਦੇ ਮਨ ਸਾਹਿਬ ਨੇ ਇੱਕ ਹੋਰ ਭੇਜੀ ਅੱਛਾ ਮਨ ਸਾਹਿਬ ਇਹ ਤੁਹਾਡੇ ਵਿਆਹ ਦੀ ਆ ਵਾਹ ਕੀ ਬਾਤ ਹੈ ਤੇ ਆਹ ਵਾਲੀ ਫੋਟੋ ਸਮਾਈਲ ਬਰਕਰਾਰ ਅੱਜ ਤੱਕ ਹਾਂ ਬਿਲਕੁਲ ਬਿਲਕੁਲ ਸਮਾਈਲ ਬਰਕਰਾਰ ਤੇ ਮਿਹਰਬਾਨੀ ਪਿੱਛੇ ਕੌਣ ਹੈ ਵੀਰ ਬਾਕੀ ਦੋ ਤਾਂ ਮੈਂ ਪਛਾਣ ਲਏ ਬੰਦੇ ਮੈਨੂੰ ਕਹਿੰਦੇ ਅਰਨਵ ਦਾ ਬਚਪਨ ਬਹੁਤ ਮਿਸ ਕਰਦੀ ਹਾਂ ਮੈਂ ਬਹੁਤ ਕਹਿੰਦੇ ਗਲੂਚਾ ਹੁੰਦਾ ਸੀਗਾ ਗੋਲੂ ਜਾ ਅੱਛਾ ਗੋਲੂ ਜਾ ਬੱਚੇ ਪਹਿਲਾਂ ਸ਼ੁਰੂ 'ਚ ਇੱਦਾਂ ਹੀ ਹੁੰਦੇ ਗੋਲੂ ਮੋਲੂ ਜੇ ਬਾਅਦ 'ਚ ਫਿਰ ਹੌਲੀ ਹੌਲੀ ਜਿੱਦਾਂ ਵੱਧਦੇ ਫਿਰ ਹੋਈ ਜਾਂਦੇ ਪਤਲੇ ਨਵਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਲੈਸ ਲੈਫਟ 'ਤੇ ਇਹਨਾਂ ਫੋਟੋ ਭੇਜੀ ਹੈ ਮੇਰੇ ਪਾਪਾ ਅਤੇ ਰਾਈਟ ਦੇ ਵਿੱਚ ਮੈਂ ਅਤੇ ਮੇਰੀ ਰੁਬਾਬ ਕੌਰ ਦੀ ਐਵਰੀ ਵਨ ਸੇ ਕਿ ਮੇਰੀ ਅਤੇ ਮੇਰੀ ਬੇਟੀ ਛੋਟੇ ਹੁੰਦੇ ਸੇਮ ਆ ਅੱਛਾ ਜੀ ਹਾਂ ਵਾਕਈ ਸੋ ਕਈ ਫੀਚਰ ਜਿਹੜੇ ਆ ਨਾ ਉਹ ਬਿਲਕੁਲ ਹੀ ਨਿੱਕੇ ਹੁੰਦਿਆਂ ਦੇ ਰਲਦੇ ਹੁੰਦੇ ਆ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਅਤੇ ਉੱਪਰ ਵਾਲੀ ਕਹਿੰਦੇ 2008 ਦੀ ਅਤੇ ਥੱਲੇ ਵਾਲੀ ਹੁਣ ਦੀ ਵੀਰ ਜੀ ਹਾਂ ਬਿਲਕੁਲ ਹੀ ਬੜਾ ਫਰਕ ਪੈ ਗਿਆ ਜੀ ਬਿਲਕੁਲ ਹੀ ਸ਼ਕਲ ਚੇਂਜ ਹੋ ਗਈ ਅਤੇ ਧੰਨਵਾਦ ਮਿਹਰਬਾਨੀ ਤੁਹਾਡੀਆਂ ਆਪਣੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਮੇਰੇ ਮੰਮੀ ਡੈਡੀ ਜੀ ਕਹਿੰਦੇ ਕਿ ਈਅਰ 1987 ਦੇ ਵਿੱਚ ਵਾਹ ਸੋ ਕਿਆ ਸੋਹਣੀਆਂ ਤੁਸੀਂ ਇੱਥੇ ਵੀ ਯਾਦਾਂ ਸਾਰਿਆਂ ਨੇ ਸਾਂਭ ਕੇ ਰੱਖੀਆਂ ਅਤੇ ਹੁਣ ਮੈਂ ਬਾਕੀਆਂ ਨੂੰ ਤਾਂ ਨਹੀਂ ਵਿਖਾ ਸਕਦਾ ਚਲੋ ਆਪਾਂ ਗੱਲ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਬਰਥਡੇ ਵਿਸ਼ਿਜ਼ ਦੇ ਲਈ ਅਤੇ ਟਾਈਮ ਫਲਾਈਜ਼ ਬਟ ਮੈਮਰੀਜ਼ ਦੇ ਸਟੇਜ ਫੋਰ ਐਵਰ ਬਰਥਡੇ ਬੋਏ ਦੀ ਫੋਟੋ ਅੱਜ ਅਸੀਸ ਦੇ ਬ੍ਰਦਰ ਦਾ ਬਰਥਡੇ ਆ ਨਾ ਅਤੇ ਉਹ ਫੋਟੋ ਭੇਜ ਰਹੇ ਨੇ ਨਿੱਕੇ ਸਰਦਾਰ ਜੀ ਅਤੇ ਹੁਣ ਵੱਡੇ ਗੱਭਰੂ ਸਰਦਾਰ ਜੀ ਹੋ ਗਏ ਨੇ ਅਤੇ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫਿਰ ਤੁਹਾਨੂੰ ਅਤੇ ਕਹਿੰਦੇ ਨੇ ਕਿ ਓਕੇ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤਾਂ ਹੈ ਕਿਆ ਬਾਤਾਂ ਹੈ ਮਾਨ ਸਾਹਿਬ ਥੈਂਕ ਯੂ ਅਤੇ ਜਤਿੰਦਰ ਜੀ ਕਹਿੰਦੇ ਕਿ ਓਨਲੀ ਫਿਊ ਪਿਕਸ ਵਿਦ ਮਾਈ ਫਾਦਰ ਇਨ ਸਮਵੇਅਰ 83-84 ਦੇ ਵਿੱਚ ਅਤੇ ਜਦੋਂ ਮੈਂ 1.5 ਸਾਲ ਦਾ ਸੀ ਫਾਦਰ ਪਾਸਟ ਵੇ ਬਟ ਕਹਿੰਦੇ ਕਿ ਹੀ ਲਿਵਸ ਵਿਨ ਫੋਟੋਜ਼ ਔਰ ਮੈਮਰੀਜ਼ ਦਾ ਓਨਲੀ ਮਿਸਿਜ ਦੈਮ ਐਂਡ ਔਲਵੇਜ਼ ਚੈੱਕ ਇਨ ਦਾ ਫੋਟੋਜ਼ ਅਤੇ ਫੋਟੋ ਆਰ ਨੋ ਪਾਰਟ ਆਫ ਲਾਈਫ ਐਂਡ ਕਲਿਕਡ ਸੋ ਮੈਨੀ ਪਿਕਸ ਐਂਡ ਆਈ ਹੈਵ 28,856 ਫੋਟੋਜ਼ ਆਲਵੇਜ਼ ਗੋ ਬੈਕ ਐਂਡ ਚੈੱਕ ਅਗੇਨ ਐਂਡ ਅਗੇਨ ਰਜਿੰਦਰ ਜੀ ਧੰਨਵਾਦ ਤੁਹਾਡਾ। ਅੱਛਾ ਇਹਨਾਂ ਨੇ ਭਗਵੰਤ ਮਾਨ ਦੇ ਨਾਲ ਖਿਚਾਈ, ਅੱਜ ਕੱਲ੍ਹ ਨਾ ਫੋਟੋਆਂ ਪਾਇਆ ਕਰੋ, ਅੱਜ ਕੱਲ੍ਹ ਤਾਂ ਫੋਟੋਆਂ ਫਾਟੋਆਂ ਦਾ ਰੌਲਾ ਬੜਾ ਜੇ ਅੱਜ ਕੱਲ੍ਹ, ਤੁਹਾਡੀ ਵੀ ਮਾਸਕ ਮੂਸਕ ਪਾ ਕੇ ਭਲਾ ਜੇ ਭਲਾ ਕੱਲ੍ਹ, ਅੱਜ ਕੱਲ੍ਹ ਤਾਂ ਬਹੁਤ ਕੁਛ ਚੱਲੀ ਜਾਂਦਾ ਜੇ। ਮੈਂ ਨਾ ਅੱਗੇ ਵੇਖਣ ਡਿਆ ਵੀ ਸਭ ਤੋਂ ਵੱਧ ਜਿਹੜਾ ਏ ਆਈ ਦਾ ਜਿਹੜਾ ਦੁਰਵਰਤੋਂ ਕਹੂੰਗਾ ਮੈਂ, ਤੇ ਉਹ ਆਪਣੇ ਪੰਜਾਬੀ ਪੋਲੀਟੀਸ਼ੀਅਨ ਕਰ ਰਹੇ ਅੱਜ ਕੱਲ੍ਹ, ਉਹਨਾਂ ਵੀਡੀਓਜ਼ ਦੇ ਵਿੱਚ, ਫੋਟੋਆਂ ਦੇ ਵਿੱਚ, ਮਤਲਬ ਪਤਾ ਨਹੀਂ ਉਹਨਾਂ ਨੂੰ ਕੀ ਲੱਗਦਾ ਵਾ ਸ਼ਾਇਦ ਵੀ ਬਾਕੀਆਂ ਨੂੰ ਕੋਈ ਸਮਝ ਹੀ ਨਹੀਂ ਆ ਵੀ ਅੱਜ ਦੁਨੀਆ ਕਿੱਥੇ ਪਹੁੰਚ ਗਈ ਹੈ, ਪਰ ਫਿਰ ਵੀ ਪਤਾ ਨਹੀਂ ਸ਼ਾਇਦ ਕਿਸੇ 'ਤੇ ਅਸਰ ਕਰਦੀਆਂ ਹੋਣਗੀਆਂ,
1: ਕੋਈ ਪਲੈਜਰਿਜ਼ਮ ਨਹੀਂ ਹੁੰਦਾ।
0: ਚਲੋ ਫਿਰ ਆਪਾਂ ਲਈਏ ਇਜਾਜ਼ਤ
1: ਜੀ ਜੀ।
0: ਸੋ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਦੋ ਜਿਹੜੇ ਰਿਸ਼ਤੇ ਆ ਸੀ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ, ਅਤੇ ਇਹਦੇ ਵਿੱਚ ਇੱਕ ਰਿਸ਼ਤਾ ਜੀ ਲੜਕੀ ਦੀ ਭਾਲ ਦੇ ਵਿੱਚ, 84 ਪਾਉਂਡ 5 ਫੁੱਟ 10 ਇੰਚ ਹਾਈਟ ਇਹਨਾਂ ਦੀ, ਅਤੇ ਬੀਟੈਕ ਇਹਨਾਂ ਨੇ ਕੀਤੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਨੇ, ਡਿਵੋਰਸ ਹੋਇਆ ਵਾ, 10 ਸਾਲਾਂ ਦਾ ਬੱਚਾ, 50-50 ਸ਼ੇਅਰ ਕਸਟਡੀ ਦੇ ਵਿੱਚ, ਪਿੱਛੋਂ ਇਹ ਲੁਧਿਆਣੇ ਤੋਂ ਨੇ ਅਤੇ ਇੰਜੀਨੀਅਰ ਦੀ ਜੋਬ ਕਰ ਰਹੇ ਨੇ, ਲੱਖ ਪਲੱਸ ਦਾ ਪੈਕੇਜ ਆ, ਅਤੇ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ 'ਤੇ ਵੀਜ਼ੇ 'ਤੇ ਇਹ ਪਾਰਟਨਰ ਪਾਲਦੇ ਨੇ, ਅਤੇ ਬਿਲੋਂਗ ਟੂ ਵੈੱਲ ਰੈਪੂਟਿਡ ਫੈਮਿਲੀ, ਅਤੇ ਇੰਡੀਆ ਦੇ ਵਿੱਚ ਵੀ, ਅਤੇ ਇਹ ਆਪਣਾ ਇੱਥੇ ਵੀ ਇਹਨਾਂ ਕੋਲ ਆਪਣਾ ਘਰ ਆ, ਅਤੇ ਬਾਕੀ ਤੁਸੀਂ ਜੋ ਵੀ ਤੁਹਾਡੀ ਜਿਹੜੀ ਕੁਐਰੀ ਆ ਉਹ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ, ਨੰਬਰ ਲੈਣ ਦੇ ਲਈ ਤੁਸੀਂ 1 ਨੰਬਰ ਰਿਸ਼ਤੇ ਦੀ ਡਿਟੇਲ ਮੰਗ ਲਿਓ, ਅਤੇ ਧੰਨਵਾਦ ਮਿਹਰਬਾਨੀ ਜੀ। ਅਤੇ ਇੱਕ ਹੋਰ ਰਿਸ਼ਤਾ ਹੈ ਜੀ, ਇਹ ਲੜਕੇ ਦੀ ਭਾਲ ਆ, 5 ਫੁੱਟ 8 ਇੰਚ ਹਾਈਟ ਹੈ ਕੁੜੀ ਦੀ, 99 ਬੋਰਨ, ਅਤੇ ਸਮਾਰਟ ਬਿਊਟੀਫੁੱਲ ਵੈੱਲ ਬਿਹੇਵਡ ਗਰਲ, ਨੋਨ ਅਲਕੋਹਲਿਕ, ਨੋਨ ਸਮੋਕਰ, ਚਾਰਮਿੰਗ, ਵੈੱਲ ਐਜੂਕੇਟਿਡ ਅਤੇ ਵੈੱਲ ਪ੍ਰਜੈਂਟਿਡ, ਗਰਾਊਂਡਿਡ, ਡਿਸਿਪਲਿਨ, ਮਾਡਰਨ ਆਊਟਲੁੱਕ, ਅਤੇ ਸਟਰੋਂਗ ਸਿੱਖ ਵੈਲਿਊਜ਼ ਦੇ ਵਿੱਚ ਬਿਲੀਵ ਕਰਦੇ ਨੇ, ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਈਵੇਟ ਸਕੂਲ ਦੀ ਆ, ਅਤੇ ਬੈਂਟਲੀ ਦੇ ਵਿੱਚ ਰਹਿੰਦੇ ਨੇ, ਅਤੇ ਆਈ ਟੀ ਪ੍ਰੋਫੈਸ਼ਨ ਦੇ ਵਿੱਚ ਨੇ। ਸੋ ਇਹਨਾਂ ਦਾ ਜਿਹੜਾ ਸਾਰੀ ਦਾ ਸਾਰਾ ਪਰਿਵਾਰ ਜਿਹੜਾ ਉਹ ਇੱਥੇ ਹੀ ਆ ਚਿਰਾਂ ਤੋਂ, ਅਤੇ ਇੱਥੋਂ ਦੇ ਸਿਟੀਜ਼ਨ ਨੇ। ਅਨਮੈਰਿਡ ਚਾਹੀਦਾ ਵਾ ਲੜਕਾ, ਅਤੇ ਲੜਕਾ ਜਿਹੜਾ ਇੱਥੋਂ ਦਾ ਚਾਹੀਦਾ ਵਾ, ਅਤੇ ਮੈਲਬਨ ਦਾ ਹੋਵੇ ਜਾਂ ਬਹੁਤ ਬਿਹਤਰ, ਅਤੇ ਜਿਹੜਾ ਇਹਨਾਂ ਦਾ ਆਪਦਾ ਬੈਕਗਰਾਊਂਡ ਆ ਕੁੜੀ ਦਾ ਉਹ ਅੰਮ੍ਰਿਤਸਰ ਦਾ ਵਾ, ਅਤੇ ਕੋਈ ਹੋਰ ਜਾਣਕਾਰੀ ਤਾਂ ਉਹ ਤੁਸੀਂ ਇਹਨਾਂ ਕੋਲੋਂ ਬਾਅਦ ਵਿੱਚ ਫਿਰ ਲੈ ਸਕਦੇ ਹੋ। ਤੁਸੀਂ ਇਸ ਟਾਈਮ ਇਹ ਯੂਨੀਵਰਸਿਟੀ ਦੇ ਵਿੱਚ ਕਰ ਰਹੇ ਨੇ ਜੋਬ, ਅਤੇ ਜਟਸਿਕ ਪਰਿਵਾਰ ਦਾ ਮੁੰਡਾ ਚਾਹੀਦਾ ਵਾ, 26 ਤੋਂ 29 ਸਾਲਾਂ ਦੇ ਦਰਮਿਆਨ ਦਾ, ਟੋਲ ਹੋਵੇ, ਹੈਂਡਸਮ ਹੋਵੇ, ਪ੍ਰੋਫੈਸ਼ਨਲ ਹੋਵੇ, ਕੁਆਲੀਫਾਈਡ ਹੋਵੇ, ਨੋਨ ਅਲਕੋਹਲਿਕ ਬੋਏ ਹੋਵੇ, ਅਤੇ ਬੰਦਾ ਜਾਂ ਇੱਥੇ ਜੰਮਿਆ ਹੋਵੇ ਜਾਂ ਇੱਥੇ ਚਿਰਾਂ ਤੋਂ ਰਹਿੰਦਾ ਹੋਵੇ ਜਾਂ ਇੱਥੇ ਹੀ ਵੱਡਾ ਹੋਇਆ ਹੋਵੇ, ਅਤੇ ਪ੍ਰੈਫਰ ਕਰਨਗੇ ਕਿ ਸਾਊਥ ਈਸਟ ਮੈਲਬਨ ਵਾਲੇ ਪਾਸੇ ਦਾ ਹੋਵੇ। ਸੋ ਤੁਸੀਂ ਜੇਕਰ ਇਹਨਾਂ ਰਿਸ਼ਤਿਆਂ ਦੇ ਬਾਰੇ ਹੋਰ ਜਾਣਕਾਰੀਆਂ ਲੈਣੀਆਂ ਤਾਂ ਫਿਰ ਤੁਹਾਨੂੰ ਆਪਾਂ ਨੰਬਰ ਦੇ ਦਾਂਗੇ, ਬਾਕੀ ਦੀ ਗੱਲਬਾਤ ਤੁਸੀਂ ਆਪੇ ਕਰਨੀ ਹੈ। ਬੇਨਤੀ ਇੱਕ ਵਾਰੀ ਫਿਰ ਤੋਂ ਇਹੋ ਕਿ ਅਸੀਂ ਕੋਈ ਮੈਚ ਮੇਕਿੰਗ ਨਹੀਂ ਕਰਦੇ, ਆਪਾਂ ਸਿਰਫ ਅਤੇ ਸਿਰਫ ਤੁਹਾਡੀਆਂ ਅਨਾਊਂਸਮੈਂਟਸ ਤੁਹਾਡੀਆਂ ਕਰਦੇ ਹਾਂ, ਅਤੇ ਲਈ ਆਪਾਂ ਇਜਾਜ਼ਤ
1: ਜੀ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਕਾਰਜਕ੍ਰਮ, ਅਤੇ ਇਸ ਤਰੀਕੇ ਦੇ ਹੋਰ ਸੋਹਣੇ ਸੋਹਣੇ ਪ੍ਰੋਗਰਾਮ ਸੁਣਨ ਲਈ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ
0: 1674 AM, ਅਤੇ ਜਾਂਦੇ ਜਾਂਦੇ ਗਾਣਾ ਸੁਣਦੇ ਜੀ, ਅਮਰਿੰਦਰ ਗਿੱਲ ਦਾ ਗਾਣਾ ਕੌਫੀ, ਹਾਂਜੀ। ਸੋ ਨਵਾਂ ਆਇਆ ਗਾਣਾ, ਹੁਣ ਤੱਕ ਤੁਸੀਂ ਸੁਣ ਲਿਆ ਹੋਊਗਾ, ਜੇ ਨਹੀਂ ਸੁਣਿਆ ਤਾਂ ਆਓ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ।

0: ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
3: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04440664494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ। ਕਾਲ 04935360042।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
11: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
12: ਕਹਿ ਰਹੇ ਹੋ?
11: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
12: ਕਹਿ ਰਹੇ ਹੋ?
13: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
14: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
11: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
15: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
16: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
15: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 04995535445 ਤੇ।
17: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
18: ਹਾਂਜੀ ਰੇਡੀਓ।
19: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
20: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 10 saal di free service. Chadston Ford, ready, set, Ford.
21: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਅੱਜ ਦੀਆਂ ਖਾਸ ਖਬਰਾਂ ਦੇਖਦੇ ਹਾਂ ਜਿਹਦੇ ਚ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਗੇ ਜਿਵੇਂ ਉਹਨਾਂ ਨੂੰ 29 ਤਰੀਕ ਨੂੰ ਬੁਲਾਇਆ ਗਿਆ ਸੀ ਜਥੇਦਾਰ ਸਾਹਿਬ ਵੱਲੋਂ ਉੱਧਰ ਪੰਜਾਬ ਕਾਂਗਰਸ ਨੇ ਅੰਮ੍ਰਿਤਸਰ ਚ ਕੱਲ ਜਿਹੜਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਬਾਰੇ ਜਲੂਸ ਕੱਢਿਆ ਹੈਰੀਟੇਜ ਸਟੇਟ ਦੇ ਉੱਤੇ ਜਾ ਕੇ ਉਹਨਾਂ ਨੇ ਇੱਕ ਲੰਬਾ ਜਿਹੜਾ ਹੈਗਾ ਉਹ ਵਰਕਰਾਂ ਨੇ ਇਕੱਠੇ ਹੋ ਕੇ ਹੱਥਾਂ ਚ ਪਲੈ ਕਾਰਡ ਫੜ ਕੇ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਜਿਹੜਾ ਸੀ ਇਹ ਦੱਸਿਆ ਕਿ ਅਕਾਲ ਤਖ਼ਤ ਮਹਾਨ ਹੈ। ਉੱਧਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਲੋਂ ਮਹਿਕਮੇ ਨੂੰ ਬੰਦ ਕਰਨ ਦੇ ਖਦਸ਼ੇ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਮਗਰੋਂ ਜਿਹੜਾ ਆਈ ਏ ਐਸ ਲੌਬੀ ਹੋਰ ਔਖੀ ਹੋ ਗਈ ਹੈ ਤੇ ਇਹਦਾ ਹੁਣ ਅੱਗੋਂ ਕੀ ਇਹਦੇ ਚ ਜਿਹੜੇ ਹੈਗੇ ਆ ਪੋਲੀਟੀਕਲ ਇਸ ਮਹਿਕਮੇ ਦੇ ਮੰਤਰੀ ਜਾਂ ਮੁੱਖ ਮੰਤਰੀ ਕੋਈ ਅੱਗੋਂ ਦਖਲ ਦੇਣਗੇ ਇਹ ਹੁਣ ਆਉਣ ਵਾਲੇ ਦਿਨਾਂ ਚ ਦੇਖਣਾ ਹੋਏਗਾ। ਉੱਧਰ ਕੇਂਦਰੀ ਵਜ਼ਾਰਤ ਵਿੱਚ ਛੇਤੀ ਵੱਡੀ ਫੇਰ ਬਦਲ ਦੀ ਸੰਭਾਵਨਾ ਹੈ ਤੇ ਪੰਜਾਬ ਤੋਂ ਵੀ ਨਵੇਂ ਚੁਣੇ ਜਿਹੜੇ ਰਾਜ ਸਭਾ ਮੈਂਬਰ ਤਰੁਣ ਚੁੱਗ ਬੀਜੇਪੀ ਦੇ ਹਾਲਾਂਕਿ ਉਹ ਪੰਜਾਬ ਤੋਂ ਨੀ ਬਾਹਰੋਂ ਚੁਣੇ ਗਏ ਨੇ ਤੇ ਉਹਨਾਂ ਦੇ ਜਿਹੜਾ ਹੈਗਾ ਕੇਂਦਰੀ ਮੰਤਰੀ ਮੰਡਲ ਚ ਲੈ ਜਾਣ ਦੇ ਚਰਚੇ ਨੇ ਤੇ ਰਵਨੀਤ ਬਿੱਟੂ ਨੂੰ ਹਟਾਇਆ ਜਾ ਸਕਦਾ। ਤੇ ਉੱਧਰ ਰਾਮ ਮੰਦਿਰ ਚੜਾਵੇ ਚ ਘੁਟਾਲੇ ਸੰਬੰਧੀ ਜਿਹੜਾ ਹੈ 8 ਮੁਲਜ਼ਮਾਂ ਦੇ ਹੁਣ ਘਰਾਂ ਤੇ ਪੁਲਿਸ ਨੇ ਛਾਪੇ ਮਾਰੇ ਨੇ ਤੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਉੱਧਰ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁੱਕ ਨੇ ਜੰਤਰ ਮੰਤਰ ਤੇ ਜਿਹੜੀ ਹੈ ਭੁੱਖ ਹੜਤਾਲ ਕਰ ਸ਼ੁਰੂ ਕਰ ਦਿੱਤੀ ਹੈ ਤੇ ਉਹ ਜਿਹੜਾ ਹੈ ਨੀਟ ਪੇਪਰ ਲੀਕ ਦੇ ਮਾਮਲੇ ਚ ਕੇਂਦਰੀ ਵਿਦਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਪੰਜਾਬ ਤੋਂ ਸ਼ੁਰੂ ਕਰੀਏ ਤਾਂ ਵੈਸੇ ਕਾਫੀ ਲੰਮਾ ਹੁਣੇ ਚੱਲ ਗਿਆ ਅੱਜ ਕੱਲ੍ਹ ਨਾ ਇਹ ਵੀ ਰਿਵਾਜ਼ ਹੈ ਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਥੋੜ੍ਹੇ ਦਿਨ ਚਰਚਾ 'ਚ ਰਹਿੰਦੀਆਂ ਨੇ ਉਸ ਤੋਂ ਬਾਅਦ ਫਿਰ ਗਾਇਬ ਹੋ ਜਾਂਦੀਆਂ ਅਤੇ ਇਹ ਵੀ ਕੋਸ਼ਿਸ਼ ਹਮੇਸ਼ਾ ਅੱਜ ਕੱਲ੍ਹ ਰਾਜਨੀਤਿਕ ਪਾਰਟੀਆਂ ਦੀ ਰਹਿੰਦੀ ਹੈ ਕਿ ਕਿਹੜਾ ਮਸਲਾ ਕਿਹਨੂੰ ਕਿੱਦਾਂ ਲੰਮਾ ਖਿੱਚਿਆ ਜਾਵੇ। ਸੋ ਹੁਣ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਵਿਧਾਇਕ ਨੇ ਅੱਜ ਪੇਸ਼ ਹੋਣ ਜਾ ਰਹੇ ਨੇ ਅਤੇ ਕੀ ਚਲੋ ਇਹ ਤਾਂ ਕੋਈ ਚੋਇਸ ਨਹੀਂ ਕਿ ਨਾ ਹੁੰਦੇ ਜਾਂ ਮਨਾ ਕਰਦੇ, ਪਰ ਹੁਣ ਅੱਗੇ ਕੀ ਹੋਣ ਜਾ ਰਿਹਾ, ਹੁਣ ਉਹ ਜਿਹੜੇ AI ਵਾਲੇ ਮਸਲੇ ਨੇ ਉਹ ਸਾਰੇ ਡਿਸਕਸ ਕੀਤੇ ਜਾਣਗੇ ਜਾਂ ਉਹਨਾਂ ਦੇ ਆਧਾਰ ਦੇ ਉੱਤੇ ਹੀ ਹੁਣ ਫੈਸਲੇ ਲਏ ਜਾਣਗੇ, ਕੀ ਹੋਣ ਦੀ ਸੰਭਾਵਨਾ?
1: ਦੇਖੋ ਰਣਜੋਤ ਜੀ, ਵੈਸੇ ਤਾਂ ਜਿਹੜੇ ਸਿੱਖ MLA ਆ ਉਹਨਾਂ ਨੂੰ ਉਦਣ ਹੀ ਕਾਲ ਕੀਤਾ ਗਿਆ ਸੀ ਜਿੱਦਣ ਭਗਵੰਤ ਮਾਨ ਬਾਰੇ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਇੱਕ ਫਤਵਾ ਜਾਰੀ ਕੀਤਾ ਗਿਆ ਸੀ ਕਿ 29 ਜਿਹੜਾ ਹੈਗਾ ਉਹ ਜੂਨ ਨੂੰ ਅਕਾਲ ਤਖ਼ਤ ਤੇ ਪੇਸ਼ ਹੋਣ, ਉਦਣ ਹੀ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ। ਤੇ ਇਹਦੇ ਚ ਪਰ ਮੁੱਖ ਤੌਰ ਤੇ ਜਿਹੜਾ ਅਕਾਲ ਤਖ਼ਤ ਸਾਹਿਬ ਵੱਲੋਂ ਏਜੰਡਾ ਉਹ ਹੈਗਾ ਜਿਹੜਾ ਇੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਹੈ ਉਹਦੇ ਚ ਜਿਹੜੀ ਤਰਮੀਮ ਕੀਤੀ ਗਈ ਆ ਉਹੀ ਹੈ। ਤੇ ਕਿਉਂਕਿ ਜਿਹੜਾ ਹੈ ਅਕਾਲੀ ਦਲ ਦਾ ਇੰਟਰਸਟ ਵੀ ਜ਼ਿਆਦਾ ਇਸੇ ਗੱਲ ਦੇ ਵਿੱਚ ਹੈ ਕਿ ਜਿਹੜੀਆਂ ਇਹਦੇ ਚ ਅਮੈਂਡਮੈਂਟ ਕੀਤੀਆਂ ਨੇ, ਹਾਲਾਂਕਿ ਐਕਟ ਇਹ 2008 ਦਾ, ਇਹ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ ਤੇ ਉਦੋਂ ਜਿਹੜਾ ਹੈਗਾ ਇਹ ਇੱਕੋ ਹੀ ਗੱਲ ਤੱਕ ਸੀਮਿਤ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਜਿਹੜੀਆਂ ਬੀੜਾਂ ਦੀ ਪ੍ਰਕਾਸ਼ਨ ਆ ਉਹ ਸਿਰਫ ਤੇ ਸਿਰਫ SGPC ਦੇ ਕੋਲ ਹੀ ਹੋਵੇ ਤੇ ਕਿਸ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਜਾਵੇ ਇਹ ਜਿਹੜਾ ਸੀ ਉਦੋਂ ਸੀ ਤੇ ਉਹਦੇ ਵਿੱਚ ਹੀ ਕੁਛ ਜਿਹੜਾ ਹੈਗਾ ਇਹ ਸੋਧ ਕਰਕੇ ਹੁਣ ਇਹਦੇ ਨਾਲ ਜਿਹੜੀ ਹੈ ਬੇਅਦਬੀ ਵਾਲੀ ਘਟਨਾ ਨੂੰ ਜੋੜਿਆ ਗਿਆ ਤੇ ਉਹਦੇ ਚ ਸਖ਼ਤ ਸੁਰੱਖਿਆ ਜਿਹੜੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਤੇ ਪਰ ਉਹ ਅਕਾਲੀ ਦਲ ਇਹ ਚਾਹੁੰਦਾ ਕਿ ਜਿਹੜੀਆਂ ਬਾਅਦ ਚ ਧਾਰਾਵਾਂ ਨਵੀਆਂ ਜੋੜੀਆਂ ਗਈਆਂ ਨੇ ਤੇ ਉਹ ਖਤਮ ਕੀਤੀਆਂ ਜਾਣ, ਐਕਟ ਨੂੰ ਪਹਿਲਾਂ ਵਾਂਗ ਹੀ ਰੱਖਿਆ ਜਾਵੇ, ਉਹ ਇਸ ਗੱਲ ਤੇ ਹੈ। ਤੇ ਅਕਾਲ ਤਖ਼ਤ ਸਾਹਿਬ ਨੇ ਵੀ ਇਹਦੇ ਤੇ ਹੀ ਹੈ ਜਿਹੜਾ ਉਹ ਕਿੰਤੂ ਪਰੰਤੂ ਜਿਹੜਾ ਹੈ ਕੀਤਾ, ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਬੁਲਾਇਆ ਗਿਆ। ਤੇ ਨਾਲ ਜਿਹੜੀ ਗੱਲ ਉਸੇ ਦਿਨ ਤੋਂ ਸ਼ੁਰੂ ਹੋਈ ਸੀ ਜਿਹੜੀ ਇੱਕ ਹੋਰ ਜਿਹੜੀ ਨਵੀਂ ਘਟਨਾ ਸੀ ਮੁੱਖ ਮੰਤਰੀ ਨੂੰ ਲੈ ਕੇ ਕਿ ਉਹਨਾਂ ਨੇ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਜਿਹੜੀ ਹੈ ਅਪਮਾਨ ਕੀਤਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜਿਹੜੀ ਹੈ ਤਸਵੀਰ ਹੈ ਉਹਦਾ ਅਪਮਾਨ ਕੀਤਾ, ਇਹ ਗੱਲ ਚੱਲ ਗਈ। ਇਹਦੇ ਤੇ ਜਿਹੜੀ ਹੈ ਕਾਫੀ ਰਾਜਨੀਤਿਕ ਤੌਰ ਤੇ ਜਿਹੜੀ ਉਹ ਚਰਚਾ ਭਖੀ ਰਹੀ ਹੈ ਪਿਛਲੇ ਦਿਨਾਂ ਦੇ ਦੌਰਾਨ। ਤੇ ਉਧਰੋਂ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਇਹ ਕਹਿ ਲਓ ਕਿ ਨਵੇਂ ਖੁਲਾਸੇ ਕੀਤੇ ਜਾਂਦੇ ਸੀ ਕਿ ਦੇਖੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਬਣਾਈ ਗਈ ਹੈ, ਇਸ ਤਰ੍ਹਾਂ ਉਹਨਾਂ ਦਾ ਮਾਸਕ ਵਰਤਿਆ ਗਿਆ। ਤੇ ਦੂਜੇ ਪਾਸੇ ਜਿਹੜਾ ਹੈ ਅਕਾਲੀ ਦਲ BJP ਤੇ ਜਿਹੜਾ ਹੈ ਕਾਂਗਰਸ ਉਹ ਇਹਨੂੰ ਕਾਊਂਟਰ ਕਰਦੀ ਰਹੀ ਹੈ ਕਿ ਨਹੀਂ ਇਹ ਤਾਂ ਵੈਸੀ ਪੇਸ਼ ਕੀਤੀ ਹੈ, ਇਹਨਾਂ ਨੇ ਜਾਅਲੀ ਬਣਾ ਕੇ ਪੇਸ਼ ਕੀਤੀ ਹੈ ਤੇ ਉਹ ਅਸਲੀ ਹੈ। ਫਿਰ ਉਹ ਬੰਦਾ ਇਹਨੂੰ ਵੀ ਸਾਹਮਣੇ ਜਿਹੜਾ ਹੈ ਉਹ ਵੀ ਲਿਆਂਦਾ ਗਿਆ, ਉਹ ਵੀ ਅਕਾਲੀ ਦਲ ਨੇ ਮਜੀਠੀਆ ਨੇ ਸ਼ੇਅਰ ਕੀਤੀ ਜਿਹੜੀ ਉਹਦੀ ਕੋਈ ਕੈਨੇਡਾ ਦੇ ਵਿੱਚ ਇੰਟਰਵਿਊ ਹੈ ਜਿਹੜਾ ਜਗਮਨ ਸਮਰਾ ਜੀ ਨੇ ਇਹ ਉੱਥੋਂ ਇਹ ਜਿਹੜੀ ਵੀਡੀਓ ਪਾਈ ਹੈ ਤੇ ਉਹਨੇ ਬਾਅਦ ਦੇ ਵਿੱਚ ਕਿਹਾ ਕਿ ਨਹੀਂ ਇਹ ਵੀਡੀਓ ਜਿਹੜੀ ਮੈਂ ਭੇਜੀ ਹੈ ਉਹ ਬਿਲਕੁਲ ਅਸਲੀ ਹੈ। ਇਸ ਤਰ੍ਹਾਂ ਦਾ ਜਿਹੜੀ ਉਹ ਚਰਚਾ ਹੁਣ ਸ਼ਾਇਦ ਇਹਦੀ ਵੀ ਕਿਤੇ ਕੋਈ ਗੱਲ ਜਾਂ ਉਹ ਇਹ ਚੱਲ ਸਕਦੀ ਹੈ ਤੇ ਕਿਉਂਕਿ ਹਾਲਾਂਕਿ ਇਹ ਏਜੰਡੇ ਦੇ ਵਿੱਚ ਉਸ ਰੂਪ ਦੇ ਵਿੱਚ ਇਹ ਨਹੀਂ ਹੈ ਤੇ ਪਰ ਕਿਉਂਕਿ ਇਹ ਹੁਣ ਇੱਕ ਤਰ੍ਹਾਂ ਦਾ ਮਸਲਾ ਨਾ ਇਹ ਜ਼ਿਆਦਾ ਗੁੰਝਲਦਾਰ ਤਾਂ ਬਣ ਗਿਆ ਕਿਉਂਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਖਾਸ ਕਰਕੇ ਧਰਮ ਵਾਲੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਇਸੇ ਗੱਲ ਤੇ ਘਸੀਟ ਰਹੀਆਂ ਨੇ ਕਿ ਇਹਨਾਂ ਨੇ ਜਿਹੜੀ ਹੈ ਉਹ ਬੇਹੁਰਮਤੀ ਕੀਤੀ ਹੈ, ਤਸਵੀਰਾਂ ਨਾਲ ਇੱਦਾਂ ਕੀਤਾ ਹੈ, ਇਹ ਛੇੜਛਾੜ ਕੀਤੀ ਹੈ ਜਾਂ ਕੁਛ ਵੀ ਹੈ। ਤੇ ਹੁਣ ਇਸ ਸਾਰੇ ਇਸ਼ੂ ਨੂੰ ਲੈ ਕੇ ਕਾਂਗਰਸ ਆਪਣੇ ਥਾਂ ਤੇ ਜਿਹੜਾ ਉਹ ਕਰ ਰਹੀ ਹੈ ਤੇ ਬੀਜੇਪੀ ਆਪਣੇ ਥਾਂ ਤੇ ਕਰ ਰਹੀ ਹੈ। ਬੀਜੇਪੀ ਦੇ ਸਾਬਕਾ ਪ੍ਰਧਾਨ ਜਾਖੜ ਦਾ ਵੀ ਜਿਹੜਾ ਹੈਗਾ ਕੱਲ ਬਿਆਨ ਆਇਆ ਤੇ ਸੁਨੀਲ ਜਾਖੜ ਦਾ ਕਿ ਦੇਖੋ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਅਕਾਲ ਤਖ਼ਤ ਮਹਾਨ ਹੈ, ਇਹ ਸਰਵਉੱਚ ਸੰਸਥਾ ਹੈ ਤੇ ਇਸ ਤਰ੍ਹਾਂ ਦੀ ਗੱਲ। ਉਧਰੋਂ ਕਾਂਗਰਸ ਵਾਲਿਆਂ ਨੇ ਕੱਲ ਪ੍ਰਤਾਪ ਬਾਜਵਾ ਉਸ ਤੋਂ ਵੀ ਅੱਗੇ ਲੰਘੇ, ਉਹਨਾਂ ਨੇ ਆਪਣੇ ਵਰਕਰਾਂ ਨੂੰ ਲੈ ਕੇ ਹੱਥਾਂ ਚ ਪਲੇਕਾਰਡ ਫੜ ਕੇ ਕਿਉਂਕਿ ਐਤਵਾਰ ਨੂੰ ਦਰਬਾਰ ਸਾਹਿਬ ਦਰਸ਼ਨ ਕਰਨ ਵਾਲਿਆਂ ਦੀ ਵੀ ਕਾਫੀ ਭੀੜ ਹੁੰਦੀ ਹੈ ਤੇ ਉੱਥੇ ਇੱਕ ਜਲੂਸ ਕੱਢਿਆ ਗਿਆ ਕਿ ਅਕਾਲ ਤਖ਼ਤ ਮਹਾਨ ਹੈ ਤੇ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਮੱਥਾ ਲਾ ਰਿਹਾ ਹੈ, ਆਡਾ ਲਾ ਰਿਹਾ ਹੈ ਜਿਹੜਾ ਨਹੀਂ ਲਾਉਣਾ ਚਾਹੀਦਾ, ਇਸ ਤਰ੍ਹਾਂ ਦੀ ਗੱਲ। ਤੇ ਹੁਣ ਇਹ ਵੈਸੇ ਤਾਂ ਮੈਂ ਸਮਝਦਾ ਕਿ ਇਹ ਬੜੀ ਬਦਕਿਸਮਤੀ ਹੈ ਪੰਜਾਬ ਦੀ, ਇੱਦਾਂ ਦੇ ਜਿਹੜੇ ਹੈ ਇਸ਼ੂ ਲਿਆ ਕੇ ਜਿਹੜੇ ਹੈਗਾ ਉਹ ਫਿਰ ਛੱਡੇ ਜਾਂਦੇ ਆ, ਫਿਰ ਉਹਨਾਂ ਤੇ ਚਰਚਾ ਕੀਤੀ ਜਾਂਦੀ ਹੈ ਤੇ ਇਹਦੇ ਚ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਜਿਹੜਾ ਹੈਗਾ ਉਹ ਬਰੀ ਨਹੀਂ ਕਰ ਸਕਦੇ ਕਿ ਉਹ ਕਿਸ ਲੈਵਲ ਤੱਕ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੈ, ਜਿਹੜਾ ਨਹੀਂ ਹੋਣਾ ਚਾਹੀਦਾ। ਭਾਵੇਂ SGPC ਨੇ ਉਹਨੂੰ ਲਾਇਆ ਜਾਂ ਅਕਾਲੀਆਂ ਨੇ ਲਾਇਆ, ਆਪਾਂ ਇਹ ਕਹਿ ਸਕਦੇ ਹਾਂ ਸਿੱਧੇ ਤੌਰ ਤੇ, ਤੇ ਪਰ ਇਸ ਲੈਵਲ ਤੱਕ ਨਹੀਂ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈਗੀ ਆਭਾ ਜਾਂ ਜਿਹੜਾ ਸਟੇਟਸ ਹੈ ਜਿਹਨੂੰ ਆਪਾਂ ਹੁਣ ਤੱਕ ਪੂਰੀ ਦੁਨੀਆਂ ਦੇ ਵਿੱਚ ਇੱਕ ਸਿੱਖਾਂ ਦੀ ਟੈਂਪਰਲ ਸੀਟ ਮੰਨਦੇ ਹਾਂ ਜਾਂ

ਉਹ ਐਕਟੀਵਿਟੀ ਕਰ ਰਹੀ ਹੈ, ਵਿਸ਼ੇਸ਼ ਅਜਲਾਸ ਬੁਲਾ ਕੇ ਉਹਦੇ ਚ ਮਤਾ ਪਾਸ ਕਰ ਰਹੀ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਹੁਣ ਭਗਵੰਤ ਮਾਨ ਦੇ ਖਿਲਾਫ ਪ੍ਰਚਾਰ ਕੀਤਾ ਜਾਵੇ 16 ਏਜੰਡੇ ਦੇ ਉੱਪਰ। ਹਾਲਾਂਕਿ SGPC ਦਾ ਕੋਈ ਕੰਮ ਨਹੀਂ ਹੈ ਕਿ ਕਿਸੇ ਦੇ ਖਿਲਾਫ਼ ਪ੍ਰਚਾਰ ਕਰੇ, ਉਹ SGPC ਦਾ ਕੰਮ ਹੈ ਧਰਮ ਦਾ ਪ੍ਰਚਾਰ ਕਰੇ, SGPC ਦਾ ਕੰਮ ਹੈ ਗੁਰਦੁਆਰਿਆਂ ਦੀ ਮੈਨੇਜਮੈਂਟ ਦੇਖੇ, SGPC ਦਾ ਕੰਮ ਹੈ ਵਿਦਿਆ ਦਾ ਪ੍ਰਸਾਰ ਕਰੇ, ਧਾਰਮਿਕ ਵਿਦਿਆ ਦਾ ਪ੍ਰਸਾਰ ਕਰੇ। ਪਰ ਕਿਉਂਕਿ ਇੰਨੀ ਜ਼ਿਆਦਾ ਗੰਦਲ ਚੁੱਕਿਆ ਇਹ ਕੰਮ, ਤੇ ਇਹ ਜਿਹੜਾ ਹੈ ਹੁਣ ਕਹੇ ਕੌਣ, ਅਕਾਲੀ ਦਲ ਆਪ ਬਾਹਰ ਹੈ, ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਕਿ ਉਹ ਸਿੱਧੇ ਤੌਰ ਤੇ ਨਾ ਤਾਂ ਪਿੰਡਾਂ 'ਚ ਜਾ ਸਕਦਾ, ਨਾ ਕੋਈ ਉਸ ਰੂਪ 'ਚ ਉਹ ਇਕੱਠ ਕਰ ਸਕਦਾ ਇਹਨਾਂ ਮੁੱਦਿਆਂ ਦੇ ਉੱਪਰ, ਕਿਉਂਕਿ ਖੁਦ ਸੁਖਬੀਰ ਬਾਦਲ ਤੇ ਉਂਗਲ ਉੱਠਦੀ ਹੈ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ, ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਨੇ, ਭਾਵੇਂ ਰਘਵੀਰ ਸਿੰਘ ਨੇ, ਭਾਵੇਂ ਭਾਈ ਰਣਜੀਤ ਸਿੰਘ ਨੇ, ਉਹ ਲਗਾਤਾਰ ਇਹ ਗੱਲ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਤੇ ਬੜੀ ਉਹਨਾਂ ਦੀ ਵਾਇਰਲ ਹੋ ਰਹੀਆਂ ਗੱਲਾਂ, ਉਹ ਕਹਿੰਦੇ ਆ ਕਿ ਤੁਸੀਂ ਠੀਕ ਹੈ ਤੁਸੀਂ ਆਦੇਸ਼ ਜਾਰੀ ਕਰੋ, ਪਰ ਜਿਹੜੀਆਂ ਪਿਛਲੀਆਂ ਬੇਅਦਬੀਆਂ ਹੋਈਆਂ ਜਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ ਉਹਦੇ ਤੇ ਵੀ ਕੰਮ ਕਰੋ, ਤੇ ਉਹ ਵੀ ਜਿਹੜੀ ਗੱਲ ਕਰੋ ਜਿਹਦਾ ਕੋਈ ਜਵਾਬ ਨਹੀਂ, ਨਾ SGPC ਦੇ ਪ੍ਰਧਾਨ ਕੋਲੇ ਹੈ ਨਾ ਹੋਰ। ਤੋ ਇਹਨੂੰ ਇਸ ਤਰੀਕੇ ਦੇ ਨਾਲ ਹੁਣ ਨਵੇਂ ਤਰੀਕੇ ਦੀ ਜਿਹੜੀ ਰਾਜਨੀਤੀ ਇਹ ਪੰਜਾਬ ਦੇ ਵਿੱਚ, ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰੀਕੇ ਨਾਲ ਰਾਜਨੀਤੀ ਜਿਹੜੀ ਆ ਉਹ ਕੀਤੀ ਗਈ ਹੋਵੇ। ਦੇਖੋ 1984 ਦੇ ਵਿੱਚ ਇਦੋਂ ਵੱਡਾ ਹੀ ਤਾਂ ਜਿਹੜੀ ਹੈ ਕੋਈ ਘਟਨਾ ਹੋ ਨਹੀਂ ਸਕਦੀ, ਤੇ ਟੈਂਕ ਅੰਦਰ ਵਾੜੇ ਗਏ, ਦਰਬਾਰ ਸਾਹਿਬ ਦੇ ਵਿੱਚ ਤੋਪਾਂ ਨਾਲ ਹਮਲਾ ਕੀਤਾ ਗਿਆ, ਨਿਹੱਥੇ ਲੋਕ ਮਾਰੇ ਗਏ, ਤੇ ਫਿਰ ਅਕਾਲ ਤਖ਼ਤ ਸਾਹਿਬ ਜੀ ਨੂੰ ਹੁਣ ਕਾਂਗਰਸ ਮਹਾਨ ਦੱਸਦੀ ਹੈ, ਉਹਦਾ ਗੁੰਬਦ ਤੋੜਿਆ ਗਿਆ, ਉਹਦੇ ਹੇਠਾਂ ਤਹਿਖਾਨੇ ਤੱਕ, ਤੋਸ਼ਾਖਾਨੇ ਤੱਕ ਜਿਹੜਾ ਸੀ ਉਹ ਗੋਲੀਬਾਰੀ ਕੀਤੀ ਗਈ, ਤੇ ਕਿੰਨੇ ਦਿਨ ਜਿਹੜਾ ਹੈ ਉੱਥੋਂ ਜੋ ਕਦੇ ਜਿਹੜੀ ਜਿਹੜੀ ਅਬਦਾਲੀ ਨੂੰ ਛੱਡ ਕੇ ਜਾਂ ਹੋਰ ਜਦੋਂ ਤੂੰ ਉੱਥੇ ਸਵੇਰ ਦੀ ਸ਼ਾਮ ਦੀ ਜਾਂ ਪੂਰੇ ਦਿਨ ਦੀ ਜਿਹੜੀ ਵੀ ਉੱਥੇ ਧਾਰਮਿਕ ਜਿਹੜੀ ਪਰੰਪਰਾ ਹੈ ਉਹ ਕਦੇ ਬੰਦ ਨਹੀਂ ਸੀ ਹੁੰਦੀ, ਸਵੇਰੇ ਸਵੇਰੇ ਸੁੱਖ ਆਸਣ ਤੋਂ ਲੈ ਕੇ ਮਾਫ਼ ਕਰਨਾ ਸਵੇਰੇ ਪ੍ਰਕਾਸ਼ ਤੋਂ ਲੈ ਕੇ ਸੁੱਖ ਆਸਣ ਤੱਕ ਸ਼ਾਮ ਤੱਕ ਤੇ ਸਾਰਾ ਦਿਨ ਕੀਰਤਨ ਚੱਲਦਾ ਸੀ, ਇਹ ਉਹਨਾਂ ਦਿਨਾਂ ਦੇ ਵਿੱਚ ਬੰਦ ਰਿਹਾ ਉਹ ਕਾਂਗਰਸ ਦੀ ਵਜ੍ਹਾ ਕਰਕੇ। ਤੇ ਉਦੋਂ ਇਹੀ ਕਾਂਗਰਸੀ ਲੀਡਰ ਜਿਹੜੇ ਇਹ ਤਾਂ ਉਦੋਂ ਸੀਗੇ ਪੰਜਾਬ ਚ, ਉਦੋਂ ਪ੍ਰਤਾਪ ਸਿੰਘ ਬਾਜਵਾ ਵੀ ਸੀ, ਉਦੋਂ ਇੰਦਰਾ ਗਾਂਧੀ ਦੀ ਬੱਲੇ ਬੱਲੇ ਕਰਦੇ ਸੀਗੇ, ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਜਿਹੜੇ ਫਾਦਰ ਸੀਗੇ ਸੰਤੋਖ ਸਿੰਘ ਰੰਧਾਵਾ, ਉਹ ਪ੍ਰਧਾਨ ਸੀਗੇ ਕਾਂਗਰਸ ਦੇ, ਤੇ ਬਲਕਿ ਇੱਕ ਇੱਕ ਵੀ ਕਿਸੇ ਕਾਂਗਰਸ ਦੇ ਲੀਡਰ ਨੇ ਹਾਰ ਦਾ ਨਾਰਾ ਨਹੀਂ ਮਾਰਿਆ, ਇਹ ਨਹੀਂ ਕਿਹਾ ਕਿ ਇਹ ਗਲਤ ਹੈ ਕਾਰਵਾਈ 1984 ਦੀ। ਤੇ ਬੀਜੇਪੀ ਵਾਲਿਆਂ ਨੇ ਤਾਂ ਉਲਟਾ ਇਹ ਕੀਤਾ ਕਿ ਹਾਂ ਇਹ ਅਸੀਂ ਕਰਵਾਈ ਹੈ, ਕਿਉਂਕਿ ਅਸੀਂ ਵਾਰ ਵਾਰ ਪ੍ਰੈਸ਼ਰ ਪਾ ਰਹੇ ਸੀ, ਉਹ ਤਾਂ ਅਡਵਾਨੀ ਦੀ ਕਿਤਾਬ ਸਾਡੇ ਸਾਹਮਣੇ ਹੈ ਮਾਈ ਕੰਟਰੀ ਮਾਈ ਲਾਈਫ, ਉਹ ਚੋਂ ਤੁਸੀਂ ਪੜ੍ਹ ਸਕਦੇ ਹੋ ਉਹਦੇ ਕਿ ਅਸੀਂ ਕਿੰਨਾ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਤੇ ਇਹ ਕਾਰਵਾਈ ਕਰਨ ਵਾਸਤੇ। ਬਾਅਦ ਦੇ ਵਿੱਚ ਇੰਦਰਾ ਗਾਂਧੀ ਨੂੰ ਕਿਹਾ ਕਿ ਹਾਂ ਠੀਕ ਹੈ ਹੁਣ ਦੁਰਗਾ ਦਾ ਰੂਪ ਸਾਹਮਣੇ ਹੈ, ਤੇ ਇਹ ਇਹ ਜਿਹੜੀਆਂ ਗੱਲਾਂ ਲੈ ਕੇ ਹੁਣ ਇਹ ਕਹਿ ਰਹੇ ਨੇ ਕਿ ਉਹ ਮਹਾਨ ਹੈ ਉਹ ਸਾਰਾ, ਤੇ ਕਿਉਂਕਿ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ, ਨਾ ਅਕਾਲ ਤਖ਼ਤ ਦੇ ਜਥੇਦਾਰ ਦੇ ਖਿਲਾਫ਼ ਕੋਈ ਸ਼ਬਦ ਬੋਲਿਆ, ਤੇ ਜਿਨ੍ਹਾਂ ਨੇ ਅਕਾਲ ਤਖ਼ਤ ਨੂੰ ਢਾਹਿਆ ਲਗਾਤਾਰ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਤੇ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਵੀ ਨਹੀਂ ਕੀਤੀ, ਤੇ ਇਹ ਲਗਾਤਾਰ ਜਿਹੜੇ ਹੈਗੇ ਆ ਉਹਨਾਂ ਨੂੰ ਬਦਲ ਦਿੱਤਾ ਵੀ ਜੇ ਆਹ ਨੀ, ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਹੋਣ ਭਾਵੇਂ ਸੁਖਬੀਰ ਬਾਦਲ ਹੋਣ, ਤੇ ਉਹ ਹੁਣ ਜਿਹੜੀ ਇਹ ਸਾਰੀ ਲੜਾਈ ਇਹਨੂੰ ਇਸ ਤਰੀਕੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ, ਇਹ ਲੋਕ ਦੇਖ ਰਹੇ ਨੇ, ਇਹ ਤਾਂ ਇਹਨਾਂ ਨੂੰ ਭੁਲੇਖਾ ਖੁਦ ਨੂੰ ਪੋਲੀਟੀਕਲ ਪਾਰਟੀਆਂ ਨੂੰ ਕਿ ਅਸੀਂ ਇਹਦੇ ਚ ਕੋਈ ਝੰਡੀ ਲੈ ਜਾਵਾਂਗੇ, ਕਿਉਂਕਿ ਸਾਰੇ ਪੰਜਾਬ ਦੇ ਲੋਕ ਸਾਰੇ ਜਿਹੜੇ ਬਾਹਰ ਬੈਠੇ ਲੋਕ ਰੋਜ਼ ਹਰ ਰੋਜ਼ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਠੀਕ ਹੈ ਨਿਊਜ਼ ਪੇਪਰ ਜਾਂ ਪ੍ਰਿੰਟ ਮੀਡੀਆ ਜਾਂ ਜਿਹੜੇ ਟੈਲੀਵਿਜ਼ਨ ਉਹਨੂੰ ਆਪਣੇ ਤਰੀਕੇ ਦੇ ਨਾਲ ਦੇਖਦੇ ਆ, ਕਈ ਵਾਰੀ ਉਹਨਾਂ ਦੀ ਵੀ ਕੋਈ ਲੀਨਿੰਗ ਹੁੰਦੀ ਆ ਪੋਲੀਟੀਕਲ, ਪਰ ਜੋ ਚੀਜ਼ਾਂ ਮਿਲੀਅਨਸ ਦੇ ਵਿੱਚ ਵਾਇਰਲ ਹੋ ਰਹੀਆਂ ਜਿਹੜੀਆਂ ਗੱਲਾਂ, ਇਹਦਾ ਮਤਲਬ ਕਿ ਲੋਕ ਦੇਖਦੇ ਆ ਉਹਨੂੰ ਕਿਤੇ ਨਾ ਕਿਤੇ ਸਮਝਦੇ ਵੀ ਆ। ਸੋ ਮੇਰਾ ਖਿਆਲ ਹੈ ਕਿ ਮੈਨੂੰ ਇਹ ਸੀ ਕਿ ਚੀਜ਼ ਜਿਹੜੀ ਆ ਬਹੁਤ ਛੇਤੀ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਹੋ ਰਹੀ ਹੈ ਉਹ ਅਕਾਲ ਤਖ਼ਤ ਸਾਹਿਬ ਦੀ ਆਭਾ ਦਾ ਜਿਹੜਾ ਹੈਗਾ ਉਹ ਨੁਕਸਾਨ ਜਿਹੜਾ ਹੈਗਾ ਉਹ ਹੋ ਰਿਹਾ ਲਗਾਤਾਰ, ਹਾਲਾਂਕਿ ਪਹਿਲਾਂ ਵੀ ਬਹੁਤ ਨੁਕਸਾਨ ਹੋਇਆ, ਤੇ ਕਿਉਂਕਿ ਜਦੋਂ ਵਾਰ ਵਾਰ ਉਲੰਘਣਾ ਹੋਈ ਭਾਵੇਂ ਵੱਡੇ ਬਾਦਲ ਸਾਹਿਬ ਨੇ ਕੀਤੀ ਹੋਵੇ ਭਾਵੇਂ ਸੁਖਬੀਰ ਬਾਦਲ ਨੇ, ਹੁਣ ਅੱਧੀ ਗੱਲ ਅਕਾਲ ਤਖ਼ਤ ਸਾਹਿਬ ਜਿਹੜਾ 2 ਦਸੰਬਰ ਦਾ ਜਿਹੜਾ ਫਤਵਾ ਦਿੱਤਾ ਸੀਗਾ ਉਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ 2024 ਦੇ ਵਿੱਚ, ਤੇ ਹੁਣ ਅੱਧੀ ਗੱਲ ਜਿਹੜੀ ਆ ਉਹਦੀ ਉਹ ਮੰਨ ਲਈ ਗਈ ਕਿ ਹਾਂ ਠੀਕ ਹੈ ਜੋੜੇ ਵੀ ਝਾੜ ਦਿੰਦੇ ਹਾਂ, ਪਾਠ ਵੀ ਕਰਾ ਦਿੰਦੇ ਹਾਂ, ਵਰਛਾ ਫੜ ਕੇ ਪੈਰਾ ਵੀ ਦੇ ਦਿੰਦੇ, ਪਰ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਭੰਗ ਕਰਕੇ ਹੇਠਲੇ ਲੈਵਲ ਤੋਂ ਦੁਬਾਰਾ ਸ਼ੁਰੂ ਕੀਤੀ ਜਾਵੇ, ਉਹ ਕੁਛ ਨਹੀਂ ਕੀਤਾ, ਬਲਕਿ ਉਹ ਇੱਕ ਤਰੀਕੇ ਦੀ ਉਹ ਅੱਗੇ ਹੀ ਹੋਈ, ਉਹ ਉਹਨੂੰ ਕਿਤੇ ਮੰਨਣ ਲਈ ਤਿਆਰ ਨਹੀਂ, ਉਲਟਾ SGPC ਦੇ ਰਾਹੀਂ, ਕਿਉਂਕਿ SGPC ਚ ਬਹੁਮਤ ਹੈ, ਤੇ ਉਹਦੇ ਰਾਹੀਂ ਜਿਹੜਾ ਸੀਗਾ ਉਹ ਜਥੇਦਾਰ ਹੀ ਬਦਲ ਤੇ,
ਤੇ ਉਹ ਸਗੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਇਹ ਤਾਂ ਸਾਜ਼ਿਸ਼ ਸੀ ਮੇਰੇ ਖਿਲਾਫ਼ ਏਦਾਂ ਦਾ ਫਤਵਾ ਦਵਾਉਣ।

0: ਫਿਰ ਕੀ ਇਹਦਾ ਮਤਲਬ ਹੁਣ ਵੀ ਇਹ ਸਾਜਿਸ਼ ਹੈ ਭਗਵੰਤ ਮਾਨ ਦੇ ਖਿਲਾਫ, ਇਹ ਮੰਨ ਲਿਆ ਜਾਵੇ। ਸੋ ਇਹਨੂੰ ਮੇਰਾ ਖਿਆਲ ਹੈ ਕਿ ਇਹ ਬਹੁਤ ਖਤਰਨਾਕ ਗੱਲ ਹੈ, ਖਤਰਨਾਕ ਨਾਲ ਵੀ ਇਹ ਬਹੁਤ ਜਿਹੜੀ ਹੈਗੀ ਹੈ ਮੰਦਭਾਗੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਇਸ ਗੰਦੀ ਰਾਜਨੀਤੀ ਦੇ ਵਿੱਚ ਘਸੀਟਿਆ ਜਾ ਰਿਹਾ।
1: ਜੀ ਬਿਲਕੁਲ। ਸੋ ਇਹ ਜਿਹੜੀ ਹੁਣ ਇਹ ਮਿਲਣੀ ਹੈ, ਇਸ ਤੋਂ ਬਾਅਦ ਕੁਛ ਕਲੀਅਰ ਹੋਊਗਾ। ਪਿਛਲੀ ਵਾਰ ਜਿਹੜੀਆਂ ਇਹ ਮਿਲਣੀਆਂ ਹੋਈਆਂ ਨੇ ਉਹਨਾਂ ਤੋਂ ਆਪਾਂ ਵੇਖਿਆ ਕਿ ਉੱਥੇ ਉਸ ਤਰੀਕੇ ਦਾ ਕੋਈ ਰਿਐਕਸ਼ਨ ਦੋਵਾਂ ਪਾਸਿਆਂ ਤੋਂ ਹੀ ਨਹੀਂ ਆਉਂਦਾ, ਜੋ ਲੋਕ ਆਸਾਂ ਲਾ ਕੇ ਬੈਠੇ ਹੁੰਦੇ ਆ ਉੱਥੇ ਹੋਰ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਬਾਹਰ ਮੀਡੀਆ 'ਚ ਕੋਈ ਹੋਰ ਤਰੀਕੇ ਦਾ ਰੌਲਾ ਪਾਇਆ ਗਿਆ ਹੁੰਦਾ। ਸੋ ਇੱਥੇ ਇਸ ਸਭ ਕੁਛ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ, ਚਾਹੇ ਕਿ ਹੁਣ ਉਤਲੇ ਲੈਵਲ ਦੇ ਉੱਤੇ ਚਾਹੇ ਕੇਂਦਰ ਲੈਵਲ ਦੇ ਉੱਤੇ ਮੈਨੇਜਮੈਂਟ ਆ, ਜਿੱਥੇ ਆਪਾਂ ਲਗਾਤਾਰ ਮੀਡੀਆ ਨੂੰ ਆਪਾਂ ਦੋਸ਼ ਦਿੰਦੇ ਹਾਂ, ਇੱਥੇ ਲੋਕਲ ਲੈਵਲ ਦੇ ਉੱਤੇ ਆ। ਸੋ ਇਹ ਜਿਹੜੀਆਂ ਗੱਲਾਂ ਨੇ, ਨਾ ਕਾਂਗਰਸ ਨੂੰ ਕੋਈ ਉਸ ਲੈਵਲ ਦੇ ਉੱਤੇ ਤਿੱਖਾ ਸਵਾਲ ਪੁੱਛੇ, ਨਾ ਕੋਈ ਆਮ ਆਦਮੀ ਪਾਰਟੀ ਨੂੰ ਤਿੱਖਾ ਸਵਾਲ ਪੁੱਛੇ, ਪੁੱਛ ਕੇ ਜਾਏ ਕਿੱਥੇ ਬੀਜੇਪੀ ਨੂੰ, ਪੁੱਛ ਕੇ ਜਾਏ ਕਿੱਥੇ ਅਕਾਲੀ ਦਲ ਨੂੰ। ਹੁਣ ਤਾਂ ਉਹ ਵਾਲੀਆਂ ਚੀਜ਼ਾਂ ਰਹਿ ਹੀ ਨਹੀਂ ਗਈਆਂ, ਹੁਣ ਬੜਾ ਤਿੱਖਾ ਜਿਹਾ ਇੱਕ ਵਿਰੋਧ ਆਉਂਦਾ ਵਾ ਜਦੋਂ ਕੋਈ ਮਾੜਾ ਮੋਟਾ ਵੀ ਕੋਈ ਉਹਨਾਂ ਦੇ ਖਿਲਾਫ਼ ਜਾ ਕੇ ਪੁੱਛ ਲੈਂਦਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਵੇਖਦੇ ਹਾਂ ਵੀ ਖਤਮ ਨੇ, ਹੁਣ ਤਾਂ ਕੋਈ ਜਵਾਬਦੇਹੀ ਰਹਿ ਵੀ ਨਹੀਂ ਗਈ, ਆਪਣੀ ਮਰਜ਼ੀ ਦੇ ਨਾਲ ਜੋ ਅਸੀਂ ਕਹਿਣਾ ਉਹੀ ਆਪਾਂ ਕਹਿਣਾ, ਦੂਸਰੀ ਗੱਲ ਆਪਾਂ ਕੋਈ ਕਰਨੀ ਨਹੀਂ।
0: ਨਹੀਂ ਇਹ ਬਿਲਕੁਲ, ਇਹ ਤਾਂ ਦੇਖੋ ਤੁਸੀਂ ਪਹਿਲਾਂ ਤੋਂ ਸਾਰਾ ਕੁਛ ਤਿਆਰ ਕਰਕੇ ਲਿਆਉਂਦੇ ਹੋ, ਆਪਣੇ ਬੋਝੇ ਚ ਪਾ ਕੇ ਲਿਆਉਂਦੇ ਹੋ, ਉਹ ਲਿਆ ਕੇ ਤੁਸੀਂ ਮੀਡੀਆ ਦੇ ਸਾਹਮਣੇ ਜਿਹੜਾ ਹੈਗਾ ਉਹ ਬਖੇਰ ਦਿੰਦੇ ਹੋ ਕਿ ਆਹ ਲੈ ਲਓ, ਜਿਵੇਂ ਪੰਛੀਆਂ ਨੂੰ ਕੋਈ ਚੋਗਾ ਪਾਉਂਦਾ ਨਾ ਇਸ ਤਰੀਕੇ ਦੇ ਨਾਲ। ਤੇ ਮੈਂ ਮੀਡੀਆ ਤੇ ਵੀ ਹੈਰਾਨ ਹਾਂ, ਬੜੇ ਸੀਨੀਅਰ ਜਰਨਲਿਸਟ ਅਜੇ ਹੈਗੇ ਆ ਜਿਹੜੇ ਪੇਪਰਾਂ 'ਚ ਕੰਮ ਕਰਦੇ ਆ, ਭਾਵੇਂ ਕਿਤੇ ਨਾ ਕਿਤੇ ਉਹ ਲਿਖਦੇ ਆ ਕਿ ਉੱਤੇ ਰਿਐਕਸ਼ਨ ਲਿਖਦੇ ਆ ਜਾਂ ਆਪਣੇ ਤਰੀਕੇ ਨਾਲ ਲਿਖਦੇ ਆ ਜਾਂ ਭਰੋਸੇਯੋਗ ਸੂਤਰਾਂ ਨਾਲ ਲਿਖਦੇ ਆ, ਪਰ ਉੱਥੇ ਉਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ, ਉਹ ਕਿਉਂ ਨਹੀਂ ਪੁੱਛਦੇ ਸਵਾਲ ਪ੍ਰੈਸ ਕਾਨਫਰੰਸਾਂ ਦੇ ਵਿੱਚ, ਉਹ ਜਾਂਦੇ ਵੀ ਨੇ। ਤੇ ਇਹ ਜਿਹੜੀ ਗੱਲ ਹੈ ਇਹ ਇੱਕ ਤਰੀਕੇ ਦਾ ਰੁਝਾਨ ਜਿਹੜਾ ਖਤਮ ਹੋ ਗਿਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਕੀ ਅੱਜ ਉੱਥੇ ਉਦੋਂ ਬਾਅਦ ਕੀ ਹੋਏਗਾ ਜਦੋਂ ਉਹ ਆਪਣਾ ਜਵਾਬ ਦੇਣਗੇ ਜਾਂ ਕੀ ਡਿਸਕਸ ਕਰਨਗੇ, ਦੇਖੋ ਉਹ ਕੁਛ ਵੀ ਜਵਾਬ ਦੇਣ ਤੇ ਉਹ ਤਾਂ ਸਰਕਾਰ ਦਾ ਪੱਖ ਜਾਂ ਜਿਹੜਾ ਵਿਧਾਨ ਸਭਾ ਦਾ ਪੱਖ ਹੈ ਜਿਹਨੇ ਐਕਟ ਪਾਸ ਕੀਤਾ ਉਹ ਰੱਖਣਗੇ। ਤੇ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ, ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਜਾਂ ਜਥੇਦਾਰ ਨੇ ਜਿਹੜੀ ਗੱਲ ਕਹਿਣੀ ਹੈ ਉਹ ਉਹੀ ਕਹਿਣੀ ਹੈ ਜੋ SGPC ਰਾਹੀਂ ਅਕਾਲੀ ਦਲ ਕਹਾਉਣਾ ਚਾਹੁੰਦਾ। ਇਹ ਗੱਲ ਬੜੀ ਸਾਫ਼ ਹੈ, ਇਹਦੇ ਚ ਕੋਈ ਦੋ ਰਾਵਾਂ ਹੀ ਹੈ ਨਹੀਂ ਗੀਆਂ ਕਿ ਇਹਦੇ ਚ ਕੋਈ ਉਹ ਵਿੱਚ ਵਿਚਾਲੇ ਦੀ ਗੱਲ ਜਾਂ ਕੋਈ ਏਦਾਂ ਦੀ ਗੱਲ ਹੋਏਗੀ ਜਾਂ ਉਹਨਾਂ ਨੂੰ ਕੋਈ ਤਨਖਾਹ ਲਾਉਣ ਦੀ ਗੱਲ ਹੋਏਗੀ ਜਾਂ ਏਦਾਂ ਦੀ ਗੱਲ ਹੋਏਗੀ। ਤੇ ਮੈਨੂੰ ਤਾਂ ਇਹ ਵੀ ਲੱਗਦਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਤੋਂ ਇਹ ਵੀ ਕਹਾ ਦੇਣ ਕਿ ਜਿਹੜੀ ਹੈ ਵਿਧਾਨ ਸਭਾ ਵਾਪਸ ਬੁਲਾਓ, ਅਜਲਾਸ ਬੁਲਾਓ, ਕਿਉਂਕਿ ਸਪੀਕਰ ਸਾਹਿਬ ਵੀ ਜਾ ਰਹੇ ਨੇ ਉਹਦੇ ਚ ਕਿ ਇਹ ਜਿਹੜੀਆਂ ਸੋਧਾਂ ਉੱਥੇ ਜਾ ਕੇ ਕਰੋ, ਇਹ ਤੁਹਾਨੂੰ ਆਦੇਸ਼ ਦਿੱਤਾ ਜਾਂਦਾ ਹੈ, ਇਹ ਏਦਾਂ ਦੀ ਗੱਲ ਵੀ ਜਿਹੜੀ ਉੱਥੇ ਇਹ ਕਰਵਾਈ ਜਾ ਸਕਦੀ ਹੈ। ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਕਿ ਸਾਡਾ ਕਿਤੇ ਕੋਈ ਆਧਾਰ ਉਸ ਤਰੀਕੇ ਦਾ ਹੈ ਨਹੀਂ ਜੇ ਅਸੀਂ ਕਿਤੇ ਚਲਾ ਸਕਦੇ ਹਾਂ, ਕਿਉਂਕਿ ਉਹ ਤਾਂ ਹੁਣ ਇੱਕ ਤਰੀਕੇ ਦੀ ਇੱਕ ਧਰਮ ਦੇ ਆਧਾਰ ਤੇ ਇੱਕ ਪੈਰਲਲ ਜਿਹੜੀ ਉਹ ਚਲਾ ਰਹੇ ਨੇ ਨਾ, ਇੱਕ ਪਾਸੇ ਪੰਜਾਬ ਸਰਕਾਰ ਚੱਲ ਰਹੀ ਹੈ ਜਾਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਹੈ, ਤੇ ਦੂਜੇ ਪਾਸੇ ਜਿਹੜਾ ਹੈ ਅਕਾਲੀ ਦਲ ਉਹ ਭਾਵੇਂ ਹਰਜਿੰਦਰ ਧਾਮੀ ਹੋਵੇ ਤੇ ਭਾਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਵੇ, ਉਹਨਾਂ ਉਹ ਇਹ ਸਮਝ ਰਹੇ ਹੈ ਕਿ ਸਾਡਾ ਹੁਣ ਇੱਕ ਪੈਰਲਲ ਜਿਹੜੀ ਧਾਰਾ ਇੱਕ ਸਮਾਨ ਅੰਤਰ ਇੱਕ ਮੁਤਵਾਜ਼ੀ ਜਿਹੜੀ ਉਹ ਹੈ ਉਹ ਚੱਲ ਰਹੀ ਹੈ ਤੇ ਵੀ ਸਾਡੀ ਇਹ ਲੜਾਈ ਹੈ। ਕਿਉਂਕਿ ਉਹਨਾਂ ਨੂੰ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਧਰਮ ਯੁੱਧ ਮੋਰਚਾ ਲਾਵਾਂਗੇ, ਫਿਰ ਕਿੱਧਰ ਗਿਆ ਧਰਮ ਯੁੱਧ ਮੋਰਚਾ ਉਹਨਾਂ ਦਾ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕੰਸੋਲੀਡੇਟ ਪਿੰਡਾਂ 'ਚ ਅਜੇ ਉਵੇਂ ਤੱਕ ਜਿਹੜਾ ਕਰ ਹੀ ਨਹੀਂ ਸਕਦੇ। ਤੇ ਸੋ ਇਹ ਜਿਹੜਾ ਮਸਲਾ ਇਹ ਬਿਲਕੁਲ ਇੱਕ ਪਾਸੜ ਹੋਣੀ ਹੈ ਗੱਲ, ਇਹ ਚ ਕੋਈ ਜਿਹੜੀਆਂ ਦੋ ਰਾਵਾਂ ਨੇ, ਕਿਉਂਕਿ ਅਕਾਲੀ ਦਲ ਇਸ ਗੱਲ ਤੇ ਕਲੀਅਰ ਹੈ, ਉਹ ਤਾਂ ਜੇ ਅਕਾਲੀ ਦਲ ਕਿਤੇ ਪਿੱਛੇ ਹਟੂਗਾ, ਕਿਉਂਕਿ ਅਕਾਲੀ ਦਲ ਮਤਲਬ SGPC, SGPC ਮਤਲਬ ਅਕਾਲ ਤਖ਼ਤ, ਇੱਕੋ ਹੀ ਗੱਲ। ਤੇ ਇੰਨੀ ਸੋਝੀ ਜਾਂ ਹੋਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਾਂ ਐਡੀ ਜ਼ਮੀਰ ਉਹਦੀ ਹੈ ਨੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਤੇ ਕੋਈ ਫੈਸਲਾ ਲੈ ਲੇ, ਇਹ ਇਹ ਜਿਹੜੀਆਂ ਵੱਡੀਆਂ ਗੱਲਾਂ ਨੇ।
1: ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਹੁਣ ਇਸ ਟਾਈਮ ਕਾਫੀ ਚਿੰਤਾ ਦਾ ਵਿਸ਼ਾ ਬਣੀਆਂ ਪਈਆਂ ਨੇ, ਲਾਚਾਰ ਸ਼ਫੇਰੇ ਚਰਚਾਵਾਂ ਤਾਂ ਜ਼ਰੂਰ ਨੇ, ਪਰ ਇਹ ਚਰਚਾਵਾਂ ਕਿਸੇ ਵੱਡੇ ਪਲੇਟਫਾਰਮ ਦੇ ਉੱਤੇ ਨਾ ਹੋ ਕੇ ਆਪੋ ਆਪਣੇ ਪੱਧਰ ਦੇ ਉੱਤੇ ਹੀ ਹੋ ਰਹੀਆਂ ਨੇ, ਕਿਉਂਕਿ ਕੋਈ ਸੁਣਨ ਨੂੰ ਤਿਆਰ ਨਹੀਂ, ਕੋਈ ਦੱਸਣ ਨੂੰ ਤਿਆਰ ਨਹੀਂ। ਇੱਧਰ ਜੇਕਰ ਆਪਾਂ ਭਾਸ਼ਾ ਵਿਭਾਗ ਵਾਲੇ ਮਸਲੇ ਦੀ ਗੱਲ ਕਰੀਏ, ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਇੱਦਾਂ ਦੀ ਸੁਰ ਜਿਹੜੀ ਆ ਉਹ ਨਜ਼ਰ ਆਈ ਸੀ ਜਸਵੰਤ ਜ਼ਫਰ ਹੋਰਾਂ ਦੀ। ਸੋ ਹੁਣ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਤੋਂ ਇਹ ਸਰਕਾਰ ਜਦੋਂ ਹੋਰ ਹੋਰ ਪਾਸੇ ਕਾਫੀ ਜ਼ਿਆਦਾ ਉਲਝੀ ਆ, ਅਤੇ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਕਿ IAS ਲੋਬੀ ਦੀ ਵੀ ਕਾਫੀ ਜਿਹੜੀ ਉਹ ਤਿੱਖੀ ਪ੍ਰਤੀਕਿਰਿਆ ਦੇ ਉੱਤੇ ਆਈ ਆ, ਕੀ ਹੋ ਸਕਣ ਦੇ ਆਸਾਰ ਨੇ?
0: ਨਹੀਂ ਦੇਖੋ ਇੱਕ ਗੱਲ, ਇਹ ਮਾੜੀ ਬਦਕਿਸਮਤੀ ਆ ਪੰਜਾਬ ਦੀ ਕਿ ਇਹ ਪੰਜਾਬ ਦੇ ਵਿੱਚ ਹੀ ਪਤਾ ਨੀ ਇਹ ਏਦਾਂ ਜਿਹੜਾ ਹੈ ਉਹ ਕਿਉਂ ਹੋ ਰਿਹਾ ਹੈ ਵੀ ਇੱਥੇ 1967 ਦੇ ਵਿੱਚ ਜਿਹੜਾ ਓਫੀਸ਼ੀਅਲ ਲੈਂਗੁਏਜ ਐਕਟ ਜਿਹੜਾ ਪਾਸ ਹੁੰਦਾ ਹੈ, ਤੇ ਅੱਜ ਵੀ ਲੋਕ ਜਿਹੜਾ ਹੈਗਾ ਲਕਸ਼ਮਣ ਸਿੰਘ ਗਿੱਲ ਨੂੰ ਇਸ ਕਰਕੇ ਯਾਦ ਕਰਦੇ ਆ, ਹਾਲਾਂਕਿ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ 1 ਸਾਲ ਵੀ ਨਹੀਂ ਸੀ ਰਹੀ ਪੂਰਾ, ਕਿਉਂਕਿ ਉਹ ਕਾਂਗਰਸ ਦੀ ਸਪੋਰਟ ਦੇ ਨਾਲ ਬਣੀ ਸੀ ਤੇ ਉਹਨਾਂ ਨੇ ਰਿਵੋਲਟ ਕੀਤਾ ਸੀ। ਹਾਲਾਂਕਿ ਉਹ ਅਕਾਲੀ ਜਿੱਤੇ ਸੀ, ਅਕਾਲੀ ਸੀਟ ਤੋਂ ਜਿੱਤੇ ਸੀ ਧਰਮਕੋਟ ਤੋਂ 1967 ਦੇ ਵਿੱਚ, ਤੇ ਉਹ ਫਿਰ ਰਿਵੋਲਟ ਕਰਕੇ, ਕਿਉਂਕਿ ਉਦੋਂ ਅਕਾਲੀਆਂ ਦੀ ਜਿਹੜੀ ਰਲੀ ਮਿਲੀ ਸਰਕਾਰ ਸੀ ਜਿਹਦੇ ਚ ਵਜ਼ੀਰ ਸੀਗੇ ਲਕਸ਼ਮਣ ਸਿੰਘ ਗਿੱਲ, ਤੇ ਉਹ ਫਿਰ ਉਹਨਾਂ ਨੇ ਪੰਜਾਬ ਜਨਤਾ ਪਾਰਟੀ ਬਣਾ ਲਈ ਸੀ 16 MLA ਨਾਲ ਲੈ ਕੇ ਉਹ ਅੱਡ ਹੋ ਗਏ ਸੀ, ਜਿਹਨੂੰ ਕਾਂਗਰਸ ਨੇ ਸਪੋਰਟ ਕਰਕੇ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਬਣ ਗਈ ਸੀ। ਤੇ ਹੁਣ ਮਸਲਾ ਇਹ ਹੋਇਆ ਕਿ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ, ਹਾਲਾਂਕਿ ਹੋਰ ਵੀ ਕਾਫੀ ਉਹਨਾਂ ਨੇ ਕੰਮ ਕੀਤੇ ਇਸ ਨੂੰ ਰੋਡਸ ਨੂੰ ਲੈ ਕੇ ਜਾਂ, ਕਿਉਂਕਿ ਉਹ PWD ਮੰਤਰੀ ਰਹੇ ਸੀ ਆਪ ਖੁਦ ਉਸ ਤੋਂ ਪਹਿਲਾਂ ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ ਦੀ ਵਜ਼ਾਰਤ ਦੇ ਵਿੱਚ, ਤੇ ਉਹ ਵੱਡਾ ਕੰਮ ਜਿਹੜਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹ ਪੰਜਾਬ ਓਫੀਸ਼ੀਅਲ ਲੈਂਗੁਏਜ ਐਕਟ ਜਿਹੜਾ ਉਹਨਾਂ ਨੇ ਪਾਸ ਕਰਵਾਇਆ 1967 ਦੇ ਵਿੱਚ। ਤੇ 1967 ਦੇ ਵਿੱਚ ਇਹ ਐਕਟ ਪਾਸ ਹੋਇਆ ਤੇ ਨਾਲੇ ਕਹਿ ਕੇ ਵਿਸਾਖੀ 1968 ਦੀ ਜਿਹੜੀ 13 ਅਪ੍ਰੈਲ ਤੋਂ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਏਗਾ, ਤੇ ਕਾਫੀ ਹੱਦ ਤੱਕ ਇਹਦੇ ਤੇ ਅਸਰ ਵੀ ਹੋਇਆ, ਲਾਗੂ ਵੀ ਹੋਇਆ ਪਾਰਸ਼ਲੀ, ਪਰ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਕਿਉਂਕਿ IAS ਲੋਬੀ ਤਾਂ ਉਦੋਂ ਹੀ ਭਾਰੂ ਸੀਗੀ। ਖੈਰ ਉਦੋਂ ਤਾਂ ਕਿਉਂਕਿ ਪੰਜਾਬੀ ਦਾ ਉਸ ਰੂਪ ਚ ਵਿਰੋਧ ਵੀ ਪੰਜਾਬ ਚ ਬਹੁਤ ਸੀ, ਇੱਥੇ ਜਿਹੜੀ ਆ ਹੁਣ ਭਾਰਤੀ ਜਨਤਾ ਪਾਰਟੀ ਹੈ, ਉਹ ਭਾਰਤੀ ਜਨਸੰਘ ਸੀ ਉਦੋਂ BJS, ਸਭ ਤੋਂ ਵੱਧ ਵਿਰੋਧ ਇਹ ਕਰ ਰਹੇ ਸੀ, ਆਰੀਆ ਸਮਾਜੀ ਵਿਰੋਧ ਕਰ ਰਹੇ ਸੀ ਪੰਜਾਬੀ ਦਾ। ਤੇ ਸੋ ਇਸ ਦੇ ਬਾਵਜੂਦ ਜਿਹੜਾ ਹੈ ਉਹਨਾਂ ਨੇ ਉਦੋਂ ਇਹ ਐਕਟ ਪਾਸ ਕਰਾਇਆ, ਤੇ ਉਸ ਤੋਂ ਬਾਅਦ ਫਿਰ 2008 ਦੇ ਵਿੱਚ ਜਿਹੜਾ ਸੀ ਇਹਦੇ ਵਿੱਚ ਤਰਮੀਮ ਕੀਤੀ ਗਈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਜਿਹੜਾ ਹੈ ਐਕਟ ਉਵੇਂ ਲਾਗੂ ਨਹੀਂ ਹੋਇਆ ਜਿਵੇਂ ਸਾਡੇ ਪੰਜਾਬੀਆਂ ਦੀ ਚਾਹਤ ਸੀ ਜਾਂ ਜਿਵੇਂ ਪੰਜਾਬੀਆਂ ਦੀ ਭਾਵਨਾ ਸੀ, ਕਿਉਂਕਿ ਸ਼ੁਰੂ ਦੇ ਵਿੱਚ ਤਾਂ ਮੈਂ ਜਿੱਦਾਂ ਦੱਸਿਆ ਕਿ ਇੱਕ ਹਿੱਸਾ ਵਿਰੋਧ ਹੀ ਕਰਦਾ ਰਿਹਾ ਪੰਜਾਬੀ ਦਾ, ਚਲੋ ਬਾਅਦ ਦੇ ਵਿੱਚ ਹੌਲੀ ਹੌਲੀ ਉਹਨਾਂ ਨੂੰ ਜਿਹੜੀ ਹੈ ਸਮੱਤ ਆਈ, ਸੋਝੀ ਆਈ, ਤੇ ਉਹ ਵੀ ਇਸ ਗੱਲ ਦੇ ਨਾਲ ਇੱਕਜੁੱਟ ਹੋਏ ਜੁੜੇ। ਤੇ ਇਹਦੇ ਤੇ ਜਿਹੜੇ ਪੰਜਾਬੀ ਰਾਈਟਰਸ ਨੇ, ਲੇਖਕ ਨੇ, ਸਾਹਿਤਕਾਰ ਨੇ, ਉਹਨਾਂ ਦਾ ਵੀ ਕਾਫੀ ਯੋਗਦਾਨ ਰਿਹਾ, ਉਹ ਲਗਾਤਾਰ ਪ੍ਰੈਸ਼ਰ ਜਿਹੜਾ ਹੈ ਉਹ ਬਣਾਉਂਦੇ ਰਹੇ। ਫਿਰ ਪੰਜਾਬੀ ਅਧਿਆਪਨ ਦੇ ਲੋਕ ਜਿਹੜੇ ਟੀਚਰ ਨੇ, ਤੇ ਪਰ ਇਹ ਸੀਗਾ ਕਿਉਂਕਿ ਇਹਦੇ ਲਈ ਜਿਹੜੀ ਇੱਕ ਸੋਲ ਏਜੰਸੀ ਹੈ ਇਹਨੂੰ ਲਾਗੂ ਕਰਾਉਣ ਵਾਲੀ, ਉਹ ਭਾਸ਼ਾ ਵਿਭਾਗ ਹੈ। ਭਾਸ਼ਾ ਵਿਭਾਗ ਨੇ ਚੈੱਕ ਕਰਨਾ ਹੈ, ਭਾਸ਼ਾ ਵਿਭਾਗ ਨੇ ਛਾਪੇ ਮਾਰਨੇ ਕਿ ਕਿਤੇ ਪੰਜਾਬੀ ਲਾਗੂ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਪਾਰਸ਼ਲੀ ਫਿਰ ਉਹ ਕਾਫੀ ਹੱਦ ਤੱਕ ਹੋ ਗਈ, ਉਸ ਤੋਂ ਬਾਅਦ ਫਿਰ ਹੋਰ ਜ਼ਿਆਦਾ ਖਾਸ ਕਰਕੇ ਸਕੂਲਾਂ ਦੇ ਵਿੱਚ, ਜਿਵੇਂ ਹੈ ਕਿ 1ਪਹਿਲੀ ਤੋਂ 10ਵੀਂ ਤੱਕ ਦੀ ਪੜ੍ਹਾਈ ਹੈ ਜਿਹੜੀ ਉਹ ਪੰਜਾਬੀ 'ਚ ਹੀ ਹੋਏਗੀ, ਤੇ ਖਤੋ ਕਿਤਾਬ ਤੋਂ ਜਿਹੜਾ ਉਹ ਪੰਜਾਬੀ 'ਚ ਹੋਏਗਾ, ਸਾਰਾ ਚਿੱਠੀ ਪੱਤਰ ਪੰਜਾਬੀ 'ਚ ਹੋਏਗਾ। ਹੁਣ ਹੇਠਲੇ ਲੈਵਲ ਤੇ ਤਾਂ ਕੁਛ ਹੱਦ ਤੱਕ ਠੀਕ ਹੈ, ਪਰ ਸਟੇਟ ਦੇ ਲੈਵਲ ਤੇ, ਸੈਕਟਰੀਏਟ ਦੇ ਲੈਵਲ ਤੇ, ਹਾਲਾਂਕਿ ਉਹ ਐਕਟ ਦੇ ਵਿੱਚ ਬੜੀ ਗੱਲ ਕਲੀਅਰ ਹੈ ਕਿ ਜਿਹੜੇ ਕੋਰਟਾਂ ਦੇ ਵਿੱਚ, ਅਦਾਲਤਾਂ ਦੇ ਵਿੱਚ ਵੀ ਜਿਹੜੇ ਹੈਗੇ ਸਾਰੇ ਫੈਸਲੇ ਉਹ ਪੰਜਾਬੀ 'ਚ ਹੋਣਗੇ, ਜੱਜ ਪੰਜਾਬੀ 'ਚ ਹੀ ਫੈਸਲੇ ਲਿਖਣਗੇ ਤੇ ਪੰਜਾਬੀ 'ਚ ਹੀ ਸੁਣਾਉਣਗੇ। ਤੇ ਪਰ ਉਹ ਹੈ ਵੀ ਕਈ ਥਾਂ ਤੇ ਫਿਰ ਇਹ ਅੜਿੱਕੇ ਡਾਹੇ ਗਏ ਕਿ ਨਹੀਂ ਜੀ ਪੰਜਾਬੀ ਕੋਲੇ ਸ਼ਬਦਾਵਲੀ ਨਹੀਂ ਜੀ, ਭਾਸ਼ਾ ਨਹੀਂ, ਇਹ ਮਸਲੇ ਵੀ ਹੌਲੀ ਹੌਲੀ ਜਿਹੜੇ ਆ ਉਹ ਹੱਲ ਹੋ ਗਏ। ਪਰ ਇਹ ਹੈ ਕਿ ਜਿਹੜੀ IAS ਲੋਬੀ ਜਿਹੜੀ ਸੈਕਟਰੀਏਟ ਦੇ ਵਿੱਚ ਬੈਠੀ ਹੈ, ਤੇ ਉਹ ਨਹੀਂ ਚਾਹੁੰਦੀ ਕਿ ਇਨ ਬਿਨ ਜਿਵੇਂ ਇਹ ਐਕਟ ਐਕਟ ਦੇ ਹਿਸਾਬ ਨਾਲ ਹੋਵੇ। ਤੇ ਭਾਸ਼ਾ ਵਿਭਾਗ ਦੇ ਵਿੱਚ ਜਿੰਨਾ ਚਿਰ ਤਾਂ ਜਦੋਂ ਹੇਠੋਂ ਡਾਇਰੈਕਟਰ ਜਿਹੜੇ ਪ੍ਰਮੋਟ ਹੋ ਕੇ ਬੰਦੇ ਬਣਦੇ ਆ, ਤੇ ਜਦੋਂ ਉੱਥੇ ਕੋਈ ਫਰਜ਼ ਕੀਤਾ ਰਿਸਰਚ ਆਫਿਸਰ ਹੈ, ਫਿਰ ਅਸਿਸਟੈਂਟ ਡਾਇਰੈਕਟਰ ਬਣ ਗਿਆ, ਡਿਪਟੀ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਏਦਾਂ ਪ੍ਰਮੋਟ ਹੋ ਕੇ ਬਣੇ ਬਹੁਤ ਸਾਰੇ। ਪਰ ਕਿਉਂਕਿ ਉਹਦੇ ਚ ਜਿਹੜਾ ਭਾਸ਼ਾ ਵਿਭਾਗ ਦਾ ਜਿਹੜਾ ਹੈਗਾ ਜਿਹੜਾ ਸਰਵਿਸ ਰੂਲ ਨੇ, ਉਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈਗੀ ਹੈ ਕਿ ਸਰਕਾਰ ਕਿਸੇ ਨਾਮੀ ਸਾਹਿਤਕਾਰ ਨੂੰ, ਕਿਸੇ ਵੱਡੇ ਵਿਦਵਾਨ ਨੂੰ ਵੀ ਜਿਹੜਾ ਉਹਦਾ ਡਾਇਰੈਕਟਰ ਲਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਲੱਗਦੇ ਰਹੇ ਨੇ, ਗਿਆਨੀ ਲਾਲ ਸਿੰਘ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਰਹੇ ਨੇ, ਫਿਰ ਕਪੂਰ ਸਿੰਘ ਘੁੰਮਣ ਜਿਹੜੇ ਵੱਡੇ ਨਾਟਕਕਾਰ ਸੀ ਪੰਜਾਬੀ ਦੇ, ਉਹ ਡਾਇਰੈਕਟਰ ਰਹੇ ਨੇ, ਹਾਲਾਂਕਿ ਪਹਿਲਾਂ ਟੀਚਰ ਸੀਗੇ, ਅਧਿਆਪਕ ਸੀ। ਤੇ ਇਸੇ ਤਰ੍ਹਾਂ ਜਫਰ ਸਾਹਿਬ ਜਿਹੜੇ ਸੀਗੇ, ਤੇ ਉਹਨਾਂ ਦਾ ਡਿਪਾਰਟਮੈਂਟ ਪਹਿਲਾਂ ਹੋਰ ਸੀ ਕਿਉਂਕਿ ਉਹ ਸਾਹਿਤ ਦੇ ਨਾਲ, ਪੋਇਟਰੀ ਦੇ ਨਾਲ ਲੰਬੇ ਸਮੇਂ ਤੋਂ ਵਾਵਸਤਾ ਨੇ, ਤੇ ਉਹ ਇੱਕ ਆਪਣੀ ਉਹਨਾਂ ਦੀ ਹਾਲਾਂਕਿ ਟੈਕਨੀਕਲ ਪੋਸਟ ਸੀ, ਪਹਿਲਾਂ ਉਹ ਐਕਸੀਅਨ ਰਹੇ, ਫਿਰ ਉਹ ਸੁਪਰਡੈਂਟ ਇੰਜੀਨੀਅਰ ਹੋਏ, ਤੇ ਉਦੋਂ ਬਾਅਦ ਉਹਨਾਂ ਨੂੰ ਲਾਇਆ ਗਿਆ। ਤੇ ਉਹੀ ਜਿਹੜੇ ਹਮੇਸ਼ਾ ਜਿਹੜੇ ਬੰਦੇ ਪ੍ਰਮੋਟ ਹੋ ਕੇ ਬਣਦੇ ਆ ਉਹਨਾਂ ਉਹ ਤਾਂ ਕਿਉਂਕਿ ਇੱਕ ਜਿਹੜੀ ਹੈਗੀ ਜਿਹੜੀ ਇੱਕ ਹਰਾਰਕੀ ਹੈ ਅਫਸਰਸ਼ਾਹੀ ਦੇ ਵਿੱਚ ਉਹਦਾ ਇੱਕ ਹਿੱਸਾ ਹੀ ਹੁੰਦੇ ਨੇ ਕਿ ਦੇਖੋ ਹੁਕਮ ਮੰਨਣਾ ਹੀ ਹੈ ਜੀ ਸਾਡਾ ਤਾਂ ਸੈਕਟਰੀ ਸਾਹਿਬ ਉਹ IAS ਨੇ ਉਹਨਾਂ ਨੇ ਕਹਿਤਾ ਹੁਣ ਅਸੀਂ ਕਿਵੇਂ ਅਸੀਂ ਉਹਦੇ ਖਿਲਾਫ ਆਪਣੇ ਸੀਨੀਅਰ ਦੇ ਖਿਲਾਫ਼ ਕਿਵੇਂ ਐਕਸ਼ਨ ਲੈ ਸਕਦੇ ਹਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਉਹਨੂੰ ਅਸੀਂ ਚਿੱਠੀ ਕਿਵੇਂ ਲਿਖ ਸਕਦੇ ਹਾਂ ਤੂੰ ਪੰਜਾਬੀ ਲਾਗੂ ਕਰ ਇਹ ਸਮੱਸਿਆਵਾਂ ਰਹੀਆਂ ਨੇ ਜਫ਼ਰ ਸਾਹਿਬ ਤੋਂ ਪਹਿਲਾਂ ਤਾਂ ਜ਼ਿਆਦਾ ਮਾੜਾ ਹਾਲ ਸੀ ਭਾਸ਼ਾ ਵਿਭਾਗ ਦਾ ਕਿਉਂਕਿ ਜਿਹੜੇ ਹੇਠੋਂ ਪ੍ਰਮੋਟ ਹੋ ਕੇ ਗਏ ਕੁਛ ਤੇ ਜਿਹੜੇ ਸੀ ਕਈ ਵਾਰੀ ਫੁੱਲ ਫਲੈਸ਼ਡ ਡਾਇਰੈਕਟਰ ਵੀ ਨਹੀਂ ਸੀ ਹੁੰਦਾ ਚਾਰਜ ਹੀ ਰਿਹਾ ਜੁਆਇੰਟ ਡਾਇਰੈਕਟਰ ਕੋਲੇ ਜਾਂ ਐਡੀਸ਼ਨਲ ਡਾਇਰੈਕਟਰ ਕੋਲੇ ਤੇ ਉਦੋਂ ਕੋਈ ਬਹੁਤਾ ਇੱਦਾਂ ਨਹੀਂ ਹੋ ਸਕਿਆ ਫਿਰ ਜਫ਼ਰ ਜੀ ਨੇ ਆ ਕੇ ਜਦੋਂ ਸਾਰਾ ਇਹ ਕੰਮ ਸ਼ੁਰੂ ਕੀਤਾ ਫਿਰ ਸਰਗਰਮੀ ਸ਼ੁਰੂ ਕੀਤੀ ਤੇ ਜਦੋਂ ਉਹਨਾਂ ਨੇ ਇਹ ਦੋ ਤਿੰਨ ਵਾਰੀ ਉਹਨਾਂ ਨੇ ਚੀਫ ਸੈਕਟਰੀ ਤੱਕ ਨੂੰ ਇਹ ਚਿੱਠੀ ਲਿਖਤੀ ਕਿ ਤੁਸੀਂ ਇਹਨੂੰ ਲਾਗੂ ਨਹੀਂ ਕਰਵਾ ਰਹੇ ਤੇ ਚਿੱਠੀਆਂ ਅਜੇ ਵੀ ਅੰਗਰੇਜ਼ੀ ਦੇ ਵਿੱਚ ਜਾ ਰਹੀਆਂ ਨੇ ਹੋਰ ਹੈ ਜਦਕਿ ਇਹ ਮੈਂਡੇਟਰੀ ਹੈ ਕਿਉਂਕਿ ਇਹ ਐਕਟ ਪੰਜਾਬ ਸਰਕਾਰ ਦਾ ਐਕਟ ਆ ਉਹਦੇ ਮੁਤਾਬਕ ਉਸ ਕਰਕੇ ਜਿਹੜੀ ਫਿਰ ਉਹ ਲੋਬੀ ਖਾਸੀ ਔਖੀ ਉਹਨਾਂ ਨੇ ਇਹਨਾਂ ਦੇ ਫੰਡ ਰੋਕ ਲਏ ਤੇ ਇਹਨਾਂ ਦੀਆਂ ਕੁਛ ਜਿਹੜੀਆਂ ਹੁੰਦੀਆਂ ਕਿਉਂਕਿ ਉਹ ਪਰਮਿਸ਼ਨ ਸਰਕਾਰ ਨੇ ਦੇਣੀ ਹੁੰਦੀ ਹੈ ਫਾਈਨਾਂਸ ਡਿਪਾਰਟਮੈਂਟ ਨੇ ਦੇਣੀ ਹੁੰਦੀ ਹੈ ਇਹਨਾਂ ਦੇ ਆਪਣੇ ਸੈਕਟਰੀ ਲੈਂਗੁਏਜ ਜਿਹਦੇ ਅੰਡਰ ਆਉਂਦਾ ਹੈ ਹਾਇਰ ਐਜੂਕੇਸ਼ਨ ਦੇ ਭਾਸ਼ਾ ਵਿਭਾਗ ਉਹਨਾਂ ਨੇ ਦੇਣੀ ਹੁੰਦੀ ਹੈ ਉਹ ਸਾਰੀਆਂ ਉਹਨਾਂ ਦੀਆਂ ਫਾਈਲਾਂ ਵਗੈਰਾ ਉਹਨਾਂ ਨੇ ਰੋਕ ਲੀਆਂ ਉਹਨਾਂ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਜਾਂ ਜਿਹੜੇ ਉਹਨਾਂ ਦੇ ਡੇਲੀ ਬੇਸ ਮੁਲਾਜ਼ਮ ਹੈ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਅੱਗੇ ਲਾਉਣ ਦੀ ਤਾਂ ਕਿ ਇਹਨਾਂ ਦੇ ਦਫ਼ਤਰ ਚੱਲ ਹੀ ਨਾ ਸਕਣ ਤੇ ਇਹ ਇੱਕ ਜਿਹੜੀ ਹੈਗੀ ਚੰਗੀ ਗੱਲ ਇਹ ਹੋ ਗਈ ਸੀ ਕਿ ਪਿਛਲੀ ਸਰਕਾਰ ਵੇਲੇ ਉਦੋਂ ਇਹ ਸਰਗਰਮੀ ਹੋਈ ਕਿ ਭਾਸ਼ਾ ਭਾਗ ਦੇ ਕਿਉਂਕਿ ਜ਼ਿਲ੍ਹਿਆਂ ਦੇ ਵਿੱਚ ਇਨਫਰਾਸਟ੍ਰਕਚਰ ਖਤਮ ਹੋ ਗਿਆ ਸੀ ਬਿਲਕੁਲ ਉਹਨਾਂ ਨੇ ਫਿਰ ਕੁਛ ਜਿਹੜੇ ਸਾਹਿਤਕਾਰ ਸੀ ਕੁਛ ਟੀਚਰ ਸੀ ਕੁਛ ਕਾਲਜਾਂ ਦੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਵਗੈਰਾ ਜਿਹੜੇ ਸੀ ਇਸ ਪਾਸੇ ਜਿਹੜੇ ਮਸ ਰੱਖਦੇ ਸੀ ਤੇ ਫਿਰ ਉਹਨਾਂ ਨੂੰ ਇੱਧਰ ਜਿਹੜਾ ਹੈਗਾ ਸੀ ਇੱਕ ਡੈਲੀਗੇਸ਼ਨ ਦੇ ਤੌਰ ਤੇ ਕਹਿ ਲਓ ਜਾਂ ਫੋਰਨ ਸਰਵਿਸ ਦੇ ਤੌਰ ਤੇ ਕਹਿ ਲਓ ਤੇ ਜਾਂ ਡੈਪੂਟੇਸ਼ਨ ਕਹਿ ਲਓ ਕਿ ਉਹਨਾਂ ਨੂੰ ਇੱਧਰ ਲਾਤਾ ਅਸਿਸਟੈਂਟ ਡਾਇਰੈਕਟਰ ਲਾਤਾ ਰਿਸਰਚ ਆਫਿਸਰ ਲਾਤਾ ਇਹ ਇਸ ਤਰੀਕੇ ਦੇ ਤਾਂ ਕਿ ਜ਼ਿਲ੍ਹਿਆਂ ਦੇ ਵਿੱਚ ਹੁਣ ਸਰਗਰਮੀ ਹੈਗੀ ਹੈ ਤੇ ਪਰ ਹੁਣ ਇਹ ਹੋ ਗਿਆ ਕਿ ਕਿਉਂਕਿ ਸਾਰਾ ਕੁਛ ਫੰਡਸ ਦੇ ਨਾਲ ਚੱਲਣਾ ਉਹਨਾਂ ਨੇ ਸਾਰੇ ਜਿਹੜੇ ਫੰਡਸ ਰੋਕ ਲਏ ਜਿਸ ਕਰਕੇ ਡਾਇਰੈਕਟਰ ਨੇ ਚਲੋ ਚਿੱਠੀ ਪੱਤਰ ਦਾ ਜਿਹੜਾ ਕੀਤਾ CM ਨਾਲ ਮੀਟਿੰਗ ਕੀਤੀ ਫਾਈਨਾਂਸ ਮਿਨਿਸਟਰ ਨਾਲ ਮੀਟਿੰਗ ਕੀਤੀ ਉਹ ਸਾਰਾ ਕੁਛ ਜਿਹੜਾ ਕੀਤਾ ਤੇ ਉਹਨਾਂ ਨੇ ਫਿਰ ਜਦੋਂ ਉਹਨੂੰ ਲੱਗਿਆ ਕਿ ਨਹੀਂ ਤਸ ਤੋਂ ਮਸ ਗੱਲ ਜਿਹੜੀ ਹੋ ਰਹੀ ਤੇ ਫਿਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਹੈ ਇਹ ਲਿਖਤਾ ਕਿ ਭਾਸ਼ਾ ਵਿਭਾਗ ਜਿਹੜਾ ਹੈਗਾ ਉਹ ਬੰਦ ਹੋਣ ਦੀ ਕਗਾਰ ਤੇ ਹੈ ਤੇ IAS ਲੌਬੀ ਚਾਹੁੰਦੀ ਹੈ ਕਿ ਬੰਦ ਹੀ ਹੋ ਜਾਏ ਤਾਂ ਚੰਗਾ ਤੇ ਕਿਉਂਕਿ ਇੱਥੋਂ ਹੀ ਜਿਹੜਾ ਹੈਗਾ ਹੁਣ ਸਿਆਪਾ ਪੈਂਦਾ ਉਹੀ ਜਿਹਨਾਂ ਨੂੰ ਚਿੱਠੀਆਂ ਲਿਖਦੇ ਉਹ ਮੋਨੀਟਰ ਕਰਦੇ ਆ ਕਿ ਪੰਜਾਬੀ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ ਗੱਲ ਅਸਲ ਦੇ ਵਿੱਚ ਆਏ ਹਾਲਾਂਕਿ ਕੋਈ ਬਹੁਤ ਵੱਡਾ ਬਜਟ ਭਾਸ਼ਾ ਵਿਭਾਗ ਦਾ ਨਹੀਂ ਹੈ ਤੇ ਕਿਉਂਕਿ ਹੋਰ ਪਾਸੇ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਬਜਟ ਜਿਹੜਾ ਹੈਗਾ ਉਹ ਜਾ ਰਿਹਾ ਕਿੰਨੀਆਂ ਸਕੀਮਾਂ ਨੇ ਭਲਾਈ ਸਕੀਮਾਂ ਨੇ ਜਿਹੜੀਆਂ ਸਰਕਾਰਾਂ ਦੀਆਂ ਹੁਣ ਨਵੀਂ ਮਾਵਾਂ ਧੀਆਂ ਯੋਜਨਾ ਪਹਿਲੀ ਤੋਂ ਸ਼ੁਰੂ ਹੋ ਰਹੀ ਹੈ ਹੋਰ ਪਾਸੇ ਜਾ ਰਹੇ ਨੇ ਫੰਡਸ ਤੇ ਇਸ ਪਾਸੇ ਜਿਹੜਾ ਹੈਗਾ ਉਹ ਬਿਲਕੁਲ ਖਤਮ ਜਿਹੜਾ ਹੈ ਕਰਨ ਦੀ ਜਿਹੜੀ ਉਹ ਗੱਲ ਇਹ ਚੱਲ ਰਹੀ ਹੈ ਸੋ ਇਸ ਤਰੀਕੇ ਦੇ ਮਾਮਲੇ ਕਰਕੇ ਫਿਰ ਇਹ ਜਦੋਂ ਇਹ ਲਿਖਣਾ ਪਿਆ ਤੇ ਫਿਰ ਹੁਣ ਜਫ਼ਰ ਦੇ ਲਿਖਣ ਨਾਲ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨਾਲ ਕਿ ਆਹ ਹਾਲਾਤ ਬਣਦੇ ਜਾ ਰਹੇ ਨੇ ਤੇ ਹੁਣ ਜਿਹੜਾ ਹੈਗਾ ਰਾਈਟਰ ਸਾਹਿਤਕਾਰ ਹੋਰ ਉਹ ਸਰਗਰਮ ਹੋ ਗਏ ਨੇ ਕਿਉਂਕਿ ਕੱਲ ਹੀ ਜਿਹੜਾ ਇੱਕ ਹੈਗਾ ਲੇਖਕ ਸੰਘ ਹੈ ਤੇ ਉਹਦੇ ਜਾਂ ਕੇਂਦਰੀ ਪੰਜਾਬੀ ਲੇਖ ਸਭਾ ਹੈ ਜਾਂ ਜਿਹੜੀ ਸਾਹਿਤ ਅਕੈਡਮੀ ਹੈ ਲੁਧਿਆਣੇ ਤੇ ਉਹਨਾਂ ਦੇ ਜਿਹੜੇ ਹੈਗੇ ਆ ਸਾਹਿਤਕਾਰ ਅਹੁਦੇਦਾਰ ਉਹਨਾਂ ਵੱਲੋਂ ਲਗਾਤਾਰ ਹੋਰ ਵੀ ਜਿਹੜੇ ਨਾਮੀ ਸਾਹਿਤਕਾਰ ਨੇ ਉਹਨਾਂ ਵੱਲੋਂ ਅਖਬਾਰਾਂ ਚ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ ਭਾਸ਼ਾ ਵਿਭਾਗ ਨੂੰ ਬਚਾਇਆ ਜਾਵੇ ਸੋ ਇਸ ਤਰ੍ਹਾਂ ਦੀ ਇਹ ਗੱਲ ਹੁਣ ਇਹ ਕਾਫੀ ਇਹ ਚਰਚਾ ਦੇ ਵਿੱਚ ਹੈ ਤੇ ਪਰ ਕਿਉਂਕਿ ਜਿਹੜੀ IAS ਲੋਬੀ ਹੈ ਸਾਨੂੰ ਪਤਾ ਹੈ ਕਿ ਉਹਨਾਂ ਨੇ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਤਾਂ ਇਸ ਮੁੱਦੇ ਤੇ ਬੋਲਣਾ ਨਹੀਂ ਨਾ ਹੀ ਕੁਛ ਆਉਣਾ ਪਰ ਉੱਥੇ ਜ਼ਰੂਰ ਉਹ ਫਾਈਲਾਂ ਹੋਰ ਰੋਕ ਲੈਣਗੇ ਤੇ ਇਹ ਵੀ ਉਹ ਤਾਂ ਜਿੰਨਾ ਚਿਰ ਬਹੁਤ ਹੀ ਸਖਤੀ ਪੋਲੀਟੀਕਲੀ ਇਹਦੇ ਤੇ ਜਾਂ ਪੋਲਿਸੀ ਦੇ ਲੈਵਲ ਤੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਜਾਂ ਇੱਕ ਪੋਲੀਟੀਕਲ ਬਿੱਲ ਦੇ ਆਧਾਰ ਤੇ ਫੈਸਲਾ CM ਜਾਂ ਹੋਰ ਨਹੀਂ ਲੈਂਦੇ ਤੇ ਉਹਨਾਂ ਉਨੀ ਦੇਰ ਜਿਹੜੀ ਇਹ ਗੱਲ ਚੱਲਣੀ ਨਹੀਂ ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੁੱਖ ਮੰਤਰੀ ਉੱਧਰ ਉਲਝੇ ਹੋਏ ਨੇ ਜਿਹੜਾ ਅਕਾਲ ਤਖ਼ਤ ਦਾ ਜਾਂ ਵਿਰੋਧੀ ਧਿਰਾਂ ਜਿਹੜੀਆਂ ਗੱਲਾਂ ਲਗਾਤਾਰ ਉਠਾ ਰਹੀਆਂ ਨੇ ਤੇ ਕਿ ਇਸ ਪਾਸੇ ਉਹਨਾਂ ਦਾ ਧਿਆਨ ਨਹੀਂ ਜਾਣਾ ਨਾ ਉਹਨਾਂ ਕੋਲ ਟਾਈਮ ਹੈ ਤੇ ਇਸ ਕਰਕੇ ਵੀ ਹੈਗਾ ਕਿ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਹੋਰ ਇਹਦੀ ਚੂੜੀ ਕਸੀ ਜਾਵੇ ਤਾਂ ਕਿ ਸਾਨੂੰ ਘੱਟੋ ਘੱਟ ਜਿਹੜੀਆਂ ਚਿੱਠੀਆਂ ਵਗੈਰਾ ਲਿਖਣੀਆਂ ਨੇ ਉਹ ਬੰਦ ਕਰੇ ਡਾਇਰੈਕਟਰ।
1: ਜੀ ਸੋ ਵੇਖੋ ਕੀ ਬਣਦਾ ਇਸ ਸਿਲਸਿਲੇ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਓਏ ਹੋਏ ਹੋਏ ਹੋਏ, ਢਿੱਲੋਆਂ ਦਾ ਕਾਕਾ ਪ੍ਰੇਮ ਢਿੱਲੋਂ, ਕਿਆ ਗਾਣਾ ਸੀ ਯਾਰ!
1: ਸੋਹਣੀਆਂ ਨੀ ਅੱਖਾਂ ਅੱਗੇ ਉਹਨੂੰ,
2: ਕਿਆ ਬਾਤ! ਬਿਊਟੀਫੁਲ ਬਿਊਟੀਫੁਲ ਸੌਂਗ
1: ਹੈਨਾ, ਜਿੱਦਾਂ ਕਿੱਦਾਂ ਨਾਈਸ ਆ,
2: ਨਾਈਸ ਹੈ ਅੱਜ ਦਾ। ਤੁਸੀਂ ਕਿਵੇਂ ਹੋ? ਨਾਈਸ ਹੋ?
1: ਹਾਈਏ ਆਲਵੇਸ ਨਾਈਸ।
2: ਗੁੱਡ ਫੀਲ ਕਰ ਰਹੇ ਹੋ ਲਾਈਫ ਦੇ ਅੰਦਰ?
1: ਹਾਂ ਵੇਖੋ, ਤੁਹਾਨੂੰ ਹੁਣੇ ਕਲਰ ਨਹੀਂ ਦੱਸਿਆ,
2: ਰੰਗ ਬਰੰਗਾ ਹੋਇਆ ਪਿਆ ਮੇਰਾ ਵੀਰ, ਤੇ ਅੱਜ ਗੱਲਾਂ ਦਾ ਰੰਗ ਵੀ ਬੜਾ ਹੀ ਫਲਸਫੀ ਨਹੀਂ ਹੋਏਗਾ, ਕਿਉਂਕਿ ਇਕੱਠੇ ਹੋਏ
1: ਜੇ ਸ਼ਬਦਾਂ ਦੇ ਨਾਲ ਜ਼ਰੂਰ ਕਰਿਆ ਕਰ
2: ਯਾਰ, ਫਿਰ ਹਮੇਸ਼ਾ ਇਹ ਆਦਮੀ ਨਾ ਇਹ ਮੇਰੀ ਭੂਮਿਕਾ ਖਰਾਬ ਕਰਨ ਨੂੰ ਪੈਦਾ
1: ਹੋਇਆ। ਯਾਰ ਘਬਰਾਹਟ ਹੋਣ ਲੱਗ ਪੈਂਦੀ ਹੈ।
2: ਮੈਂ ਬਹੁਤ ਹੀ ਕੈਜੂਅਲ ਕਰ ਦੇਣਾ। ਹਾਂਜੀ, ਕੈਜੂਅਲ ਮੀਟਅਪ ਹੈ ਜੀ, ਕਿਉਂਕਿ ਬੋਇਜ਼ ਮੀਟਅਪ ਦਾ ਨਵਾਂ ਐਪੀਸੋਡ ਤੁਸੀਂ ਸੁਣ ਰਹੇ ਹੋ। ਮੈਂ ਕ੍ਰਿਸ਼ਨਾ, ਮੇਰੇ ਨਾਲ ਬਲਕੀਰਤ, ਰਿਕਾਰਡਡ ਹੀ ਸੁਣ ਰਹੇ ਹੋ ਸਾਨੂੰ?
1: ਹਾਂਜੀ,
2: ਰਿਕਾਰਡਡ ਹੀ ਹੁਣ ਚੱਲੇ।
1: ਮਾਈਂਡ ਨਾ ਕਰੀ,
2: ਅਸੀਂ ਨਹੀਂ ਕਰ ਰਹੇ, ਤੁਸੀਂ ਕਿਉਂ ਕਰ ਰਹੇ? ਠੀਕ ਹੈ ਨਹੀਂ, ਉਮੀਦ ਕਰਦੇ ਸੁਣਨ ਵਾਲੇ ਚਿਲ ਕਰ ਰਹੇ ਹੋਣਗੇ ਲਾਈਵ ਦੇ ਅੰਦਰ, ਫਨ ਸ਼ਨ ਕਰ ਰਹੇ ਹੋਣਗੇ। ਤੁਹਾਨੂੰ ਪਤਾ ਜੇ ਤੁਸੀਂ ਪਹਿਲੀ ਵਾਰੀ ਸੁਣ ਰਹੇ ਹੋ, ਤੁਹਾਨੂੰ ਦੱਸ ਦਵਾਂ ਕਿ ਸੈਗਮੈਂਟ ਇਸ ਸ਼ੋਅ ਦਾ ਹੁੰਦਾ ਕਿ ਫ੍ਰੀ ਵੀਲ ਚੈਟ, ਗੱਲਾਂ ਬਾਤਾਂ, ਕੀ ਹਾਲ
1: ਬੋਇਜ਼ ਮੀਟਅਪ ਦਾ ਮਤਲਬ ਹੀ ਯਾਰ ਇਹ ਆ ਵੀ ਬੋਇਜ਼ ਮੀਟਅਪ ਕਰਨਗੇ ਤੇ ਕੀ ਕਰਨਗੇ, ਤੁਸੀਂ ਆਪਣਾ ਹਿਸਾਬ ਲਾ ਲਓ।
2: ਤੁਸੀਂ ਬਸ ਇਹ ਸਮਝੋ ਤੁਹਾਡੇ ਦੋ ਮਿੱਤਰ ਤੁਹਾਡੇ ਨਾਲ ਇਸ ਵਕਤ ਤੁਹਾਡੇ ਕਾਰ 'ਚ ਜਾਂ ਬੈਠਕ 'ਚ ਜਾਂ ਫਿਰ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ
1: ਉੱਥੋਂ ਹੀ ਬੈਠੇ
2: ਤੁਹਾਡੇ ਨਾਲ ਬੈਠੇ ਗੱਲਾਂ ਬਾਤਾਂ।
1: ਜੇ ਤੇ ਤੁਸੀਂ ਬੋਇਜ਼ ਹੋ, ਯਾਨੀ ਮੈਨ ਜੈਂਟਲਮੈਨ,
2: ਹਾਂਜੀ ਜੈਂਟਲਮੈਨ,
1: ਹੀ ਉਹ ਹੀ,
2: ਜੇ ਤੁਸੀਂ ਹੀ ਹੋ
1: ਤੇ ਫਿਰ ਤੇ ਵੇਖੋ ਤੁਹਾਨੂੰ ਪਤਾ ਏ ਟੂ ਜੈਡ ਹੀ ਸਾਰੀਆਂ ਚੀਜ਼ਾਂ ਦਾ ਵੀ ਕੀ ਗੱਲਾਂ ਹੁੰਦੀਆਂ ਨੇ ਜਦੋਂ ਮਿਲਦੇ ਨੇ, ਹਨਾ, ਚਾਰ ਜਣੇ ਜਾਂ ਦੋ ਜਣੇ, ਦੋ ਤੇ ਨਹੀਂ ਮਿਲਦੇ ਜਦੋਂ
2: ਮਿਲ ਬੈਠੇ ਜਾਂ
1: ਕੱਠ ਬਹਿ ਗਿਆ ਮਤਲਬ
2: ਕੱਠ ਹੋ ਗਿਆ, ਹਾਂਜੀ ਹਾਂਜੀ।
1: ਤੇ ਜੇ ਤੁਸੀਂ ਸ਼ੀ ਹੋ
2: ਜੀ,
1: ਮਤਲਬ
2: ਲੇਡੀਜ਼ ਹੋ,
1: ਲੇਡੀਜ਼ ਲੇਡੀਜ਼
2: ਗਰਲ ਸ਼ੀ ਸ਼ੀ ਹਰ ਜੀ ਜੀ,
1: ਉਹਨਾਂ ਨੂੰ ਵੀ ਪਤਾ ਹੀ ਆ ਵੀ ਬੋਇਜ਼ ਜਦੋਂ ਮਿਲਦੇ ਕੀ ਗੱਲ,
2: ਕੀ ਗੱਲਾਂ ਬਾਤਾਂ ਹੁੰਦੀਆਂ ਆ, ਅਸੀਂ ਕੁਐਜ ਚ ਪੜੇ ਹੋਏ ਆ। ਯਾ ਸੋ ਸੋ ਇਟਸ ਚਿਲ,
1: ਕਿਉਂਕਿ ਕਈ ਤੇ ਵੇਖੋ ਹੀ ਆ ਕੇ ਸ਼ੀ ਨੂੰ ਦੱਸ ਦਿੰਦੇ ਨੇ ਵੀ ਆਹ ਗੱਲਾਂ ਬਾਤਾਂ ਹੋਈਆਂ, ਤੇ ਕਈ ਸ਼ੀ ਆਪੇ ਸੂਲ ਆ ਲੈਂਦੀਆਂ ਨੇ।
2: ਹਾਂ
1: ਵੀ ਕੀ ਗੱਲਾਂ ਬਾਤਾਂ,
2: ਸ਼ੀ ਜਦੋਂ ਸੂਲ ਆ ਲੈਂਦੀਆਂ ਉਹ ਠੀਕ ਨੇ, ਕਿਉਂਕਿ ਉਹ ਕਾਫੀ ਸ਼ੀ ਵਾਲੀ ਹਰਕਤ ਆ। ਆ ਜਿਹੜੇ ਹੀ ਸ਼ੀ ਕੋਲ ਜਾ ਕੇ ਗੱਲ ਕਰਨ ਚੱਲ ਜਾਂਦਾ ਨਾ, ਇਹ ਬੜੀ ਸ਼ੀਸ਼ੀ ਵਾਲੀ ਗੱਲ,
1: ਇਹ ਵਾਲਾ ਗੇੜੀ ਫਿਰ ਹੋ ਜਾਂਦੀ ਹੈ। ਇਹ ਨਵਾਂ ਸ਼ਬਦ ਨਹੀਂ ਆਇਆ ਜਿਹੜਾ,
2: ਕੀ ਕਿਹਾ, ਇਹ ਜ਼ੀ ਹੋ ਜਾਂਦੀ, ਜ਼ੀ
1: ਸ਼ੀ ਮੇਲ,
2: ਇਹ ਜ਼ੀ ਜ਼ੂਮ ਹੋ ਜਾਂਦਾ, ਇਹ ਜ਼ੀ ਜ਼ੂਮ
1: ਨਹੀਂ ਭਰਾਵਾ,
2: ਸੋਚ ਕੇ ਬੋਲੇ
1: ਮਾਫੀ ਕਰਨਾ,
2: ਬੋਲੇ ਮਾਫ ਕਰਨਾ, ਸਾਰੇ ਜੀ ਇੱਕੋ ਬਰਾਬਰ।
1: ਹੈਡਫੋਨ ਦੀ ਥੋੜੀ ਜੀ, ਥੋੜੀ ਜੀ ਆਵਾਜ਼ ਦੋ
2: ਯਾਰ, ਇੱਕ ਤਾਂ ਨਾ ਤੇਰਾ ਬੜਾ ਚੱਕਰ,
1: ਕਿਉਂਕਿ ਜੰਮੇ ਜੱਟ ਸੋਹਣੀ ਨੀ ਅੱਖਾਂ ਅੱਗੇ ਆਉਣ।
2: ਵਾਹ ਵਾਹ ਵਾਹ,
1: ਧਿਆਨ ਰੱਖਿਓ ਮਾੜਾ ਜਿਹਾ, ਪਿਛਲੀ ਵਾਰੀ ਤੁਸੀਂ ਦੋ ਚੀਜ਼ਾਂ ਇਕੱਠੀਆਂ ਰਿਕਾਰਡ ਕਰਤੀਆਂ।
2: ਬਹੁਤ ਚੰਗਾ ਬੰਦਾ, ਇਹਦੇ ਨਾਲ ਮੈਂ ਗੱਲ ਕੀਤੀ ਕਿ ਯਾਰ ਕਿਸੇ ਨੂੰ ਦੱਸੀ ਨਾ, ਇਹਨੇ ਅੱਜ ਰੇਡੀਓ 'ਤੇ ਹੀ ਦੱਸਤੀ।
1: ਯਾਰ ਮੈਂ ਕਿਸੇ ਨੂੰ ਨਹੀਂ ਦੱਸੀ, ਆਪਸ ਚ ਗੱਲ ਕੀਤੀ,
2: ਆਪਸ ਚ ਗੱਲ, ਇਹ ਵੀ ਤਾਂ ਆਪਸ ਚ ਹੋਈ ਆ। ਹੁਣ ਜਿਹੜਾ ਵੀ ਕੁਛ ਲੱਖਾਂ ਵਿੱਚੋਂ ਜਿਹੜੇ ਬੋਏ ਸੁਣ ਰਹੇ ਹੋਣਗੇ ਉਹਨਾਂ ਨੂੰ ਪਤਾ ਲੱਗ ਗਿਆ।
1: ਮੈਂ ਕਿਸੇ ਨੂੰ ਸਪੈਸ਼ਲ ਜਾ ਕੇ ਨਹੀਂ ਦੱਸੀ,
2: ਸਪੈਸ਼ਲ
1: ਇਹ, ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਦੱਸਿਆ ਕਿ।
2: ਹਾਂਜੀ ਹਾਂਜੀ, ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਮੈਂ ਕ੍ਰਿਸ਼ਨ ਨਹੀਂ, ਮੈਂ ਵਿਸ਼ਾਲ ਵਿਜੇ ਬੋਲ ਰਿਹਾ ਅੱਜ ਸ਼ੋਅ 'ਚ, ਵਿਸ਼ਾਲ ਵਿਜੇ ਹੈ ਜੀ,
1: ਜਿਹੜਾ ਮਨ ਕਰੇ,
2: ਜਿਹੜਾ ਮਨ ਕਰੇ ਉਹ ਕੰਮ ਕਰੋ, ਜੋ ਮਨ ਕਰੇ ਉਹ ਖਾਓ, ਪਰ ਸਟਿਲ ਮੇਕ ਸ਼ੋਰ ਹੈਲਥੀ ਹੋਵੇ। ਸਿਹਤ ਕਿੱਦਾਂ ਤੁਹਾਡੀ?
1: ਠੀਕ ਸਿਹਤ, ਹਾਂਜੀ ਹਾਂਜੀ, 100% ਤੇ ਨਹੀਂ ਆ ਯਾਰ,
2: ਬਟ ਸਟਿਲ ਸਮਵੇਅਰ,
1: ਪਰ 99 ਤੋਂ ਲੈਸ
2: ਖਰਾਬ ਜਿਹਾ ਕਰ ਦਿੰਦਾ, ਮਤਲਬ ਮੈਂ ਫੀਲ ਕੀਤਾ, ਆਈ ਡੋਂਟ ਨੋ ਤੇਰਾ ਕੀ ਰਿਹਾ ਹੋਣਾ
1: ਟੈਕਸਚਰ। ਯਾਰ ਮੈਂ, ਤੁਸੀਂ ਮੇਰਾ ਪਹਿਲਾਂ ਟੈਕਸਚਰ ਵੇਖੋ ਮਾੜਾ ਜਿਹਾ, ਤੇ ਉਸ ਤੋਂ ਹਿਸਾਬ ਲਓ ਵੀ ਇਸ ਤੋਂ ਮਾੜਾ ਟੈਕਸਚਰ ਹੋ ਸਕਦਾ।
2: ਉਹ ਤਾਂ ਏਪੀ ਢਿੱਲੋਂ
1: ਏਪੀ ਢਿੱਲੋਂ ਤਾਂ ਚੇਤਾ ਆ, ਬੜਾ ਮਸਲਾ ਚੱਲਣ ਡਿਆ ਜੇ ਨੈਟ ਦੇ ਉੱਤੇ ਭਰਾਵਾ।
2: ਕਿਹਦਾ?
1: ਉਹ ਕੋਈ ਕਿਸੇ ਨੂੰ ਕਹੀ ਜਾਂਦਾ ਜਦੋਂ ਦੀਆਂ ਐਲਬਮਾਂ ਉਧਰੋਂ ਆਈਆਂ ਨਵਾਨ ਸੰਧੂ ਦੇ ਮਗਰੇ ਹੀ ਪ੍ਰੇਮ ਢਿੱਲੋਂ ਨੇ ਸੁੱਟਤੀ ਆ। ਜਸਟੀ ਕਹਿਣਾ
2: ਇਹਨਾਂ ਦਾ ਯਾਰ ਨਿਬੜਦਾ ਨਹੀਂ
1: ਬਹੁਤ ਮਸਲਾ। ਉਧਰ ਸੁਲਤਾਨ ਜੀ ਫੋਟੋ ਪਾਈ ਜਾਂਦੇ, ਉਹ ਇੱਕ ਬਾਜੇ ਉਹਨਾਂ ਨੇ ਉਹਨੂੰ ਗੋਦੀ ਚੁੱਕਿਆ ਇੱਕ ਬਾਜੇ, ਉਹ ਪਤਾ ਨੀ ਕੀ ਯਾਰ ਚੱਲੀ ਜਾਂਦਾ ਸਮਝ ਨੀ। ਉਹ ਪਿੱਛੇ ਸਨੀ ਮਾਲਟਨ ਜੀ ਲਾਈਵ ਹੋ ਕੇ ਗਈ, ਉਹ ਕਹਿੰਦੇ ਨੇ ਵੀ ਵੇਖਿਓ ਬਣਦਾ ਕੀ ਆ,
2: ਚੱਕਰ ਕੀ ਹੈ, ਰੌਲਾ ਕੀ ਹੈ, ਕੋਈ ਕੋਈ ਇੱਕ ਅੱਧੀ ਹੈ ਕਹਾਣੀ ਜਿਹੜੀ ਸਮਝ ਆ ਸਕੇ ਜਿਸ ਤੋਂ ਆਪਾਂ ਇਸ ਚੀਜ਼ ਨੂੰ ਜੋੜ ਸਕੀਏ।
1: ਮੈਨੂੰ ਲੱਗਦਾ ਵੀ ਕਈ ਚੀਜ਼ਾਂ
2: ਪਤਾ ਹੋਵੇ,
1: ਕਈ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਿ ਤੁਹਾਡੇ ਨਾ ਲੱਗ ਹੀ ਜਾਂਦੀਆਂ ਪੱਕੀਆਂ। ਕਿ ਮੰਨ ਲਓ ਹੁਣ ਤੁਸੀਂ ਕੋਈ ਵੀ ਕੰਮ ਕਰਨਾ, ਤੁਸੀਂ ਨਾ ਇੱਕ ਆਪਣਾ ਉਹ ਬਣਾ ਲਓਗੇ, ਇੱਕ ਤਰੀਕਾ ਜਿਹਾ, ਇੱਕ ਢੰਗ ਜਿਹਾ, ਹੈ ਨਾ, ਵੀ ਤੁਹਾਡੇ ਨਾਲ ਉਹ ਜੁੜੀ ਗਈ ਉਹ ਚੀਜ਼। ਉੱਦਾਂ ਹੀ ਮੈਨੂੰ ਲੱਗਦਾ ਵੀ ਇਹ ਜਿਹੜੇ ਸਿੰਗਰਾਂ ਦੀ ਆਪਾਂ ਗੱਲ ਕਰਨ ਡੇ ਹੈ ਨਾ, ਚਲੋ ਉੱਦਾਂ ਦੀ ਕੋਈ ਗੱਲ ਨਹੀਂ, ਹੈ ਨਾ, ਉਸ ਵੀ ਇਹਨਾਂ ਨਾਲ ਲਿਓ, ਪਰ ਇਹਨਾਂ ਨੇ ਮਤਲਬ ਆਪਣੇ ਨਾਲ ਇੱਦਾਂ ਦਾ ਇੱਕ ਚੀਜ਼ ਬਣਾ ਲਈ ਹੈ ਕਿ ਜੇ ਹੁਣ ਮੰਨ ਲਓ ਮੈਂ ਕੋਈ ਐਲਬਮ ਕੱਢਣੀ ਆ ਫੋਰ ਐਗਜ਼ਾਮਪਲ, ਜਾਂ ਇਹਨਾਂ ਨੇ ਕੋਈ ਐਲਬਮ ਕੱਢਣੀ ਆ, ਤੇ ਉਹ ਉਹਨਾਂ ਨੇ ਇਸੇ ਤਰੀਕੇ ਨਾਲ ਕੱਢਣੀ,
2: ਕੋਈ ਤਾਮਾ ਜਾਂ ਮੈਦਾ ਦਾ ਹੋਣਾ
1: ਚਾਹੀਦਾ ਇੱਕ ਤਰ੍ਹਾਂ ਨਾਲ। ਮੰਨ ਲਓ ਕ੍ਰੀਏਟ ਜਿਹਾ ਕਰਕੇ ਨਾ ਚੀਜ਼, ਕਿ ਮੰਨ ਲਓ ਤੇਰੀ ਜੇ ਆ ਗਈ ਆ ਮਗਰੇ ਮੇਰੀ ਆਊਗੀ, ਤੇ ਦੋਵੇਂ ਇੱਦਾਂ ਇੱਦਾਂ ਇੱਦਾਂ ਚੱਲਣਗੀਆਂ, ਤੇ ਉਹ ਫਿਰ ਉਹ ਤਰੀਕਾ ਹੋ ਸਕਦਾ ਚਲਾਉਣ ਦਾ ਵੀ, ਜਾਂ ਕਹਿ ਲਓ ਕਿ ਚੱਲਣੀ ਇੱਦਾਂ ਆ ਉੱਦਾਂ, ਭਾਵੇਂ ਨਾ ਉਹ ਨਹੀਂ ਚੱਲਦੀ। ਹੁਣ ਜਿੱਥੇ 1 ਮਿਲੀਅਨ ਨੇ ਵੇਖਣੀ ਉੱਥੇ 5 ਮਿਲੀਅਨ ਨੇ ਵੇਖ ਲੈਣੀ,
2: ਵੀਡੀਓ
1: ਬਣਾਤੀ ਹੁਣ ਇਹਨਾਂ ਨੇ, ਤੇ ਵੀਡੀਓ ਦੇ ਵਿੱਚ ਵੀ ਉਹਨੂੰ ਵਿਚਾਰੇ ਨੂੰ ਲਿਆ, ਹੈ ਨਾ, ਤੇ ਉਹਦੇ ਮਤਲਬ ਉਹਨੂੰ ਨੀ ਪਰ ਉਹਦੇ ਵਰਗੇ ਨੂੰ ਕੋਈ ਨੂੰ ਬਣਾਇਆ, ਤੇ ਉਹਨੂੰ ਕਰਕੇ ਤੇ ਹੁਣ ਥੋੜਾ ਜਿਹਾ ਜਾਗ ਵੀ ਡਾਇਆ। ਹਾਂਜੀ ਹਾਂਜੀ,
2: ਓ ਬੱਲੇ,
1: was pretty busy in the work, bro.
2: Yeah, very busy trying to work.
1: Trying to work,
2: not getting much work. If you guys want to give us work, please call us.
1: Oh, brava, kene hona ve bada mudke tanu phone kariye te tuhi ko sorry mate, I was pretty busy at the work.
2: Pretty busy hai bhai, busy pata kaun nahi hai,
1: ha
2: kaun nahi hai busy,
1: koi bhi nahi।
2: ਮੈਂ ਦੱਸਾਂ ਕੌਣ,
1: ਸਾਰੇ ਆਪਣੇ ਆਪਣੇ ਕੰਮ 'ਚ ਬਿਜ਼ੀ,
2: ਸਾਰੇ ਬਿਜ਼ੀ ਨੇ,
1: ਹੈ ਨਾ।
2: ਪਰ ਤੈਨੂੰ ਪਤਾ ਅੱਜ ਹੋਰ ਕਿੰਨੇ ਲੋਕਾਂ ਨੇ ਹੋਰ ਬਿਜ਼ੀ ਹੋ ਜਾਣਾ, ਜਦੋਂ ਇਹ ਸ਼ੋਅ ਰਿਕਾਰਡ ਹੋ ਰਿਹਾ, ਘੰਟੇ ਬਾਅਦ ਨਾ ਕਰਨ ਔਜਲਾ ਦੇ ਮੈਲਬਨ ਦੇ ਦੂਸਰੇ ਸ਼ੋਅ ਦੀਆਂ ਟਿਕਟਾਂ ਹੋਣ ਲੱਗੀਆਂ ਜੀ ਸੇਲ ਲਈ।
1: ਓ ਮਾਈ ਗੋਡ,
2: ਤੇ ਜਿਹੜੇ ਲੋਕ ਲਾਈਫ 'ਚ ਬਹੁਤਾ ਬਿਜ਼ੀ ਨਹੀਂ ਹੈ ਨਾ, ਮੈਂ ਦੇਖਿਆ ਉਹ ਆ ਸੇਲ 'ਤੇ ਨਾ ਟਿਕਟਾਂ ਵਧੀਆ ਸੀਟਾਂ ਖਰੀਦਣ ਲਈ ਬਹੁਤ ਬਿਜ਼ੀ ਹੋਣਗੇ ਅਗਲੇ 15-20 ਮਿੰਟ, ਹੈ
1: ਇੱਦਾਂ ਹੀ ਆ ਭਰਾਵਾ। ਮੇਰਾ ਆਪਣਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਆ, ਤਾਂ ਵੀ ਫੋਨ ਆਈ ਜਾਂਦੇ ਵੀ ਟਿਕਟਾਂ।
2: ਆਹੋ,
1: ਮੈਂ ਭਰਾਵਾ ਮੈਂ ਕਿਹੜਾ ਟਿਕਟਾਕ 'ਚ ਲੱਗਾ, ਮੈਂ ਕਿਹੜਾ ਲਾਈਵ ਨੇਸ਼ਨ 'ਚ ਲੱਗਾ ਵਾ ਵੀ ਮੈਂ ਤੈਨੂੰ ਟਿਕਟਾਂ ਦਵਾ ਦੂੰਗਾ।
2: ਇਹ ਵੀ ਗੱਲ,
1: ਜਾਂ ਮੰਨ ਲਓ ਮੈਂ ਤੁਹਾਡੀ ਹੈਲਪ ਕਰ ਦੂੰਗਾ ਵੀ ਇੱਧਰੋਂ ਮੈਂ ਕਰ ਸਕਦਾ ਵਾ ਵੀ ਜੇ ਜਾਣਾ ਵੀ ਤੇ ਕਰਮਾਂ ਚੋ ਚਲ
2: ਜਾਓਗੇ,
1: ਨਹੀਂ ਤੇ ਫਿਰ ਕੀ ਹੋ ਜੂਗਾ ਦੱਸੋ।
2: ਸੋਰੀ ਆ,
1: ਰੀਲਾਂ 'ਚ ਤਾਂ ਵੇਖ ਹੀ ਲੈਣਾ,
2: ਰੀਲਾਂ 'ਚ ਤਾਂ ਪਤਾ ਲੱਗ ਹੀ ਜਾਣਾ। ਉਹ ਵੈਸੇ ਵੀ ਗੱਲ ਦੱਸਾਂ, ਕੁਛ ਤਕਰੀਬਨ 200-300 ਸੀਟ ਹੀ ਆ ਜਿੱਥੋਂ ਤੁਹਾਨੂੰ ਔਜਲਾ ਦੱਸਣਾ
1: ਯਾਰ, ਤੁਸੀਂ ਅਦਰਵਾਈਜ਼ ਕਰਨ ਦੇ ਹੋਗੇ ਕਿ
2: ਇਹ ਨਹੀਂ। ਇਹ ਮੈਂ ਆਪ ਬੀਤੀ ਦੱਸ ਰਿਹਾ ਕਿ ਬਈ ਦਿਸ ਹੈਪਨਸ,
1: ਤਾਂ ਹੀ ਤੁਹਾਨੂੰ ਕੋਈ
2: ਰੋਡ ਲੇਵਰ ਕੋਈ
1: ਤੁਹਾਨੂੰ ਕੋਈ ਕਹਿੰਦਾ ਪ੍ਰਮੋਸ਼ਨ ਲਈ ਹੈ ਪਰ
2: ਚਲੋ
1: ਜਿਹੜਾ ਇੱਕ ਤਰ੍ਹਾਂ ਨਾਲ ਤੁਸੀਂ ਉੱਥੇ ਪਹੁੰਚਦੇ ਹੋ, ਇੰਜੋਇਮੈਂਟ ਹੋ ਜਾਂਦੀ ਆ। ਮੰਨ ਲਓ ਜੇ ਬੋਇਜ਼ ਨੇ ਜਾਣਾ ਵਾ ਜਾਂ ਫੈਮਿਲੀ ਨੇ ਜਾਣਾ ਜਾਂ ਤੁਸੀਂ ਸੋ ਕੋਲਡ ਗਰਲ ਫਰੈਂਡ ਨਾਲ ਜਾਣਾ, ਕਿਤੇ ਵੀ ਜਾ ਸਕਦਾ ਯਾਰ ਕਿਸੇ ਨਾਲ ਵੀ ਬੰਦਾ ਇਹ ਨਹੀਂ, ਤੇ ਉਹਦੇ ਨਾਲ ਫਿਰ ਇਹ ਹੈ ਕਿ ਇੰਜੋਇਮੈਂਟ ਹੋ ਗਈ, ਟਾਈਮ ਪਾਸ ਹੋ ਗਿਆ ਪਿੱਛੇ ਬਹਿ ਕੇ, ਭਾਵੇਂ ਬਹੁਤ ਪਿੱਛੇ ਬੈਠੇ ਹੋ, ਭਾਵੇਂ
2: ਤੁਹਾਨੂੰ ਸਕਰੀਨ 'ਚ ਦੇਖਣਾ ਪੈ ਰਿਹਾ, ਸਕਰੀਨ 'ਚ ਬੰਦਾ ਫੋਨ ਦੇ ਥਰੂ ਦੇਖਦਾ ਕਿ
1: ਪਰ ਆਪਣਾ ਬੰਦਾ ਚਲੋ ਠੰਡਾ ਠੰਡਾ ਪੀ ਆਉਂਦਾ ਨਾਲ, ਬਾਹਰੋਂ ਡਿਨਰ ਕਰ ਆਉਂਦਾ, ਨਾਲ ਇਹ ਹੋ ਜਾਂਦਾ ਵੀ ਵੇਖ ਕੇ ਆਏ ਆ, ਨਾਲ ਉਹ ਜਿਹੜਾ ਬਾਂਹ ਤੇ ਪਾਉਣ ਲਈ ਉਹ ਸਿਸਟਮ
2: ਬਾਈ ਜੀ, ਮੇਨ ਤੇ ਫੋਟੋ ਆ ਬਸ, ਉੱਥੇ ਜਾ ਕੇ ਸਟੋਰੀ ਬਸ ਪੈ ਜੇ, ਭਾਵੇਂ ਬਾਅਦ ਚੋਂ ਤੀਸਰੇ ਗਾਣੇ ਤੋਂ ਬਾਅਦ ਹੀ ਬਾਹਰ ਆ ਜਾਓ,
1: ਕਲਾਜ ਜਿਹਾ ਬਣਾ ਕੇ ਇੰਸਟਾ ਤੇ 5-7 ਫੋਟੋਆਂ ਪੈ ਗਈ, ਇੱਕ ਪਾਸੇ ਐ ਆ ਗਈ, ਇੱਕ ਵਿੱਚ ਲੋਕਾਂ ਦੀ ਆ ਗਈ, ਇੱਕ ਵਿੱਚ ਕਰ ਲਓ ਹਲੇ ਸਕਰੀਨ ਦੀ ਆ ਗਈ, ਤੇ ਚਲੋ ਉੱਤੇ ਗਾਣਾ ਲਾ ਤਾ ਜਿਹੜਾ ਵੀ ਚੱਲਣ ਡਿਆ।
2: ਗਾਣਾ ਕਿਹੜਾ ਕਿਹੜਾ ਲਾ ਤਾ, ਆਹ ਲਾ ਦੀ,
1: ਇਹ ਲਾ ਦੇ, ਜਿਹੜਾ ਤੁਸੀਂ ਲਾ ਤਾ ਸਮਝੋ ਲਾ ਤਾ,
2: ਆਹ ਲਾ ਦੇ, ਓਏ ਨਿਊ ਆਇਆ
1: ਵੀਡੀਓ ਲੀਕ ਹੋ ਗਿਆ ਸੀ।

0: ਬੱਲੇ
1: ਬੱਲੇ ਬੱਲੇ
0: ਕਿੱਥੇ ਕਰੀ ਚੰਡੀਗੜ੍ਹ ਜਾ ਕੇ ਸੀ ਵਾਕ
1: ਬਿੰਦੇ ਬ੍ਰਾ ਇੱਕ ਵਾਰੀ ਗਏ ਨਹੀਂ ਦੋ ਵਾਰੀ ਗਏ ਚੰਡੀਗੜ੍ਹ
2: ਪਰ ਕੀਤੀ ਨਹੀਂ ਸੀ ਵੋਕ
1: ਪਰ ਸੀ ਵੋਕ ਨਹੀਂ ਕਰ ਪਾਏ
2: ਕੁਛ ਹੈ ਨਹੀਂ ਇਸ ਤਰ੍ਹਾਂ ਦੀ ਖਾਸ ਗੱਲਬਾਤ ਹਾਂ ਇੱਧਰ ਕੁਛ ਹੈ ਨਹੀਂ ਕਿ ਮਿਸ ਆਊਟ ਕਰ ਰਹੇ ਲਾਈਫ ਦੇ ਅੰਦਰ ਠੀਕ ਹੈ
1: ਹਾਂ ਮਤਲਬ
2: ਪਰ ਉੱਦਾਂ ਵੈਸੇ ਚੰਡੀਗੜ੍ਹ ਐਜ਼ ਅ ਸਿਟੀ ਵੈਰੀ ਗੁੱਡ ਆ
1: ਹਾਂ ਮਤਲਬ ਉੱਦਾਂ ਘੁੰਮਣ ਫਿਰਨ ਨੂੰ
2: ਹਾਂ
1: ਵੈਲ ਪਲੈਨਡ ਹੈ ਜਿੱਦਾਂ ਅਰਜਨ ਢਿੱਲੋਂ ਨੇ ਤੁਹਾਨੂੰ ਪਤਾ ਕੀ ਕਹਿੰਦਾ ਸੀ ਇੱਕ ਵਾਰੀ ਅਰਜਨ ਢਿੱਲੋਂ ਦੀ ਕੋਈ ਇੰਟਰਵਿਊ ਸੀ ਤੇ ਉਹਦੇ ਵਿੱਚ ਉਹ ਕਹਿੰਦਾ ਸੀਗਾ ਕਿ ਚੰਡੀਗੜ੍ਹ ਦੇ ਸ਼ਹਿਰ ਦੀ ਉਹਨੂੰ ਜਿਹੜੀ ਚੀਜ਼ ਵਧੀਆ ਲੱਗਦੀ ਸੀ ਆਉਂਦਾ ਮੈਨੂੰ ਇਹ ਚੀਜ਼ ਵਧੀਆ ਲੱਗਦੀ ਕਿ ਜਦੋਂ ਰਾਤ ਨੂੰ ਜਦੋਂ ਥੋੜ੍ਹੀ ਸ਼ਾਂਤੀ ਹੋ ਜਾਂਦੀ ਹੈ ਕਿਉਂਕਿ ਵੈਸੇ ਤਾਂ ਉੱਥੇ ਰਾਤ ਨੂੰ ਵੀ ਸ਼ਾਂਤੀ ਜ਼ਿਆਦਾ ਨਹੀਂ ਹੁੰਦੀ ਪਰ ਉਹ ਕਹਿੰਦਾ ਸੀ ਕਿ ਮੈਨੂੰ ਰਾਤ ਨੂੰ ਜਿੱਦਾਂ 2-3 ਵਜੇ ਉੱਥੇ ਗੇੜੀ ਮਾਰਨੀ ਪਸੰਦ ਆ
2: ਓਕੇ ਕਾਰਨ
1: ਗੱਡੀ ਕੱਢ ਕੇ ਅਤੇ ਗੇੜੀ ਗੁੜੀ ਲਾ ਕੇ ਅਤੇ ਆਪਣਾ ਆ ਕੇ ਅਤੇ ਫਿਰ ਬਹਿ ਜਾਓ ਘਰੇ ਬਸ ਕਾਰਨ ਹੁਣ ਵੇਖੋ ਪਰਸਨਲ ਚੋਇਸ ਹੋ ਸਕਦੀ ਹੈ ਹਰ ਇੱਕ ਦੀ ਆਪਣੀ ਆਪਣੀ ਆਪਣਾ ਆਪਣਾ ਵੀਰ
0: ਅਰਜਨ ਦਾ ਵੀ ਗਾਣਾ ਹੋ ਗਿਆ ਨਾ ਲੀਕ ਪਿੱਛੇ ਜੇ
1: ਹਾਂਜੀ
0: ਕੱਲ ਪਰਸੋਂ ਯਾਰ ਇਹ ਲੀਕ ਕਿੱਦਾਂ ਹੁੰਦੇ ਆ
1: ਯਾਰ ਲੀਕ ਮੈਨੂੰ ਲੱਗਦਾ ਆਪ
0: ਇਹ ਲੀਕ ਕਿੱਦਾਂ ਹੋ ਜਾਂਦਾ ਗਾਣਾ
1: ਆਪ ਹੀ ਮੈਨੂੰ ਲੱਗਦਾ ਕਰਦੇ ਹਨ ਟੱਕਣ ਟੁੱਕਣ ਨਹੀਂ ਲੱਗਦਾ ਚੰਗੀ ਤਰ੍ਹਾਂ ਬੰਦ ਕਰਦੇ ਨਾ ਗਾਣੇ ਤੋਂ
0: ਕਿਉਂਕਿ
1: ਇਹਨਾਂ ਨੂੰ ਚਾਹੀਦੇ ਟੱਕਣ ਥੱਲੇ ਲਿਫਾਫਾ ਦੇ ਕੇ ਬੰਦ ਕਰ
0: ਇਹ ਨਾ ਐਕਚੁਅਲੀ ਦੇਖੋ ਇਹ ਸ਼ਬਦ ਜਿਹੜਾ ਸ਼ਬਦ ਦਾ ਚੀਜ਼ ਆ ਨਾ ਉਹ ਕਿਸ ਤਰ੍ਹਾਂ ਪਰਸਪੈਕਟਿਵ ਡਿਫਾਈਨ ਕਰਦਾ ਕਿਉਂਕਿ ਆਪਾਂ ਕਹਿੰਦੇ ਗਾਣਾ ਲੀਕ ਹੋ ਗਿਆ ਫਿਲਮ ਲੀਕ ਹੋ ਗਈ ਲੀਕੇਜ ਆਪਾਂ ਹਮੇਸ਼ਾ ਉਸ ਸੋਚ ਨਾਲ ਰੱਖਦੇ ਕਿ ਯਾਰ ਸਾਡੇ ਹੱਥ ਵਾਸ ਕੁਛ ਨਹੀਂ ਕਿ ਹੈ ਨਾ ਛੱਤ ਚੋ ਪਈ ਜਾਂ ਫਿਰ ਪਾਣੀ ਦੀ ਬੋਤਲ ਚੋ ਪਈ ਉਹ ਵਾਲੀ ਗੱਲ ਆ ਪਰ ਗਾਣਾ ਲੀਕ ਕਰਨ ਲਈ ਤੁਹਾਡੇ ਕੋਲ ਗਾਣੇ ਦਾ ਐਕਸੈਸ ਹੋਣਾ ਚਾਹੀਦਾ ਤੁਹਾਡੇ ਕੋਲ ਉਸ ਹਾਰਡ ਡਰਾਈਵ ਦਾ ਹੈ ਨਾ ਹਾਰਡ ਡਰਾਈਵ ਦਾ ਪਾਸਵਰਡ ਹੋਣਾ ਚਾਹੀਦਾ ਤੁਹਾਡੇ ਕੋਲ ਗਾਂ ਫਿਰ ਹੈ ਨਾ ਉਹਨੂੰ ਡਾਊਨਲੋਡ ਕਰਨ ਦੀ ਫੈਸਿਲਿਟੀ ਹੋਵੇ ਮਤਲਬ ਕਿੰਨਾ ਤਾਮਾ ਜਾਮਾ ਚਾਹੀਦਾ ਇੱਕ ਗਾਣਾ ਲੀਕ ਕਰਨ ਲਈ
1: ਆਹੋ ਤੁਹਾਡੇ ਕੋਲ ਗਾਣਾ
2: ਸੈਂਸਲੈਸ
1: ਗਾਣਾ ਹੋਣਾ ਚਾਹੀਦਾ ਲੀਕ ਕਰਨ ਦੇ ਲਈ ਜਿਹੜੀ ਵੱਡੀ
0: ਮੇਨ ਗੱਲ ਤੇ ਇਹੀ ਹੈ
1: ਜੋ ਗਾਣਾ ਕਿਹਦੇ ਕੋ ਆ ਉਹ ਤੇ ਵੇਖੋ ਆਪਾਂ ਨੂੰ ਪਤਾ ਹੀ ਹੁੰਦਾ ਪਰ ਇਹ ਵੀ ਆ ਨਾ ਚੱਕਰ ਕਿ ਮੰਨ ਲਓ ਮੈਂ ਤੁਹਾਨੂੰ ਭੇਜਿਆ ਵੀ ਯਾਰ ਕ੍ਰਿਸ਼ਨਾ ਜੀ ਮਾੜਾ ਜਿਹਾ ਸੁਣ ਕੇ ਦੱਸੋਗੇ ਕਿ ਤੁਹਾਨੂੰ ਕਿੱਦਾਂ ਲੱਗਣ ਡਿਆ
0: ਇਹ ਚੱਕਰਾਂ ਚ ਕੰਮ ਤੇ
1: ਤੁਸੀਂ ਆਪ ਤੇ ਚਲੋ ਸੁਣਿਆ ਜਾਂ ਨਹੀਂ ਸੁਣਿਆ ਉਹ ਗੱਲ ਅੱਡ ਹੋ ਗਈ ਤੁਸੀਂ ਗਾਂ ਦੋ ਜਣਿਆਂ ਨੂੰ ਭੇਜਤਾ ਤੁਸੀਂ ਉਹਨਾਂ ਨੂੰ ਕਿਹਾ ਕਿ ਜਿਹੜੇ ਤੁਹਾਡੇ ਚਲੋ ਗਾੜੀ ਖਾਸ ਸੱਜਣ ਹੋ ਗਏ ਤੁਸੀਂ ਉਹਨਾਂ ਨੂੰ ਕਿਹਾ ਯਾਰ ਸੁਣ ਕੇ ਦੱਸੀ ਤੁਹਾਨੂੰ ਕਿੱਦਾਂ ਲੱਗਣ ਡਿਆ ਗਾਣਾ ਕੀ ਵਧੀਆ ਲੱਗਣ ਡਿਆ ਉਹਨੇ ਅੱਗੋਂ ਕਿਹਾ ਕਿ ਮੈਂ ਗਾਂ ਆਪਣੇ ਵੀਰ ਨੂੰ ਭੇਜ ਦਿੰਦਾ ਵਾਂ ਜਿਹੜਾ ਮੇਰਾ ਜ਼ਿਆਦਾ ਖਾਸ ਆ ਉਹਦੇ ਕੋਲ ਵੀ ਪੁੱਛ ਲੈਂਦੇ ਹਾਂ ਉਹਨੇ ਉਹਨੂੰ ਭੇਜਤਾ ਹੁਣ ਇਹ ਕਿੰਨੇ ਕਿਨੂੰ ਕਿੱਥੇ ਕਿੱਧਰ ਨੂੰ ਚਲ ਗਿਆ ਉਹ ਪਤਾ ਹੀ ਨਹੀਂ ਨਾ ਲੱਗਦਾ ਚੀਜ਼ਾਂ
2: ਇਹਦੇ ਅੰਦਰ ਆਹ ਵੀ ਹੋ ਜਾਂਦਾ ਨਾ ਕਈਆਂ 'ਚ ਇਹ ਬਹੁਤ ਹੁੰਦੀ ਹੈ ਕਿ ਬਾਈ ਮੈਨੂੰ ਅਰਜਨ ਗਾਣਾ ਭੇਜਦਾ ਹੈ ਨਾ ਕਈ ਆਹੀ ਬਸ ਸ਼ੋਅ ਆਫ ਕਰਨ ਵਾਸਤੇ ਕਈ ਲੋਕ ਅੱਗੇ
1: ਇੱਕ ਗੱਲ ਤੇ ਹੈਗੀ ਆ ਕਿਉਂਕਿ ਜਦੋਂ ਮੰਨ ਲਓ ਤੁਸੀਂ ਏਡੇ ਵੱਡੇ ਆਰਟਿਸਟ ਬਣ ਜਾਂਦੇ ਹੋ ਹਨਾ
2: ਇਹ ਚੀਜ਼ਾਂ
1: ਏਡੀ ਪ੍ਰਾਈਵੇਸੀ ਦੇ ਤੁਸੀਂ ਧਿਆਨ ਰੱਖਦੇ ਹੋ ਟੀਮਾਂ ਤੁਹਾਡੇ ਤੋਂ ਏਡੀ ਏਡੀਆਂ ਤਗੜੀਆਂ ਹੁੰਦੀਆਂ ਫਿਰ ਤੁਹਾਨੂੰ ਇਹ ਵੀ ਵੇਖਣਾ ਚਾਹੀਦਾ ਨਾ ਕਿ ਕਿਹਨੂੰ ਭੇਜਣਾ ਗਾਣਾ ਕਿਹਨੂੰ ਨਹੀਂ ਭੇਜਣਾ ਟਰੱਸਟਵਰਦੀ ਬੰਦਾ ਕੌਣ ਆ
0: ਮੇਰੇ ਹਿਸਾਬ ਨਾਲ ਨਾ ਬਣੀ ਇਹ ਪਹਿਲੇ ਟਰੈਂਡ ਸੋਹਣਾ ਚੱਲ ਗਿਆ 5-7 ਸਾਲ ਪਰ ਆਈ ਐਮ ਪ੍ਰੀਟੀ ਮਚ ਸ਼ੋਰ ਜੇ ਇਹ ਚੀਜ਼ਾਂ ਇੱਦਾਂ ਹੀ ਚੱਲਦੀਆਂ ਰਹੀਆਂ ਲੋਕਾਂ ਨੇ ਇਸ ਚੀਜ਼ ਦੀ ਰਿਸਪੈਕਟ ਨਹੀਂ ਕਰਨੀ ਉਲਟਾ ਨਿੰਦਣਾ ਹੀ ਹੈ ਕਿ ਯਾਰ ਤੁਹਾਡਾ ਪ੍ਰੋਫੈਸ਼ਨਲਿਜ਼ਮ ਕਿੱਥੇ ਆ ਕਿ ਤੁਸੀਂ ਕਹਿ ਦਿਓ ਨਾ ਤੁਹਾਡਾ ਗਾਣਾ ਲੀਕ ਹੋ ਗਿਆ ਪਹਿਲੇ ਪਹਿਲੇ ਇਹ ਵੀ ਇੱਕ ਮਾਰਕੀਟਿੰਗ ਟੈਕਟ ਸੀਗਾ ਜੋ ਮੇਰੇ ਖਿਆਲ ਨਾਲ ਹੁਣ ਖਤਮ ਹੁੰਦਾ ਪਿਆ ਡਾਏ ਹੁੰਦਾ ਪਿਆ
1: ਕਿਉਂਕਿ ਆਪਣੇ ਹੀ ਮੰਨ ਲਓ ਤੁਹਾਡੇ ਜਿਹੜੇ ਚੈਨਲ ਆ ਇੱਕ ਚੈਨਲ ਤੁਹਾਡਾ ਆਪਣਾ ਅਫੀਸ਼ੀਅਲ ਹੋ ਗਿਆ ਪਰ 3 ਤੁਸੀਂ ਉੱਦਾਂ ਹੀ ਬਣਾਏ ਆ ਜਿੱਥੇ ਕਿ ਤੁਸੀਂ ਆਪ ਹੀ ਇਹ ਗਾਣੇ ਸੁੱਟਣੇ ਹਨ ਐਂ ਲੱਗਦਾ ਵਾ ਕਿ ਸ਼ਾਇਦ ਕਿਸੇ 3rd person ਦੇ ਚੈਨਲ ਤੇ ਆਇਆ ਗਾਣਾ ਪਰ ਤੁਸੀਂ ਆਪ ਹੀ ਲੀਕ ਕਰਕੇ ਉਹਨੂੰ ਉੱਧਰ ਪਹਿਲਾਂ ਸੁੱਟਣਾ ਵਾ ਫਿਰ ਤੁਸੀਂ ਉਹਦੇ 'ਤੇ ਵੀਡੀਓ ਬਣਾਉਣੀ ਆ ਜਾਂ ਉਹਨੂੰ ਕਹਿਣਾ ਵੀ ਆਹ ਗਾਣਾ ਲੀਕ ਹੋ ਗਿਆ ਇਹਨੂੰ ਮੈਂ ਇੱਦਾਂ ਕਰਨਾ ਸੀ ਇੱਦਾਂ ਕਰਨਾ ਸੀ ਚਲੋ ਜੇ ਹੋਊਆ ਜਿਹਾ ਬਣਾ ਕੇ ਅਤੇ ਵੀਡੀਓ ਬਣਾ ਕੇ ਅਤੇ ਉਹ ਤੋਂ ਬਾਅਦ ਤੁਸੀਂ ਆਪਣੇ ਅਫੀਸ਼ੀਅਲ ਤੋਂ ਪਾ ਦੇਣਾ
0: ਹਾਂ ਇਹ ਬੜਾ ਹੈ ਨਾ
1: ਆਹ ਜਿਹੜਾ ਪਿੱਛੇ ਜੇ ਆਹ ਗਾਣਾ ਜਿਹੜਾ ਤੁਸੀਂ ਲਾਇਆ ਸੀ ਵੋਕ ਇਹਦਾ ਰੱਖਿਆ ਸੀ ਇਹਨੇ ਕਰਨ ਵਾਲੇ ਨੇ ਵੀ ਸਟੋਰੀ ਪਾਈ ਸੀ ਨਾ ਵੀ ਇਹ ਗਾਣਾ ਮੈਂ ਐਡਮਿਟ ਕਰ ਲੈਂਦਾ ਇੱਦਾਂ ਦਾ ਕੁਛ ਲਿਖਿਆ ਸੀਗਾ ਕਿ ਇਹ ਲੀਕ ਹੋ ਗਿਆ ਵਾ ਪਰ ਮੈਂ ਇਹਦਾ ਨਾਮ ਕੁਛ ਹੋਰ ਰੱਖਿਆ ਸੀ
0: ਗਾਣੇ ਦਾ ਨਾਂ ਓਫੀਸ਼ੀਅਲੀ ਲਵ ਫੇਡ ਤੇ ਉਦਾਂ ਲੀਕ ਹੋਇਆ ਸੀ ਵੋਕ ਦੇ ਹਿਸਾਬ ਨਾਲ
1: ਤੇ ਪਰ ਚਲੋ ਕੋਈ ਗੱਲ ਨੀ
0: ਵੀਡੀਓ ਵਧੀਆ
1: ਵੀਡੀਓ ਕੱਢਦੇ ਆ
0: ਵੀਡੀਓ
1: ਯਾਰ ਵੀਡੀਓ ਰੂਪਨ ਬਲ ਤੁਹਾਨੂੰ ਪਤਾ ਹੀ ਆ
0: ਰੂਪਨ ਬਲ ਗੁੱਡ ਉਹ ਫਿਲਮ ਵੇਖੀ ਤੂੰ ਉਹ ਜਿਹੜੀ ਰੂਪਨ ਬਲ ਨੇ ਬਣਾਈ ਸੀ ਆਪਾਂ ਇੰਟਰਵਿਊ ਵੀ
1: ਤਾਂ ਕੀਤੀ ਯਾਰ
0: ਕੀ ਨਾਂ ਸੀ ਫਿਲਮ ਦਾ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਘੈਂਟ
1: ਨੇ ਮੈਂ ਵੇਖੀ
0: ਗੁੱਡ ਓਬਵੀਅਸਲੀ ਕਾਮੇਡੀ ਵਗੈਰਾ ਸੀ ਪਰ ਥੋੜਾ ਡਿਫਰੈਂਟ ਬੜਾ ਅਰਬਨ ਟੱਚ ਇੱਦਾਂ ਲੱਗ ਰਿਹਾ ਸੀ ਕਿ ਹਾਲੀਵੁੱਡ ਟਾਈਪ ਫਿਲਮ ਵੇਖਦਾ ਪਿਆ ਉਹਦੀ ਕਾਮੇਡੀ ਵਿੱਚ ਉਦੋਂ ਸੀ ਰਣਜੀਤ ਬਾਵਾ ਮੈਂਡੀ ਤੱਖੜ ਜੱਸੀ ਗਿੱਲ
1: ਤਾਂ ਹੀ ਨਹੀਂ ਨਹੀਂ ਨਹੀਂ ਯਾਰ
0: ਵੈਰੀ ਗੁੱਡ
1: ਨਹੀਂ ਨਹੀਂ ਉੱਧਰ ਹੈਗੀ ਯਾਰ ਵੈਸੇ ਫਿਲਮਾਂ ਨਾ ਮੈਂ ਘੱਟ ਵੇਹਨਾ ਪਰ ਹੁਣ
0: ਮੇਰੇ ਤੁਸੀਂ ਧੱਕਾ ਕਰਦੇ ਦੇਖੋ ਇਹ ਤਾਂ ਗਲਤ ਹੈ
1: ਤੁਸੀਂ ਵੇਖੀ
0: ਕਿਹੜੀ
1: ਆਹੋ ਜਿਹਦੀ ਗੱਲ ਕਰ
0: ਨਹੀਂ ਮੈਂ ਦੇਖਿਆ ਮੈਂ ਕਿਹਾ

0: ਹੈ ਵੀਡੀਓ ਡਾਇਰੈਕਟਰ ਵੀਰ ਤੇ ਓਬਵੀਅਸਲੀ ਯਾਰ ਫਿਰ ਹੁਣ ਕੋਈ ਲੈਵਲ ਤੇ ਨੈਕਸਟ ਹੀ ਰੱਖੂਗਾ ਨਾ ਹੁਣ ਜੇ ਮੂਵੀ ਬਣਾ ਰਹੇ ਆ ਤੇ ਲੱਗਦਾ ਹੋਰ ਵੀ ਬਣਾ ਰਹੇ ਸੀ ਉਹਨਾਂ ਨੇ ਦੱਸਿਆ ਸੀ ਨਾ ਕਿ ਇੱਕ ਬਾਅਦ ਚ ਜਿਹੜੀ ਉਹ ਅਨਾਊਂਸਮੈਂਟ ਤੁਹਾਨੂੰ
1: ਫਿਲਮਾਂ ਦਾ ਭਰਾਵਾ ਆਈ ਜਾਂਦਾ
0: ਦੇਵਾਂਗੇ
1: ਕੈਰੀ ਔਨ ਜੱਟਾ ਹੀ ਖੜੀ ਹੈ
0: ਉਹ ਹਾਂ ਕੈਰੀ ਔਨ ਜੱਟਾ ਤੁਹਾਨੂੰ ਪਤਾ
1: ਸਰਪੰਚ ਆ ਰਹੀ ਹੈ ਐਲਫਾ ਵੀ ਆ ਰਹੀ ਹੈ ਜੀ ਉਹਦੀ ਆਲਿਆ ਭੱਟ ਦੀ ਆਲਿਆ ਭੱਟ ਦੇਖਿਆ ਉਹ ਇੰਡੀਆਜ਼ ਗੋਟ ਲੇਟੈਂਟ ਦਾ ਸੀਜ਼ਨ 2 ਆ ਗਿਆ ਤੇ ਪਹਿਲੇ ਦਿਨ ਹੀ ਬਈ 35-40 million ਚਲਾ ਗਿਆ ਟੱਪ ਗਿਆ ਪਰ ਇਹ ਇਸ ਵਾਰੀ ਇਹਨੇ ਬੜਾ ਸਾਫ਼ ਸੁਥਰਾ ਕੱਢਿਆ ਜੀ ਐਪੀਸੋਡ
0: ਕਈਆਂ ਨੂੰ ਵੈਸੇ ਨਾ ਪਤਾ ਹੁੰਦਾ ਵਾ ਆਪਣੀ ਫਰੈਂਚਾਇਜ਼ੀ ਦਾ ਕਿ ਆਹ ਚੱਲਣੀ ਚੱਲਣੀ ਆ
1: ਹਾਂ ਹਾਂ ਓਬਵੀਅਸਲੀ
0: ਜਿੱਦਾਂ ਹੁਣ ਇਹਨੂੰ ਕੈਰੀ ਔਨ ਜੱਟਾ 4 ਦੇ ਜਿੱਦਾਂ ਪੁਰਾਣੇ 3 ਹੀ ਜਿਹੜੇ ਉਹ ਵੀ ਚੰਗੇ ਕਰਕੇ ਗਏ ਤੇ ਇਹਨੂੰ ਇਹ ਆ ਕਿ ਹੁਣ 4 ਵੀ ਚੱਲੂਗੀ
1: ਪਰ ਇਹਨਾਂ ਨੂੰ ਜਸਵਿੰਦਰ ਭੱਲਾ ਹੋਰਾਂ ਦਾ ਬਹੁਤ ਘਾਟਾ ਰਹਿਣਾ
0: ਹਾਂ ਪਰ ਇੱਕ ਚੀਜ਼ ਦੱਸਾਂ ਮਤਲਬ ਮੇਰਾ ਪਰਸਨਲ ਉਹ ਆ ਕਿ ਕੋਈ ਇੱਦਾਂ ਦੀ ਗੱਲ ਨਹੀਂ ਆ ਹੋ ਸਕਦਾ ਕਿ ਕੈਰੀ ਔਨ ਜੱਟਾ 10-20-30 ਤੱਕ ਚੱਲ ਜੇ ਚਲੋ ਤੇ ਉਹ ਚੱਲਦੀ ਰਹੇ ਹਨਾ ਰੱਬ ਮਤਲਬ ਕਰੇ ਚਲੋ ਵਧੀਆ ਅਗਲੇ ਦੀ ਮਿਹਨਤ ਆ ਪਰ ਮੈਨੂੰ ਲੱਗਦਾ ਕਿ ਜਦੋਂ ਠੀਕ ਹੈ ਜੇ ਮੰਨ ਲਓ ਤੁਹਾਡੀ ਇੱਕ ਚੀਜ਼ ਚੱਲ ਜਾਂਦੀ ਹੈ ਤੇ ਉਹਨੂੰ ਗਾਂਹ ਐਕਸਟੈਂਡ ਕਰਨਾ ਈਜ਼ੀ ਹੋ ਜਾਂਦਾ ਥੋੜ੍ਹਾ ਜਿਹਾ ਨਾਲੇ ਛੋਟੀ ਹੋ ਜਾਂਦੀ ਕਿ ਚਲੋ ਬੋਕਸ ਆਫਿਸ ਆਊਗਾ ਪਰ ਜਦੋਂ ਮੰਨ ਲਓ ਤੁਸੀਂ ਇੱਕ ਕੀਤਾ ਦੂਜਾ ਕੀਤਾ ਤੀਜਾ ਕੀਤਾ ਚੌਥਾ ਕੀਤਾ ਤੇ ਕਿਤੇ ਨਾ ਕਿਤੇ ਮੇਰਾ ਜੇ ਮੈਂ ਉਹ ਮੰਨ ਲਓ ਐਜ਼ ਆ ਆਡੀਅੰਸ ਵੇਖਾਂ ਪਰਸਨਲ ਤੇ ਮੈਨੂੰ ਲੱਗਦਾ ਕਿ ਚੌਥੇ ਜਾਂ ਪੰਜਵੇਂ 'ਚ ਜਾ ਕੇ ਮੇਰਾ ਮੱਚ ਮਰ ਜੂਗਾ
1: ਹਾਂ ਨਹੀਂ ਓਬਵੀਅਸ ਹੈ ਅੰਟਰਲਸ ਕਿ ਉਹ ਕੋਈ ਤੁਰਦੀ ਕਹਾਣੀ ਹੈ ਜਿਸ ਤਰ੍ਹਾਂ ਆਪਾਂ ਫਿਰ ਤੋਂ ਹਾਲੀਵੁੱਡ ਦਾ ਜੇ ਐਗਜ਼ਾਮਪਲ ਲੈ ਲਈਏ ਕਿ ਉਹ ਹੈਰੀ ਪੋਟਰ ਸਮਝ ਆਉਂਦਾ ਸੀਗਾ ਕਿ ਉਹ ਇੱਕੋ ਕਹਾਣੀ ਦਾ ਉਹ ਸਿਰਾ ਹੀ ਉਹਨਾਂ ਨੇ 7 ਫਿਲਮਾਂ 'ਚ ਕੱਢਿਆ ਹੈ ਨਾ ਪਰ ਜਿਸ ਤਰ੍ਹਾਂ ਫਾਸਟ ਐਂਡ ਫਿਊਰੀਅਸ ਸੀਰੀਜ਼ ਆ ਟੋਕਿਓ ਡਰਿਫਟ ਵਾਲੀ ਜਿਹੜੀ ਸੀਗੀ 3rd ਪਾਰਟ ਉਸ ਤੋਂ ਬਾਅਦ ਸਾਰੀਆਂ ਇੱਕੋ ਜਿਹੀਆਂ ਕੋਈ ਇੰਨਾ ਹੈ ਨਹੀਂ ਖਾਸ ਵਧੀਆ ਉਹ ਵਿੱਚ ਰੌਕ ਲਿਆ ਹੈ ਜੇਸਨ ਸਟੇਥਮ ਲਿਆ ਹੈ ਕਿੰਨੇ ਤਗੜੇ ਤਗੜੇ ਆਪਣੇ ਲੈਵਲ ਦਾ ਸਟਾਰ ਲਿਆ ਹੈ ਪਰ ਉਹੀ ਗੱਲਾਂ ਬਾਤਾਂ ਉਹ ਫਿਲਮ ਬੋਕਸ ਆਫਿਸ ਕਰਦੀ ਆ ਪਰ
0: ਮਜ਼ਾ ਨਹੀਂ ਆਵੇ
1: ਹਾਂ ਉਹ ਆਰਟ ਨਹੀਂ ਉਹਦੇ ਅੰਦਰ ਉੱਦਾਂ ਦੀ ਜੋ ਸ਼ਾਇਦ ਪਹਿਲੇ 2-3 ਚ ਸੀਗਾ ਕਿ ਨਵਾਂ ਪੰਜ
0: ਉਹ ਬੋਕਸ ਆਫਿਸ ਨਾਮ ਕਰਕੇ ਕਰਗੀ ਚਲੋ ਜਾਂ ਆਰਟਿਸਟਾ ਕਰਕੇ ਹੀ
1: ਉਮੀਦ ਕਰਦੇ ਆ ਵੀ ਪੰਜਾਬੀ ਸਿਨੇਮਾ ਨੂੰ ਪੈਸੇ ਕਮਾਉਣ ਦੀ ਵੀ ਬਹੁਤ ਜ਼ਰੂਰਤ ਹੈ ਤੇ ਅੱਛੀ ਆਰਟ ਦੀ ਵੀ ਹੈ ਕੀ ਪਤਾ ਇਸ ਫਿਲਮ ਦਾ ਦੋਨੋਂ ਹੋਣ
0: ਹਾਂ ਵੇਖੇਗੇ ਮੇ ਵੀ
1: ਤੁਸੀਂ ਵੇਖੋਗੇ ਜਦੋਂ ਸਾਡੇ ਨਾਲ ਸਾਂਝਾ ਕਰਿਓ
0: ਵੀ ਹਾਸਾ ਤੇ ਚਲੋ ਹੋਣਾ ਹੀ ਹੋਣਾ ਕਿਉਂਕਿ
1: ਥੋੜਾ ਜਿਹਾ ਹਸਾਨ ਗਿਆ
0: ਮੇਨ ਪਾਰਟ ਆ ਤੇ ਮੇਨ ਤੇ ਹਾਸਾ ਹੀ ਹੋਊਗਾ
1: ਇੱਕ ਹੋਰ ਆਂਦੀ ਪਈ ਫਿਲਮ ਯਾਰ 17 ਤਰੀਕ ਨੂੰ ਯਾਦ ਨਹੀਂ ਆ ਰਿਹਾ ਫਿਲਮ ਦਾ ਨਾਮ
0: 17 ਜੁਲਾਈ ਨੂੰ
1: ਹਾਂ ਇੱਕ ਤਾਂ 10 ਨੂੰ ਆ ਰਹੀ ਹੈ ਸਰਪੰਚ
0: ਹਾਂ ਦੇਵ ਕਰੋੜ ਦੀ
1: ਹਨਾ ਇੱਕ ਹੋਰ ਆ ਰਹੀ ਸੀ 17 ਨੂੰ ਯਾਦ ਨਹੀਂ ਆ ਰਿਹਾ ਚਲੋ
0: ਸ਼ੋਅ ਅੱਗੇ
1: 17 ਜੁਲਾਈ ਨੂੰ ਆ ਗਿਆ ਹਾਂ 17 ਜੁਲਾਈ ਨੂੰ ਆ ਰਹੀ ਸੀ ਕਰੋ ਚੈੱਕ ਮਾੜਿਆ ਕਿਹੜੀ ਆਉਂਦੀ
0: ਹੈ ਇਦਾਂ ਦੀ ਕਿਹੜੀ ਫਿਲਮ ਹੈ ਜਿਹਦੀ ਇਕੱਲੀ ਤੁਹਾਨੂੰ ਡੇਟ ਹੀ ਰਹਿ ਗਈ
1: ਮੈਨੂੰ ਡੇਟ ਹੀ ਯਾਦ ਰਹਿ ਗਈ ਕਿਉਂਕਿ ਮੈਂ ਜਦੋਂ ਸੁਣਿਆ ਨਾ ਨਾਮ ਸੁਣਿਆ ਫਿਲਮ ਦਾ ਮੈਂ ਕਿਹਾ ਯਾਰ ਇਹ ਫਿਲਮ ਚੱਲ ਦੇਖਾਂਗੇ ਕੀ ਪਤਾ ਵਧੀਆ ਹੋਵੇ
0: ਨਹੀਂ ਹੋ ਸਕਦਾ
1: ਇਹ ਸੋਚ ਨਾਲ ਮੈਂ ਆਪਣਾ ਥੋਟ
0: ਵਧੀਆ ਤੁਸੀਂ ਫਿਲਮ ਵੇਖ ਕੇ ਆਓ ਤੁਹਾਡਾ ਥੋੜ੍ਹਾ ਮਨ ਹੋਰ ਹੋ ਜਾਂਦਾ
1: ਹਾਂ ਨਹੀਂ ਨਹੀਂ ਮੈਨੂੰ ਤਾਂ ਸ਼ੌਂਕ ਹੈ ਬਈ ਸਿਨੇਮਾ ਦਾ ਆਈ ਲਾਈਕ ਵਾਚਿੰਗ ਮੂਵੀਜ਼
0: ਇਕੱਲੇ ਚੱਲ ਜਾਂਦੇ ਯਾਰ
1: ਇਕੱਲੇ ਤਾਂ ਘੱਟ ਹੀ ਦੇਖਦਾ ਫੈਮਿਲੀ ਚ ਕੋਈ ਤਾਂ
0: ਕਈਆਂ ਨੂੰ ਤੁਹਾਨੂੰ ਪਤਾ ਇੱਕ ਦੋ ਵਾਰੀ ਨਾ ਅਸੀਂ ਵੀ ਫਿਲਮ ਵੇਖਣ ਗਏ ਹਾਂ
1: ਅੱਛਾ
0: ਤੇ ਕਈ ਉੱਥੇ ਇਕੱਲੇ ਬੈਠੇ ਹੁੰਦੇ ਵਿਚਾਰੇ
1: ਤਰਸ ਬਹੁਤ ਆਉਂਦਾ
0: ਯਾਰ ਮੈਂ ਹੈਰਾਨ ਰਹਿ ਗਿਆ ਪਤਾ ਕੀ ਹੋਇਆ ਅਸੀਂ ਇੱਕ ਵਾਰੀ ਫਿਲਮ ਵੇਖਣ ਗਏ ਤੇ ਕੋਈ ਕਹਿੰਦਾ ਕਿ ਤੁਸੀਂ ਨਾ ਦੂਜੀ ਸੀਟ ਕਰਾਓ ਹੁੰਦੀ ਨੀ ਥੋੜੀ ਜਿਹੜੀ ਲੰਮੇ ਪੈ ਜਾਂਦੀ ਆ ਕਿਹੜੀ ਕਹਿੰਦੇ ਯਾਰ
1: ਡੇ ਬੈਡ
0: ਹਾਂ ਕੋਈ ਏਦਾਂ
1: ਜੇ ਹੋਇਟਸ ਗਏ ਸੀਗੇ ਡੇ ਬੈਡ ਨਹੀਂ ਤਾਂ ਯੂਜੁਅਲੀ ਤਾਂ ਰਿਕਲਾਈਨਰ ਹੀ ਹੁੰਦਾ
0: ਅੱਛਾ ਜੀ ਫਿਰ ਲਾ ਲਓ ਕੋਈ ਵੀ ਬੈੱਡ ਵਾਲੀ ਸੀਟ ਹੀ ਵੀ ਜਿਹਦੇ ਸਾਈਡ ਦੇ ਉੱਤੇ ਵਾਵਾ ਬਾਮੂ ਰੱਖਣ ਨੂੰ ਤੇ ਸਮਾਨ ਰੱਖਣ ਨੂੰ ਜਗ੍ਹਾ
1: ਹਾਂ ਉਹ ਫਿਰ ਬੈੱਡ ਹੈ ਬੈੱਡ
0: ਹਾਂ ਡੇ ਬੈੱਡ ਮੈਂ ਜਿਹੜੀਆਂ ਥੋੜੀਆਂ ਜਿਹੀਆਂ ਹੁੰਦੀਆਂ ਸਿਨੇਮੇ ਦੇ ਵਿੱਚ
1: ਹਾਂ ਹਾਂ ਬਸ ਉਹ ਡੇ ਬੈੱਡ ਕਹਿੰਦੇ ਉਹਨੂੰ
0: ਮਤਲਬ ਆਈ ਥਿੰਕ ਕਿ ਉਹ ਕੋਈ
1: ਪਹਿਲੀ ਲਾਈਨਾਂ 'ਚ ਹੀ ਹੁੰਦੀਆਂ ਉਹ
0: ਤੇ ਹਾਂ ਮਤਲਬ ਕੋਈ 8-12 ਸੀਟਾਂ ਹੋਣੀਆਂ
1: ਹਾਂ ਉਹ ਡਿਸਟ੍ਰਿਕਟ ਡੌਕਲੈਂਡਸ ਵਾਲਾ ਜਿਹੜਾ ਹੈਗਾ ਨਾ ਹੋਇਟਸ ਸਭ ਤੋਂ ਵਧੀਆ ਡੇ ਬੈੱਡ ਉਹਦੇ ਆ ਵੈਰੀ ਗੁੱਡ
0: ਨਹੀਂ ਉਹ ਤੇ ਫਿਰ ਇਲਾਕਾ ਵੀ ਵਧੀਆ ਚਲੋ ਵਧੀਆ ਹੋਣਾ ਵੀ ਚਾਹੀਦਾ ਉੱਥੇ ਉਹ ਕੀ ਹੋਇਆ ਕਿ ਜਦੋਂ ਆਪਾਂ ਗਏ ਨਾ ਤੇ ਸਾਨੂੰ ਨਾ ਦੋਵਾਂ ਨੂੰ ਇਕੱਠੀ ਸੀਟ ਤੇ ਮਿਲੀ ਜਿੱਦਾਂ ਮੈਂ ਤੇ ਮੇਰਾ ਫਰੈਂਡ ਗਏ ਹੈਗੇ ਤੇ ਉਹਨੂੰ
1: ਜੀ ਜੀ ਤੁਸੀਂ ਤੁਹਾਡਾ ਦੋਸਤ ਗਿਆ ਸੀ
0: ਸੱਚੀ ਉਹ ਭਰਾ
1: ਮੈਂ ਕੁਛ ਕਿਹਾ ਭਾ ਮੈਂ ਤਾਂ ਕੁਛ ਕਿਹਾ
0: ਦੋਸਤ ਹੀ ਗਿਆ ਸੀ
1: ਮੈਂ ਤਾਂ ਕੁਛ ਕਿਹਾ ਹੀ ਨਹੀਂ
0: ਤੁਸੀਂ ਐ ਕਰਨ ਡੇ ਜਿੱਦਾਂ ਪਤਾ ਨਹੀਂ ਕੌਣ
1: ਚੱਲ ਗਿਆ ਮੈਂ ਕੁਛ ਕਹਾ ਹੀ ਨਹੀਂ ਮੈਂ
0: ਕੁਛ ਸਾੜਨਾ ਨਹੀਂ ਭਰਾ ਹੀ ਨਹੀਂ ਭਰਾ ਇਦਾਂ ਜਾਂਦੇ ਫਿਲਮ ਵੇਖਣ
1: ਆਏ ਆਏ ਤੇ ਅੱਛਾ ਫਿਰ
0: ਅਸੀਂ ਤੇ ਵੇਖੋ ਉਦਾਂ ਚੱਲ ਗਏ ਕਿ ਚੱਲ ਵੀ ਵੇਖ ਆਉਂਦੇ ਆਹ ਵਾਲੀ ਸੀਟ ਕਰਾ ਕੇ ਵੇਖ ਆਉਂਦੇ ਆ ਵੀ ਉੱਦਾਂ ਦੂਜੀ ਜਾਣਾ ਸੀ ਹਨਾ ਮਤਲਬ ਪਲੈਨ ਸਾਡਾ ਤਿੰਨ ਚਾਰ ਜਾਣਿਆਂ ਦਾ ਸੀ ਪਰ ਦੂਜੇ ਇੱਕ ਦੋ ਜਾਣਿਆਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਅਤੇ ਉਹ ਫਿਰ ਨਹੀਂ ਆ ਪਾਏ ਚਲੋ ਅਤੇ ਆਪਾਂ ਦੋਵੇਂ ਜਦੋਂ ਬੁਕਿੰਗ ਕਰਾਈਏ ਨਾ ਅਤੇ ਇੱਕ ਲੈਫਟ ਸਾਈਡ 'ਤੇ ਜਿੱਦਾਂ ਇੱਕ ਸੀਟ ਵਿਹਲੀ ਸੀ

0: ਤੇ ਇੱਕ ਸੈਂਟਰ ਵਾਲੀ ਚ ਇੱਕ ਸੀਟ ਵਿਹਲੀ ਸੀ ਤੇ ਆਪਾਂ ਕਹਿ ਗਏ ਚੱਲ ਇਹ ਕਰਾ ਲੈਂਦੇ ਹਾਂ ਇੱਕ ਇੱਕ ਤੇ ਜਦੋਂ ਉੱਥੇ ਪਹੁੰਚਾਂਗੇ ਤੇ ਆਪਾਂ ਰਿਕੁਐਸਟ ਕਰ ਲਾਂਗੇ ਜਿਹੜੀ ਲੈਫਟ ਸਾਈਡ ਦੀ ਕਾਰਨਰ ਸੀਟ ਸੀ ਉੱਥੇ ਵੀ ਜਿੱਦਾਂ ਫੀਮੇਲ ਕੋਈ ਬੈਠੇ ਸੀ ਹਨਾ ਕੋਈ ਲੇਡੀ ਬੈਠੇ ਸੀ ਕੋਈ ਕੁੜੀ ਲਾ ਲਓ ਤੇ ਉਹ ਉੱਥੇ ਬੈਠੇ ਤੇ ਜਿਹੜੀ ਸੈਂਟਰ ਵਾਲੀ ਸੀਟ ਸੀ ਲਾਗੇ ਵਿਹਲੀ ਉੱਥੇ ਵੀ ਫੀਮੇਲ ਕੁੜੀ ਕੋਈ ਬੈਠੀ ਤੇ ਉਹ ਦੋਵੇਂ ਇਕੱਲੀਆਂ ਇਕੱਲੀਆਂ ਬੈਠੀਆਂ ਸੀ ਹਨਾ ਤੇ ਹੁਣ ਯਾਰ ਸਾਨੂੰ ਥੋੜੀ ਹਾਂ ਸਾਨੂੰ ਥੋੜਾ ਜਿਹਾ ਯਾਰ ਕੋਈ ਮੁੰਡਾ ਹੁੰਦਾ ਤੇ ਯਾਰ ਹਿੱਕ ਧੋ ਕੇ ਕਹਿਣਾ ਵੀ ਵੀਰ ਮਾੜਾ ਇੱਧਰ ਜਾ ਹਨਾ ਭਾਵੇਂ
1: ਆਹੋ ਬੰਦਾ ਤਾਂ ਸਿੱਧੇ ਪਹੁੰਚ ਜਾਂਦਾ ਭਾਈ ਕਿੱਥੋਂ ਕਿੱਥੇ ਕਿੱਥੋਂ ਦੇ ਸਾਰਾ ਹਨਾ ਉਹ ਤਾਂ ਯਾਰੀ ਦੋਸਤੀ ਹੋ ਜਾਂਦੀ ਸਮਝ ਗਿਆ
0: ਭਰਾਵਾ ਇੱਕ ਨਾ ਉਹ ਫਿਲਮ ਵੀ ਦੂਜੀ ਸਾਊਥ ਇੰਡੀਅਨ ਸੀ
1: ਤੂੰ ਕਿਹੜੀ ਫਿਲਮ ਵੇਖਣ ਚੱਲ ਗਿਆ ਬਾਈ
0: ਸਾਊਥ ਇੰਡੀਅਨ ਲੋਕੀ ਵੀ ਆਏ ਸੀ ਉੱਥੇ ਵੇਖਣ ਯਾਰ ਆਹ ਦਾਸੀ ਦਿਨਾਂ ਦੁਰੰਦਰ ਦਾ ਰਿਵੈਂਜ ਸੀਗੀ ਉਹਦੇ ਵਿੱਚ ਮੰਨ ਲਓ ਥੋੜਾ ਹੋਈ ਜਾਂਦਾ ਨਾ ਕਿ ਪੰਜਾਬੀ ਤੋਂ ਇਲਾਵਾ ਵੀ ਕੋਈ ਆ ਜਾਂਦੇ ਲੋਕ
1: ਵੱਡੀ
0: ਫਿਲਮਾਂ ਹਨਾ
1: ਜੈਨੂਇਨ ਗੱਲ
0: ਉਹ ਆਪਾਂ ਕਹਿ ਗਏ ਚੱਲ ਜਿਹੜਾ ਵੀ ਹੋਊਗਾ ਆਪਾਂ ਕਹਿ ਦਾਂਗੇ ਪਰ ਉੱਥੇ ਗਏ ਤੇ ਉਹ ਵੀਰ ਫੀਮੇਲ ਵੀ ਜਿੱਦਾਂ ਪੰਜਾਬ ਤੋਂ ਨਹੀਂ ਸੀ ਕੋਈ ਹੋਰ ਸੀਗੀ
1: ਇੱਕ ਤਾਂ ਫੀਮੇਲ ਉਪਰੋ ਲੈਂਗੁਏਜ ਬੈਰੀਅਰ ਆ ਗਿਆ
0: ਓ ਮਾਈ ਗੋਡ ਹੋ ਗਿਆ ਬ੍ਰੋ
1: ਲੈਵਲ 2
0: ਉੱਤੇ ਮਤਲਬ ਆ ਗਿਆ ਵੀ ਹੁਣ ਕਿਹੜਾ ਦੋਵਾਂ ਚੋਂ ਕਵੇ ਕਿਹੜਾ
1: ਅੰਗਰੇਜ਼ੀ ਦਾ ਕੌਣ ਖੋਲੇ ਪਿਟਾਰਾ
0: ਉਹ ਮੈਨੂੰ ਕਹੀ ਜਾਵੇ ਵੀ ਤੂੰ ਕਹਿ ਵੀ ਕਹਿ ਦੂਰੋਂ ਨਾ ਮੈਂ ਉਹਨੂੰ ਕਹੀ ਜਾਵਾਂ ਵੀ ਤੂੰ ਕਹਿੰਦਾ ਨੀ ਮਾਮਾ ਉਦੋਂ ਤੇ ਕਹਿੰਦਾ ਮੈਂ ਆਹ ਕਰ ਦੂੰ ਮੈਂ ਆਹ ਕਰ ਦੂੰ ਭਰਾਵਾ ਵਹਿੰਦਿਆਂ ਥੋੜੇ 10 ਮਿੰਟ ਲੰਘੇ ਫਿਰ ਅਸੀਂ ਕਿਹਾ ਕਿ ਥੋੜਾ ਜਿਹਾ ਨੋਰਮਲ ਤੇ ਹੋ ਜਾਈਏ ਵੀ ਅਗਲੇ ਨੇ ਕਹਿਣਾ ਆਉਂਦਿਆਂ ਹੀ ਇਹ ਐਵੇਂ ਕੰਪਲੇਂਟ ਹੀ ਨਾ ਕਰ ਦੇਣ ਹੋਰ ਸਾਨੂੰ ਫਿਲਮ ਹੀ ਨਾ ਮੁੜ ਕੇ ਵੇਖਣ ਦੇ ਮੈਂ 5-10 ਮਿੰਟ ਬਹਿ ਵੀਰ ਥੋੜਾ ਨੋਰਮਲ ਹੋ ਜਦੋਂ ਕਿ ਜੇ ਤੈਨੂੰ ਲੱਗੂਗਾ ਵੀ ਮਾਹੌਲ ਚੱਲ ਜਾ ਸੈੱਟ ਹੋ ਗਿਆ ਫਿਰ ਪੁੱਛ ਲਾਂਗੇ ਮੈਂ ਭਰਾਵਾ ਫਿਰ ਹੌਸਲਾ ਜਿਹਾ ਕੀਤਾ ਕਿ ਚੱਲ ਮੈਂ ਪੁੱਛਦਾ ਹਨਾ ਪਰ ਉਹ ਕਿੱਥੇ ਹੋਵੇ ਜਦੋਂ ਹੌਸਲਾ ਜਿਹਾ ਕਰਕੇ ਪੁੱਛਣ ਲੱਗਾ ਉਹ ਫਿਰ ਮੈਂ ਕਿਹਾ ਰੁਕ ਜਾ ਮੈਂ ਕਿਹਾ ਯਾਰ ਨਹੀਂ ਮੈਂ ਤੋਂ ਨੀ ਪੁੱਛਿਆ ਜਾਣਾ ਤੂੰ ਪੁੱਛ ਭਰਾਵਾ ਕਰਦੇ ਕਰਦੇ ਇੰਟਰਵਿਊ ਹੋ ਗਿਆ
1: ਯਾਰ ਸਹੀ ਗੱਲ
0: ਹਾਂ ਇੰਟਰਵਿਊ ਚ ਉੱਠ ਕੇ ਬਾਹਰ ਗਏ
1: ਉਹਦਾ ਤਾਂ ਇੰਟਰਵਲ ਵੀ 2.5 ਘੰਟੇ ਦਾ ਹੁੰਦਾ
0: ਇੰਟਰਵਲ ਹੋਇਆ ਹਨਾ ਫਿਲਮ ਫਿਰ ਮਤਲਬ ਵਿੱਚ ਜਾ ਕੇ ਫਿਰ ਅਸੀਂ ਕਿਹਾ ਵੀ ਚੱਲ ਵੇਖੋ ਬਸ ਹੁਣ ਫਿਲਮ ਵੇਖੋ ਉਹ ਛੱਡ ਦੋ ਗੱਲ ਇਕੱਠੇ ਬਹਿਣ ਵਾਲੀ ਫਿਰ ਇੰਟਰਵਲ ਹੋਇਆ ਤੇ ਅਸੀਂ ਫਿਰ ਸੋਚਿਆ ਕਿ ਵੇਖ ਇੰਟਰਵਲ ਚ ਮਿੰਟੋ ਮਿੰਟ ਜਾਵਾਂਗੇ ਤੇ ਮਨ ਭਰ ਜੇ ਕੋਈ ਡਰਿੰਕ ਡਰੁੰਕ ਲੈਣੇ ਹੀ ਲੈ ਗਏ ਤੇ ਆਪਾਂ ਪਹਿਲਾਂ ਹੀ ਆ ਕੇ ਇੱਕ ਪਾਸੇ ਦੋਵੇਂ ਜਾਣੇ ਬਹਿ ਜਾਣਾ ਕਿ ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਕਿ ਤੁਸੀਂ ਉੱਧਰ ਬਹਿ ਜਾਓ ਉਹ ਆਪੇ
1: ਸਮਝਾਂਟ ਗੱਲ ਕੀਤੀ ਵੈਰੀ ਹਾਂ ਕਿ ਉਹ
0: ਪ੍ਰਾਊਡ ਉਹ ਆਪੇ ਸਮਝੇ ਵੀ ਕਿੱਥੇ ਬਹਿਣਾ ਅਸੀਂ ਆਏ ਭਰਾਵਾ ਅਸੀਂ ਸੈਂਟਰ ਵਾਲੀ ਸੀਟ ਤੇ ਦੋਵੇਂ ਬਹਿ ਗਏ ਤੇ ਉਧਰੋਂ ਜਿਹੜੀ ਆਈ ਵਿਚਾਰੀ ਉਹ ਤੇ ਆਪਣੀ ਸੀਟ ਤੇ ਬਹਿ ਗਈ ਇੱਕ ਜਾਣੀ ਤੇ ਦੂਜੀ ਆ ਕੇ ਇੱਧਰ ਵੇਖਣ ਲੱਗੀ ਉਹ ਕਹਿੰਦੀ ਵੀ ਦੈਟਸ ਮਾਈ ਸੀਟ ਦਿਸ ਇਜ਼ ਮਾਈ ਸੀਟ ਤੇ ਅਸੀਂ ਉਹਨੂੰ ਕਿਹਾ ਵੀ ਕੈਨ ਯੂ ਸਿਟ on that can you know that's my seat I should be sitting here so man chalo veer fir oh veer uth ke veo de gaya brava te ahi fir sari utta hi film vekhi matlab ho jandiyan ya nikkiyan cheezan
1: actually na je tusi pehle hi request kar dende oh theek si
0: hai haan
1: onnu laga tusi dhakka karan
0: haan onnu laga ki nonsense cheezan karan de ya
1: eh nonsense na
0: fir udda chalo kithe hello hi banda kar lenda fir oh vi nahi kar paye
1: nahi nahi hello
0: hi image hi apni kharab kar li
1: nahi nahi nahi ਤੁਹਾਡਾ ਪਤਾ ਕੀ ਹਾਲ ਹੋਇਆ
0: ਫਿਰ ਉਹਨਾਂ ਨੂੰ ਐ ਲੱਗਾ ਕਿ ਇਹ ਦੋਵੇਂ ਮਾਮਾ ਹੀ ਦੇਖਦੇ ਉਹ ਤੇ ਨਹੀਂ ਆ
1: ਕੀ
0: ਕੀ ਕੀ ਕੀ ਯਾਰ ਚੱਲਦਾ ਨਹੀਂ ਅੱਜ ਕੱਲ ਸਿਸਟਮ ਜਿਹਾ ਵੀ
1: ਅੱਛਾ
0: ਨਹੀਂ ਨਹੀਂ ਨਹੀਂ
1: ਫਿਰ
0: ਕਦੇ
1: ਉਹ ਵੀ ਨੀ ਗੱਲਬਾਤ ਕਰ ਪਾਏ ਜੇ ਮਾੜੀ ਮੋਟੀ ਕਿਤੇ ਓਦਾਂ ਵੀ ਬੰਦੇ ਨੇ ਗੱਲਬਾਤ ਕਰਨੀ ਹੁੰਦੀ ਹਾਂ ਨਹੀਂ ਬੰਦਾ ਪੁੱਛਦਾ ਕਿੱਥੋਂ ਹਾਲ ਚਾਲ ਬੰਦਾ ਪੁੱਛ ਲੈਂਦਾ ਜਾਂ ਫਿਲਮ ਕਿੱਦਾਂ ਲੱਗੀ ਉਹ ਵੀ ਪੁੱਛ ਲੈਂਦਾ ਉਹ ਵੀ ਨੀ ਪੁੱਛ ਪਾਏ ਇਹ ਤਾਂ ਹੋਇਆ

0: ਸਹੀ ਕਿਹਾ ਮੈਂ ਕਿ ਨਹੀਂ?
1: ਕੁੜੀਆਂ
0: ਨਹੀਂ
1: ਫਰਕ ਪੈਂਦਾ ਕਿੰਨੇ ਦਾ ਪੈ
0: ਗਿਆ, ਮਾਡਲ ਵੀ ਤਿਆਰ ਹੋਈ ਉਹਨੇ, ਕਿਹਾ ਕੋਈ ਸਟੈਂਡਿੰਗ ਸ਼ਾਟ ਤੇ ਲੋ ਮੇਰਾ,
1: ਉਹ ਸਦਾ ਰੀਸ ਕੀਤੀ ਹੋਵੇ ਬਾਹਰਲੇ ਮੁਲਕਾਂ ਦੀ, ਬਾਹਰ ਲੋਕੀ ਆਪੇ ਟੈਂਕੀ ਫਿਲ ਕਰਦੇ, ਵੱਡਾ ਲੋਕ ਬਣਾਇਆ ਉਹਨੂੰ ਯਾਰ, ਥੋੜਾ ਜਿਹਾ ਕੀਤਾ
0: ਗੁੱਡ ਯਾਰ ਗੁੱਡ ਆਪਣੇ ਲੈਵਲ ਤੇ। ਜਦੋਂ ਇਹ ਗਾਣਾ ਆਹੀ ਤਦ ਤੇ ਰੇਜ ਸੀ ਪੂਰਾ ਗਾਣਾ ਇਹ, ਹਨਾ
1: ਯਾਰ। ਜੱਸੀ ਗਰਵੀ ਤੇ ਤੁਸੀਂ ਗਾਣਾ ਲਾਇਆ, ਮੈਨੂੰ ਇਹਨਾਂ ਦੀ ਇੱਕ ਗੱਲ ਯਾਦ ਆ ਗਈ,
0: ਸੁਣਾ ਦੋ
1: ਫਿਰ। ਇਹ ਪਤਾ ਕੀ ਕਰਨ ਦੇ ਅੱਜ ਕੱਲ, ਆਪਣੇ ਇੰਟਰਨੈਟ ਦੇ ਉੱਤੇ ਉਹ ਹੋ ਗਏ ਨਾ, ਵੀਡੀਓ ਪਾਉਂਦੇ ਆ ਜਾਂ ਲਾਈਵ ਹੋ ਜਾਂਦੇ ਜਾਂ ਓਦਾਂ ਵੀਡੀਓ ਪਾਉਂਦੇ ਤੇ ਆਪਣਾ ਗਾਣਾ ਸੁਣਾਉਣ ਦੇ ਕੋਈ ਵੀ ਪੁਰਾਣਾ।
0: ਅੱਛਾ,
1: ਇਹ ਕਹਿ ਦਿੰਦੇ ਕਿ ਤੁਸੀਂ ਆਹ ਗਾਣਾ ਜ਼ਰੂਰ ਸੁਣਿਆ ਹੋਊਗਾ ਮੇਰਾ, ਪ੍ਰਭ ਗਿੱਲ ਵੀ ਇਦਾਂ ਕਰਦੇ ਆ ਕਿ ਪ੍ਰਭ ਗਿੱਲ ਉਹ ਸੁਣਾਉਂਦੇ ਹੁੰਦਾ ਜੇ

0: ਓਨੇ ਤੈਨੂੰ ਸਾਹ ਵੀ ਨੀ ਆਉਣੇ
1: ਜਾਣੇ
0: ਜੀਓ ਯਾਰ ਇਹ ਸੁਣ ਇਹ ਗਾਣਾ ਸੁਣਨਾ ਮੈਂ
1: ਇਹ ਗਾਣਾ
0: ਮੈਂ ਹੁਣੇ ਹੀ ਸੁਣਨਾ ਥੱਲੇ ਸ਼ੋਅ ਦਾ ਕੀ ਹੈ ਤੁਸੀਂ ਇੰਜੋਏ ਕਰੋ ਬੋਇਜ਼ ਮੀਟ ਯਾਰ ਇਹ ਗਾਣਾ ਗਾਣਾ
1: ਯਾਰ ਹੁੰਦਾ ਤੇ ਇੱਦਾਂ ਹੀ ਹੈ ਵੇਖੋ
0: ਹਲਕਾ ਸਾ ਤੋ ਸੁਣਾਏਗਾ ਸਬਕੋ ਕਿਉਂ ਨੀ ਸੁਣਾਏਗਾ ਇਹ ਦੇਖੋ ਅੱਛਾ ਇੱਕ ਗੱਲ ਹੈ ਹਨਾ ਚਲੋ ਗਾਣਾ ਚੱਲਦਾ ਸਾਈਡ ਤੇ ਇਹ ਵੈਸੇ ਕਿੰਨੀ ਸੈਡ ਸਥਿਤੀ ਹੈ ਨਾ ਕਿ ਇੰਨੇ ਘੈਂਟ ਕਲਾਕਾਰ ਇਹਨਾਂ ਨੂੰ ਹੁਣ ਅੱਜ ਕੱਲ ਨਵੀਂ ਜਨਰੇਸ਼ਨ ਦੱਸਣਾ ਪੈ ਰਿਹਾ ਕਿ ਯਾਰ ਅਸੀਂ ਬੜੇ ਮਸ਼ਹੂਰ ਸਿੰਗਰ ਪ੍ਰਭਗਿੱਲ ਦੇ ਤਾਂ ਗਾਣੇ ਯਾਰ ਸਾਰੇ ਟੂ ਗੁੱਡ ਇੰਜੋਏ ਕਰੋ ਜੀ ਤੁਸੀਂ ਵੀ ਗਾਣਾ

0: ਵਾਹ ਵਾਹ ਵਾਹ ਜੀ ਉਹ ਬਣੀ, ਥੈਂਕ ਯੂ ਭਰਾ, ਤੇਰੇ ਤੇਰੇ ਚੱਕਰ ਚ ਨਾ ਅੱਜ ਬਹੁਤ ਵਧੀਆ ਵਧੀਆ ਗਾਣਾ ਸੁਣਿਆ ਆਪਾਂ, ਟੂ ਗੁੱਡ
1: ਹਨਾ,
0: ਬੜੇ ਚਿਰ ਬਾਅਦ ਆਇਆ ਹਨਾ,
1: ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ,
0: ਵਾਹ ਫਿਰ ਹੁਣ ਤੂੰ ਮਨਪ੍ਰੀਤ ਤੇ ਆ ਗਿਆ।
1: ਉਹ ਨਹੀਂ ਮੈਂ ਜਾਣ ਮੈਂ ਮੇਰਾ ਨੀ ਪਤਾ ਹੁੰਦਾ ਮੈਂ ਕਿਤੇ ਆਏ ਨੀ ਗੁੜ, ਪਰ ਇਹ ਵੇਖੋ ਇਹ ਮੈਂ ਤੁਹਾਨੂੰ ਉਹ ਗੱਲ ਯਾਰ ਤੁਸੀਂ ਆਪੇ ਕੱਢੀ ਜਾਂਦੇ, ਮੈਂ ਤੁਹਾਨੂੰ ਗੱਲ ਦੱਸੀ ਓੜੀ ਵੀ ਇੱਦਾਂ ਹੋਣ ਡਿਆ ਆ,
0: ਪਰ ਇਟ ਇਜ਼ ਅ ਸੈਡ ਸਟੇਟ ਆਫ ਸੋਨਾ
1: ਗਾਣਾ ਯਾਰ ਕੀ ਕਰੇ ਬੰਦਾ।
0: ਜੱਸੀ ਗਿੱਲ ਤਾਂ ਮਤਲਬ ਕੀ 2-3 ਸਾਲ ਪੁਰਾਣੀ ਗੱਲ ਹੀ ਆ, ਉਹ ਗਾਣਾ ਜਿਹੜਾ ਹੈਗਾ ਨਿਕਲੇ ਕਰੰਟ ਤੇਰੇ ਯਾਰ ਚੋਂ, ਪਰ ਉਹ 500-600 million ਪਹੁੰਚ ਗਿਆ ਸੀਗਾ ਉਹ ਤੇ,
1: ਮਤਲਬ ਉਹ ਚਲੋ ਓਦਾਂ ਹੋ ਸਕਦਾ ਕਿ ਨੋਰਮਲ ਓਦਾਂ ਕਿਤੇ ਓਦਾਂ ਗਾਤਾ ਹੋਵੇ ਜਾਂ ਮੰਨ ਲਓ ਕਿਤੇ ਓਦਾਂ,
0: ਮਸ਼ਹੂਰ ਤਾਂ ਬਹੁਤ ਹੋਇਆ ਸੀਗਾ ਗਾਣਾ।
1: ਹਾਂ ਨਹੀਂ ਗਾਣਾ
0: ਪਰ ਅੱਜ ਕੱਲ੍ਹ ਨਾ ਸਟਾਰਡਮ ਦੀ ਨਾ ਵੈਲਿਊ ਉਨੀ ਕੀ ਰਹਿ ਗਈ ਹੈ ਨਾ, ਅਲਟੀਮੇਟ ਗੱਲ ਤੇ ਇਹੀ ਆ ਕਿ ਜੇ ਤੁਸੀਂ ਹਰ ਹਫ਼ਤੇ ਕਿਸੇ ਦੇ ਸਾਹਮਣੇ ਆਨੇ ਪਏ ਹੋ ਤਾਂ ਲੋਕਾਂ ਦੀ ਟੀਵੀ ਸਕਰੀਨ ਚ ਫੋਨ ਦੀ ਸਕਰੀਨ
1: ਜਿੱਦਾਂ ਹੋਣਾ ਵੀ ਆਪਣੇ ਗੰਡੇ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕੀਤੀ,
0: ਹਾਂ ਹਾਂ ਹਾਂ ਹਾਂ, ਕਿ ਉਹ ਰੈਲੇਵੈਂਟ ਰਹਿਣ ਲਈ ਕਿੰਨਾ ਕਿੰਨਾ ਲੱਲੀ ਜ਼ਰੂਰੀ ਹੈ ਰੈਲੇਵੈਂਟ ਰਹਿਣ ਲਈ, ਤੇ
1: ਲੱਲੀ ਨਹੀਂ ਕਰਾ ਰਹੇ
0: ਤੇ ਕੁਛ ਨਹੀਂ ਕਰ ਰਹੇ ਲਾਈਫ ਦੇ ਅੰਦਰ, ਹਨਾ।
1: ਹਾਂ ਹਾਂ
0: ਇਹ ਤੇ ਗੱਲ ਹੈ, ਪਰ ਇੱਕ ਹੋਰ ਗੱਲ ਆ ਕਿ ਆਪਾਂ ਲਾਸਟ ਪਾਰਟ ਆਫ ਦਾ ਸ਼ੋ ਚ ਪਹੁੰਚ ਗਏ ਹਾਂ, ਤੇ ਉਹਦੇ ਅੰਦਰ ਜਾਂਦੇ ਜਾਂਦੇ ਕੋਈ ਲੋਕਾਂ ਨੂੰ ਸਲਾਹ ਮਸ਼ਵਰਾ ਤਾਂ ਦਿੰਦੇ ਜਾਈ, ਕਿੱਥੇ ਖਾਓ ਕਿੱਥੇ ਪੀਓ ਕਿੱਥੇ ਘੁੰਮ ਕੇ ਆਓ ਕੁਛ
1: ਯਾਰ ਸਲਾਹ। ਮੈਂ ਤੁਹਾਨੂੰ ਦੱਸਦਾ ਤੁਸੀਂ ਉਹ ਗਾਣਾ ਸੁਣਿਆ
0: ਕਿਹੜਾ,
1: ਚੀਮਾ ਬਾਈ ਦਾ ਬਲੂ ਮਾਊਂਟੇਨ,
0: ਮੈਂ ਲਾ ਦੂੰਗਾ ਹੁਣ ਇਸ ਤੋਂ ਬਾਅਦ
1: ਲਾ ਦੋ,
0: ਲਾ ਦੂੰਗਾ ਆਈ ਪ੍ਰੋਮਿਸ ਯੂ,
1: ਲਾ ਦੋ। ਉਹ ਬਲੂ ਮਾਊਂਟੇਨ ਦਾ ਨਾ ਮੈਂ ਗਾਣਾ ਸੁਣਿਆ,
0: ਹਾਂ ਤੇ ਤੂੰ ਕਹਿਤਾ ਬਲੂ ਮਾਊਂਟੇਨ,
1: ਮੈਂ ਕਿਹਾ ਕਿ ਮੈਂ ਬਲੂ ਮਾਊਂਟੇਨ ਜਾਣਾ
0: ਯਾਰ, ਇਹ ਤਾਂ ਫਿਰ ਤੂੰ ਫਲਾਈਟ ਕਰਵਾਏਗਾ ਹੁਣ ਸਪੈਸ਼ਲੀ,
1: ਤੇ ਹਾਂ ਉਹੀ ਗੱਲ ਹੈ ਨਾ ਜਿਹੜੀ ਤੁਸੀਂ ਕਹਿਣ ਡੇ ਕਿ ਫਿਰ ਮੈਨੂੰ ਲੱਗਾ ਕਿ ਮੈਂ ਫਲਾਈਟ ਕਰਾ ਕੇ ਬਲੂ ਮਾਊਂਟੇਨ ਜਾਵਾਂ,
0: ਅੱਛਾ
1: ਫਿਰ ਮੈਨੂੰ ਲੱਗਾ ਕਿ ਨਹੀਂ ਬਾਏ ਰੋਡ ਵੀ ਜਾ ਸਕਦਾ ਵਾਂ।
0: ਹਾਂ ਗੁੱਡ ਆਈਡੀਆ, 12-13 ਘੰਟੇ ਈਜ਼ੀਲੀ ਇੰਨੇ ਕੁ ਲੱਗ ਜਾਣਗੇ,
1: ਮੈਂ ਮਤਲਬ ਪਾ ਕੇ
0: ਜ਼ਿਆਦਾ ਵੀ ਲੱਗ ਸਕਦਾ,
1: ਪਰ
0: ਇੰਨਾ ਕੁ ਲੱਗ ਜਾਏ।
1: ਹਾਂ ਪਰ ਉਹ ਹੈ ਕਿ ਹੁਣ ਮੇਰੀ ਜਿੱਦਾਂ ਮਤਲਬ ਮੈਂ ਮੇਰੇ ਮਨ 'ਚ ਆ ਕਿ ਮੈਂ ਹੁਣ ਬਲੂ ਮਾਊਂਟੇਨ ਜਾਣਾ ਹੀ ਜਾਣਾ।
0: ਮੈਂ ਵੀ ਯਾਰ ਮੈਂ ਸੋਚ ਰਿਹਾ ਕਿ ਮੈਂ ਅਗਸਤ 'ਚ ਹੋ ਕੇ ਆਵਾਂ, ਸੁਣਿਆ ਬਹੁਤ ਵਧੀਆ।
1: ਹਾਂ ਮਤਲਬ ਜਿਹਨੂੰ
0: ਸਿਡਨੀ ਦੇ ਅੰਦਰ, ਹਾਂ ਸਿਡਨੀ
1: ਸਿਡਨੀ ਲੱਗ ਗਿਆ, ਓਕੇ
0: ਠੀਕ ਹੈ ਦੱਸੋ।
1: ਸਟੇਟ ਜਿਹੜੀ ਆ ਵਿਕਟੋਰੀਆ 'ਚ ਨਹੀਂ ਆ,
0: ਹਾਂ
1: NSW ਜਿਹਨੂੰ ਕਹਿੰਦੇ ਉੱਥੇ ਆ, ਤੇ ਮਤਲਬ ਜਦੋਂ ਤੁਸੀਂ ਵੇਖੋਗੇ ਨਾ ਮੈਂ ਕਹਿੰਦਾ ਨਾਲ ਤੁਸੀਂ ਗਾਣਾ ਲਾ ਲੈਣਾ ਬਲੂ ਮਾਊਂਟੇਨ ਹੀ, ਨਾ ਤੁਸੀਂ ਸਟੋਰੀ ਲੋਕੇਸ਼ਨ ਪਾ ਦੇਣੀ ਆ ਵੀ ਬਲੂ ਮਾਊਂਟੇਨ, ਜਿਹੜਾ ਕਿ ਪਹਿਲਾਂ ਕੰਮ ਸਾਰੇ ਕਰਦੇ ਭਰਾਵਾ ਐਵੇਂ ਤੁਹਾਨੂੰ ਖਵਾ ਹੀ ਨਹੀਂ, ਫਿਰ ਉਸ ਤੋਂ ਬਾਅਦ ਪਰ ਮੇਨ ਚੀਜ਼ ਹੈ ਕਿ ਤੁਸੀਂ ਉਹਦਾ ਜਦੋਂ ਵਿਊ ਵੇਖਣਾ ਨਾ ਉੱਥੇ ਤੁਸੀਂ ਸਪੈਂਡ ਕਰੋ ਟਾਈਮ ਆਪਸ ਦੇ ਵਿੱਚ, ਅਤੇ ਮੈਂ ਕਹਿੰਦਾ ਇੱਕ ਕਰੀ ਨਾ ਸਾਰਾ ਕੁਝ ਕਲੀਅਰ ਹੋਏ ਨਾ, ਕਲੀਅਰ ਫਲੱਸ਼ ਆਊਟ ਹੋਏ ਨਾ ਕੰਮ ਸਾਰਾ ਹੀ
0: ਫਲੱਸ਼ ਆਊਟ ਹੋਏ। ਇਹ ਤੂੰ ਇਸ ਬਗੋਲ ਵੇਚਦਾ ਹੈ
1: ਬਿਲਕੁਲ, ਚੀਜ਼ਾਂ ਹੋਰ ਵੀ ਹੁੰਦੀਆਂ ਨੇ ਉਹ ਵੀ ਹੋਣੀਆਂ ਚਾਹੀਦੀਆਂ ਬ੍ਰੋ, ਤੁਹਾਡੀ ਸੋਚ ਹੀ ਉੱਥੇ ਅੜੀ ਯਾਰ 11,400
0: ਅੱਛਾ
1: ਹਾਂਜੀ
0: ਇਹਦੀ ਇੰਨੀ ਫੁੱਟਦੀ ਹੈ,
1: ਹਾਂਜੀ ਹਾਂਜੀ
0: ਗੁੱਡ ਮੈਨ,
1: ਇਟਸ ਨਾਈਸ ਹਨਾ, ਤੁਸੀਂ ਉੱਥੇ ਜਾ ਸਕਦੇ ਹੋ ਤੇ ਵਧੀਆ ਜਾ ਮਾਊਂਟ ਵੀਰੋਂਗ ਜੇ ਮੈਂ ਗਲਤ ਨਹੀਂ, ਤੇ ਵੈਸੇ ਤੇ ਚਲੋ ਜ਼ਿਆਦਾਤਰ ਮੈਂ ਇੰਗਲਿਸ਼ ਵਾਲੇ ਸ਼ਬਦਾਂ ਦੇ ਵੱਡਿਆਂ 'ਚ ਮੈਂ ਗਲਤ ਹੁੰਦਾ, ਪਰ ਇਹ ਜ਼ਿਆਦਾ ਵੱਡਾ ਨਹੀਂ ਹੈ, ਇਹਦਾ ਮਤਲਬ ਇਹਦੇ 'ਚ ਮੈਂ ਠੀਕ ਹੋਊਂ।
0: ਨਹੀਂ ਨਹੀਂ ਇੰਨੇ 'ਚ ਠੀਕ ਹੈ।
1: ਹਾਂ ਮਾਊਂਟ ਵੀਰੋਂਗ ਇਹਦਾ ਹਾਈਐਸਟ ਪੁਆਇੰਟ ਨੂੰ ਕਹਿੰਦੇ ਆ, ਉਹਦਾ ਨਾਮ ਆ ਜਿਹੜਾ ਕਿ 12-15 meters ਜਿੱਥੇ ਤੁਸੀਂ ਮਤਲਬ ਜਾ ਸਕਦੇ ਹੋ, ਅਤੇ ਉੱਥੇ ਖਲੋਗੇ ਤੁਸੀਂ ਵੇਖ ਸਕਦੇ ਹੋ, ਬਾਕੀ ਨਜ਼ਾਰੇ ਲਓ। ਮੇਜਰ ਜਿਹੜਾ ਟਾਊਨ ਆ ਲਾਗੇ ਉਹ ਹੈਗਾ ਜੀ ਕਟੁੰਬਾ,
0: ਕਟੁੰਬਾ
1: ਹਾਂਜੀ
0: ਕਟੁੰਬਾ
1: ਹਾਂਜੀ KATOOMBA।
0: ਇਹ ਮੈਂ ਦੇਖਿਆ ਕਿਤੇ ਦੇਖਿਆ ਯਾਰ ਕਟੁੰਬਾ,
1: ਉਹਦੇ ਰੀਲ ਰੂਲ ਚ ਵੇਖਿਆ ਨਾ ਕਿਤੇ, ਜਾਂਦੇ ਰਹਿੰਦੇ ਆ ਵੀਰ ਘੁੰਮਣ ਫਿਰਨ ਵਾਲੇ ਲੋਕ ਕੇ, ਹੋਰ ਆਪਣੇ ਵਾਂਗੂ ਗੱਲਾਂ ਹੀ ਥੋੜਾ ਇਹਦੇ ਗੱਲਾਂ ਕਰ ਲਈਆਂ ਤੇ ਮੁੜ ਕੇ ਕਿਤੇ ਆਉਣਾ ਜਾਣਾ ਨੀ।
0: ਯੂ ਆਰ ਰਾਈਟ ਮਾਈ ਫਰੈਂਡ, ਯੂ ਆਰ ਰਾਈਟ,
1: ਜਾਂਦੇ ਨੇ ਉੱਥੇ ਜਾ ਕੇ ਫੋੜਾ।
0: ਸਾਡਾ ਤਾਂ ਭਰਾਵਾ ਉਹ ਵੀ ਰਹਿ ਗਿਆ ਮਾਊਂਟ ਬਾਊ
1: ਉਹ, ਹਾਂ ਨਹੀਂ ਨਹੀਂ ਉਹ ਰਹਿ
0: ਠੀਕ ਹੀ ਨਹੀਂ ਹੁੰਦਾ ਪਿਆ ਬੰਦਾ ਕਰੇ
1: ਯਾਰ, ਕੋਈ ਨਹੀਂ ਆਪਾਂ ਚੱਲਦੇ ਹਾਂ ਯਾਰ ਇੱਕ ਵਾਰੀ ਬਸ, ਹੁਣ ਕੱਲ ਰਿਪੋਰਟ ਆਈਆਂ ਆਣੀਆਂ
0: ਸਾਰਿਆਂ ਨੂੰ ਦੱਸ ਦੋ। ਨਹੀਂ ਠੀਕ ਹੈ, ਨਹੀਂ ਨਹੀਂ ਠੀਕ ਹੀ ਨਿਕਲਣਾ ਸਭ, ਫਿਰ ਪਾਰਟੀ ਕਰਨ
1: ਜਾਵਾਂਗਾ,
0: ਯੇ ਮੈਂ ਹੂੰ, ਜੇ ਹਮਾਰੀ ਰੇਡੀਓ ਕੀ ਬੈਂਡ ਹੈ, ਜੇ ਮੇਰਾ ਬਣੀ ਹੈ, ਔਰ ਯੇ ਹਮਾਰੀ ਫਾੜੀ ਹੋਈ ਹੈ,
1: ਫਾੜੀ ਹੋਈ ਹੈ। ਉਹ ਯੇ ਜਾਨਵੀ ਦਾ ਪਤਾ ਤੁਹਾਨੂੰ, ਜਾਨਵੀ ਛੇੜੇ ਵਾਲੀ?
0: ਨਹੀਂ
1: ਉਹ ਯਾਰ ਜਾਨਵੀ ਛੇੜੇ ਵਾਲੀ ਜਿਹੜੀ ਬੜੀ ਮਸ਼ਹੂਰ ਹੈ ਇੰਸਟਾਗ੍ਰਾਮ ਤੇ,
0: ਸ਼ਾਇਦ ਬਾਈ ਫੇਸ ਪਤਾ ਹੋਊਗਾ ਕੌਣ ਨਹੀਂ ਮਸ਼ਹੂਰ ਭਰਾ ਤੈਨੂੰ ਮੈਨੂੰ ਛੱਡ ਕੇ ਸਾਰੇ ਮਸ਼ਹੂਰ ਹੈ
1: ਹਾਂ ਇਹ ਗੱਲ ਤੇ ਹੈ ਯਾਰ ਉਹਨੇ ਵੀ ਗੱਡੀ ਕਢਾਲੀ ਨਾ ਨਵੀਂ
0: ਅੱਛਾ
1: ਹਾਂਜੀ ਬੜੀ ਮਿਹਨਤ
0: ਮੈਲਬਨ ਦਾ ਕ੍ਰੀਏਟਰ
1: ਇੰਡੀਆ
0: ਛਿਆਟਾ
1: ਅੱਛਾ ਛਿਆਟਾ ਨਹੀਂ ਪਤਾ ਤੁਹਾਨੂੰ ਅੰਮ੍ਰਿਤਸਰ ਚ ਛਿਆਟਾ ਜਿਹੜਾ
0: ਓ ਯਾ ਓਕੇ ਓਕੇ ਓਕੇ
1: ਪਰ ਇੱਕ ਗੱਲ ਤੁਹਾਨੂੰ ਦੱਸਾਂ ਦੇ ਹਿਸਾਬ ਨਾਲ ਉਹਨੇ ਹੱਥ ਚੁੱਕੀ ਹੈ ਨਾ ਹੱਥ ਚੁੱਕੀ ਨਹੀਂ ਮਤਲਬ ਜੇ ਹਿਸਾਬ ਨਾਲ ਸੋਰੀ ਵਾਪਸ ਕਰੇ ਵਾਪਸ ਮਤਲਬ ਜੇ ਹਿਸਾਬ ਨਾਲ ਕੰਮ ਕਰ ਰਹੇ ਨੇ ਆਪਣੀ ਫੀਲਡ ਦੇ ਵਿੱਚ ਉਸ ਹਿਸਾਬ ਨਾਲ ਉਹ ਹੋ ਸਕਦਾ ਅਬਰੋਡ ਵੀ ਆ ਜਾਣਾ
0: ਬਕਵਾਸ ਲੱਗਦਾ ਭਾਵੇਂ ਰਾਈਟਰ ਹੋਵੇ ਕੋਈ ਮੀਟ ਐਂਡ ਗ੍ਰੀਟ ਵਾਲੇ ਸੈਂਸ ਜੀ ਨਹੀਂ ਸਮਝ ਆਉਂਦੀ ਕਰਨਾ ਕਿ ਤੁਸੀਂ ਉੱਥੇ ਹਨਾ ਸਿੰਗਰ ਆਇਆ ਚਲੋ ਉਹਦੇ ਗਾਣੇ ਸੁਣ ਲਓ ਸੈਂਸ ਸਮਝ ਆਉਂਦੀ ਹੈ
1: ਉਹ ਵੀ ਉੱਥੇ ਮੈਨੂੰ ਲੱਗਦਾ ਉੱਥੇ ਵਧੀਆ ਵਾਲੇ ਉਹਨੂੰ ਵੀ ਨੀ ਵਧੀਆ ਲੱਗੂ ਉੱਥੇ ਗਾਣੇ ਗਾਉਣਾ ਮੈਨੂੰ ਨੀ ਲੱਗਦਾ
0: ਅੱਛਾ ਸਿੰਗਰ ਆ ਕੁੜੀ
1: ਨਹੀਂ ਨਹੀਂ ਫੇਰ ਵੇਲੀ ਨਾ ਉਹ ਇੱਕ ਫੇਰ ਆਈ ਜਾਣੀ
0: ਐਲਗੋਰਿਥਮ ਆ ਬਹੁਤ ਕੰਮ ਖਰਾਬ ਕਰਦਾ
1: ਉਹ ਬੈਕ ਟੂ ਬੈਕ
0: ਬਹੁਤ ਸਟੂਪਿਡ ਕੰਮ ਹੈ ਇਹ ਵਾਲਾ ਐਲਗੋਰਿਥਮ ਦਾ ਇੱਕ ਚੀਜ਼ ਵੇਖੀ ਨੀ
1: ਤਾਂ ਕੋਈ ਗੱਲ ਨਾ ਵੇਖੋ ਜੋ ਇਦਾਂ ਦੀ ਵੇਖ ਲਓ ਉਹਨਾਂ ਦੇ
0: ਦਿਖਾਈ ਚੱਲੋ ਦਿਖਾਈ ਚੱਲੋ ਆਈ ਡੋਂਟ ਲਾਈਕ
1: ਇਸ ਕਰਕੇ ਮੈਂ ਚੀਜ਼ਾਂ ਚਾਹੀਦੀਆਂ ਰੱਖੀਆਂ
0: ਨਹੀਂ ਠੀਕ ਹੈ ਜੀ
1: ਬਾਕੀ ਖਾਣ ਬਾਰੇ ਦੱਸੋ ਖਾਣ ਖਾਣ ਕਿੱਥੇ ਜਾ ਸਕਦੇ
0: ਯਾਰ ਮੈਂ ਥੋੜੇ ਦਿਨ ਪਹਿਲਾਂ ਹੋ ਕੇ ਆਇਆ ਕਾਰਲਟਨ ਦਾ ਇੱਕ ਰੈਸਟੋਰੈਂਟ ਸੀਗਾ ਨਾਮ ਲੈ ਸਕਦਾ ਪਰ ਰੈਸਟੋਰੈਂਟ ਦਾ ਕਿ ਨਹੀਂ ਲੈ ਸਕਦਾ ਮੈਨੂੰ ਇਹ ਦੱਸੋ ਤੁਸੀਂ
1: ਯੋ ਸਵੀਟ ਆਫ ਯੂ ਮੇਰੇ ਨਾਲ ਦੇ ਭਰਾਵਾ ਭਾਵੇਂ ਦਾ ਨਾਂ ਲੈ ਦੋ ਬਾਕੀ ਤਾਂ ਤੁਹਾਨੂੰ
0: ਪਰ ਕਾਰਲਟਨ ਜਾਓ ਯਾਰ ਕਾਰਲਟਨ ਕਾਫੀ ਕੁਛ ਆ ਖਾਣ ਨੂੰ
1: ਹਾਂ ਉੱਥੇ ਜਾਓ ਲੱਭ ਲਓ ਜਾ
0: ਖਾਸ ਕਰ ਕਾਰਲਟਨ ਦੇ ਅੰਦਰ ਜਿੱਥੇ ਜਿੱਥੇ ਵੀ ਨਾ ਤੁਹਾਨੂੰ ਇਹ ਇੰਨਾ ਕੁ ਮੈਂ ਵੇਖ ਲਿਆ ਚਲੋ ਯੂਨੀਵਰਸਲ ਬਹੁਤ ਵੱਡਾ ਨਾਮ ਹੈ ਉੱਥੇ ਬਹੁਤ ਮਸ਼ਹੂਰ ਨਾਮ ਹੈ ਪਰ ਉਸ ਤੋਂ ਇਲਾਵਾ ਵੀ ਜਿੰਨੇ ਵੀ ਪੀਜ਼ਾ ਪਲੇਸਿਸ ਨੇ ਨਾ ਦੇ ਆਰ ਵੈਰੀ ਗੁੱਡ ਬਹੁਤ ਔਥੈਂਟਿਕ ਆ ਮੈਨੂੰ ਬਹੁਤ ਪਸੰਦ ਆਈ
1: ਵੁੱਡ ਵੁੱਡ ਪੀਜ਼ਾ ਜਿਹੜੇ ਹੁੰਦੇ
0: ਵੁੱਡ ਫਾਇਰ ਪੀਜ਼ਾ ਹਾਂ ਇੱਕ ਉਹ ਫੋਕਾਸ਼ੀਆ ਜੀ ਬ੍ਰੈਡ ਵੀ ਬਣਾਉਂਦੇ ਨਾ ਪ੍ਰੋਪਰ ਉਹ ਫੁਲਕਾ ਟਾਈਪ ਹੀ ਹੁੰਦਾ ਪ੍ਰੋਪਰ ਉਹ ਵੀ ਬਹੁਤ ਗੁੱਡ ਗੁੱਡ ਵਰਕ ਅਤੇ ਨਾਲੇ ਕਿ ਇਹਨਾਂ ਦਾ ਇਹ ਬੜਾ ਮੈਂ ਅਤੇ ਰਣਜੋਤ ਭਾਅ ਜੀ ਵੀ ਉਸ ਦਿਨ ਕਰਦੇ ਪਏ ਸੀਗੇ ਸ਼ੋਅ ਜਦੋਂ ਉਹ 'ਚ ਵੀ ਆਪਾਂ ਡਿਸਕਸ ਕੀਤਾ ਕਿ ਦੇ ਆਰ ਸੋ ਪ੍ਰਾਊਡ ਆਫ ਦੇਅਰ ਹੈਨਾ ਕੁਜ਼ੀਨ ਤੂੰ ਮੰਗ ਕੇ ਵੇਖ ਕਿ ਮੈਨੂੰ ਟਬੈਸਕੋ ਦੇ ਦੇ ਮੈਨੂੰ ਕੈਚਅਪ ਦੇ ਦੇ ਉਹ ਮਤਲਬ ਉਹਨਾਂ ਨੂੰ ਇੰਸਲਟ ਫੀਲ ਹੁੰਦਾ ਕਿ ਇਹ ਬੰਦਾ ਆਊਟਸਾਈਡ ਹਨਾ ਕੈਚਅਪ ਜਾਂ ਫਿਰ ਕੋਈ ਚਟਨੀ ਟਾਈਪ ਚੀਜ਼ ਮੰਗਦਾ ਪਿਆ ਕਿ ਸਾਡਾ ਹਾਂ ਕਿ ਸਾਡਾ ਹਨਾ ਫਲੇਵਰ ਨੂੰ ਆਲਟਰ ਕਰਨਾ ਚਾਹੁੰਦਾ ਮਾਇੰਡ ਕਰਦਾ ਗੁੱਡ ਇੱਦਾਂ ਹੀ ਹੋਣਾ ਚਾਹੀਦਾ ਜੇ ਤੁਹਾਨੂੰ ਪੈਸ਼ਨ ਆ ਫੂਡ ਬੜੇ ਪੈਸ਼ਨ ਵਾਲੀ ਚੀਜ਼ ਆ ਬਈ ਤੇ ਪੈਸ਼ਨੇਟਲੀ ਹੀ ਹੋਣੀ ਚਾਹੀਦੀ ਹੈ ਤੇ ਇੱਕ ਬੰਦਾ ਜੀ ਬਹੁਤ ਪੈਸ਼ਨੇਟ ਬਹੁਤ ਪੈਸ਼ਨੇਟ ਬੰਦਾ ਤੇ ਸੁਣਨ ਚ ਆਇਆ ਕਿ ਥੋੜਾ ਜੋਤਿਸ਼ ਵਿਦਿਆ ਟਾਈਪ ਵੀ ਜਾਣਦਾ ਹਾਂ ਕਿਉਂਕਿ ਕਹਿੰਦੇ ਜੋ ਗਾਣਿਆਂ ਚ ਲਿਖ ਦਿੰਦਾ ਜਾਂ ਕਹਿ ਦਿੰਦਾ ਉਹ ਸੱਚ ਹੋ ਜਾਂਦਾ ਚੀਮਾ ਬਾਈ ਸਹੀ ਜਵਾਬ 7 ਕਰੋੜ ਆਪਕੋ ਮੈਂ 7 ਕਰੋੜ ਦੇਤਾ ਹੂੰ ਆਪ ਨਿਕਲੇ ਵੀ ਸਟੂਡੀਓ ਸੇ ਮੇਰੇ ਸਾਥ
1: ਬਾਹਰ ਮੇਰੇ ਖਾਤੇ ਮੇਂ ਡਾਲ
0: ਦੀਜੀਏ ਆਪਕੇ ਖਾਤੇ ਮੇਂ ਨਹੀਂ ਆਪਕੋ ਕੈਸ਼ ਦੇਤਾ ਹੂੰ
1: ਆਪ ਬਸ ਬਾਹਰ ਚਲੇ ਬਾਈ ਕੈਸ਼ ਤੋਂ ਮੈਂ ਫਿਰ ਬਿਮਾਰ ਹੋ ਜਾਊਂਗਾ
0: ਤੋ ਤੁਮ ਚਲੋ ਤਾਂ ਸਹੀ ਤੁਮ ਆਪ ਐਸੇ ਕਰਤੇ ਹੈ ਹਮ ਚਲਤੇ ਹੈ ਬੈਂਕ
1: ਹਾਂਜੀ
0: ਔਰ ਹਮਾਰੇ ਸਰੋਤਾਂ ਕੋ ਕਹਤੇ ਹੈ ਕਿ ਸੁਣੋ ਜੀ ਚੀਮਾ ਬਾਈ ਦਾ ਗਾਣਾ
1: ਹਾਂ ਬੈਂਕ ਚਲਦੇ ਹਾਂ
0: ਅਸੀਂ ਬੈਂਕ ਚੱਲਦੇ ਹਾਂ ਤੁਹਾਨੂੰ ਮੈਂ 7 ਕਰੋੜ ਰੁਪਈਏ ਦੇਵਾਂ
1: ਠੀਕ
0: ਹੈ ਤੇ ਤੁਸੀਂ ਸਾਰੇ ਸਾਰੇ ਬਈ
1: ਬੈਂਕ ਦਾ ਨਾਂ ਨਾ ਦੱਸ ਦਿਓ ਬਾਕੀ
0: ਤੁਸੀਂ ਸਾਰੇ ਸਾਰੇ ਪਲੀਜ਼ ਸਾਡੇ ਸ਼ੋਅ ਸੁਣੋ ਇੰਜੋਏ ਕਰੋ ਤੇ ਬਣੇ ਰਹੋ ਰੇਡੀਓ
1: ਪਿਛਲੀ ਏਰੀ ਦੀ ਨੀ ਗੱਲ ਤੁਹਾਨੂੰ ਦੱਸਾਂ
0: ਕੀ ਹੋਇਆ ਪਿਛਲੀ ਏਰੀ ਦੇਖਿਆ ਫੇਰ ਤੋਂ ਭੂਮਿਕਾ ਇਹ ਐਂਟਰੀ ਤੇ ਐਗਜ਼ਿਟ ਦੋਨੋਂ ਖਰਾਬ ਕਰਦਾ ਮੇਰੇ ਹਾਂਜੀ
1: ਬੁਰਾ ਵਾ ਸੌਰੀ
0: ਹਾਂਜੀ ਨਹੀਂ ਨਹੀਂ ਦੱਸੋ ਪਿਛਲੀ ਏਰੀ ਕੀ ਹੋਇਆ
1: ਪਿਛਲੀ ਏਰੀ ਹੋਇਆ ਸੀਗਾ ਕਿ ਆਪਾਂ ਕੋਈ ਗੱਲ ਕਹੀ ਇੱਥੇ ਕਿ ਤੁਸੀਂ ਉੱਥੇ ਆ ਨਾ ਜਾਇਓ ਜਾਂ
0: ਕਿੱਥੇ
1: ਯਾਰ ਕੋਈ ਗੱਲ ਹੋਈ ਸੀਗੀ ਤੇ ਆਪਾਂ ਕਿਹਾ ਸੀਗਾ ਕਿ ਤੁਸੀਂ ਵੀ ਉੱਥੇ ਨਾ ਆ ਜਾਇਓ ਹਨਾ
0: ਠੀਕ ਹੈ ਠੀਕ ਹੈ ਇਦਾਂ ਦੀ ਜਿਸ ਨਾਲ ਆਪਾਂ ਹੁਣ ਕੀਤੀ ਆ
1: ਇਦਾਂ ਦੀ ਕੋਈ ਕਰਤੀ ਸੀ
0: ਹਾਂ
1: ਤੇ ਉਹ ਬਾਅਦ ਚ ਮੈਂ ਸੋਚੀ ਜਾਵਾਂ ਵੀ ਯਾਰ ਸੱਚੀ ਨਾ ਕੋਈ ਆ ਜਾਏ ਤੇ ਬਾਅਦ ਚ ਫਿਰ ਪਤਾ ਲੱਗਾ ਯਾਰ ਸ਼ੋਅ ਤੇ ਰਿਕਾਰਡਡ ਕੀਤਾ ਹੀ ਆ ਕਿੱਥੇ ਜਾਊਗਾ ਕਿਹਨੇ ਸੁਣਿਆ ਤੇ ਗਾਣੀ ਆਪਾਂ ਦੋਵਾਂ ਨੇ ਗੱਲ ਕੀਤੀ
0: ਹਾਂ ਇਹ ਗੱਲ ਤੇ ਹੈ ਲਾਈਵ ਦੇ ਅੰਦਰ ਪਰ ਜਦੋਂ ਕੋਈ ਰਿਕਾਰਡਡ ਸੁਣੇਗਾ ਫਿਰ ਤਾਂ ਪੰਗਾ ਪੈ ਸਕਦਾ ਇਸ ਕਰਕੇ ਜੀ
1: ਉਹ ਰਹਿਣਾ ਹੋਵੇ ਪਰਸੋਂ ਕੋਈ ਸੁਣੇ ਤੇ ਅਸੀਂ ਅੱਜ ਬੈਂਕ ਹੋਈਏ ਕੋਈ ਪਰਚਾ
0: ਇਸ ਕਰਕੇ ਅਸੀਂ ਹੁਣੇ ਬੈਂਕ ਗਏ ਤੇ ਫਿਰ ਤੁਹਾਨੂੰ ਅਸੀਂ ਦੱਸਣਾ ਨੀ ਗਏ ਕਿਹੜੇ ਠੀਕ ਆ ਜੀ ਤਦ ਤੱਕ ਤੁਸੀਂ ਸਵਸਥ ਰਹੋ ਮਸਤ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ब्रोकर्स अपने इंश्योरेंस की हर लोड ले। याद रखो बस अमरिंदर गिद्दा कॉल 0491-999-555। ਸ਼ਰਤਾਂ ਲਾਗੂ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ।
4: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
0: सोना चाहिदा,
2: भरोसा चाहिदा,
0: क्वालिटी ते बाईबैक भी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट, पॉइंट कुक। कॉल 0493-536-042। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Cory Nal, Radio Hanji re hawale nal pao 3 saal di free service. Chadston Ford, ready, set, Ford. Orbit Homes अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपने आदा एक मजबूत कर। हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने

0: 100% fixed price guarantee with an industry leading 24-month price lock. Aaj hi pahuncho Orbit Homes Display Centers ya call karo Harpan Chauhan nu 0433-280-252 0433-280-252
1: Mera Desh Incredible India Trugnina vich apne har pehn bhra nu unna de desh da swad ate masale ethe de reha hai tusi ethe Indian masale daalan grocery da har saman wajib rates te le sakde ho pao cosmetic di har item vi nale ghar vich hove koi function ya tyohar mithai di ethe milegi tuhanu variety beshumar grocery di home delivery layi number likh lo 0430-123-394 Dio Radio Hanji da hawala te pao pari discount har shopping te ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
2: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vivaimmigration.com.au
2: ਯਾਦ ਰੱਖੋ 9077-9733
3: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਖਾਸ ਖਬਰਾਂ ਅੱਜ 29 ਤਰੀਕ ਆ ਜੂਨ ਦਾ ਮਹੀਨਾ ਸੋਮਵਾਰ ਦਾ ਦਿਨ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ ਧੰਨਵਾਦ ਰੰਜੋ ਜੀ, ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਅੱਜ ਦੀ ਖਬਰਾਂ ਦੀ ਸ਼ੁਰੂਆਤ ਕਰੀਏ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਆਸਟ੍ਰੇਲੀਆ ਤੇ ਭਾਰਤ ਦੀਆਂ ਖਬਰਾਂ ਔਰ ਖੇਡ ਜਗਤ ਦੀਆਂ ਖਬਰਾਂ ਦੇ ਵਿੱਚ ਅੱਜ ਕਾਫੀ ਕੁਝ ਹੈ। ਸੋ ਪਹਿਲੀ ਖਬਰ ਜਿਹੜੀ ਉਹ ਸਾਊਦੀ ਅਰਬ ਦੇ ਨਾਲ ਜੁੜੀ ਹੋਈ, ਜਿੱਥੇ ਸਾਊਦੀ ਅਰਬ ਦੇ ਪੂਰਬੀ ਤੱਟ ਦੇ ਰਾਸ ਤੁਨਾਰਾ ਖੇਤਰ ਦੇ ਵਿੱਚ ਐਤਵਾਰ ਦੇ ਦਿਨ ਤੇਲ ਕੰਪਨੀ ਆਰਾਮਕੋ ਦਾ ਹੈਲੀਕਾਪਟਰ ਕਰੈਸ਼ ਹੋਣ ਦੀ ਵਜ੍ਹਾ ਦੇ ਚੱਲਦਿਆਂ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੇ ਵਿੱਚ ਮ੍ਰਿਤਕ ਸਾਰੇ ਸਾਊਦੀ ਅਰਬ ਦੇ ਨਾਗਰਿਕ ਸੀ। ਦੁਰਘਟਨਾ ਦੇ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕੇ ਨੇ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਊਦੀ ਅਰਬ ਸਰਕਾਰ ਦੇ ਦੁਆਰਾ। ਇਰਾਨ ਜੰਗ ਦੇ ਕਾਰਨ ਇੱਥੇ ਆਰਾਮਕੋ ਨੇ 4 ਮਹੀਨੇ ਤੱਕ ਕੰਮ ਬੰਦ ਵੀ ਕੀਤਾ ਹੋਇਆ ਸੀ। ਸ਼ੁੱਕਰਵਾਰ ਦੇ ਦਿਨ ਰਾਸ ਤਾਨੂਰਾ ਟਰਮੀਨਲ ਦੇ ਉੱਤੇ ਕੱਚੇ ਤੇਲ ਦੀ ਲੋਡਿੰਗ ਫੇਰ ਤੋਂ ਸ਼ੁਰੂ ਕੀਤੀ ਗਈ ਤਾਂ ਇਹ ਹਵਾਈ ਜਹਾਜ਼ ਜਿਹੜੇ ਉੱਡਣ ਲੱਗੇ ਸੀ। ਉਧਰ ਇੱਕ ਹੋਰ ਹਵਾਈ ਹਾਦਸਾ ਫਰਾਂਸ ਦੇ ਵਿੱਚ ਹੋਇਆ। ਪੂਰਬੀ ਫਰਾਂਸ ਦੇ ਟੰਬਲਿਨ ਸ਼ਹਿਰ ਦੇ ਵਿੱਚ ਸਕਾਈ ਡਾਈਵਰਸ ਨੂੰ ਲੈ ਕੇ ਜਾ ਰਿਹਾ ਇੱਕ ਸਿਵਲੀਅਨ ਏਅਰਕ੍ਰਾਫਟ ਕਰੈਸ਼ ਹੋ ਗਿਆ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਇਸ ਹਾਦਸੇ ਦੇ ਵਿੱਚ ਪਾਇਲਟ ਸਣੇ 11 ਲੋਕਾਂ ਦੀ ਮੌਤ ਹੋਈ ਹੈ। ਸਥਾਨਕ ਮੀਡੀਆ ਦੇ ਮੁਤਾਬਕ ਇਹ ਜਹਾਜ਼ ਇੱਕ ਪੈਰਾਸ਼ੂਟਿੰਗ ਸਕੂਲ ਦਾ ਸੀ ਤੇ ਨੈਨਸੀ ਐਪਸਟੇ ਏਅਰਫੀਲਡ ਦੇ ਲਈ ਉਡਾਨ ਭਰਨ ਤੋਂ ਬਾਅਦ ਇਹ ਦੁਰਘਟਨਾਗ੍ਰਸਤ ਹੋ ਗਿਆ। ਪੁਲਿਸ ਨੇ ਲੋਕਾਂ ਨੂੰ ਮਰਥੇ ਮੋਸੇਲ ਡਿਪਾਰਟਮੈਂਟ ਦੇ ਵਿੱਚ ਏਅਰਪੋਰਟ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਦੂਰ ਰਹਿਣ ਦੇ ਲਈ ਵੀ ਕਿਹਾ। ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਗ੍ਰਹਿ ਮੰਤਰੀ ਘਟਨਾ ਸਥਾਨ ਦਾ ਦੌਰਾ ਕਰਨ ਦੇ ਲਈ ਰਵਾਨਾ ਹੋਏ ਸੀ। ਉਹਨਾਂ ਨੇ ਜਾਣਕਾਰੀ ਸਾਰੀ ਹਾਸਲ ਕੀਤੀ ਸੀ। ਉਧਰ ਵੈਸੇ ਯੂਰਪ ਤੋਂ ਹੀ ਅਗਲੀ ਖਬਰ ਹੈ, ਤਰਾ ਤਰਾ ਕਰ ਰਿਹਾ ਹੈ ਇਸ ਵਕਤ ਯੂਰਪ, ਪਰ ਫਰਾਂਸ ਦੇ ਵਿੱਚ ਪਬਲਿਕ ਹੈਲਥ ਏਜੰਸੀ ਨੇ ਐਤਵਾਰ ਦੇ ਦਿਨ ਬੀਤੇ ਹਫਤੇ ਰਿਕਾਰਡ ਤੋੜਨ ਵਾਲੀ ਭਿਆਨਕ ਗਰਮੀ ਤੋਂ ਬਾਅਦ ਦੇਸ਼ ਦੇ ਵਿੱਚ 1000 ਤੋਂ ਵਧੇਰੇ ਹੋਈਆਂ ਮੌਤਾਂ ਦੀ ਪੁਸ਼ਟੀ ਕੀਤੀ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ WHO ਨੇ ਚੇਤਾਵਨੀ ਦਿੱਤੀ ਹੈ ਕਿ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਗਰਮੀ ਵਧੀ ਔਰ ਦੁਨੀਆ 'ਚ ਸਭ ਤੋਂ ਤੇਜ਼ੀ ਦੇ ਨਾਲ ਗਰਮ ਹੋਣ ਵਾਲਾ ਇਹ ਕੰਟੀਨੈਂਟ ਯਾਨੀ ਮਹਾਦੀਪ ਵੀ ਬਣ ਗਿਆ ਹੈ। ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਸਹੀ ਕਦਮ ਚੁੱਕਣ ਦੀ ਤਾਕੀਦ ਕੀਤੀ ਹੈ। ਕਦਮ ਕੀ ਨੇ, ਲੋੜ ਪੈਣ ਤੇ ਹੀ ਬਾਹਰ ਨਿਕਲਿਆ ਜਾਵੇ, ਨਾ ਨਿਕਲਿਆ ਜਾਵੇ, ਆਪਣੇ ਆਪ ਨੂੰ ਡੀਹਾਈਡਰੇਟ ਰੱਖਿਆ ਜਾਵੇ। ਔਰ ਵੀਕਐਂਡ ਦੇ ਦਰਮਿਆਨ ਕਈ ਦੇਸ਼ਾਂ ਦੇ ਵਿੱਚ ਤਾਪਮਾਨ ਦੇ ਪੁਰਾਣੇ ਰਿਕਾਰਡ ਵੀ ਟੁੱਟ ਗਏ ਨੇ। ਜਰਮਨੀ ਦੇ ਵਿੱਚ ਤਾਂ ਜੰਗਲਾਂ ਦੀ ਅੱਗ ਲੱਗ ਗਈ ਹੈ, ਬੁਸ਼ ਫਾਇਰ, ਔਰ ਬਰਲਿਨ ਪੁਲਿਸ ਨੇ ਭੀੜ ਨੂੰ ਠੰਡਾ ਕਰਨ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਵੀ ਕੀਤਾ। ਇਸ ਦਰਮਿਆਨ ਗਰਮੀ ਦੀ ਲਹਿਰ ਹੌਲੀ ਹੌਲੀ ਮਹਾਦੀਪ ਦੇ ਪੂਰਬੀ ਹਿੱਸਿਆਂ ਦੇ ਵੱਲ ਵਧਣ ਲੱਗ ਪਈ ਹੈ ਯਾਨੀ ਏਸ਼ੀਆ ਦੇ ਦੇਸ਼ਾਂ ਦੇ ਵੱਲ, ਹਾਲਾਂਕਿ ਹਾਲੇ ਤੱਕ ਤਾਂ ਯੂਰਪ ਦੇ ਵਿੱਚ ਹੀ ਹੈ। ਪੋਲੈਂਡ ਦੀ ਸਰਹੱਦ ਦੇ ਨਾਲ ਨਾਈਜ਼ਮੁੰਡੇ ਨਾਮ ਦਾ ਜਿਹੜਾ ਸ਼ਹਿਰ ਹੈ ਜਿੱਥੇ ਤਾਪਮਾਨ ਕਦੇ 20-25 ਡਿਗਰੀ ਤੋਂ ਉੱਪਰ ਨਹੀਂ ਗਿਆ, ਉੱਥੇ 41 ਡਿਗਰੀ ਸੈਲਸੀਅਸ ਯਾਨੀ 107 ਡਿਗਰੀ ਫਾਰਨਹਾਈਟ ਤੱਕ ਪਹੁੰਚ ਗਿਆ। ਜਰਮਨੀ ਦੇ ਵਿੱਚ ਲਗਾਤਾਰ ਇਹ ਤੀਸਰੇ ਦਿਨ ਬਣਿਆ ਇੱਕ ਰਿਕਾਰਡ ਵੀ ਹੈ। ਇਸ ਤੋਂ ਪਹਿਲਾਂ 40 ਡਿਗਰੀ ਸੈਲਸੀਅਸ ਤੱਕ ਦਾ ਤਾਂ ਰਿਕਾਰਡ ਚੈੱਕ ਗਣਰਾਜ ਦੇ ਵਿੱਚ ਵੀ ਬਣ ਚੁੱਕਿਆ ਹੈ, ਪਰ ਉੱਥੇ ਵੀ ਹੁਣ 42 ਡਿਗਰੀ ਤੱਕ ਪਾਰਾ ਚਲਾ ਗਿਆ। ਯੂਰਪ ਦੇ ਵਿਗਿਆਨੀਆਂ ਦੇ ਇੱਕ ਗਰੁੱਪ ਵਰਲਡ ਵੈਦਰ ਐਟਰੀਬਿਊਸ਼ਨ ਦੇ ਮੁਤਾਬਕ ਇੱਕ ਨਵੀਂ ਸਟੱਡੀ ਕੀਤੀ ਗਈ ਹੈ ਜਿਸ ਦੇ ਵਿੱਚ ਪਿਛਲੇ ਹਫਤੇ ਤੋਂ ਖਾਸ ਤੌਰ ਦੇ ਉੱਤੇ ਰਿਕਾਰਡ ਤੋੜ ਜਿਹੜੀ ਯੂਰਪ ਭਰ ਦੇ ਵਿੱਚ ਗਰਮੀ, ਹੁਮਸ, ਕਲਾਈਮੇਟ ਚੇਂਜ ਹੋ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕਲਾਈਮੇਟ ਚੇਂਜ ਦੀ ਵਜ੍ਹਾ ਦੇ ਚੱਲਦਿਆਂ ਹੀ ਯਾਨੀ ਕਿ ਚੌਗਿਰਦੇ ਦੇ ਵਿੱਚ ਜਿਹੜਾ ਵਿਗਾੜ ਹੈ ਜਾਂ ਤਬਦੀਲੀ ਹੈ ਉਸੇ ਦੇ ਚੱਲਦਿਆਂ ਹੋ ਰਿਹਾ। ਇੱਕ ਤੇਜ਼ੀ ਦੇ ਨਾਲ ਕੀਤੀ ਗਈ ਸਟੱਡੀ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਗਰਮੀ ਦਾ ਹੋਣਾ, ਸਿਰਫ 50 ਸਾਲਾਂ ਦੇ ਵਿੱਚ ਇੰਨੀ ਗਰਮੀ ਦਾ ਹੋਣਾ ਮੁਮਕਿਨ ਨਹੀਂ ਹੈ, ਕਿਉਂਕਿ ਇਸ ਦੀ ਸੰਭਾਵਨਾ ਇਹ ਵੀ ਹੈ ਕਿ ਪਿਛਲੇ 20 ਸਾਲਾਂ ਦੀ ਤੁਲਨਾ ਜੇ ਕੀਤੀ ਜਾਵੇ ਤਾਂ ਗਰਮੀ ਯੂਰਪ ਦੇ ਵਿੱਚ 200 ਗੁਣਾ ਵਧੀ ਹੈ, ਔਰ ਇਸ ਦੀ ਸੰਭਾਵਨਾ ਇਹੀ ਹੈ ਕਿ ਕਲਾਈਮੇਟ ਚੇਂਜ ਜਿਹੜਾ ਇੱਥੇ ਬਹੁਤ ਬੁਰੇ ਪ੍ਰਭਾਵ ਜਿਹੜਾ ਦਿਖਾ ਰਿਹਾ ਹੈ। ਪਬਲਿਕ ਹੈਲਥ ਫਰਾਂਸ ਦੇ ਮੁਤਾਬਕ ਫਰਾਂਸ ਦੇ ਵਿੱਚ 1200 ਦੇ ਕਰੀਬ ਮੌਤਾਂ ਹੁਣ ਤੱਕ ਹੀਟ ਵੇਵ ਦੇ ਚੱਲਦਿਆਂ ਹੋ ਚੁੱਕੀਆਂ ਨੇ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਗਾਰਡੀਅਨ ਆਫ ਬਲੂ ਹੋਰਾਈਜ਼ਨ ਦੇ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਨੇ। ਪ੍ਰਧਾਨ ਮੰਤਰੀ ਮੋਦੀ ਹਾਲੇ ਇੱਕ ਵਾਰ ਫਿਰ ਤੋਂ ਵਿਦੇਸ਼ ਦੌਰੇ ਤੇ ਨੇ, ਉਹ 3 ਦਿਨਾਂ ਸੇਸ਼ਲਸ ਦੇ ਦੌਰੇ ਤੇ ਨੇ। ਸੇਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮੀਨੀ ਦੇ ਨਾਲ ਇੱਕ ਸਾਂਝੇ ਪ੍ਰੈਸ ਬਿਆਨ ਦੇ ਵਿੱਚ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਗਾਰਡੀਅਨ ਆਫ ਬਲੂ ਹੋਰਾਈਜ਼ਨ ਦਾ ਸਨਮਾਨ ਮਿਲਣਾ 140 ਕਰੋੜ ਭਾਰਤੀਆਂ ਦੇ ਲਈ ਸਨਮਾਨ ਦੀ ਗੱਲ ਹੈ। ਦੱਸ ਦਈਏ ਕਿ ਸੇਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਿਨੀ ਨੇ ਇਸ ਮੌਕੇ ਦੇ ਉੱਤੇ ਇੱਕ ਖਾਸ ਪੱਤਰਕਾਰ ਵਾਰਤਾ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਹਾਲਾਂਕਿ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤੇ, ਪਰ ਉਹਨਾਂ ਨੇ ਇਹ ਕਿਹਾ ਕਿ ਮੋਦੀ ਨੂੰ ਸੇਸ਼ਲਸ ਦੇ ਇਸ ਸਭ ਤੋਂ ਸਿਖਰਲੇ ਨਾਗਰਿਕ ਸਨਮਾਨ ਨੂੰ ਦੇਣਾ ਇਸ ਦੇਸ਼ ਦੇ ਲਈ ਵੀ ਇੱਕ ਪ੍ਰਤੀਕ ਹੈ, ਕਿਉਂਕਿ ਉਹਨਾਂ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਸੇਸ਼ਲਸ ਆਪਣੀ ਆਜ਼ਾਦੀ ਦੇ 50 ਸਾਲ ਪੂਰੇ ਕਰ ਰਿਹਾ, ਔਰ ਇਸ ਦੇ ਨਾਲ ਹੀ ਭਾਰਤ ਤੇ ਸੇਸ਼ਲਸ ਦੇ ਵਿੱਚ ਜਿਹੜੇ ਕੂਟਨੀਤਿਕ ਸੰਬੰਧ ਨੇ ਉਹਨਾਂ ਨੂੰ ਵੀ 50 ਸਾਲ ਪੂਰੇ ਹੋ ਰਹੇ ਨੇ। ਡਾਕਟਰ ਹਰਮਿਨੀ ਨੇ ਇਹ ਵੀ ਕਿਹਾ ਕਿ ਹਿੰਦ ਮਹਾਸਾਗਰ ਦੇ ਨਾਲ ਸਦੀਆਂ ਤੋਂ ਭਾਰਤ ਤੇ ਸੇਸ਼ਲਸ ਦੇ ਸੰਬੰਧ ਜਿਹੜੇ ਨੇ ਇਸ ਪੂਰੇ ਖਿੱਤੇ ਦੇ ਵਿੱਚ, ਇਸ ਇੰਡੋ ਇੰਡੀਅਨ ਓਸ਼ਨ ਦੇ ਖੇਤਰ ਦੇ ਵਿੱਚ ਬੜੇ ਮਜ਼ਬੂਤ ਰਹੇ ਨੇ। ਸੇਸ਼ਲਸ ਨੂੰ ਭਾਰਤ ਨੇ ਹਮੇਸ਼ਾ ਆਰਥਿਕ ਸਹਿਯੋਗ ਦਿੱਤਾ ਹੈ, ਡਿਜੀਟਲ ਤਕਨੀਕ ਤੇ ਸੱਭਿਆਚਾਰਕ ਜਿਹੜੀ ਇੱਕ ਦੋਹਾਂ ਦੇਸ਼ਾਂ ਦੇ ਵਿੱਚ ਸਾਂਝ ਵੀ ਹੈ। ਸਾਲ 1976 ਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਹੀ ਸੇਸ਼ਲਸ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਕਈ ਵਾਰ ਤਖਤਾ ਪਲਟ ਦੀਆਂ ਕੋਸ਼ਿਸ਼ਾਂ ਹੋਈਆਂ ਸੀ। ਰਣਨੀਤਿਕ ਤੌਰ ਦੇ ਉੱਤੇ ਭਾਰਤ ਦੇ ਲਈ ਇਹ ਹਮੇਸ਼ਾ ਅਹਿਮ ਵੀ ਰਿਹਾ ਹੈ, ਸੇਸ਼ਲਸ ਦੇ ਨਾਲ ਭਾਰਤ ਦੇ ਇਤਿਹਾਸਕ ਰਿਸ਼ਤੇ ਰਹੇ ਨੇ। ਸਾਲ 1986 ਚ ਭਾਰਤ ਨੇ ਹੀ ਸੇਸ਼ਲਸ ਦੇ ਵਿੱਚ ਸਰਕਾਰ ਨੂੰ ਬਚਾਉਣ ਚ ਵੱਡੀ ਭੂਮਿਕਾ ਨਿਭਾਈ ਸੀ। ਭਾਰਤ ਨੇ ਸੇਸ਼ਲਸ ਨੂੰ ਫੌਜੀ ਸਹਾਇਤਾ ਦਿੱਤੀ ਸੀ ਔਰ ਉੱਥੋਂ ਦੇ ਤਤਕਾਲੀ ਰੱਖਿਆ ਮੰਤਰੀ ਦੀ ਅਗਵਾਈ ਦੇ ਵਿੱਚ ਤਖਤਾ ਪਲਟ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਦੀ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਯਾਨੀ ANU ਦੇ ਵਿੱਚ ਪ੍ਰਕਾਸ਼ਿਤ ਹੋਏ ਇੱਕ ਲੇਖ ਦੇ ਮੁਤਾਬਕ 1980 ਦੇ ਦਹਾਕਿਆਂ ਤੋਂ ਦੇ ਮੱਧ ਤੋਂ ਭਾਰਤ ਨੇ ਹਿੰਦ ਮਹਾਸਾਗਰ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਹੈ। ਉਸ ਵਕਤ ਸਾਜਿਸ਼ਾਂ 'ਚ ਘਿਰੇ ਹੋਏ ਤਤਕਾਲੀ ਰਾਸ਼ਟਰਪਤੀ ਰੇਨੇ ਨੇ ਭਾਰਤ ਦੀ ਮਦਦ ਮੰਗੀ ਸੀ ਔਰ ਤਤਕਾਲੀ ਪ੍ਰਧਾਨ ਮੰਤਰੀ ਜਿਹੜੀ ਭਾਰਤ ਦੀ ਸੀ ਇੰਦਰਾ ਗਾਂਧੀ, ਉਹਨਾਂ ਨੇ ਕਿਸੇ ਵੀ ਤਖਤਾ ਪਲਟ ਦੇ ਖਿਲਾਫ ਦੁਨੀਆ ਭਰ ਦੇ ਵਿੱਚ ਵਾਅਦਾ ਕੀਤਾ ਸੀ ਕਿ ਉਹ ਮਦਦ ਦੇਣ ਨੂੰ ਤਿਆਰ ਰਹਿਣਗੇ ਔਰ ਸੇਸ਼ਲਸ ਨੂੰ ਵੀ ਦਿੱਤੀ ਸੀ। ਸੇਸ਼ਲਸ ਨੂੰ ਏਅਰਫੋਰਸ, ਹੈਲੀਕਾਪਟਰ, ਟ੍ਰੇਨਿੰਗ, ਟੈਕਨੀਸ਼ੀਅਨ ਸਾਰੇ ਭਾਰਤ ਦੀ ਤਰਫ ਤੋਂ ਹੀ ਉਸ ਵਕਤ ਦਿੱਤੇ ਗਏ ਸੀ ਔਰ ਇਸ ਮੁਲਕ ਦਾ ਤਖਤਾ ਪਲਟ ਹੋਣ ਤੋਂ ਬਚਾ ਲਿਆ ਸੀ। ਇਸ ਕਰਕੇ ਵੀ ਹਾਲਾਂਕਿ ਗੈਰ ਭਾਜਪਾਈ ਸਰਕਾਰ ਸੀ, ਉਸ ਵਕਤ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਖਾਸ ਲੈਣਾ ਦੇਣਾ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਭਾਰਤ ਤੇ ਸੇਸ਼ਲਸ ਦੇ ਸੰਬੰਧਾਂ ਦੇ ਬਾਰੇ ਜ਼ਿਕਰ ਜ਼ਰੂਰ ਕੀਤਾ। ਖੈਰ ਇਧਰ ਹੋਰ ਨਾ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੇਸ਼ਲਸ ਦੇ ਵਿਕਟੋਰੀਆ ਦੇ ਵਿੱਚ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜ਼ੰਪਸ਼ਨ ਆਈਲੈਂਡ ਦੇ ਬਾਰੇ ਵੀ ਗੱਲਬਾਤ ਕੀਤੀ ਹੈ। ਅਜ਼ੰਪਸ਼ਨ ਆਈਲੈਂਡ ਦੇ ਬਾਰੇ ਕਾਫੀ ਸਮੇਂ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ। ਵਿਕਰਮ ਮਿਸਰੀ ਨੇ ਕਿਹਾ ਕਿ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਸ ਦੇ ਵਿੱਚ ਭਾਰਤ ਦਾ ਕੀ ਰੁਖ ਹੈ। ਸੇਸ਼ਲਸ ਜਾਂ ਕਿਸੇ ਵੀ ਦੂਸਰੇ ਦੇਸ਼ ਦੇ ਵਿੱਚ ਅਸੀਂ ਜਿਹੜੇ ਪ੍ਰੋਜੈਕਟ ਸ਼ੁਰੂ ਕਰਦੇ ਹਾਂ, ਅਸਲ ਦੇ ਵਿੱਚ ਉੱਥੋਂ ਦੀ ਸਰਕਾਰ ਤੇ ਅਧਿਕਾਰੀਆਂ ਦੀ ਹਦਾਇਤ ਔਰ ਉਹਨਾਂ ਦੇ ਹਿੱਤਾਂ ਦੇ ਆਧਾਰ ਤੇ ਉੱਤੇ ਹੀ ਤੈਅ ਹੁੰਦੇ ਨੇ। ਅਸੀਂ ਇਸ ਕਿਸਮ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਦੇ ਨਾਲ ਮੰਨਦੇ ਹਾਂ ਕਿ ਚਾਹੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ, ਚਾਹੇ ਉਹ ਵਿਕਾਸ, ਸੁਰੱਖਿਆ ਜਾਂ ਰੱਖਿਆ ਦੇ ਖੇਤਰ ਦੇ ਨਾਲ ਜੁੜਿਆ ਹੋਵੇ, ਉਸ ਦੇਸ਼ ਦੇ ਲੋਕਾਂ ਦੀ ਇੱਛਾਵਾਂ ਦੇ ਮੁਤਾਬਕ ਹੀ ਹੋਣਾ ਚਾਹੀਦਾ। ਇਸ ਲਈ ਅਸੀਂ ਹੁਣ ਚੱਲ ਰਹੀ ਇਸ ਯਾਤਰਾ ਦੇ ਦੌਰਾਨ ਖਾਸ ਤੌਰ ਦੇ ਉੱਤੇ ਇਸ ਦੇ ਉੱਤੇ ਗੱਲਬਾਤ ਨਹੀਂ ਕੀਤੀ ਹੈ, ਪਰ ਜੇਕਰ ਸੇਸ਼ਲਸ ਦੀ ਸਰਕਾਰ ਇਹ ਮੁੱਦਾ ਚੁੱਕਦੀ ਹੈ ਤਾਂ ਅਸੀਂ ਚਰਚਾ ਕਰਨ ਦੇ ਲਈ ਤਿਆਰ ਹਾਂ। ਦਰਅਸਲ ਇਹ ਟਾਪੂ ਇਸ ਸਦੀ ਦੀ ਸਿਲਕ ਰੋਡ ਕਹੇ ਜਾਣ ਵਾਲੇ ਸਮੁੰਦਰੀ ਰਸਤੇ ਦੇ ਕੋਲ ਪੈਂਦਾ, ਜੋ ਕਿ ਪੂਰਬੀ ਏਸ਼ੀਆ ਦੇ ਵਿੱਚ ਅਫਰੀਕਾ ਤੇ ਉਹਨਾਂ ਅਗਲੇ ਦੇਸ਼ਾਂ ਤੱਕ ਪਹੁੰਚ ਕਰਨ ਦੇ ਲਈ ਇੱਕ ਵਧੀਆ ਸਮੁੰਦਰੀ ਰਸਤਾ ਵੀ ਹੈ। ਅਜੇ ਦੇ ਵਿੱਚ ਕੁਝ ਮੀਡੀਆ ਰਿਪੋਰਟਸ ਕਹਿ ਰਹੀਆਂ ਸੀ ਕਿ ਭਾਰਤ ਅਜ਼ੰਪਸ਼ਨ ਟਾਪੂ ਦੇ ਉੱਤੇ ਇੱਕ ਫੌਜੀ ਅੱਡਾ ਬਣਾਉਣਾ ਚਾਹੁੰਦਾ ਹੈ, ਪਰ ਭਾਰਤ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ ਤੇ ਇਸੇ ਮੁੱਦੇ ਦੇ ਉੱਤੇ ਵਿਕਰਮ ਮਿਸਰੀ ਨੇ ਭਾਰਤ ਦਾ ਰੁਖ ਸਪਸ਼ਟ ਕੀਤਾ ਸੀ। ਉਂਝ ਵਿਦੇਸ਼ ਮੰਤਰਾਲੇ ਦੇ ਨਾਲ ਜੁੜੀ ਖਬਰ ਸਾਂਝੀ ਕੀਤੀ ਹੋਈ ਤਾਂ ਅਗਲੀ ਖਬਰ ਕਰਾਚੀ ਦੇ ਵਿੱਚ ਸ਼ਨੀਵਾਰ ਦੀ ਰਾਤ ਪਾਕਿਸਤਾਨ ਰੇਂਜਰਸ ਨੇ ਸਿੰਧ ਕੈਂਪ ਦੇ ਉੱਤੇ ਹੋਏ ਹਮਲੇ ਚ 3 ਸੁਰੱਖਿਆ ਕਰਮੀ ਮਾਰੇ ਗਏ ਸੀ। ਪਾਕਿਸਤਾਨ ਦੀ ਫੌਜ ਨੇ ਇਹ ਵੀ ਦੱਸਿਆ ਸੀ ਕਿ ਉਹਨਾਂ ਦੀ ਜਵਾਬੀ ਕਾਰਵਾਈ ਦੇ ਵਿੱਚ 3 ਹਮਲਾਵਰ ਮਾਰੇ ਗਏ। ਪਾਕਿਸਤਾਨੀ ਫੌਜ ਦੇ ਇੱਕ ਪਬਲਿਕ ਰਿਲੇਸ਼ਨ ਮਹਿਕਮੇ ISPR ਨੇ ਇਹ ਵੀ ਐਕਸ ਦੇ ਉੱਤੇ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਲਿਖਿਆ ਕਿ ਇਸ ਖੇਤਰ ਦੇ ਵਿੱਚ ਕਿਸੇ ਦੂਸਰੇ ਭਾਰਤ ਦੀ ਤਰਫ ਤੋਂ ਸਪੌਂਸਰਡ ਅੱਤਵਾਦੀ ਨੂੰ ਭੇਜਣ ਦੇ ਲਈ ਸੈਨੇਟਾਈਜੇਸ਼ਨ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ। ਇਸ ਤੋਂ ਬਾਅਦ ਭਾਰਤ ਨੇ ਆਪਣਾ ਜਵਾਬ ਦਿੱਤਾ। ਰਣਦੀਪ ਜੈਸਵਾਲ ਨੇ ਐਕਸ ਦੇ ਉੱਤੇ ਆਪਣਾ ਬਿਆਨ ਲਿਖਿਆ ਕਿ ਅਸੀਂ ਕਰਾਚੀ ਦੇ ਵਿੱਚ ਹੋਈ ਹਾਲੀਆ ਘਟਨਾ ਦੇ ਸੰਬੰਧ 'ਚ ਭਾਰਤ ਦੇ ਉੱਤੇ ਲਗਾਏ ਗਏ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਬਿਲਕੁਲ ਗੈਰ ਵਾਜਬ ਮੰਨਦੇ ਹਾਂ, ਸਪਸ਼ਟ ਰੂਪ ਦੇ ਵਿੱਚ ਖਾਰਜ ਕਰਦੇ ਹਾਂ। ਦੂਸਰੇ ਤੇ ਉਂਗਲੀ ਉਠਾਉਣ ਦੀ ਬਜਾਏ ਪਾਕਿਸਤਾਨ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ ਤੇ ਅੱਤਵਾਦੀ ਢਾਂਚੇ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉੱਥੇ ਹੀ ਖਬਰਾਂ ਦੀ ਸਾਂਝ ਭਾਰਤ ਦੇ ਨਾਲ ਜੁੜੀਆਂ ਅੱਗੇ ਤੁਰੀਏ ਤੇ ਅਯੋਧਿਆ ਵਿਵਾਦ ਇਸ ਵਕਤ ਸਿਖਰ ਨੂੰ ਜਾ ਚੁੱਕੇ ਆ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਅਯੋਧਿਆ ਰਾਮ ਮੰਦਿਰ ਦੇ ਵਿੱਚ ਚੜਾਵੇ ਤੇ ਜ਼ਮੀਨ ਦੇ ਕਥਿਤ ਹੇਰਾਫੇਰੀ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਸਰਕਾਰ ਨੂੰ ਘੇਰਿਆ ਹੈ। ਅਖਿਲੇਸ਼ ਯਾਦਵ ਨੇ ਇੱਕ ਪ੍ਰਯਾਗਰਾਜ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਡਿਕਸ਼ਨਰੀ ਦੇ ਵਿੱਚ ਧਰਮ ਤਾਂ ਹੈ ਹੀ ਨਹੀਂ, ਧਰਮ ਨਹੀਂ, ਇਹਨਾਂ ਦੀ ਡਿਕਸ਼ਨਰੀ ਦੇ ਵਿੱਚ ਸ਼ਰਮ ਹੋਣੀ ਚਾਹੀਦੀ ਹੈ। ਇਹਨਾਂ ਦੀ ਤਰਜੀਹ ਧਰਮ ਨਹੀਂ ਪੈਸਾ ਕਮਾਉਣਾ ਹੈ, ਨੇਸ਼ਨ ਫਸਟ ਨਹੀਂ ਡੋਨੇਸ਼ਨ ਫਸਟ ਹੈ। ਕੀ ਕੋਈ ਕਲਪਨਾ ਕਰ ਸਕਦਾ ਹੈ ਕਿ ਸ਼ਰਧਾ ਤੇ ਇਸ ਆਸਥਾ ਦੇ ਨਾਲ ਇਸ ਸਥਾਨ ਦੇ ਨਾਲ ਏਡਾ ਵੱਡਾ ਖਿਲਵਾੜ ਹੋਏਗਾ? ਇਹਨਾਂ ਦੀ ਚਲਾਕੀ ਹੈ, ਸੀਸੀਟੀਵੀ ਫੁਟੇਜ ਜਿਸ ਤੋਂ ਪਤਾ ਚੱਲਦਾ ਹੈ ਕਿ ਕੈਮਰੇ ਕਿੰਨੀ ਵਾਰ ਬੰਦ ਕੀਤੇ ਗਏ ਨੇ, ਅੰਕੜੇ ਵੀ ਸਾਹਮਣੇ ਆ ਗਏ ਨੇ, ਹੁਣ ਤਾਂ ਕੀ ਉਹ ਦੱਸੀਏ। ਉਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਹਾਥਰਸ ਦੇ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਦੇ ਉੱਤੇ ਉਲਟਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮੈਂ ਕੱਲ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਦਾ ਬਿਆਨ ਪੜ੍ਹ ਰਿਹਾ ਸੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਈ ਤਾਂ ਅਯੋਧਿਆ ਨੂੰ ਧਾਰਮਿਕ ਨਗਰੀ ਬਣਾਵਾਂਗੇ। ਤੁਸੀਂ ਆਪਣਾ ਇਤਿਹਾਸ ਤਾਂ ਦੇਖੋ, ਤੁਸੀਂ ਹੀ ਰਾਮ ਭਗਤਾਂ ਦੇ ਉੱਤੇ ਗੋਲੀ ਚਲਾਈ ਸੀ। ਇਹਨਾਂ ਦੀ ਸਰਕਾਰ ਸੀ ਸਮਾਜਵਾਦੀ ਪਾਰਟੀ ਦੀ ਜਿਹਨਾਂ ਨੇ ਉਸ ਵਕਤ ਗੋਲੀਆਂ ਚਲਾਈਆਂ ਸੀ। ਅਸਲ ਚ ਯੋਗੀ ਆਦਿੱਤਿਆ ਨਾਥ ਦਾ ਇਸ਼ਾਰਾ ਬਾਬਰੀ ਮਸਜਿਦ ਦੀ ਕਾਰਵਾਈ ਦੇ ਵੱਲ ਸੀ। ਉਹਨਾਂ ਕਿਹਾ ਕਿ ਸਾਡੇ ਜਨ ਪ੍ਰਤੀਨਿਧੀ ਕਹਿ ਰਹੇ ਨੇ ਕਿ ਹਾਥਰਸ ਦੇ ਵਿੱਚ 22 ਤੋਂ ਜ਼ਿਆਦਾ ਮੰਦਰਾਂ ਨੂੰ ਸੁਧਾਰਿਆ ਗਿਆ, ਸੋਹਣਾ ਬਣਾਇਆ ਗਿਆ, ਕਿ ਇਹ ਸਮਾਜਵਾਦੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਸੰਭਵ ਹੋ ਸਕਦਾ ਸੀ। ਉਸ ਵਕਤ ਤਾਂ ਪੈਸਾ ਕਬਰਿਸਤਾਨਾਂ ਦੀ ਬਾਉਂਡਰੀ ਵਾਲ ਦੇ ਲਈ ਦਿੱਤਾ ਜਾਂਦਾ ਸੀ, ਜੋ ਕਿ ਅਸੀਂ ਹੁਣ ਮੰਦਰਾਂ ਦੇ ਲਈ ਡਾਇਵਰਟ ਕਰ ਦਿੱਤਾ ਹੈ। ਉਧਰ ਸਮਾਜਿਕ ਤੇ ਵਾਤਾਵਰਨ ਨੂੰ ਸੰਭਾਲਣ, ਸਮਾਜ ਨੂੰ ਤੇ ਵਾਤਾਵਰਨ ਨੂੰ ਸੰਭਾਲਣ ਵਾਲੇ ਜਾਂ ਘੱਟੋ ਘੱਟ ਹੌਕਾ ਤਾਂ ਦੇਣ ਵਾਲੇ ਕਾਰਕੁਨ ਸੋਨਮ ਵਾਂਗਚੁੱਕ ਨੇ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਐਤਵਾਰ ਦੇ ਦਿਨ ਤੋਂ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਾਕਰੇਚ ਜਨਤਾ ਪਾਰਟੀ ਯਾਨੀ CGPA ਦੇ ਨੀਟ UG ਪੇਪਰ ਲੀਕ ਮਾਮਲੇ ਦੇ ਵਿੱਚ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਇਹ ਜਿਹੜੀ ਪਾਰਟੀ ਹੈ CGPA CGPA ਮਾਫ ਕਰਨਾ ਕਾਂਗਰਸ ਜਨਤਾ ਪਾਰਟੀ, ਉਸ ਨੂੰ ਹਮਾਇਤ ਦੇ ਰਹੇ ਨੇ ਪਹਿਲੇ ਹੀ ਦਿਨ ਤੋਂ ਸੋਨਮ ਵਾਂਗਚੁਕ। ਔਰ ਇਸ ਭੁੱਖ ਹੜਤਾਲ ਦੇ ਵਿੱਚ ਜਿਹੜੀ ਉਹਨਾਂ ਨੇ ਇਹ ਸੱਦਾ ਦਿੱਤਾ, ਇਸੇ ਹੀ ਪ੍ਰਦਰਸ਼ਨ ਦਾ ਇੱਕ ਹਿੱਸਾ ਹੈ। CJP ਦੇ ਮੁਤਾਬਕ ਇਹ ਭੁੱਖ ਹੜਤਾਲ ਉਦੋਂ ਤੱਕ ਚੱਲੇਗੀ ਜਦੋਂ ਤੱਕ ਧਰਮਿੰਦਰ ਪ੍ਰਧਾਨ ਅਸਤੀਫਾ ਨਹੀਂ ਦੇ ਦਿੰਦੇ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਦਿੱਲੀ ਪੁਲਿਸ ਦੇ ਉੱਤੇ ਸਹਿਯੋਗ ਨਾ ਦੇਣ ਦਾ ਦੋਸ਼ ਮੜਿਆ। ਉਹਨਾਂ ਲਿਖਿਆ ਹੈ ਕਿ ਸੋਨਮ ਵਾਂਗਚੁਕ ਦੇ ਭੁੱਖ ਹੜਤਾਲ ਦੇ ਐਲਾਨ ਤੋਂ ਬਾਅਦ ਦਿੱਲੀ ਪੁਲਿਸ ਨੇ ਜੰਤਰ ਮੰਤਰ ਦੇ ਉੱਤੇ ਸਾਫ ਸਫਾਈ ਦੀ ਸਹੂਲਤ ਤੱਕ ਬੰਦ ਕਰ ਦਿੱਤੀ ਹੈ। ਉੱਥੇ ਪਾਣੀ ਦਾ ਕਨੈਕਸ਼ਨ ਤੇ ਸਾਫ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ। ਬਾਰ ਬਾਰ ਅਪੀਲ ਕਰਨ ਦੇ ਬਾਵਜੂਦ, ਵਾਂਗਚੁਕ ਜੀ ਦੀ ਉਮਰ ਤੇ ਸਿਹਤ ਦੇ ਨਾਲ ਜੁੜੀਆਂ ਹੋਈਆਂ ਚਿੰਤਾਵਾਂ ਦੱਸਣ ਦੇ ਬਾਵਜੂਦ ਪੁਲਿਸ ਸਹਿਯੋਗ ਨਹੀਂ ਕਰ ਰਹੀ। ਅਜਿਹੇ ਚ ਸਾਨੂੰ ਸ਼ੱਕ ਹੈ ਕਿ ਦੂਸਰੀਆਂ ਬੁਨਿਆਦੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਜਾਣਬੁੱਝ ਕੇ ਦਿੱਲੀ ਸਰਕਾਰ, ਦਿੱਲੀ ਪੁਲਿਸ ਅਜਿਹੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਉਹਨਾਂ ਦੇ ਵਿਧਾਇਕ ਤੇ ਮੰਤਰੀ ਅੱਜ ਯਾਨੀ ਸੋਮਵਾਰ ਦੇ ਦਿਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਵੀ ਮੌਜੂਦ ਸੀ। ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵਿਧਾਇਕਾਂ ਤੇ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਪੇਸ਼ ਹੋ ਕੇ ਸਿਖਰਲੀ ਧਾਰਮਿਕ ਸੰਸਥਾ ਦੇ ਅੱਗੇ ਆਪਣਾ ਪੱਖ ਰੱਖਣ ਦੇ ਲਈ ਬੁਲਾਇਆ ਗਿਆ, ਤਲਬ ਕੀਤਾ ਗਿਆ ਸੀ ਤੇ ਉੱਥੇ ਉਹ ਸਾਰੇ ਹਾਜ਼ਰ ਹੋਣਗੇ। ਦਰਅਸਲ ਅਕਾਲ ਤਖ਼ਤ ਨੇ ਪੰਜਾਬ ਕੈਬਨਿਟ ਤੇ ਸਾਰੀਆਂ ਪਾਰਟੀਆਂ ਦੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਪੇਸ਼ ਹੋਣ ਦੇ ਲਈ ਬੁਲਾਇਆ ਸੀ। ਉਹਨਾਂ ਤੋਂ ਇਹ ਜਵਾਬ ਮੰਗਿਆ ਗਿਆ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਕਾਨੂੰਨ ਉਹਨਾਂ ਦੀ ਸਲਾਹ ਤੋਂ ਬਗੈਰ ਕਿਵੇਂ ਪਾਸ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਖਰਲੀ ਮਾਨਤਾ ਤੋਂ ਪਰੇ ਹਾਂ। ਜਦੋਂ ਸਾਨੂੰ ਸਭ ਤੋਂ ਪਹਿਲਾਂ ਬੁਲਾਇਆ ਗਿਆ ਸੀ ਉਦੋਂ ਮੈਂ ਰਾਸ਼ਟਰਪਤੀ ਦੇ ਪ੍ਰੋਗਰਾਮ ਨੂੰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ ਮੱਥਾ ਟੇਕਣ ਤੇ ਉੱਥੇ ਹਾਜ਼ਰ ਹੋਣ ਦਾ ਫੈਸਲਾ ਲਿਆ ਸੀ। ਹੁਣ ਅੱਜ ਦੇ ਦਿਨ ਸਾਡੇ ਵਿਧਾਇਕ ਇੱਥੇ ਆਪਣਾ ਪੱਖ ਰੱਖਣਗੇ ਔਰ ਇਸ ਦਰਮਿਆਨ ਜੋ ਵੀ ਘਟਨਾਕ੍ਰਮ ਹੋਏਗਾ ਉਸਦੀ ਜਾਣਕਾਰੀ ਦੇ ਦਿੱਤੀ ਜਾਏਗੀ। ਸਾਡੇ ਵਿਧਾਇਕ ਤੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਗੈਰ ਹਾਜ਼ਰ ਨਹੀਂ ਰਹਿਣਾ ਚਾਹੀਦਾ ਔਰ ਜਿਸ ਕਾਨੂੰਨ ਦੀ ਗੱਲ ਹੋ ਰਹੀ ਹੈ ਉਹ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਸ ਨੂੰ ਪੰਜਾਬ ਵਿਧਾਨ ਸਭਾ ਨੇ 13 ਅਪ੍ਰੈਲ ਨੂੰ ਪਾਸ ਕਰ ਦਿੱਤਾ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਇਸ ਨੂੰ ਗਵਰਨਰ ਦੀ ਮਨਜ਼ੂਰੀ ਵੀ ਮਿਲ ਗਈ ਸੀ। ਇਸੇ ਮਸਲੇ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੁਣ ਭਗਵੰਤ ਮਾਨ ਦੇ ਕੈਬਨਿਟ ਦੇ ਵਜ਼ੀਰਾਂ ਨੂੰ ਸੱਦਿਆ ਗਿਆ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਹੈ ਉਹ ਪੌਲਿਨ ਹੈਨਸਨ ਦੇ ਨਾਲ ਜੁੜੀ ਹੋਈ। ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੀ ਚੜ੍ਹਾਈ ਹੁਣ ਤੱਕ ਤਾਂ ਸੁਣ ਰਹੇ ਸੀ, ਹੁਣ ਉਤਰਾਈ ਦੀ ਵੀ ਖਬਰ ਸੁਣ ਲਵੋ। ਵੈਸੇ ਦੋ ਤਰ੍ਹਾਂ ਦੇ ਨਾਲ ਇਸ ਖਬਰ ਨੂੰ ਪੇਸ਼ ਕੀਤਾ ਜਾ ਰਿਹਾ। ਇੱਕ ਪੌਲਿਨ ਹੈਨਸਨ ਦਾ ਮੀਡੀਆ ਯਾਨੀ ਸਕਾਈ ਨਿਊਜ਼, ਡੇਲੀ ਟੈਲੀਗ੍ਰਾਫ, ਹੈਰਾਲਸਨ ਜਾਂ ਇਸ ਕਿਸਮ ਦੇ ਅਖਬਾਰ ਤੇ ਟੀਵੀ ਚੈਨਲ ਤੇ 2GB ਵਰਗੇ ਰੇਡੀਓ ਜਿੱਥੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਫੈਸਲਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਲਿਆ ਸੀ, ਯਾਨੀ ਕਿ ਛੋਟੇ ਵਪਾਰਕ ਅਦਾਰਿਆਂ ਨੂੰ CGT ਦੀ ਜਿਹੜੀ ਡਿਸਕਾਊਂਟ ਦੇਣ ਦਾ, ਤੇ ਉਸ ਤੋਂ ਇਲਾਵਾ ਕੁਝ ਹੋਰ ਫੈਸਲੇ ਜਿਨ੍ਹਾਂ ਤੇ ਸਰਕਾਰ ਹੁਣ ਪੁੱਠੀ ਪਈ ਹੈ, ਇਸ ਦੇ ਚੱਲਦਿਆਂ ਉਹਨਾਂ ਦੀ ਮਕਬੂਲੀਅਤ ਦੇ ਵਿੱਚ ਜਿਹੜਾ ਉਹ ਤਰੱਕੀ ਹੋ ਰਹੀ ਹੈ, ਯਾਨੀ ਕਿ ਲੇਬਰ ਪਾਰਟੀ ਇੱਕ ਵਾਰ ਫਿਰ ਤੋਂ ਮਕਬੂਲ ਹੋ ਰਹੀ ਹੈ। ਪਰ ਇਸ ਖਬਰ ਦਾ ਦੂਸਰਾ ਪੱਖ ਇਹ ਵੀ ਹੈ ਜਿਹੜਾ ਕਿ ABC ਵਰਗੇ ਅਦਾਰੇ ਜਾਂ ਦੂਸਰਿਆਂ TV ਚੈਨਲਸ ਤੋਂ ਤੁਸੀਂ ਦੇਖ ਸਕਦੇ ਹੋ, ਉਹ ਇਹ ਹੈ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੇ ਚਾਹੇ ਮਲਟੀ ਕਲਚਰਿਜ਼ਮ ਦੇ ਉੱਤੇ ਆਪਣਾ ਬਿਆਨ ਦਿੱਤਾ ਹੋਵੇ, ਚਾਹੇ ਤੇ ਫਿਰ ਜਿਹੜੀ ਪੇਡ ਪੇਰੈਂਟਲ ਲੀਵ ਹੈ ਉਸ ਦੇ ਉੱਤੇ ਆਪਣਾ ਪੱਖ ਰੱਖਿਆ ਹੋਵੇ, ਚਾਹੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਾਧੇ ਦੇ ਉੱਤੇ ਇਤਰਾਜ਼ ਜਤਾਇਆ ਹੋਵੇ, ਇਹ ਪੋਲੀਟੀਕਲ ਏਜੰਡੇ ਵੀ ਹੁਣ ਆਸਟ੍ਰੇਲੀਆ ਦੇ ਆਮ ਲੋਕਾਂ ਨੂੰ, ਜਾਂ ਇੰਝ ਕਹਿ ਲਈਏ ਕਿ ਵੋਟਰਾਂ ਨੂੰ ਪਸੰਦ ਨਹੀਂ ਆ ਰਹੇ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੀ ਤਾਜ਼ਾ ਸਰਵੇਖਣ ਜਿਹਨੂੰ AFR, ਰੈੱਡ ਬ੍ਰਿਜ, ਐਕਸੈਂਟ ਰਿਸਰਚ ਇਹਨਾਂ ਸਾਰਿਆਂ ਦੀ ਤਰਫ ਤੋਂ ਰਲ ਕੇ ਇਕੱਠਾ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੌਲਿਨ ਹੈਨਸਨ ਦੀ ਹੁਣ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ, ਬੇਸ਼ੱਕ ਮਾਮੂਲੀ ਕਮੀ ਇਹ ਦੱਸੀ ਗਈ ਹੋਵੇ, ਪਰ ਇਸ ਦਾ ਮਤਲਬ ਦੂਸਰੇ ਪਾਸੇ ਨੂੰ ਵੀ ਜਾਂਦਾ ਕਿ ਲੇਬਰ ਦੀ ਮਕਬੂਲੀਅਤ ਵਧੀ ਹੈ। ਪ੍ਰਾਇਮਰੀ ਵੋਟ ਲੇਬਰ ਦੇ ਹੁਣ 30% ਹੋਏ ਨੇ, ਵਨ ਨੇਸ਼ਨ ਦੇ 29% ਤੇ ਰਹਿ ਗਏ ਨੇ, ਉਧਰ ਗੱਠਜੋੜ ਦੇ ਵੀ 2 ਪੁਆਇੰਟ ਹੋਰ ਥੱਲੇ ਡਿੱਗੇ ਨੇ, 18% ਦੇ ਉੱਤੇ ਆ ਗਈ ਹੈ ਗੱਠਜੋੜ। ਪਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਇਹ ਜਿਹੜੇ ਸਰਵੇਖਣ ਨੇ, ਇਹ ਸਰਵੇਖਣ ਜਿੱਦਾਂ ਪਹਿਲਾਂ ਵੀ ਦੱਸਿਆ ਸੀ ਕਿ ਕੁਝ ਇੱਕ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਹੁੰਦੇ ਨੇ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਕੌਣ ਬਣਦਾ ਹੈ ਜਾਂ ਸਰਕਾਰ ਕਿਸ ਦੀ ਆਉਂਦੀ ਹੈ, ਇਸ ਨੂੰ ਲੈ ਕੇ ਇਹ ਸਰਵੇਖਣ ਦੇਸ਼ ਦੀ ਦਿਸ਼ਾ ਦਸ਼ਾ ਤੈਅ ਨਹੀਂ ਕਰ ਪਾਉਂਦੇ। ਇਹ ਮਹਿਜ਼ ਮੀਡੀਆ ਦੇ ਵਿੱਚ ਆਪਣਾ ਇੱਕ ਕਿਸਮ ਦਾ ਨੈਰੇਟਿਵ ਸ਼ੁਰੂ ਜ਼ਰੂਰ ਕਰ ਸਕਦੇ ਨੇ, ਪਰ ਆਸਟ੍ਰੇਲੀਆ ਦੇ ਲੋਕਾਂ ਨੇ ਦੇਖਣਾ ਹੈ ਕਿ ਉਹ ਲੇਬਰ ਨੂੰ ਫਿਰ ਤੋਂ ਮੌਕਾ ਦੇਣਾ ਚਾਹੁੰਦੇ ਨੇ ਜਾਂ ਵਨ ਨੇਸ਼ਨ ਨੂੰ ਅਜ਼ਮਾਉਣਾ ਚਾਹੁੰਦੇ ਨੇ, ਜਾਂ ਫਿਰ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਹੀ ਆਪਣਾ ਭਰੋਸਾ ਜਤਾਉਣਗੇ, ਜਿਹੜੇ ਕਿ ਹੁਣ ਤੱਕ ਇਸ ਸਰਵੇਖਣ ਚ ਫਾਟੀ ਨਜ਼ਰ ਆ ਰਹੀ ਹੈ। ਪਰ ਪ੍ਰਧਾਨ ਮੰਤਰੀ ਦੀ ਚੁਆਇਸ ਜਦੋਂ ਪੁੱਛੀ ਜਾਵੇ ਤਾਂ ਇਸ ਦੇ ਵਿੱਚ ਐਂਥਨੀ ਅਲਬਨੀਜ਼ 33% ਦੇ ਉੱਤੇ ਨੇ, ਜਦਕਿ ਪੌਲਿਨ ਹੈਨਸਨ ਨੂੰ 23% ਲੋਕਾਂ ਨੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਚੁਣਿਆ, ਤੇ ਐਂਗਸ ਟੇਲਰ ਨੂੰ 11% ਲੋਕ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸਰਵੇਖਣ ਬੇਹੱਦ ਛੋਟੀ ਗਿਣਤੀ ਦੇ ਵਿੱਚ ਤੇ ਬੇਹੱਦ ਸੀਮਿਤ ਕਿਸਮ ਦੇ ਸੋਚ ਰੱਖਣ ਵਾਲੇ ਲੋਕਾਂ ਦੇ ਆਧਾਰ ਦੇ ਉੱਤੇ ਕੀਤੇ ਜਾਂਦੇ ਨੇ। ਉਹ ਵੱਖਰੀ ਗੱਲ ਹੈ ਕਿ ਪੌਲਿਨ ਹੈਨਸਨ ਦੇ ਦੁਆਰਾ ਦਿੱਤੇ ਗਏ ਬਿਆਨ ਉਹਨਾਂ ਦੇ ਲਈ ਆਪਣੀ ਹੀ ਸਿਆਸੀ ਕਬਰ ਕਿਸੇ ਤਰੀਕੇ ਦੇ ਨਾਲ ਖੋਦ ਨਾ ਦੇਣ, ਇਹੀ ਉਹਨਾਂ ਦੀ ਪਾਰਟੀ ਨੂੰ ਇੱਕ ਖਦਸ਼ਾ ਹੈ। ਇਧਰ ਪ੍ਰਾਪਰਟੀ ਦੀ ਕੀਮਤਾਂ ਦੇ ਉੱਤੇ ਧਿਆਨ ਰੱਖਣ ਵਾਲੀ ਸੰਸਥਾ ਕੋਟੇਲਿਟੀ ਦੀ ਤਰਫ ਤੋਂ ਇੱਕ ਨਵਾਂ ਸਰਵੇਖਣ ਲਿਆਂਦਾ ਗਿਆ, ਪ੍ਰਾਪਰਟੀ ਕਲੀਅਰੈਂਸ ਡੇਟਾ। ਇਹ ਖਬਰ ਬੜੀ ਦਿਲਚਸਪ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਘਰਾਂ ਦੀ ਕਮੀ ਹੈ, ਘਰਾਂ ਦੀ ਕਮੀ ਹੈ, ਹੁਣ ਗ੍ਰਾਹਕਾਂ ਦੀ ਕਮੀ ਹੈ ਵੀ ਸੁਣਨ ਲੱਗ ਪਵੋ। ਇਸ ਕਿਸਮ ਦੀਆਂ ਖਬਰਾਂ ਵੀ ਬੜੀਆਂ ਆਮ ਹੋ ਜਾਣਗੀਆਂ। ਸਿਡਨੀ ਮੈਲਬਨ ਦੀ ਆਕਸ਼ਨ ਮਾਰਕੀਟ ਦੇ ਵਿੱਚ ਕਲੀਅਰੈਂਸ ਅਪ੍ਰੈਲ 2020 ਦੇ ਆਪਣੇ ਪੱਧਰ ਤੋਂ ਬਾਅਦ ਸਭ ਤੋਂ ਹੇਠਾਂ ਜਾ ਚੁੱਕੀ ਹੈ। ਮੈਲਬਨ ਦੇ ਵਿੱਚ ਤਾਂ ਕੋਵਿਡ ਲਾਕਡਾਊਨ ਲੱਗਣ ਤੋਂ ਪਹਿਲਾਂ ਜਿਸ ਕਿਸਮ ਦੀ ਕਲੀਅਰੈਂਸ ਮਾਰਕੀਟ ਸੀ ਉਸ ਕਿਸਮ ਦੀ ਬਣ ਗਈ ਹੈ, ਯਾਨੀ ਕਿ ਜਿਹੜੀਆਂ ਬੋਲੀਆਂ ਲੱਗਦੀਆਂ ਨੇ ਘਰਾਂ ਦੀ ਪ੍ਰੋਪਰਟੀਜ਼ ਦੀ ਖਰੀਦੋ ਫਰੋਖਤ ਦੇ ਲਈ, ਉਹਨਾਂ ਬੋਲੀਆਂ ਦੇ ਵਿੱਚ ਹੁਣ ਉਹਨੇ ਬੋਲੀ ਕਾਰਡ ਨਹੀਂ ਸ਼ਾਮਲ ਹੋ ਰਹੇ।

ਜਿਹੜੀ ਹੋ ਕੇ ਹਟੀ ਹੈ ਉਸ ਦੇ ਵਿੱਚ 49.2% ਬੋਲੀਆਂ ਹੀ ਸਿਰੇ ਚੜ ਸਕੀਆਂ, ਯਾਨੀ ਕਿ ਘਰਾਂ ਦੀ ਖਰੀਦ ਜਿਹੜੀ ਉਹ ਇੰਨੀ ਵਧੀਆ ਨਹੀਂ ਹੋਈ। ਆਮ ਤੌਰ ਦੇ ਉੱਤੇ ਦੇਸ਼ ਦੇ ਵਿੱਚ ਜਿਹੜੀ ਇੱਕ ਬੈਲੈਂਸਡ ਮਾਰਕੀਟ ਰਹਿੰਦੀ ਹੈ, ਏਦਾਂ ਨਹੀਂ ਹੈ ਕਿ 100% ਬੋਲੀਆਂ ਸਿਰੇ ਚੜ ਜਾਂਦੀਆਂ ਨੇ, ਪਰ 60-65% ਬੋਲੀਆਂ ਜਿਹੜੀਆਂ ਉਹ ਸਿਰੇ ਚੜ੍ਹਦੀਆਂ ਰਹਿੰਦੀਆਂ। ਇੱਕ ਬੈਲੈਂਸਡ ਜੀ ਮਾਰਕੀਟ ਹੈ ਆਸਟ੍ਰੇਲੀਆ ਦੇ ਵਿੱਚ, ਆਕਸ਼ਨ ਮਾਰਕੀਟ ਦੀ ਜਦੋਂ ਗੱਲ ਕੀਤੀ ਜਾਂਦੀ ਹੈ। ਪਰ ਇਹ ਡੇਟਾ ਜਿਹੜਾ ਇਹ ਦਿਖਾ ਰਿਹਾ ਹੈ ਕਿ ਅਪ੍ਰੈਲ 2020 ਤੋਂ ਬਾਅਦ 47.3% ਤੇ ਸਿਡਨੀ ਦੀ ਜਿਹੜੀ ਆਕਸ਼ਨ ਮਾਰਕੀਟ ਚਲੀ ਗਈ ਸੀ, ਹੁਣ ਲਗਭਗ ਉਸ ਮਾਰਕ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਇੰਨੇ ਹੇਠਲੇ ਪੱਧਰ ਦੇ ਉੱਤੇ ਚਲੀ ਗਈ ਹੋਵੇ। ਔਰ ਬ੍ਰਿਸਬੇਨ ਦੇ ਵਿੱਚ ਤਾਂ ਲੋਐਸਟ ਕਲੀਅਰੈਂਸ ਰੇਟ ਦੇਖੀ ਗਈ ਹੈ, ਜਾਂ ਇੰਝ ਕਹਿ ਲਈਏ ਇਸ ਖ਼ਬਰ ਨੂੰ ਦੂਸਰੇ ਸ਼ਬਦਾਂ ਚ ਕਹੀਏ ਕਿ ਦੇਸ਼ ਦੇ ਵਿੱਚ ਜਿੰਨੇ ਵੀ ਸੂਬੇ ਨੇ, ਜਿੰਨੀਆਂ ਵੀ ਸਟੇਟਸ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਰਾਜਧਾਨੀ ਸ਼ਹਿਰ ਨੇ, ਸਿਡਨੀ, ਮੈਲਬਰਨ, ਹੌਬਾਰਟ, ਪਰਥ, ਐਡੀਲੇਡ, ਬ੍ਰਿਸਬੇਨ ਉਹਨਾਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਹੈ ਜਿੱਥੇ ਆਕਸ਼ਨ ਦੀ ਕਲੀਅਰੈਂਸ ਰੇਟ 39.3% ਹੈ। ਹਾਲਾਂਕਿ ਪਿਛਲੇ ਹਫ਼ਤੇ ਸੁਧਾਰ ਵੀ ਦੇਖਣ ਨੂੰ ਮਿਲਿਆ ਸੀ, ਇਹੀ ਖ਼ਬਰਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਬ੍ਰਿਸਬੇਨ ਦੇ ਵਿੱਚ ਯੂਨਿਟ ਮਾਰਕੀਟ ਉੱਤੇ ਚੜ ਰਹੀ ਹੈ, ਜਾਂ ਫਿਰ ਜਿਹੜੇ ਛੋਟੇ ਘਰ ਨੇ ਉਹ ਤੇਜ਼ੀ ਦੇ ਨਾਲ ਵਿਕ ਰਹੇ ਨੇ, ਪਰ ਬਾਵਜੂਦ ਇਸ ਦੇ ਆਕਸ਼ਨ ਦੇ ਉੱਤੇ ਘਰ ਓਨੀ ਤੇਜ਼ੀ ਦੇ ਨਾਲ ਨਹੀਂ ਵਿਕ ਪਾ ਰਹੇ ਨੇ। ਐਡੀਲੇਡ ਇੱਕ ਐਸਾ ਸ਼ਹਿਰ ਜਿਹੜਾ ਕਹਿ ਸਕਦੇ ਹਾਂ ਜਿਹੜਾ ਸਟੈਂਡ ਆਊਟ ਕਰ ਰਿਹਾ, ਐਡੀਲੇਡ ਦੇ ਵਿੱਚ 24% ਦਾ ਇਜ਼ਾਫਾ ਹੋਇਆ। ਉਲਟਾ ਐਡੀਲੇਡ ਦੇ ਵਿੱਚ ਜਿਹੜੀ ਆਕਸ਼ਨ ਕਲੀਅਰੈਂਸ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਬਿਹਤਰੀਨ ਰਹੀ ਹੈ, ਪਿਛਲੇ 5 ਹਫ਼ਤਿਆਂ ਦੇ ਵਿੱਚ ਸਭ ਤੋਂ ਬਿਹਤਰੀਨ ਐਡੀਲੇਡ ਦੀ ਆਪਣੀ ਪਰਫਾਰਮੈਂਸ ਰਹੀ ਹੈ। ਇੱਥੇ 68%, ਯਾਨੀ 100 ਦੇ ਵਿੱਚੋਂ 68 ਘਰਾਂ ਦੀ ਬੋਲੀ ਸਿਰੇ ਚੜ੍ਹੀ ਹੈ। ਔਰ ਇਹ ਡੇਟਾ ਇਹ ਵੀ ਦੱਸਦਾ ਹੈ ਕਿ ਅਗਲੇ ਹਫ਼ਤੇ ਜਿਹੜਾ ਆਉਣ ਵਾਲਾ ਹਫ਼ਤਾ ਹੈ ਉਸ ਦੇ ਵਿੱਚ ਮਾਰਕੀਟ ਹੋਰ ਵੀ ਥੱਲੇ ਜਾ ਸਕਦੀ ਹੈ, ਘੱਟੋ ਘੱਟ ਨਹੀਂ ਤੇ 5-6% ਮਾਰਕੀਟ ਥੱਲੇ ਜਾਣ ਦੇ ਕਿਆਸ ਲਗਾਏ ਜਾ ਰਹੇ ਨੇ। ਇਧਰ ਯੂਨੀਅਨ ਦੀ ਤਰਫ ਤੋਂ ਸਿਡਨੀ ਦੀ ਮੇਅਰ ਕਲੋਵਰ ਮੂਰੇ ਦੇ ਉਸ ਫੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ, ਔਰ ਇੱਕ ਕਿਸਮ ਦੇ ਨਾਲ ਤਗੜਾ ਵਿਰੋਧ ਜਿਹੜਾ ਅੱਜ ਤੱਕ ਕਦੇ ਯੂਨੀਅਨ ਨੇ NSW ਦੇ ਕਿਸੇ ਵੀ ਵੱਡੇ ਪ੍ਰੋਜੈਕਟ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ, ਉਸ ਕਿਸਮ ਦੇ ਨਾਲ ਇਹ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਘੱਟੋ ਘੱਟ 1000 ਨੌਕਰੀਆਂ ਖਤਮ ਹੋ ਜਾਣਗੀਆਂ ਜੇਕਰ ਇਹ ਵਿਕਾਸ ਦਾ ਪ੍ਰੋਜੈਕਟ ਹੋਇਆ ਤਾਂ। ਹਾਲਾਂਕਿ ਸਿਡਨੀ ਦੀ ਕੌਂਸਲ ਇਸ ਵਿਕਾਸ ਦੇ ਪ੍ਰੋਜੈਕਟ ਨੂੰ ਮੰਨ ਰਹੀ ਹੈ ਕਿ ਇਸ ਦੇ ਨਾਲ ਸ਼ਹਿਰ ਸੋਹਣਾ ਬਣੇਗਾ, ਪਰ ਘੱਟੋ ਘੱਟ 7 ਇਮਾਰਤਾਂ ਢਾਈਆਂ ਜਾ ਰਹੀਆਂ ਨੇ। ਦੇਸ਼ ਦੀ ਸਭ ਤੋਂ ਬਿਜ਼ੀ ਜੇਕਰ ਕੋਈ ਵੂਲਵਰਸ ਦਾ ਸਟੋਰ ਹੈਗਾ ਤਾਂ ਉਹ ਸਿਡਨੀ ਦੀ ਜਾਰਜ ਸਟਰੀਟ ਦੇ ਉੱਤੇ ਪੈਂਦਾ ਵੂਲਵਰਸ ਹੈ। ਔਰ ਮੰਨਿਆ ਜਾ ਰਿਹਾ ਹੈ ਕਿ $150 million ਇਨਵੈਸਟ ਕਰਕੇ ਟਾਊਨ ਹਾਲ ਸਕੁਅਰ ਨੂੰ ਜਿਹੜਾ ਇੱਕ ਕਿਸਮ ਦੇ ਨਾਲ ਨਵਾਂ ਨਕੋਰ ਬਣਾਇਆ ਜਾਏਗਾ। ਨਵਾਂ ਨਕੋਰ ਤਾਂ ਕੀ ਬਣਾਇਆ ਜਾਏਗਾ, ਇੱਥੇ ਇਹ ਸਾਰੀਆਂ ਇਮਾਰਤਾਂ 7 ਇਮਾਰਤਾਂ ਤਾਂ ਢਾ ਦਿੱਤੀਆਂ ਜਾਣੀਆਂ ਨੇ, ਉਹ ਤੋਂ ਬਾਅਦ ਇਹਨੂੰ ਪੱਧਰਾ ਕਰ ਦਿੱਤਾ ਜਾਣਾ ਤਾਂ ਕਿ ਟਾਊਨ ਹਾਲ ਦੇ ਸਾਹਮਣੇ ਇੱਕ ਵਧੀਆ ਦ੍ਰਿਸ਼ ਹੋ ਸਕੇ। ਉਂਝ ਦੱਸ ਦਈਏ ਮੋਟੇ ਤੌਰ ਦੇ ਉੱਤੇ, ਹਾਲਾਂਕਿ ਇਸ ਨੂੰ ਖ਼ਬਰ ਦੇ ਵਿੱਚ ਜਿਹੜਾ ਨਹੀਂ ਮੰਨਿਆ ਜਾ ਸਕਦਾ ਹਿੱਸਾ, ਪਰ ਟਾਊਨ ਹਾਲ ਦਾ ਇਹ ਉਹ ਏਰੀਆ ਹੈ ਜਿੱਥੇ ਪ੍ਰਦਰਸ਼ਨ ਹੁੰਦੇ ਰਹਿੰਦੇ ਨੇ, ਜਿੱਥੇ ਜੈਫਰੀ ਐਪਸਟੀਨ ਦੇ ਖਿਲਾਫ ਆਵਾਜ਼ ਉੱਠਣ ਤੋਂ ਲੈ ਕੇ ਫਲਸਤੀਨ ਦੇ ਹੱਕ ਦੇ ਵਿੱਚ ਆਵਾਜ਼ ਚੁੱਕੇ ਜਾਣ ਤੱਕ ਅਕਸਰ ਝੰਡੇ ਲੱਗੇ ਰਹਿੰਦੇ ਨੇ, ਜਿੱਥੇ ਸਟਰੀਟ ਬਸਕਰ ਜਿਹੜੇ ਨੇ ਉਹ ਅਕਸਰ ਆਪਣੀਆਂ ਆਵਾਜ਼ਾਂ ਜਾਂ ਆਪਣੇ ਟੈਲੈਂਟ ਦਾ ਮੁਜ਼ਾਹਰਾ ਕਰਦੇ ਰਹਿੰਦੇ ਨੇ। ਇਹ ਉਹ ਥਾਂ ਹੈ ਜਿੱਥੇ ਟਾਊਨ ਹਾਲ ਦਾ ਦ੍ਰਿਸ਼ ਦੇਖਣ ਦੇ ਲਈ ਤਾਂ ਲੋਕ ਘੱਟ ਖੜੇ ਹੋਣਗੇ, ਪਰ ਕਿਸੇ ਨਾ ਕਿਸੇ ਧਰਨੇ ਮੁਜ਼ਾਹਰੇ ਦੇ ਲਈ ਇੱਕ ਪੱਕੀ ਥਾਂ ਜ਼ਰੂਰ ਬਣ ਜਾਏਗੀ। ਦੱਸ ਦਈਏ ਕਿ ਇਸ ਦਰਮਿਆਨ ਘੱਟੋ ਘੱਟ 1 ਸਦੀ ਪੁਰਾਣਾ ਜਿਹੜਾ ਹੋਟਲ ਕੋਰੋਨੇਸ਼ਨ ਹੈ ਪਾਰਕ ਸਟਰੀਟ ਦੇ ਉੱਤੇ ਪੈਂਦਾ, ਉਹ ਖਤਮ ਕਰ ਦਿੱਤਾ ਜਾਣਾ, ਔਰ ਇੱਕ 3-4 ਪੀੜੀਆਂ ਤੋਂ ਚੱਲਦਾ ਆ ਰਿਹਾ ਜਵੈਲਰ ਸਟੋਰ ਖਤਮ ਹੋ ਜਾਏਗਾ, ਦੇਸ਼ ਦਾ ਸਭ ਤੋਂ ਬਿਜ਼ੀ ਵੂਲਵਰਸ ਸਟੋਰ ਖਤਮ ਹੋ ਜਾਏਗਾ। ਜਿਹੜੀ SDA ਸ਼ੋਪ ਡਿਸਟ੍ਰੀਬਿਊਟਿਵ ਤੇ ਅਲਾਈਡ ਇੰਪਲੋਈਜ਼ ਐਸੋਸੀਏਸ਼ਨ, ਇਹ ਵੂਲਵਰਸ ਦੇ ਨਾਲ ਵੀ ਜਿਹੜੇ ਕਰਮਚਾਰੀ ਨੇ ਉਹ SDA ਦੇ ਨਾਲ ਹੀ ਜੁੜੇ ਹੁੰਦੇ ਨੇ। ਦੇਸ਼ ਦੀ ਟ੍ਰੇਡ ਯੂਨੀਅਨ ਸਭ ਤੋਂ ਵੱਡੀ ਇਹ ਮੰਨੀ ਜਾ ਸਕਦੀ ਹੈ ਰਿਟੇਲ ਸੈਕਟਰ ਦੀ, ਫਾਸਟ ਫੂਡ ਵੇਅਰ ਹਾਊਸ ਦੀ। ਇਸ ਯੂਨੀਅਨ ਦੇ NSW ਦੇ ਸਕੱਤਰ ਮੈਨੀ ਸਮਿਥ ਨੇ ਇਤਰਾਜ਼ ਜਤਾਇਆ ਕਿ ਕਲੋਵਰ ਮੁਰੇ ਦਾ ਇਹ ਪਲਾਨ ਜਿਸ ਦੇ ਚੱਲਦੇ ਉਹਨਾਂ ਨੇ ਹੁਣ ਬੁਲਡੋਜ਼ਰ ਲਿਆਉਣਾ ਢਾ ਦੇਣਾ, ਔਰ ਲਗਭਗ 300 ਕਰਮਚਾਰੀ ਤਾਂ ਰਿਟੇਲ ਸੈਕਟਰ ਦੇ ਵਿੱਚੋਂ ਵਿਹਲੇ ਹੋ ਜਾਣਗੇ, ਬਾਕੀ 1000 ਕਰਮਚਾਰੀ ਅਲੱਗ ਅਲੱਗ ਦੁਕਾਨਾਂ ਤੇ ਕੰਮ ਕਰਦੇ ਉਹ ਵਿਹਲੇ ਹੋ ਜਾਣਗੇ। ਇਹ ਕਾਰੋਬਾਰ ਖਤਮ ਕੀਤੇ ਜਾ ਰਹੇ ਨੇ, ਇੱਥੇ ਕੰਮ ਕਾਜ ਖਤਮ ਕੀਤਾ ਜਾ ਰਿਹਾ, ਇਸ ਗਲੀ ਦੀ ਜਾਂ ਜਾਰਜ ਸਟਰੀਟ ਦੀ ਸਭ ਤੋਂ ਵਿਅਸਤ ਪੁਆਇੰਟ ਨੂੰ ਖਤਮ ਕੀਤਾ ਜਾ ਰਿਹਾ, ਉਹਨੂੰ ਵਿਹਲਾ ਕਰ ਦਿੱਤਾ ਜਾਣਾ, ਕਿਸ ਕਰਕੇ ਕਿ ਟਾਊਨ ਹਾਲ ਸਕੁਅਰ ਦੀ ਇੱਕ ਦਿੱਖ ਸਕੇ। ਹਾਲਾਂਕਿ ਦੱਸ ਦਈਏ ਕਿ ਜਿਸ ਚੀਜ਼ ਦੀ ਇੱਥੇ ਲੋੜ ਹੈ ਉਹ ਪਾਰਕਿੰਗ ਹੋ ਸਕਦੀ ਹੈ, ਪਰ ਕੌਂਸਲ ਨੂੰ ਇਹ ਫਿਲਹਾਲ ਇੰਨਾ ਜ਼ਰੂਰੀ
ਨਹੀਂ ਲੱਗਦਾ। ਟਾਊਨ ਹਾਲ ਸਕੁਏਅਰ ਦਾ ਇਹ ਪ੍ਰਪੋਜ਼ਲ ਜਿਹੜਾ

0: ਇਹ ਮੰਨਿਆ ਜਾ ਰਿਹਾ ਕਿ 2035 ਤੱਕ ਸਿਰੇ ਨਹੀਂ ਚੜ੍ਹਨ ਲੱਗਿਆ ਔਰ ਇਸ ਦੀ ਢਾਣ ਦੀ ਸ਼ੁਰੂਆਤ 2028 ਚ ਕਰ ਦਿੱਤੀ ਜਾਏਗੀ। ਇਹ ਨਹੀਂ ਮੰਨਿਆ ਜਾ ਸਕਦਾ ਕਿ ਇਸ ਦੇ ਨਾਲ ਸ਼ਹਿਰ ਦੀ ਦਿੱਖ ਦੇ ਉੱਤੇ ਕਿੰਨਾ ਅਸਰ ਪਏਗਾ, ਪਰ ਇੰਨਾ ਜ਼ਰੂਰ ਹੈ ਕਿ NSW ਦੇ ਇਸ ਰਾਜਧਾਨੀ ਸ਼ਹਿਰ ਦਾ ਸਭ ਤੋਂ ਬਿਜ਼ੀ ਪੁਆਇੰਟ ਔਰ ਸਭ ਤੋਂ ਸੋਹਣਾ ਦਿਖਣ ਵਾਲਾ ਇਹ ਇਲਾਕਾ ਜਿਹੜਾ ਉਸ ਦੀ ਹੁਣ ਨੁਹਾਰ ਬਦਲਣ ਜਾ ਰਹੀ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੁਇਨਜ਼ਲੈਂਡ ਤੋਂ ਅਗਲੀ ਖਬਰ, ਜਿੱਥੇ ਮੰਨਿਆ ਜਾ ਰਿਹਾ ਹੈ ਕਿ 13,000 ਘਰਾਂ ਦੀ ਬਿਜਲੀ ਸਿਰਫ ਇਸ ਕਰਕੇ ਚਲੀ ਗਈ ਕਿਉਂਕਿ ਕਿਸੇ ਸਿਰਫਿਰੇ ਨੇ ਜ਼ਮੀਨਦੋਜ਼ ਜਿਹੜਾ ਪਾਵਰ ਸਬਸਟੇਸ਼ਨ ਹੈ ਉਸਦੀ ਤਾਰ ਚੋਰੀ ਕਰ ਲਈ। ਕਾਪਰ ਚੋਰੀ ਕਰਨ ਦਾ ਯਾਨੀ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਦਾ ਇੱਕ ਰੁਝਾਨ ਕੁਇਨਜ਼ਲੈਂਡ ਦੇ ਵਿੱਚ, ਵਿਕਟੋਰੀਆ ਦੇ ਵਿੱਚ, ਦੂਸਰੀਆਂ ਸਟੇਟਾਂ ਦੇ ਵਿੱਚ ਹੈ, ਪਰ ਬਰਾਊਨਸ ਪਲੇਨਸ ਨਾਮ ਦੇ ਇਸ ਇਲਾਕੇ ਦਾ ਇਹ ਪਾਵਰ ਸਟੇਸ਼ਨ ਕੱਲ ਦੇ ਦਿਨ ਐਨਰਜੈਕਸ ਤੇ ਐਮਰਜੈਂਸੀ ਸਰਵਿਸਿਜ਼ ਨੂੰ ਸੱਦਿਆ। ਐਨਰਜੈਕਸ ਰਿਟੇਲ ਕੰਪਨੀ ਹੈ ਜਿਹੜੀ ਪਾਵਰ ਸਪਲਾਈ ਕਰਦੀ ਹੈ। ਦੱਸਿਆ ਗਿਆ ਕਿ 11,000 ਵੋਲਟ ਦੀ ਇਹ ਕੇਬਲ ਹੈ ਜਿਹੜੀ ਇੱਥੋਂ ਗੁਜ਼ਰਦੀ ਹੈ। ਇੱਕ ਪਿੱਟ ਬਣਿਆ ਹੁੰਦਾ ਹੈ ਜਾਂ ਇੱਕ ਕਿਸਮ ਦਾ ਚੈਂਬਰ ਬਣਿਆ ਹੁੰਦਾ ਜਿਹਨੂੰ ਖੋਲ ਕੇ ਜ਼ਮੀਨ ਦੇ ਥੱਲੇ ਜਾਇਆ ਜਾਂਦਾ ਤੇ ਜਦੋਂ ਅਥਾਰਟੀਜ਼ ਨੂੰ ਸੱਦਿਆ ਗਿਆ ਉੱਥੋਂ ਧੂੰਆਂ ਨਿਕਲ ਰਿਹਾ ਸੀ ਤੇ ਫਾਇਰ ਕਰੂ ਨੂੰ ਵੀ ਉੱਥੇ ਸੱਦਿਆ ਗਿਆ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ। ਹਾਲਾਂਕਿ ਪੁਲਿਸ ਦੀ ਤਰਫ ਤੋਂ ਮੌਕਾ ਏ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ। ਪਤਾ ਕੀਤਾ ਜਾ ਰਿਹਾ ਹੈ ਕਿ ਇਸ ਦੇ ਨਾਲ ਇਹ ਕਿਹਨੇ ਕੀਤੀ ਇਹ ਘਟਨਾ ਅੰਜਾਮ, ਕਿਹਨੇ ਦਿੱਤੀ ਹੈ। ਪਰ ਇਸ ਦੇ ਚੱਲਦਿਆਂ ਬੋਰਨੀਆ ਹਾਈਟਸ, ਰੀਜੈਂਟਸ ਪਾਰਕ, ਹਿਲ ਕ੍ਰੈਸਟ, ਕੁਇਨਜ਼ਲੈਂਡ ਦੇ ਸਾਰੇ ਇਲਾਕਿਆਂ ਦੇ ਵਿੱਚ ਬੱਤੀ ਗੁੱਲ ਹੋ ਗਈ। 13,000 ਦੇ ਕਰੀਬ ਘਰ ਤੇ ਜਿਹੜੇ ਵਪਾਰਕ ਅਦਾਰੇ ਨੇ ਉਹ ਬਗੈਰ ਬਿਜਲੀ ਤੋਂ ਰਹਿ ਰਹੇ ਨੇ। ਮੰਨਿਆ ਜਾ ਰਿਹਾ ਐਨਰਜੈਕਸ ਨੂੰ ਇਹ ਲੱਗਦਾ ਹੈ ਕਿ ਜਿਸਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਏਗਾ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਹੋਏਗਾ ਕਿਉਂਕਿ ਤਾਰਾਂ ਦਾ ਜਿਹੜਾ ਹਾਲ ਕੀਤਾ ਗਿਆ, ਜਿੰਨਾ ਉੱਥੇ ਨੁਕਸਾਨ ਕੀਤਾ ਗਿਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਹੜਾ ਵੀ ਸਿਰਫਰਾ ਇਹ ਦੋਸ਼ੀ ਹੋਏਗਾ ਉਹਨੇ ਬੁਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਇਸ ਥਾਂ ਨੂੰ ਵੀ ਨੁਕਸਾਨ ਪਹੁੰਚਾਇਆ। ਪਿਛਲੇ 12 ਮਹੀਨਿਆਂ ਦੇ ਵਿੱਚ ਪੂਰੇ ਕੁਇਨਜ਼ਲੈਂਡ ਸਟੇਟ ਦੇ ਅੰਦਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ, ਘੱਟੋ ਘੱਟ 1,000 ਵਾਰ ਐਸੇ ਮੌਕੇ ਆਏ ਨੇ ਜਦੋਂ ਤਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਵਾਪਰੀਆਂ ਹੋਣ। ਉੱਥੇ ਸਿਡਨੀ ਦੇ ਹਵਾਈ ਅੱਡੇ ਦੇ ਉੱਤੇ ਐਨੂਅਲ ਲੋਸਟ ਲਗੇਜ ਆਕਸ਼ਨ ਲੱਗਣ ਜਾ ਰਹੀ ਹੈ, ਯਾਨੀ ਕਿ ਜਿਹੜਾ ਖੋਇਆ ਹੋਇਆ ਸਮਾਨ ਹੁੰਦਾ ਜਾਂ ਉਹ ਸਮਾਨ ਜਿਹਨੂੰ ਲੋਕ ਬਾਅਦ ਦੇ ਵਿੱਚ ਕਲੇਮ ਨਹੀਂ ਕਰਦੇ ਉਹਨੂੰ ਸਾਲਾਂ ਬਾਅਦ ਹਵਾਈ ਅੱਡੇ ਇੱਕ ਆਕਸ਼ਨ ਦੇ ਵਿੱਚ ਇੱਕ ਬੋਲੀ ਦੇ ਵਿੱਚ ਕੱਢ ਦਿੰਦੇ ਨੇ। ਬੜੀਆਂ ਸਸਤੀਆਂ ਕੀਮਤਾਂ ਤੇ ਵੀ ਇਹ ਸਮਾਨ ਕੱਢਿਆ ਜਾਂਦਾ। ਮੰਨਿਆ ਜਾ ਰਿਹਾ ਹੈ ਕਿ 2300 ਦੇ ਕਰੀਬ ਆਈਟਮਸ ਨੇ ਜਿਹੜੀਆਂ ਇਸ ਸਾਲ ਤੁਸੀਂ ਲੈ ਸਕਦੇ ਹੋ। 120 ਲੈਪਟਾਪ ਨੇ, 100 ਹੈੱਡਫੋਨ ਨੇ, 350 ਜਵੈਲਰੀ ਦੇ ਅਲੱਗ ਅਲੱਗ ਕਿਸਮ ਦੇ ਗਹਿਣੇ ਗੱਤੇ ਨੇ। ਇਸ ਤੋਂ ਇਲਾਵਾ 150 ਸਨ ਗਲਾਸਿਸ ਵੀ ਨੇ, ਵੈਡਿੰਗ ਡਰੈਸ ਤੱਕ ਹੈ ਜੇਕਰ ਤੁਹਾਡੇ ਚੋਂ ਕੋਈ ਆਪਣਾ ਵਿਆਹ ਦਾ ਪਲਾਨ ਕਰ ਰਿਹਾ ਹੈਗਾ। ਦੱਸ ਦਈਏ ਕਿ ਪਿਛਲੇ 12 ਮਹੀਨਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਆਈਟਮਸ ਕਲੇਮ ਨਹੀਂ ਕੀਤੀਆਂ ਨੇ ਉਹਨਾਂ ਅਬੰਡਨ ਆਈਟਮਸ ਨੂੰ ਹੁਣ ਵੇਚਿਆ ਜਾ ਰਿਹਾ। ਬੈਟਮੈਨ ਲੈਗੋ ਸੈੱਟ ਵੀ ਹੈ, ਇੱਕ ਏਅਰ ਫਰਾਇਰ ਵੀ ਹੈ ਤੇ ਬੜਾ ਕੁਛ ਅਜੀਬੋ ਗਰੀਬ ਆਈਟਮਾਂ ਨੇ। $10 ਤੋਂ ਲੈ ਕੇ $2,00,000 ਤੱਕ ਦੀ ਇਹ ਆਪਸ਼ਨ ਹੋਏਗੀ। ਆਪਸ਼ਨ ਜਦੋਂ ਹੁੰਦੀ ਹੈ ਤਾਂ ਹਵਾਈ ਅੱਡਾ ਇਸ ਰਕਮ ਨੂੰ ਅਸਲ ਦੇ ਵਿੱਚ ਕਿਸੇ ਨਾ ਕਿਸੇ ਚੈਰਿਟੀ ਪ੍ਰੋਗਰਾਮ ਦੇ ਲਈ ਵਰਤਦਾ। ਇਸ ਵਾਰ ਸਿਡਨੀ ਹਵਾਈ ਅੱਡੇ ਨੇ ਕਿਹਾ ਹੈ ਕਿ ਉਹ ਜਿਹੜਾ ਲੋਕਲ ਕੌਂਸਲ ਹੈ ਬੇ ਸਾਈਡ ਉੱਥੇ ਫ੍ਰੀ ਸਵਿਮਿੰਗ ਲੈਸਨ ਜੇਕਰ ਤੁਸੀਂ ਲੈਣੇ ਨੇ ਤਾਂ ਉਸ ਦੇ ਖਾਤਰ ਇਹ ਹਵਾਈ ਅੱਡਾ ਇਹ ਰਕਮ ਜਿੰਨੀ ਵੀ ਇਕੱਠੀ ਕਰੇਗਾ ਤੇ ਉਸ ਸਵਿਮਿੰਗ ਸੈਂਟਰ ਨੂੰ ਦੇਗਾ ਤਾਂ ਕਿ ਆਲੇ ਦੁਆਲੇ ਦੇ ਰਹਿਣ ਵਾਲੇ ਛੋਟੇ ਬੱਚਿਆਂ ਨੂੰ, ਲੋਕਾਂ ਨੂੰ, ਪ੍ਰਵਾਸੀਆਂ ਨੂੰ ਫ੍ਰੀ ਸਵਿਮਿੰਗ ਲੈਸਨ ਜਿਹੜੇ ਨੇ ਇਹ ਦਿੱਤੇ ਜਾ ਸਕਣ। ਉਹਦੇ ਤੇ ਜਿੰਨਾ ਵੀ ਖਰਚ ਹੋਏਗਾ ਉਹ ਇਸ ਰਕਮ ਦੇ ਨਾਲ ਤਾਰਿਆ ਜਾਏਗਾ। ਹੁਣ ਤੱਕ ਸਿਡਨੀ ਹਵਾਈ ਅੱਡੇ ਨੇ ਪਿਛਲੇ ਇੱਕ ਦਹਾਕੇ ਚ ਘੱਟੋ ਘੱਟ $22,00,000 ਇਸ ਕਿਸਮ ਦੇ ਨਾਲ ਇਹ ਅਬੈਂਡਨਡ ਆਈਟਮਸ ਜਿਹੜੀਆਂ ਨੇ ਬੋਲੀ ਤੇ ਲਗਾ ਕੇ ਇਕੱਠਾ ਕਰਕੇ ਚੈਰਿਟੀਜ਼ ਨੂੰ ਦਿੱਤਾ ਅਲੱਗ ਅਲੱਗ ਮੌਕਿਆਂ ਦੇ ਉੱਤੇ। ਜੇ ਤੁਸੀਂ ਵੀ ਇੰਟਰਸਟਿਡ ਹੈਗੇ ਹੋ, ਦੱਸ ਦਈਏ ਕਿ 2025 ਦੇ ਵਿੱਚ 6,000 ਐਸੀਆਂ ਆਈਟਮਾਂ ਸੀ ਜਿਹੜੀਆਂ ਜਾਂ ਤਾਂ ਰਹਿ ਗਈਆਂ ਜਾਂ ਪੈਸੈਂਜਰਸ ਨੇ ਚੱਕੀਆਂ ਨੇ ਤੇ ਇਹ ਬਿਡਿੰਗ ਕੱਲ ਸ਼ਾਮ ਤੋਂ, ਦੁਪਹਿਰ ਤੋਂ ਹੀ ਬਲਕਿ ਸ਼ੁਰੂ ਹੋ ਚੁੱਕੀ ਹੈ ਤੇ ਹੁਣ 8 ਜੁਲਾਈ ਤੱਕ ਚੱਲਣੀ ਹੈ। 8 ਜੁਲਾਈ ਦੁਪਹਿਰੇ 2 ਵਜੇ ਤੱਕ ਜਾਓ ਤੇ ਬੋਲੀ ਦਾ ਹਿੱਸਾ ਬਣੋ। ਉਧਰ ਲਾਟਰੀ ਦੀ ਖਬਰ ਵੀ ਇੱਕ ਸਾਂਝੀ ਕਰਦੇ ਚੱਲੀਏ। ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਜੈਸ ਵਿਲਸਨ ਨੇ ਜਿੱਥੇ ਇਹ ਗੱਲ ਕਹੀ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਲਾਟਰੀ ਕਾਰਪੋਰੇਸ਼ਨ ਨੂੰ, ਵੈਸੇ ਤਾਂ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਕਿ ਜੇ ਕਿਤੇ ਕੋਈ ਗੜਬੜੀ ਪਾਈ ਗਈ ਤਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ, ਛਿੱਕੇ ਟੰਗਿਆ ਜਾਏਗਾ। ਪਰ ਹੁਣ ਵਿਕਟੋਰੀਆ ਜਿਹੜਾ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਲਾਟਰੀ ਟੈਕਸ ਵਸੂਲਦਾ, ਇਸ ਸੂਬੇ ਦੇ ਲਾਟਰੀ ਸਿਸਟਮ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਸੂਬੇ ਦੀ ਪ੍ਰੀਮੀਅਰ ਜਸਿੰਟਾ ਐਲਨ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਦੱਸ ਦਈਏ ਕਿ ਆਸਟ੍ਰੇਲੀਅਨ ਗੈਂਬਲਿੰਗ ਸਟੈਟਿਸਟਿਕਸ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਵਿਕਟੋਰੀਆ ਦੂਸਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਲਾਟਰੀ ਟੈਕਸ ਵਸੂਲਦਾ। ਅੰਕੜੇ ਇਹ ਦੱਸਦੇ ਨੇ ਕਿ ਵਿਕਟੋਰੀਆ ਸੂਬੇ ਨੇ ਲਗਭਗ 2.125 billion ਇਹ ਟਰਨਓਵਰ ਰਹੀ ਹੈ ਲਾਟਰੀ ਟਿਕਟਾਂ ਦੀ ਸੇਲ ਦੀ, ਔਰ ਇਹਦੇ ਤੋਂ ਟੈਕਸ ਕਿੰਨਾ ਇਕੱਠਾ ਕੀਤਾ, $669 million। ਹਾਲਾਂਕਿ NSW ਦੇ ਵਿੱਚ ਲਾਟਰੀ ਟਿਕਟਾਂ ਦੀ ਸੇਲ ਵਿਕਟੋਰੀਆ ਦੇ ਨਾਲੋਂ ਵਧੇਰੇ ਰਹੀ ਹੈ, $2.4 billion, ਲਗਭਗ $2.5 billion ਹੀ ਮੰਨ ਕੇ ਚੱਲੋ। ਵਿਕਟੋਰੀਆ ਚ ਤਾਂ $2 billion ਵੀ ਨਹੀਂ ਹੋ ਸਕੀ, ਪਰ ਜਿਹੜਾ ਟੈਕਸ ਇਕੱਠਾ ਕੀਤਾ NSW ਦਾ ਵਿਕਟੋਰੀਆ ਦੇ ਨਾਲੋਂ ਘੱਟ ਹੈ। ਵਿਕਟੋਰੀਆ ਦੇ ਲਗਭਗ 670 million ਟੈਕਸ ਦੀ ਬਜਾਏ NSW ਨੇ ਲਗਭਗ $630 million ਹੀ ਟੈਕਸ ਇਕੱਠਾ ਕੀਤਾ, ਯਾਨੀ ਕਿ ਲਗਭਗ $40 million ਘੱਟ ਮੰਨ ਕੇ ਚੱਲੋ। ਤੇ ਜੇ ਦੂਸਰੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਤਸਮੇਨੀਆ ਨੇ $177 million ਦੀਆਂ ਟਿਕਟਾਂ ਵੇਚੀਆਂ ਨੇ ਤੇ $54 million ਟੈਕਸ ਇਕੱਠਾ ਕੀਤਾ। ਇਹ ਸੂਬਿਆਂ ਦਾ ਰੈਵਨਿਊ ਹੈ ਜਿਸ ਨੂੰ ਟੈਕਸ ਦੀ ਗੱਲ ਆਪਾਂ ਦੱਸ ਰਹੇ ਹਾਂ। ਤੇ ਕੁਇਨਜ਼ਲੈਂਡ ਦੇ ਵਿੱਚ $1.7 billion ਦੀਆਂ ਟਿਕਟਾਂ ਸੇਲ ਹੋਈਆਂ ਨੇ, ਲਗਭਗ $2.25 billion, ਤੇ ਲਾਟਰੀ ਟੈਕਸ ਇਕੱਠਾ ਹੋਇਆ $425 million। ਸਾਊਥ ਆਸਟ੍ਰੇਲੀਆ ਚ $593 million ਦੀਆਂ ਟਿਕਟਾਂ ਸੇਲ ਹੋਈਆਂ ਨੇ ਪਿਛਲੇ ਇੱਕ ਸਾਲ ਦੇ ਵਿੱਚ, ਤੇ $104 million ਇਹਨਾਂ ਟਿਕਟਾਂ ਦੀ ਸੇਲ ਦੇ ਰਾਹੀਂ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਸਾਊਥ ਆਸਟ੍ਰੇਲੀਆ ਦੀ ਸਟੇਟ ਨੇ। ਤੇ ਅਖੀਰ ਦੇ ਵਿੱਚ ACT ਕੈਨਬਰਾ ਜਿਹਨੇ $71 million ਦੀਆਂ ਟਿਕਟਾਂ ਵੇਚੀਆਂ ਨੇ ਤੇ $18 million ਕਮਾਇਆ ਹੈ। ਵੈਸੇ ਕੈਨਬਰਾ ਦੀ ਗੱਲ ਕਰਦੇ ਚੱਲਦੇ ਹਾਂ ਤਾਂ ਮਿਸਟਰੀ ਜਿਹੜਾ ਵਿਨਰ ਹੈ ਉਹ ਹਾਲੇ ਤੱਕ ਨਹੀਂ ਲੱਭ ਸਕਿਆ। ਦੱਸ ਦਈਏ ਕਿ ਇਸ ਵਾਰ ਦੇਸ਼ ਦੇ ਵਿੱਚ ਜਿਹੜੀ $40 million ਦੀ ਸਿਫਰਾਂ ਤੁਸੀਂ ਆਪਣੇ ਆਪ ਗਿਣ ਲਿਓ, ਪਰ ਇਹ ਰਕਮ ਦਾ ਜੇਤੂ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ। ਇੰਨਾ ਜ਼ਰੂਰ ਪਤਾ ਹੈ ਕਿ ਇਹ ਟਿਕਟ ਜਿਹੜੀ ਹੈ ਲੋਟ ਦੀ ਇਹ ACT ਦੇ ਵਿੱਚੋਂ ਵਿਕੀ ਹੈ, ਔਰ ਪਿਛਲੇ ਹਫ਼ਤੇ ਦੀ ਵੀ ਇਹ ਗੱਲ ਤੁਰੀ ਸੀ। ਪਾਵਰਬਾਲ ਨੇ ਕਿਹਾ ਸੀ ਕਿ ACT ਦੀ ਇਹ ਟਿਕਟ ਜਿਹੜੀ ਹੈ ਇਸ ਨੂੰ ਕਲੇਮ ਕਰਨ ਵਾਲਾ ਹਾਲੇ ਤੱਕ ਅੱਗੇ ਨਹੀਂ ਆਇਆ, ਕਿਉਂਕਿ ਇਹ ਵਾਰਡਨ ਜਿਹੜਾ ACT ਕੈਨਬਰਾ ਦਾ ਇੱਕ ਇਲਾਕਾ ਹੈ ਤੇ ਉੱਥੇ ਵੈਸਟਫੀਲਡ ਵਾਰਡਨ ਦੇ ਵਿੱਚੋਂ ਇਹ ਟਿਕਟ ਵਿਕੀ ਸੀ। ਹੋ ਸਕਦਾ NSW ਦਾ ਵੀ ਕੋਈ ਵਸਨੀਕ ਹੋਵੇ, ਪਰ ਦੱਸ ਦਈਏ ਕਿ ਵਾਰਡਨ ਦੇ ਇਸ ਜਿਹੜਾ ਸਟੋਰ ਹੈ ਇੱਥੋਂ ਪਿਛਲੇ 20 ਸਾਲਾਂ ਚ 7 ਵਿਨਰ ਨਿਕਲ ਚੁੱਕੇ ਨੇ। ਹਾਲਾਂਕਿ ਮਿਲੇਨੇਅਰਸ ਤਾਂ ਨਹੀਂ ਬਣੇ, ਪਰ ਵੱਡੇ ਇਨਾਮ ਜ਼ਰੂਰ ਨਿਕਲੇ ਹੈਗੇ ਨੇ, ਔਰ ਪਿਛਲੇ 6 ਸਾਲਾਂ ਚ ACT ਨੇ ਕਦੇ ਕੋਈ ਵੱਡਾ ਇਨਾਮ ਜਿੱਤਿਆ ਵੀ ਨਹੀਂ ਪਾਵਰਬਾਲ ਦੇ ਵਿੱਚ। ਸੋ ਮੌਕਾ ਹੋਏਗਾ ਇਹ, ਜਿਹੜਾ ਵਿਨਿੰਗ ਨੰਬਰ ਸੀਗੇ ਉਹ 7, 29, 25, 18, 26, 23 ਤੇ 17 ਨੇ। ਹੁਣ ਜੇਕਰ ਤੁਹਾਨੂੰ ਇਹ ਨਹੀਂ ਸੁਣੇ ਤਾਂ ਤੁਸੀਂ ਖਬਰਾਂ ਦਾ ਰਿਪੀਟ ਬ੍ਰੌਡਕਾਸਟ ਸੁਣ ਲਿਓ, ਪਰ ਇਹ ਖਬਰ ਜ਼ਰੂਰ ਸੁਣ ਲਿਓ ਧਿਆਨ ਦੇ ਨਾਲ, ਕਿਉਂਕਿ ਫੁੱਟਬਾਲ ਦੇ ਦੀਵਾਨਿਆਂ ਦੇ ਲਈ ਇਹ ਚੰਗੀ ਖਬਰ ਹੋ ਸਕਦੀ ਹੈ। ਫੀਫਾ ਦੀ ਰੈਂਕਿੰਗ ਤੇ ਅੱਜ ਜਿਹੜਾ ਰਾਊਂਡ ਆਫ 32 ਸ਼ੁਰੂ ਹੋ ਚੁੱਕਿਆ ਉਹਦਾ ਸਕੋਰ ਵੀ ਦੱਸ ਦਿਆ ਤੁਹਾਨੂੰ, ਪਰ ਆਮੀ ਪਾਰਕ ਤੇ ਫੈਡਰੇਸ਼ਨ ਸਕੁਏਅਰ ਦੇ ਵਿੱਚ ਜਿਹੜਾ ਇੰਡੀਆ ਮਾਫ਼ ਕਰਨਾ ਆਸਟ੍ਰੇਲੀਆ ਤੇ ਇਜਿਪਟ ਦਾ ਮੈਚ ਹੋਣਾ, ਇੱਕ ਕਿਸਮ ਦਾ ਡੂ ਔਰ ਡਾਈ ਰਾਊਂਡ ਹੁੰਦਾ ਇਹ, ਪਰ ਇਹਨੂੰ ਰਾਊਂਡ ਆਫ 32 ਜਾਂ ਨੌਕਆਊਟ ਰਾਊਂਡ ਕੁਝ ਵੀ ਕਹਿ ਸਕਦੇ ਹੋ, ਯਾਨੀ ਜਿਹੜੀ ਟੀਮ ਹਾਰ ਗਈ ਉਹ ਟੂਰਨਾਮੈਂਟ ਚੋਂ ਬਾਹਰ, ਜਿਹੜੀ ਜਿੱਤ ਗਈ ਉਹ ਹੋ ਅੱਗੇ। ਸੋ ਮਿਸਰ ਤੇ ਆਸਟ੍ਰੇਲੀਆ ਦਾ ਇਹ ਮੈਚ ਹੋਣਾ 4 July ਨੂੰ, ਇੰਡੀਪੈਂਡੈਂਸ ਡੇ ਅਮਰੀਕਾ ਦਾ ਹੁੰਦਾ ਉਹ, ਤੇ ਅਮਰੀਕਾ ਦਾ ਤਾਂ 2 ਦਿਨ ਪਹਿਲਾਂ ਹੀ ਮੈਚ ਹੋ ਜਾਣਾ ਸੋਕਰ ਦੇ ਵਿੱਚ। ਪਰ ਆਸਟ੍ਰੇਲੀਆ ਦੇ ਇਸ ਮੈਚ ਦੇ ਦਰਮਿਆਨ ਮੈਲਬਰਨ ਦੀਆਂ ਲਾਈਵ ਸਾਈਟਸ ਦੇ ਉੱਤੇ ਸ਼ਨੀਵਾਰ ਦੇ ਦਿਨ ਤੜਕੇ ਸਵੇਰੇ ਇਹ ਮੈਚ ਹੋਣਾ, 3-4 ਵਜੇ ਹੋਣਗੇ। ਬ੍ਰੇਕਫਾਸਟ ਦੀ ਟੈਨਸ਼ਨ ਨਾ ਲਿਓ, ਕਿਉਂਕਿ ਫ੍ਰੀ ਸਾਈਟਸ ਫ੍ਰੀ ਜਿਹੜਾ ਬ੍ਰੇਕਫਾਸਟ ਉਹ ਕਰ ਦਿੱਤਾ ਗਿਆ, ਕਿਹਾ ਜਾ ਰਿਹਾ ਹੈ ਕਿ ਸਵੇਰੇ ਸਵੇਰੇ ਜਿਹੜੇ ਉੱਥੇ ਹੋਣਗੇ ਕੌਫੀ, ਹੈਮ ਐਂਡ ਚੀਜ਼, ਟੋਸਟ, ਕਰੋਸਾਂ ਤੇ ਵੈਜੀਟੇਰੀਅਨ ਕੁਇਸ਼ ਜਾਂ ਫਿਰ ਚੀਜ਼ ਤੇ ਬੇਕਨ ਪਾਈਜ਼ ਜਿਹੜੀਆਂ ਨੇ ਤੁਹਾਨੂੰ ਉੱਥੇ ਮਿਲਣਗੀਆਂ ਬਗੈਰ ਕਿਸੇ ਕੀਮਤ ਦੇ। ਸੋ ਬਸ ਇਹ ਹੈ ਕਿ 2 ਵਜੇ ਆ ਕੇ ਤੁਸੀਂ ਲਾਈਨ ਦੇ ਵਿੱਚ ਲੱਗਣਾ, ਤੜਕੇ 2 ਵਜੇ ਅਗਲਾ ਦਿਨ ਸ਼ੁਰੂ ਹੋ ਜਾਂਦਾ। ਤੇ ਮੈਲਬਰਨ ਪਾਰਕ ਦੇ ਜਿਹੜੇ ਚੀਫ ਐਗਜ਼ੈਕਟਿਵ ਨੇ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੌਕਰ ਰੂਸ ਦੇ ਦੀਵਾਨਿਆਂ ਦੇ ਲਈ ਇਹ ਫੈਸਿਲਿਟੀ ਦੇ ਸਕੀਏ। ਵੈਸੇ 27,000 ਦੇ ਕਰੀਬ ਫੈਨਸ ਜਿਹੜੇ ਨੇ ਐਮੀ ਪਾਰਕ ਦੇ ਵਿੱਚ ਇਕੱਠੇ ਹੋਣਗੇ। ਫੈਡਰੇਸ਼ਨ ਸਕੁਏਅਰ ਦੇ ਉੱਤੇ ਇਹ ਖਾਣ ਪੀਣ ਦੀ ਸਹੂਲਤ ਤਾਂ ਦਿੱਤੀ ਜਾ ਰਹੀ ਹੈ, ਐਮੀ ਪਾਰਕ ਦੇ ਵਿੱਚ ਦਿੱਤੀ ਜਾਏਗੀ ਕਿ ਨਹੀਂ ਕਹਿ ਨਹੀਂ ਸਕਦੇ। ਫੈਡਰੇਸ਼ਨ ਸਕੁਏਅਰ ਦੇ ਵਿੱਚ 7,000 ਬੰਦਾ ਇਕੱਠਾ ਹੋਏਗਾ, ਐਮੀ ਪਾਰਕ ਦੇ ਵਿੱਚ 27,000 ਬੰਦਾ ਇਕੱਠਾ ਹੋ ਸਕਦਾ ਹੈ। ਉਹ ਤੋਂ ਇਲਾਵਾ ਹੋਰ ਵੀ ਲਾਈਵ ਸਾਈਟਸ ਨੇ, ਬੈਂਡੀਗੋ, ਬੈਲਾਰਾਡ, ਜੀਲੋਂਗ, ਟ੍ਰਾਲਗਾਓਂ, ਤੁਸੀਂ ਪਤਾ ਕਰ ਲਓ ਸ਼ੈਪਰਟਨ ਵਗੈਰਾ ਕਿ ਇੱਥੇ ਕੋਈ ਲੰਗਰ ਲੁੰਗਰ ਲਗਾ ਰਿਹਾ ਆਸਟ੍ਰੇਲੀਆ ਤੇ ਮਿਸਰ ਦੇ ਮੈਚ ਦੇ ਵਿੱਚ ਜਾਂ ਨਹੀਂ। ਖੈਰ ਹੁਣ ਫੀਫਾ ਦੀ ਖਬਰਾਂ ਦੀ ਸਾਂਝ ਪਾ ਲਈਏ। ਅੱਜ ਦੇ ਦਿਨ ਇਸ ਨੌਕਆਊਟ ਦੌਰ ਦੇ ਵਿੱਚ ਆਸਟ੍ਰੇਲੀਆ ਕੈਨੇਡਾ ਬਨਾਮ ਸਾਊਥ ਅਫਰੀਕਾ ਮੈਚ ਹੋ ਹਟਿਆ। ਕੈਨੇਡਾ ਨੇ 1 ਗੋਲ ਕੀਤਾ, ਸਾਊਥ ਅਫਰੀਕਾ ਫੁੱਲ ਟਾਈਮ ਤੱਕ ਕੋਈ ਵੀ ਗੋਲ ਨਹੀਂ ਕਰ ਸਕਿਆ। ਔਰ ਕੈਨੇਡਾ ਦਾ ਗੋਲ ਵੀ ਆਖਰੀ ਮਿੰਟਾਂ ਦੇ ਵਿੱਚ 90 ਮਿੰਟ ਦੀ ਖੇਡ ਖਤਮ ਹੋਣ ਤੋਂ ਬਾਅਦ ਜਿਹੜਾ ਐਕਸਟਰਾ ਟਾਈਮ ਸੀ ਉਹਦੇ ਵਿੱਚ ਹੋਇਆ। ਇਸ ਤਰੀਕੇ ਦੇ ਨਾਲ ਇਸ ਟੂਰਨਾਮੈਂਟ ਦੀ ਹੋਸਟ ਕੰਟਰੀ ਪਹਿਲੀ ਕੰਟਰੀ ਬਣੀ ਹੈ ਜਿਹੜੀ ਰਾਊਂਡ ਆਫ 16 ਦੇ ਵਿੱਚ ਹੁਣ ਅੱਗੇ ਵਧੇਗੀ। ਔਰ ਇਸ ਤੋਂ ਬਾਅਦ ਕੱਲ ਦੇ ਦਿਨ 3 ਬੜੇ ਅਹਿਮ ਮੈਚ ਹੋਣੇ ਨੇ, ਬ੍ਰਾਜ਼ੀਲ ਜਾਪਾਨ, ਜਰਮਨੀ ਬਨਾਮ ਪੈਰਾਗੁਏ ਤੇ ਨੈਦਰਲੈਂਡ ਬਨਾਮ ਮੋਰੋਕੋ, ਜਿਹੜਾ ਕਿ ਕਾਫੀ ਹਾਈ ਸਕੋਰ ਮੈਚ ਵੀ ਹੋ ਸਕਦਾ ਔਰ ਚੰਗਾ ਇੰਟੈਂਸ ਮੈਚ ਜਿਹੜਾ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਨੌਕਆਊਟ ਦੇ ਵਿੱਚ ਪੁਰਤਗਾਲ ਦੀ ਟੀਮ ਵੀ ਪਹੁੰਚ ਗਈ ਹੈ ਤੇ ਪੁਰਤਗਾਲ ਦਾ ਮੈਚ ਕੋਰੇਸ਼ੀਆ ਦੇ ਨਾਲ 3 ਜੁਲਾਈ ਨੂੰ ਹੋਣਾ ਤੇ ਆਸਟ੍ਰੇਲੀਆ ਦਾ ਮੈਚ ਜਿਹੜਾ ਹੈ ਉਹ ਮਿਸਰ ਦੇ ਨਾਲ ਤੁਹਾਨੂੰ ਦੱਸ ਹੀ ਦਿੱਤਾ 4 ਜੁਲਾਈ ਨੂੰ ਹੋਣਾ। ਇਸ ਦਰਮਿਆਨ ਅਮਰੀਕਾ ਦਾ ਬੋਸਨੀਆ ਤੇ ਹਰਜ਼ੋਗੋਵੀਨਾ ਦੇ ਮੈਚ ਦੇ ਨਾਲ ਹੋਏਗਾ 2 ਜੁਲਾਈ ਨੂੰ। ਸਪੇਨ ਦਾ ਮੈਚ ਆਸਟ੍ਰੀਆ ਦੇ ਨਾਲ 3 ਜੁਲਾਈ ਨੂੰ ਹੀ ਪੁਰਤਗਾਲ ਕੋਰੇਸ਼ੀਆ ਵਾਲੇ ਮੈਚ ਦੇ ਦਿਨ ਖੇਡਿਆ ਜਾਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਅੱਗੇ ਜਿਹੜੀ ਹੈ ਕ੍ਰਿਕਟ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਕ੍ਰਿਕਟ ਦੇ ਵਿੱਚ ਆਇਰਲੈਂਡ ਨੇ ਭਾਰਤ ਨੂੰ ਦੂਸਰੇ T20 ਮੈਚ ਦੇ ਵਿੱਚ ਵੀ ਹਰਾ ਦਿੱਤਾ ਤੇ ਸੀਰੀਜ਼ ਦੇ ਉੱਤੇ 2-0 ਦੇ ਨਾਲ ਕਬਜ਼ਾ ਕਰ ਲਿਆ। ਬੈਲਫਾਸਟ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਆਇਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਵਿੱਚ 8 ਵਿਕਟਾਂ ਦੇ ਨੁਕਸਾਨ ਦੇ ਉੱਤੇ 154 ਦੌੜਾਂ ਬਣਾਈਆਂ ਸੀ। ਭਾਰਤ ਨੂੰ 155 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਤੇ ਆਇਰਲੈਂਡ ਦੀ ਤਰਫ ਤੋਂ ਹੈਰੀ ਟੈਕਟਰ ਨੇ 53 ਦੌੜਾਂ ਬਣਾਈਆਂ ਤੇ ਬੈਨ ਕਲਟਿਸ ਨੇ 37 ਦੌੜਾਂ ਬਣਾਈਆਂ। ਭਾਰਤ ਵਾਲੇ ਪਾਸਿਓਂ ਪ੍ਰਿੰਸ ਯਾਦਵ ਨੇ 3, ਸ਼ਿਵਮ ਦੁਬੇ ਤੇ ਅਰਸ਼ਦੀਪ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ ਸੀ। ਹਰਸ਼ਿਤ ਰਾਣਾ ਨੇ 1 ਵਿਕਟ ਹਾਸਲ ਕੀਤੀ ਸੀ। ਹਾਲਾਂਕਿ ਮੈਚ ਦਾ ਸਕੋਰ ਜਿਹੜਾ ਟੀਚਾ ਸੀ ਉਹ ਹਾਸਲ ਕਰਨ ਲਾਇਕ ਹੀ ਸੀ, ਪਰ ਭਾਰਤ ਦੀ ਸ਼ੁਰੂਆਤ ਬੇਹੱਦ ਮਾੜੀ ਗਈ। 2 ਧਮਾਕੇਦਾਰ ਬੱਲੇਬਾਜ਼ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਦੋਵੇਂ ਡੱਕ ਦੇ ਉੱਤੇ ਆਊਟ ਹੋ ਗਏ, ਕੋਈ ਵੀ ਸਕੋਰ ਆਪਣਾ ਖਾਤਾ ਨਹੀਂ ਖੋਲ ਸਕੇ। ਉਸ ਤੋਂ ਬਾਅਦ ਈਸ਼ਾਨ ਕਿਸ਼ਨ 12 ਤੇ ਕਪਤਾਨ ਸ਼ੇਅਸ ਅਈਅਰ 10 ਦੇ ਨਿੱਜੀ ਸਕੋਰ ਤੇ ਆਊਟ ਹੋ ਗਏ। ਤਿਲਕ ਵਰਮਾ ਨੇ ਸੰਘਰਸ਼ ਤਾਂ ਨਹੀਂ ਕਵਾਂਗੇ, ਵਧੀਆ ਖੇਡ ਦਾ ਮੁਜ਼ਾਹਰਾ ਕੀਤਾ, 55 ਦੌੜਾਂ ਬਣਾਈਆਂ, ਪਰ ਕੋਈ ਹੋਰ ਬੱਲੇਬਾਜ਼ ਸਾਥ ਹੀ ਨਹੀਂ ਦੇ ਸਕਿਆ। ਅਕਸ਼ਰ ਪਟੇਲ 14 ਤੇ, ਸ਼ਿਵਮ ਦੁਬੇ 20 ਤੇ, ਹਰਸ਼ਿਤ ਰਾਣਾ ਨੇ 21 ਦੌੜਾਂ ਬਣਾ ਕੇ ਪੁਛੱਲੇ ਬੱਲੇਬਾਜ਼ਾਂ ਚ ਸਾਥ ਜ਼ਰੂਰ ਦਿੱਤਾ, ਪਰ ਫਿਰ ਜਦੋਂ ਤਿਲਕ ਵਰਮਾ ਆਊਟ ਹੋ ਗਏ ਤੇ ਫਿਰ ਭਾਰਤ ਦੇ ਹੱਥੋਂ ਇਹ ਮੈਚ ਲਗਭਗ ਨਿਕਲ ਹੀ ਗਿਆ। ਭਾਰਤ ਨੇ ਓਵਰ ਪੂਰੇ ਖੇਡੇ, 20 ਓਵਰ ਖੇਡੇ, ਪਰ 153 ਦੌੜਾਂ ਹੀ ਬਣਾ ਸਕੇ ਔਰ ਸਿਰਫ 1 ਦੌੜ ਦੇ ਫਰਕ ਦੇ ਨਾਲ ਆਇਰਲੈਂਡ ਨੇ ਮੈਚ ਜਿੱਤ ਲਿਆ। ਉਧਰ ਮਹਿਲਾਵਾਂ ਦੇ ਵਿਸ਼ਵ ਕੱਪ ਦੀ ਗੱਲ ਕਰਦੇ ਚੱਲੀਏ ਤਾਂ ਭਾਰਤ ਦੇ ਲਈ ਮਾੜੀ ਖਬਰ ਆਈ ਹੈ। ਭਾਰਤੀ ਮਹਿਲਾਵਾਂ ਆਸਟ੍ਰੇਲੀਆ ਦੇ ਹੱਥੋਂ 6 ਵਿਕਟਾਂ ਦੇ ਫਰਕ ਦੇ ਨਾਲ ਹਾਰ ਗਈਆਂ ਨੇ। ਪਾਕਿਸਤਾਨ ਨੂੰ ਦਰਾੜ ਕੇ ਭਾਰਤ ਦੀ ਮਹਿਲਾਵਾਂ ਦੀ ਟੀਮ ਅੱਗੇ ਜ਼ਰੂਰ ਬੰਦੀ ਸੀ, ਪਰ ਹੁਣ ਸੈਮੀਫਾਈਨਲ ਤੋਂ ਪਹਿਲਾਂ ਹੀ ਭਾਰਤ ਦੀ ਜਿਹੜੀ ਖੇਡ ਉਹ ਖਤਮ ਹੋ ਗਈ ਹੈ, ਕਿਉਂਕਿ ਇਸ ਮੈਚ ਦੇ ਵਿੱਚ ਜਿੱਤਣਾ ਭਾਰਤ ਦੇ ਲਈ ਜ਼ਰੂਰੀ ਸੀ। ਸਮ੍ਰਿਤੀ ਮੰਦਾਨਾ ਨੇ 38 ਦੌੜਾਂ ਬਣਾਈਆਂ, ਸ਼ੇਫਾਲੀ ਵਰਮਾ ਨੇ 34, ਜਮੀਮੀਆ ਰੋਡਰਿਕਸ ਨੇ 34 ਤੇ ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ 'ਚ 56 ਦੌੜਾਂ ਬਣਾਈਆਂ। ਭਾਰਤ ਨੇ ਨਿਰਧਾਰਿਤ 20 ਓਵਰਾਂ 'ਚ 170 ਦੌੜਾਂ ਬਣਾ ਕੇ ਆਸਟ੍ਰੇਲੀਆ ਨੂੰ ਟੀਚਾ ਚੰਗਾ ਦਿੱਤਾ ਸੀ, ਪਰ ਆਸਟ੍ਰੇਲੀਆ ਦੀ ਵੀ ਬੱਲੇਬਾਜ਼ੀ ਕਮਾਲ ਦੀ ਰਹੀ। ਐਲਿਸ ਪੈਰੀ ਨੇ ਹਮੇਸ਼ਾ ਦੀ ਤਰ੍ਹਾਂ ਭਾਰਤ ਦੇ ਖਿਲਾਫ ਆਪਣੀ ਚੰਗੀ ਖੇਡ ਦਾ ਮੁਜ਼ਾਹਰਾ ਜਾਰੀ ਰੱਖਿਆ। ਉਸਨੇ 56 ਦੌੜਾਂ ਬਣਾਈਆਂ 38 ਗੇਂਦਾਂ ਚ ਤੇ ਐਸ਼ਲੀ ਗਾਰਡਨਰ ਨੇ 29 ਗੇਂਦਾਂ ਚ 53 ਦੌੜਾਂ ਬਣਾ ਕੇ ਭਾਰਤ ਦੇ ਹੱਥੋਂ ਇਹ ਮੈਚ ਖੋਹੀ ਲਿਆ। ਇਸ ਤੋਂ ਪਹਿਲਾਂ ਬੈਥਮੁਨੀ ਦੀਆਂ 22 ਤੇ ਫੀਬ ਲਿਚਫੀਲਡ ਦੀਆਂ 24 ਦੌੜਾਂ ਨੇ ਭਾਰਤ ਦੇ ਹੱਥੋਂ ਇਹ ਮੈਚ ਖੋਲਿਆ ਸੀ। 1 ਓਵਰ ਬਾਕੀ ਬਚਿਆ ਸੀ ਪਰ ਆਸਟ੍ਰੇਲੀਆ ਨੇ 172 ਦੌੜਾਂ ਬਣਾ ਲਈਆਂ ਸੀ ਤੇ ਭਾਰਤ ਨੂੰ ਹੁਣ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ बल्कि अपने हर एक ग्राहक ले बनाउंदे ने उनां दे सुपनिआं दा इक मजबूत घर। हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 04332802552 ते 04332802522 ते।
4: की चाहिदा? ऑस्ट्रेलिया दा वीजा लाउणा जां वीजे लई मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दियां वीजा लोड़ा लई एक भरोसेयोग ना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 04900545596 garewalvisasolutions.com.au ते जाओ। आओ थोड़ा कोई हल करिए।
5: चलदी दा नाम गड्डी आते सुनिया ही होना, ते तुहाडी गड्डी कोई भी होवे उनू चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तों ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
6: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
7: जदों भी कॉमेडी मूवी दी गल हुंदी है तां एक मूवी दा नाम हमेशा आंदा है, ओ मूवी जिन्हें सबनु हसा हसा के लोट पोट कीता, ओ मूवी जिदी स्टोरी ने ब्रेन रॉट कीता।
8: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट टिल्लो फिर कहेंगे
9: पर टिल्लो ने काला कोट एवें नहीं पाया।
7: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
10: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई करदे ने बंसल लॉयर्स। तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
11: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 04100045555 या अज ही विजिट करो 104 कॉलिंस रोड, मेल्टन।
12: Ready, set, go! Chadston Ford, Dandenong Road ते तुहानो उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या कोरी नाल, radio हांजी दे हवाले नाल पाओ, 10 साल दी free service। Chadston Ford, ready, set,
13: ਜੀ ਕੀ ਹਾਲ ਹੈ ਪਿੱਠ ਦਰਦ ਦਾ?
14: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
13: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
15: ਹਾਂਜੀ

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਜਾਂ ਅੱਜ ਦੀ ਕਹਾਣੀ, ਪਿਛਲੇ ਦਿਨੀ ਫੇਸਬੁੱਕ ਤੇ ਕਿਸੇ ਸੱਜਣ ਦੀ ਇੱਕ ਫੇਸਬੁੱਕ ਪੋਸਟ ਪੜ੍ਹਦਾ ਸੀਗਾ, ਜਿਸ ਦੇ ਵਿੱਚ ਉਹਨਾਂ ਲਿਖਿਆ ਕਿ ਕਹਿੰਦੇ ਮੈਂ ਇੱਕ ਦਿਨ ਆਪਣੇ ਆਫਿਸ ਬੈਠਾ ਹੋਇਆ ਸੀਗਾ ਤੇ ਇੱਕ ਦੋਸਤ ਮਿਲਣ ਆ ਗਿਆ। ਦੋਸਤ ਜਿਹਨੇ ਆਪਣੇ ਹੱਥੋਂ ਹੀ ਧੋਖਾ ਖਾਧਾ ਸੀਗਾ, ਥੋੜ੍ਹਾ ਨਿਰਾਸ਼ ਸੀਗਾ, ਦੁਖੀ ਸੀਗਾ। ਕਹਿੰਦੇ ਮੇਰੇ ਕੋਲ ਕਾਫੀ ਚਿਰ ਬੈਠਾ ਰਿਹਾ, ਆਪਣੇ ਦੁੱਖ ਸੁਣਾਉਂਦਾ ਰਿਹਾ, ਪਰ ਅੰਦਰੋਂ ਜਿਵੇਂ ਇਹਨਾਂ ਨੂੰ ਵੀ ਪਤਾ ਸੀਗਾ ਕਿ ਇਹ ਸ਼ਾਇਦ ਕੋਈ ਗਲਤ ਕਦਮ ਚੁੱਕ ਸਕਦਾ। ਕਹਿੰਦੇ ਜਾਣ ਤੋਂ ਪਹਿਲਾਂ ਮੈਂ ਉਹਨੂੰ ਥੋੜ੍ਹਾ ਰੋਕਿਆ ਤੇ ਕਿਹਾ, ਭਾਈ ਆਪਣੇ ਤੇ ਸੁਣਾ ਚੱਲਿਆ, ਮੇਰੀ ਵੀ ਸੁਣਦਾ ਜਾ। ਕਹਿੰਦੇ ਜਦੋਂ ਮੈਂ ਉਹਨੂੰ ਆਪਣੇ ਦੋ ਚਾਰ ਦੁੱਖ ਸੁਣਾਏ ਤੇ ਜਾਣ ਤੋਂ ਪਹਿਲਾਂ ਜਿਹੜਾ ਬੰਦਾ ਥੋੜ੍ਹੀ ਚਿਰ ਪਹਿਲਾਂ ਦੁਖੀ ਹੋ ਕੇ ਚੱਲਿਆ ਸੀ, ਉਹ ਹੁਣ ਥੋੜ੍ਹਾ ਹੱਸਦਾ ਹੱਸਦਾ ਚੱਲਿਆ ਸੀ। ਇਹਦੇ ਵਿੱਚ ਦੋ ਜਣਿਆਂ ਗੱਲਾਂ ਕੀਤੀਆਂ। ਇੱਕ ਨੂੰ ਲੱਗਾ ਕਿ ਮੇਰੇ ਤੇ ਸ਼ਾਇਦ ਕੋਈ ਸਾੜ ਸਤੀ ਚੱਲਦੀ, ਕੋਈ ਵੱਡਾ ਦੁੱਖ ਚੱਲਦਾ, ਪਰ ਜਦੋਂ ਦੂਜੇ ਨੇ ਆਪਣੀਆਂ ਬਹਿ ਕੇ ਸੁਣਾਈਆਂ ਤੇ ਦੋਵਾਂ ਨੂੰ ਲੱਗਿਆ ਕਿ ਨਹੀਂ, ਇਹ ਕੋਈ ਵੱਡੀ ਗੱਲ ਵੀ ਨਹੀਂ, ਜੇ ਸਾਡੇ ਦੋਵਾਂ ਨਾਲ ਹੋ ਰਹੀ ਆ ਤੇ ਕਿਸੇ ਹੋਰ ਨਾਲ ਵੀ ਹੁੰਦੀ ਹੋਊਗੀ। ਪਰ ਮਸਲਾ ਇਹ ਆ ਕਿ ਗੱਲ ਕਰਦੀ ਨਹੀਂ। ਕਈ ਵਾਰੀ ਡਿਪਰੈਸ਼ਨ ਤੇ ਕਈ ਵਾਰੀ ਸੁਸਾਈਡ ਵਰਗੀਆਂ ਨਾਮਰਾਦ ਚੀਜ਼ਾਂ, ਇਹਦੇ ਨਾਲ ਹੀ ਇੱਕ ਸੱਚੀ ਘਟਨਾ ਜੁੜਦੀ ਹੈ। ਲੰਡਨ ਤੋਂ ਯਾਰਕਸ਼ਾਇਰ ਸਟੇਸ਼ਨ ਤੋਂ ਇੱਕ ਲੜਕੀ ਜਿਹੜੀ ਥੋੜ੍ਹੀ ਮਾਨਸਿਕ ਪਰੇਸ਼ਾਨ ਸੀਗੀ, ਡਿਪਰੈਸ ਸੀਗੀ, ਉਹ ਲੰਡਨ ਦੇ ਵਿੱਚ ਰਹਿੰਦੀ ਸੀਗੀ। ਉਹਦਾ ਨਾਂ ਸੀਗਾ ਸ਼ਾਰਲੇਟ। ਸ਼ਾਰਲੇਟ ਇੱਕ ਦਿਨ ਸੋਚਦੀ ਆ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਣਾ। ਉਹ ਸਟੇਸ਼ਨ ਦੇ ਉੱਪਰ ਜਾਂਦੀ ਆ ਤੇ ਟ੍ਰੇਨ ਦਾ ਇੰਤਜ਼ਾਰ ਕਰਦੀ ਆ ਕਿ ਜਦੋਂ ਟ੍ਰੇਨ ਆਏਗੀ ਤੇ ਮੈਂ ਟ੍ਰੇਨ ਦੇ ਅੱਗੇ ਛਾਲ ਮਾਰ ਦੂੰਗੀ। ਪਰ ਕੁਦਰਤ ਨੂੰ ਜਿਵੇਂ ਕੁਝ ਹੋਰ ਹੀ ਮਨਜ਼ੂਰ ਸੀ ਉਸ ਦਿਨ। ਜਿਹੜਾ ਉਸ ਟ੍ਰੇਨ ਦਾ ਡਰਾਈਵਰ ਸੀਗਾ, ਜਿਹੜਾ ਉਸ ਸਟੇਸ਼ਨ ਤੇ ਪਹੁੰਚਣ ਵਾਲਾ ਸੀਗਾ, ਡੇਵ ਉਸਦਾ ਨਾਮ ਸੀਗਾ। ਡੇਵ ਜਦੋਂ ਉਸ ਦਿਨ ਟ੍ਰੇਨ ਚਲਾ ਰਿਹਾ ਸੀਗਾ ਤੇ ਇਹਨੇ ਕੋਨੇ ਤੇ ਪਲੈਟਫਾਰਮ ਤੇ ਇੱਕ ਲੜਕੀ ਨੂੰ ਖੜੀ ਦੇਖਿਆ ਜਿਹੜੀ ਸੇਫਟੀ ਪੱਟੀ ਤੋਂ ਥੋੜ੍ਹੀ ਅੱਗੇ ਸੀ, ਤੇ ਡੇਵ ਨੇ ਸਮਝਦਾਰੀ ਨਾਲ ਟ੍ਰੇਨ ਦੀ ਪਹਿਲੋਂ ਹੀ ਰਫ਼ਤਾਰ ਘਟਾਤੀ ਤੇ ਬ੍ਰੇਕ ਮਾਰਤੀ। ਡੇਵ ਟ੍ਰੇਨ ਦੇ ਉਸ ਡੱਬੇ ਚੋਂ, ਉਸ ਇੰਜਨ ਦੇ ਡੱਬੇ ਚੋਂ ਉਤਰਿਆ ਤੇ ਸਿੱਧਾ ਉਸ ਲੜਕੀ ਵੱਲ ਗਿਆ। ਕੁੜੀ ਨੂੰ ਲੱਗਿਆ ਕਿ ਹੁਣ ਮੈਨੂੰ ਇਹ ਡਾਂਟੂਗਾ ਜਾਂ ਪੁਲਿਸ ਕੰਪਲੇਂਟ ਕਰੂਗਾ, ਪਰ ਉਹਨੇ ਬੜਾ ਨਿਮਰਜ ਹੋ ਕੇ ਆਖਿਆ ਕਿ ਮੇਰਾ ਨਾਮ ਡੇਵ ਹੈ, ਤੁਹਾਨੂੰ ਕੋਈ ਪਰੇਸ਼ਾਨੀ ਹੈ? ਕੁੜੀ ਨੇ ਕਿਹਾ ਕਿ ਹਾਂਜੀ, ਮੇਰਾ ਨਾਮ ਸ਼ੈਰਲੈਟ ਹੈ, ਮੈਂ ਥੋੜ੍ਹੀ ਸਟ੍ਰੈਸਡ ਹਾਂ ਤੇ ਅੱਜ ਸੋਚ ਰਹੀ ਸੀਗੀ ਕਿ ਆਪਣੇ ਆਪ ਨੂੰ ਖਤਮ ਕਰਦਾ। ਦੱਸਦੇ ਨੇ ਕਿ ਡੇਵ ਤੇ ਸ਼ੈਰਲੈਟ ਫਿਰ ਉਸ ਤੋਂ ਬਾਅਦ ਉਸ ਸਟੇਸ਼ਨ ਤੇ ਕੁਝ ਮਿੰਟ ਬੈਠੇ ਤੇ ਫਿਰ ਉਹ ਦੋਵੇਂ ਆਪੋ ਆਪਣੀ ਮੰਜ਼ਿਲ ਦੇ ਵੱਲ ਵਧ ਗਏ। ਸ਼ਾਰਲੇਟ ਨੇ ਅਗਲੇ ਦਿਨ ਉਸ ਬੰਦੇ ਦਾ ਧੰਨਵਾਦ ਕਰਨ ਲਈ ਫੇਸਬੁੱਕ ਦੇ ਉੱਪਰ ਪੋਸਟ ਪਾਈ, ਕਿਉਂਕਿ ਸ਼ਾਰਲੇਟ ਨਹੀਂ ਜਾਣਦੀ ਸੀਗੀ ਕਿ ਉਹ ਬੰਦਾ ਕੌਣ ਹੈ, ਉਹਨੂੰ ਲੱਭਣਾ ਚਾਹੁੰਦੀ ਸੀਗੀ। ਜਦੋਂ ਉਹਨੇ ਫੇਸਬੁੱਕ ਦੇ ਉੱਪਰ ਪੋਸਟ ਪਾਈ, ਉਸ ਬੰਦੇ ਦਾ ਧੰਨਵਾਦ ਕੀਤਾ ਤੇ ਨਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨੂੰ ਲੱਭਣ ਦੇ ਵਿੱਚ ਮੇਰੀ ਮਦਦ ਕਰੋ। ਕੁਝ ਪਲਾਂ ਦੇ ਵਿੱਚ ਹੀ ਸ਼ਾਰਲੇਟ ਨੂੰ ਉਸਦਾ ਨੰਬਰ ਮਿਲ ਗਿਆ। ਉਹਨਾਂ ਦੋਵਾਂ ਦੀ ਗੱਲਬਾਤ ਹੁਣ ਡੇਲੀ ਹੋਣ ਲੱਗ ਗਈ, ਦੋਸਤੀ ਬਣੀ, ਪਿਆਰ ਹੋਇਆ ਤੇ ਗੱਲਬਾਤ ਵਿਆਹ ਤੇ ਪਹੁੰਚ ਗਈ। ਉਹ ਦੋਵੇਂ ਜਣੇ ਵਿਆਹ ਵੀ ਕਰਾ ਲੈਂਦੇ ਨੇ। ਪਰ 2020 ਦੇ ਵਿੱਚ
ਦੇਵ ਨੂੰ ਪਿੱਠ ਦਰਦ ਦੀ ਪ੍ਰੋਬਲਮ ਆਉਂਦੀ ਹੈ, ਪਰ ਉਹ ਲਗਾਤਾਰ ਇਹਨੂੰ ਨਾ ਅਣਗੌਲਿਆਂ ਕਰਦਾ ਰਿਹਾ। ਉਹ ਪਿੱਠ ਦੀ ਜਿਹੜੀ ਦਰਦ ਸੀ ਉਹ ਕਾਫੀ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਉਹ ਕਿੰਨਾ ਚਿਰ ਅਣਗੌਲਿਆਂ ਕਰਦਾ ਰਿਹਾ ਉਸ ਚੀਜ਼ ਨੂੰ। ਇੱਕ ਦਿਨ ਉਸਦੀ ਘਰ ਵਾਲੀ ਉਹਨੂੰ ਧੱਕੇ ਨਾਲ ਹੀ ਡਾਕਟਰ ਕੋਲ ਲੈ ਗਈ ਤੇ ਉੱਥੇ ਚੈੱਕਅਪ ਤੋਂ ਪਤਾ ਲੱਗਿਆ ਕਿ ਦੇਵ ਨੂੰ ਕੈਂਸਰ ਸੀਗਾ ਕਿਸੇ ਤਰ੍ਹਾਂ ਦਾ। ਪਰ ਸ਼ੁਕਰ ਇਸ ਗੱਲ ਦਾ ਕਿ ਉਹ ਸਮੇਂ ਨਾਲ ਡਾਕਟਰ ਕੋਲ ਪਹੁੰਚ ਗਿਆ, ਹੋਰ ਅਣਗੌਲਿਆਂ ਨਹੀਂ ਕੀਤਾ। ਤੇ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਉਹਨੂੰ ਕੈਂਸਰ ਸੀ ਤੇ ਉਹ ਚੈੱਕ ਵੀ ਤਾਂ ਹੀ ਕਰਾ ਕੇ ਆਇਆ ਕਿਉਂਕਿ ਉਹਦੀ ਘਰ ਵਾਲੀ ਨੇ ਉਹਨੂੰ ਧੱਕੇ ਨਾਲ ਹੋਸਪਿਟਲ ਲੈ ਕੇ ਗਈ। ਇਸ ਦੋਵੇਂ ਜਾਣਨ ਤੋਂ ਬਾਅਦ ਹੈਰਾਨ ਸਨ ਕਿ ਇਹ ਕਿਵੇਂ ਹੋਇਆ, ਉਸੇ ਟਾਈਮ ਹੀ ਕਿਉਂ ਜ਼ੋਰ ਲਾਇਆ ਉਹਨੇ ਹੋਸਪਿਟਲ ਲੈ ਕੇ ਜਾਣ ਦਾ। ਇੱਕ ਡਾਕੂਮੈਂਟਰੀ ਦੇ ਵਿੱਚ ਜਦੋਂ ਇਹ ਡਾਕੂਮੈਂਟਰੀ ਖਤਮ ਹੁੰਦੀ ਆ ਤੇ ਦੇਵ ਕਹਿੰਦਾ ਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ਾਰਲੇਟ ਦੀ ਜਾਨ ਬਚਾਈ, ਬਟ ਹੁਣ ਇੱਦਾਂ ਲੱਗਦਾ ਕਿ ਸ਼ਾਰਲੇਟ ਨੇ ਮੇਰੀ ਜਾਨ ਬਚਾਈ। ਸੋ ਪਰਮਾਤਮਾ ਨੇ ਸਾਰਾ ਕੁਝ ਲਿਖਿਆ, ਇਹ ਆਉਣਾ ਵੀ ਇਹ ਜਾਣਾ ਵੀ। ਤੇ ਜਿਹੜੇ ਸੱਜਣ ਦੋਸਤ ਰਿਸ਼ਤੇਦਾਰ ਸਾਡੇ ਕੋਲ ਨੇ ਇਹ ਵੀ ਕਿਸੇ ਕਾਰਨ ਕਰਕੇ ਨੇ। ਸਾਨੂੰ ਲੱਗਦਾ ਕਿ ਸਾਡੀ ਮਿਹਨਤ ਆ ਹੈਗੀ ਆ, ਸਾਡੀ ਕਿਸਮਤ ਆ ਹੈਗੀ ਆ, ਪਰ ਇਹ ਜਿਹੜਾ ਆਲੇ ਦੁਆਲੇ ਦਾ ਸਾਥ ਆ ਨਾ ਕੁਝ ਖਾਸ ਰਿਸ਼ਤਿਆਂ ਦੇ ਰੂਪ ਦੇ ਵਿੱਚ, ਉਹ ਤੁਹਾਡੇ ਹਸਬੈਂਡ, ਤੁਹਾਡੇ ਵਾਈਫ, ਤੁਹਾਡੇ ਹੋਰ ਰਿਸ਼ਤੇ ਜਿਹੜੇ ਤੁਸੀਂ ਆਪ ਬਣਾਏ ਨੇ ਨਿਭਾ ਰਹੇ ਹੋ, ਉਹ ਵੀ ਹੋ ਸਕਦੇ ਨੇ। ਤੇ ਦੂਜਾ ਇਹ ਕਿ ਗੱਲਬਾਤ ਕਰਨ ਤੋਂ ਸੰਕੋਚ ਨਾ ਕਰੀਏ। ਜੇ ਕੋਈ ਦਿਲ 'ਚ ਹੈ ਉਹ ਵਿਚਾਰ ਜਿਹੜਾ ਤਕਲੀਫ ਦੇ ਰਿਹਾ ਤੇ ਉਹ ਤੁਹਾਡੇ ਆਪਣੇ ਕਿਸੇ ਸੱਜਣ ਦਾ ਵਿਚਾਰ ਹੀ ਹੈ ਤੇ ਉਹਦੇ ਨਾਲ ਜ਼ਰੂਰ ਸਾਂਝਾ ਕਰੋ। ਐਂਡ ਜੇ ਤੁਹਾਡੇ ਨਾਲ ਕੋਈ ਸਾਂਝਾ ਕਰਦਾ ਤੇ ਤੁਸੀਂ ਸੁਣੋ ਵੀ, ਕੀ ਪਤਾ ਕੱਲ੍ਹ ਨੂੰ ਆਪਾਂ ਵੀ ਉਸੇ ਥਾਂ 'ਤੇ ਹੋਈਏ ਜਿਹੜੇ ਥਾਂ 'ਤੇ ਅੱਜ ਦੂਜਾ ਖੜਾ ਤੁਹਾਨੂੰ ਕੁਝ ਦੱਸਣਾ ਚਾਹੁੰਦਾ, ਤੁਹਾਡੇ ਸਾਹਮਣੇ ਆਪਣਾ ਦੁੱਖ ਰੱਖਣਾ ਚਾਹੁੰਦਾ। ਕਈ ਵਾਰੀ ਅਸੀਂ ਸਲਾਹ ਵੀ ਦੇਣ ਪੈਂਦੇ ਹਾਂ, ਪਰ ਲੋੜ ਹੁੰਦੀ ਕਈ ਵਾਰੀ ਬਸ ਸੁਣਨ ਦੀ। ਪਰ ਅੱਜ ਕੱਲ੍ਹ ਕੋਈ ਫੋਨ 'ਤੇ ਸੁਣਾਉਂਦਾ ਵੀ ਨਹੀਂ ਕਿ ਕੋਈ ਰਿਕਾਰਡ ਨਾ ਕਰ ਲਏ, ਕੋਈ ਮਜ਼ਾਕ ਨਾ ਬਣਾਵੇ। ਪਰ ਜਿਹੜੇ ਰੱਬ ਦੇ ਰੰਗ ਨੇ ਨਾ ਇਹ ਬੜੇ ਨਿਆਰੇ ਨੇ। ਕੱਲ੍ਹ ਨੂੰ ਅਸੀਂ ਵੀ ਉਸ ਜਗ੍ਹਾ ਹੋ ਸਕਦੇ ਹਾਂ ਜਿੱਥੇ ਅੱਜ ਕੋਈ ਹੋਰ ਖੜਾ ਤੁਹਾਡੇ ਤੋਂ ਸੁਣਨ ਦੀ ਫਰਿਆਦ ਮੰਗਦਾ। ਅਤੇ ਜਦੋਂ ਸੁਣੋਗੇ ਤਾਂ ਬਹੁਤ ਸਾਰੀਆਂ ਸੋਹਣੀਆਂ ਸੁਚੱਜੀਆਂ ਚੀਜ਼ਾਂ ਵੀ ਹੋਣਗੀਆਂ, ਜਿਵੇਂ ਦੇਵ ਅਤੇ ਸ਼ਾਰਲਟ ਦੇ ਨਾਲ ਹੋਈਆਂ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਊਗੀ। ਆਪਣਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਰਹੋ, ਉਹਨਾਂ ਨੂੰ ਆਪਣੇ ਦਿਲ ਦੀ ਦੱਸਦੇ ਰਹੋ। ਧੰਨਵਾਦ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਅੱਜ ਦੀਆਂ ਖਾਸ ਖਬਰਾਂ ਦੇਖਦੇ ਹਾਂ, ਜਿਹਦੇ 'ਚ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ, ਜਿਵੇਂ ਉਹਨਾਂ ਨੂੰ 29 ਤਰੀਕ ਨੂੰ ਬੁਲਾਇਆ ਗਿਆ ਸੀ ਜਥੇਦਾਰ ਸਾਹਿਬ ਵੱਲੋਂ। ਉੱਧਰ ਪੰਜਾਬ ਕਾਂਗਰਸ ਨੇ ਅੰਮ੍ਰਿਤਸਰ 'ਚ ਕੱਲ੍ਹ ਜਿਹੜਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਬਾਰੇ ਜਲੂਸ ਕੱਢਿਆ। ਹੈਰੀਟੇਜ ਸਟੇਟ ਦੇ ਉੱਤੇ ਜਾ ਕੇ ਉਹਨਾਂ ਨੇ ਇੱਕ ਲੰਬਾ ਜਿਹੜਾ ਹੈਗਾ ਉਹ ਵਰਕਰਾਂ ਨੇ ਇਕੱਠੇ ਹੋ ਕੇ ਹੱਥਾਂ 'ਚ ਬਲੈਕ ਕਾਰਡ ਫੜ ਕੇ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਜਿਹੜਾ ਸੀ ਇਹ ਦੱਸਿਆ ਕਿ ਅਕਾਲ ਤਖ਼ਤ ਮਹਾਨ ਹੈ। ਉੱਧਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੱਲੋਂ ਮਹਿਕਮੇ ਨੂੰ ਬੰਦ ਕਰਨ ਦੇ ਖਦਸ਼ੇ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਮਗਰੋਂ ਜਿਹੜਾ IAS ਲੌਬੀ ਹੋਰ ਔਖੀ ਹੋ ਗਈ ਹੈ, ਤੇ ਇਹਦਾ ਹੁਣ ਅੱਗੋਂ ਕੀ ਇਹਦੇ 'ਚ ਜਿਹੜੇ ਹੈਗੇ ਆ ਪੋਲੀਟੀਕਲ ਇਸ ਮਹਿਕਮੇ ਦੇ ਮੰਤਰੀ ਜਾਂ ਮੁੱਖ ਮੰਤਰੀ ਕੋਈ ਅੱਗੋਂ ਦਖਲ ਦੇਣਗੇ, ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਏਗਾ। ਉੱਧਰ ਕੇਂਦਰੀ ਵਜ਼ਾਰਤ ਵਿੱਚ ਛੇਤੀ ਵੱਡੀ ਫੇਰਬਦਲ ਦੀ ਸੰਭਾਵਨਾ ਹੈ, ਤੇ ਪੰਜਾਬ ਤੋਂ ਵੀ ਨਵੇਂ ਚੁਣੇ ਜਿਹੜੇ ਰਾਜ ਸਭਾ ਮੈਂਬਰ ਤਰੁਣ ਚੁੱਗ BJP ਦੇ, ਹਾਲਾਂਕਿ ਉਹ ਪੰਜਾਬ ਤੋਂ ਨੀ ਬਾਹਰੋਂ ਚੁਣੇ ਗਏ ਨੇ, ਤੇ ਉਹਨਾਂ ਦੇ ਜਿਹੜਾ ਹੈਗਾ ਕੇਂਦਰੀ ਮੰਤਰੀ ਮੰਡਲ 'ਚ ਲੈ ਜਾਣ ਦੇ ਚਰਚੇ ਨੇ, ਤੇ ਰਵਨੀਤ ਬਿੱਟੂ ਨੂੰ ਹਟਾਇਆ ਜਾ ਸਕਦਾ। ਤੇ ਉੱਧਰ ਰਾਮ ਮੰਦਿਰ ਚੜਾਵੇ 'ਚ ਘੁਟਾਲੇ ਸੰਬੰਧੀ ਜਿਹੜਾ ਹੈ 8 ਮੁਲਜ਼ਮਾਂ ਦੇ ਹੁਣ ਘਰਾਂ ਤੇ ਪੁਲਿਸ ਨੇ ਛਾਪੇ ਮਾਰੇ ਨੇ, ਤੇ ਉਹਨਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਉੱਧਰ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਨੇ ਜੰਤਰ ਮੰਤਰ ਤੇ ਜਿਹੜੀ ਹੈ ਭੁੱਖ ਹੜਤਾਲ ਕਰ ਸ਼ੁਰੂ ਕਰ ਦਿੱਤੀ ਹੈ, ਤੇ ਉਹ ਜਿਹੜਾ ਹੈ ਨੀਟ ਪੇਪਰ ਲੀਕ ਦੇ ਮਾਮਲੇ 'ਚ ਕੇਂਦਰੀ ਵਿੱਦਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਪੰਜਾਬ ਤੋਂ ਸ਼ੁਰੂ ਕਰੀਏ, ਤਾਂ ਵੈਸੇ ਕਾਫੀ ਲੰਮਾ ਹੁਣੇ ਚੱਲ ਗਿਆ ਅੱਜ ਕੱਲ੍ਹ ਨਾ, ਇਹ ਵੀ ਰਿਵਾਜ਼ ਹੈ ਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਥੋੜ੍ਹੇ ਦਿਨ ਚਰਚਾ 'ਚ ਰਹਿੰਦੀਆਂ ਨੇ, ਉਸ ਤੋਂ ਬਾਅਦ ਫਿਰ ਗਾਇਬ ਹੋ ਜਾਂਦੀਆਂ। ਅਤੇ ਇਹ ਵੀ ਕੋਸ਼ਿਸ਼ ਹਮੇਸ਼ਾ ਅੱਜ ਕੱਲ੍ਹ ਰਾਜਨੀਤਿਕ ਪਾਰਟੀਆਂ ਦੀ ਰਹਿੰਦੀ ਹੈ ਕਿ ਕਿਹੜਾ ਮਸਲਾ ਕਿਹਨੂੰ ਕਿੱਦਾਂ ਲੰਮਾ ਖਿੱਚਿਆ ਜਾਵੇ। ਸੋ ਹੁਣ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਵਿਧਾਇਕ ਨੇ ਅੱਜ ਪੇਸ਼ ਹੋਣ ਜਾ ਰਹੇ ਨੇ, ਅਤੇ ਕੀ, ਚਲੋ ਇਹ ਤਾਂ ਕੋਈ ਚੋਇਸ ਨਹੀਂ ਕਿ ਨਾ ਹੁੰਦੇ ਜਾਂ ਮਨਾ ਕਰਦੇ, ਪਰ ਹੁਣ ਅੱਗੇ ਕੀ ਹੋਣ ਜਾ ਰਿਹਾ, ਹੁਣ ਉਹ ਜਿਹੜੇ AI ਵਾਲੇ ਮਸਲੇ ਨੇ ਉਹ ਸਾਰੇ ਡਿਸਕਸ ਕੀਤੇ ਜਾਣਗੇ ਜਾਂ ਉਹਨਾਂ ਦੇ ਆਧਾਰ ਦੇ ਉੱਤੇ ਹੀ ਹੁਣ ਫੈਸਲੇ ਲਏ ਜਾਣਗੇ, ਕੀ ਹੋਣ ਦੀ ਸੰਭਾਵਨਾ?
1: ਦੇਖੋ ਰਣਜੋਤ ਜੀ, ਵੈਸੇ ਤਾਂ ਜਿਹੜੇ ਸਿੱਖ MLA ਉਹਨਾਂ ਨੂੰ ਉਦਣੇ ਹੀ ਕਾਲ ਕੀਤਾ ਗਿਆ ਸੀ ਜਿੱਦਣ ਭਗਵੰਤ ਮਾਨ ਬਾਰੇ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਇੱਕ ਫਤਵਾ ਜਾਰੀ ਕੀਤਾ ਗਿਆ ਸੀ ਕਿ 29 ਜਿਹੜਾ ਹੈਗਾ ਉਹ ਜੂਨ ਨੂੰ ਅਕਾਲ ਤਖ਼ਤ ਤੇ ਪੇਸ਼ ਹੋਣ, ਉਦਣੇ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ। ਤੇ ਇਹਦੇ 'ਚ ਪਰ ਮੁੱਖ ਤੌਰ 'ਤੇ ਜਿਹੜਾ ਅਕਾਲ ਤਖ਼ਤ ਸਾਹਿਬ ਵੱਲੋਂ ਏਜੰਡਾ ਉਹ ਹੈਗਾ ਜਿਹੜਾ ਇੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਹੈ, ਉਹਦੇ 'ਚ ਜਿਹੜੀ ਤਰਮੀਮ ਕੀਤੀ ਗਈ ਆ ਉਹੀ ਹੈ। ਤੇ ਕਿਉਂਕਿ ਜਿਹੜਾ ਹੈ ਅਕਾਲੀ ਦਲ ਦਾ ਇੰਟਰਸਟ ਵੀ ਜ਼ਿਆਦਾ ਇਸੇ ਗੱਲ ਦੇ ਵਿੱਚ ਹੈ ਕਿ ਜਿਹੜੀਆਂ ਇਹਦੇ 'ਚ ਅਮੈਂਡਮੈਂਟ ਕੀਤੀਆਂ ਨੇ, ਹਾਲਾਂਕਿ ਐਕਟ ਇਹ 2008 ਦਾ, ਇਹ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ, ਤੇ ਉਦੋਂ ਜਿਹੜਾ ਹੈਗਾ ਇਹ ਇੱਕੋ ਹੀ ਗੱਲ ਤੱਕ ਸੀਮਿਤ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ, ਜਿਹੜੀਆਂ ਬੀੜਾਂ ਦੀ ਪ੍ਰਕਾਸ਼ਨ ਆ, ਉਹ ਸਿਰਫ ਤੇ ਸਿਰਫ SGPC ਦੇ ਕੋਲ ਹੀ ਹੋਵੇ ਤੇ ਕਿਸ ਤਰੀਕੇ ਨਾਲ ਪ੍ਰਕਾਸ਼ਿਤ ਕੀਤਾ ਜਾਵੇ, ਇਹ ਜਿਹੜਾ ਸੀ ਉਦੋਂ ਸੀ, ਤੇ ਉਹਦੇ ਵਿੱਚ ਹੀ ਕੁਛ ਜਿਹੜਾ ਹੈਗਾ ਇਹ ਸੋਧ ਕਰਕੇ ਹੁਣ ਇਹਦੇ ਨਾਲ ਜਿਹੜੀ ਹੈ ਬੇਅਦਬੀ ਵਾਲੀ ਘਟਨਾ ਨੂੰ ਜੋੜਿਆ ਗਿਆ, ਤੇ ਉਹਦੇ 'ਚ ਸਖ਼ਤ ਸੁਰੱਖਿਆ ਜਿਹੜੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ। ਤੇ ਪਰ ਉਹ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਜਿਹੜੀਆਂ ਬਾਅਦ 'ਚ ਧਾਰਾਵਾਂ ਨਵੀਆਂ ਜੋੜੀਆਂ ਗਈਆਂ ਨੇ ਤੇ ਉਹ ਖਤਮ ਕੀਤੀਆਂ ਜਾਣ, ਐਕਟ ਨੂੰ ਪਹਿਲਾਂ ਵਾਂਗ ਹੀ ਰੱਖਿਆ ਜਾਵੇ, ਉਹ ਇਸ ਗੱਲ ਤੇ ਹੈ। ਤੇ ਅਕਾਲ ਤਖ਼ਤ ਸਾਹਿਬ ਨੇ ਵੀ ਇਹਦੇ 'ਤੇ ਹੀ ਹੈ ਜਿਹੜਾ ਉਹ ਕਿੰਤੂ ਪਰੰਤੂ ਜਿਹੜਾ ਹੈ ਕੀਤਾ, ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਬੁਲਾਇਆ ਗਿਆ। ਤੇ ਨਾਲ ਜਿਹੜੀ ਗੱਲ ਉਸੇ ਦਿਨ ਤੋਂ ਸ਼ੁਰੂ ਹੋਈ ਸੀ, ਜਿਹੜੀ ਇੱਕ ਹੋਰ ਜਿਹੜੀ ਨਵੀਂ ਘਟਨਾ ਸੀ ਮੁੱਖ ਮੰਤਰੀ ਨੂੰ ਲੈ ਕੇ, ਉਹਨਾਂ ਨੇ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਜਿਹੜੀ ਹੈ ਅਪਮਾਨ ਕੀਤਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਜਿਹੜੀ ਹੈ ਤਸਵੀਰ ਹੈ ਉਹਦਾ ਅਪਮਾਨ ਕੀਤਾ, ਇਹ ਗੱਲ ਚੱਲ ਗਈ। ਇਹਦੇ ਤੇ ਜਿਹੜੀ ਹੈ ਕਾਫੀ ਰਾਜਨੀਤਿਕ ਤੌਰ ਤੇ ਜਿਹੜੀ ਉਹ ਚਰਚਾ ਭਖੀ ਰਹੀ ਹੈ ਪਿਛਲੇ ਦਿਨਾਂ ਦੇ ਦੌਰਾਨ, ਤੇ ਉਧਰੋਂ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਇਹ ਕਹਿ ਲਓ ਕਿ ਨਵੇਂ ਖੁਲਾਸੇ ਕੀਤੇ ਜਾਂਦੇ ਸੀ ਕਿ ਦੇਖੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਬਣਾਈ ਗਈ ਹੈ, ਇਸ ਤਰ੍ਹਾਂ ਉਹਨਾਂ ਦਾ ਮਾਸਕ ਵਰਤਿਆ ਗਿਆ। ਤੇ ਦੂਜੇ ਪਾਸੇ ਜਿਹੜਾ ਹੈ ਅਕਾਲੀ ਦਲ BJP ਤੇ ਜਿਹੜਾ ਹੈ ਕਾਂਗਰਸ ਉਹ ਇਹਨੂੰ ਕਾਊਂਟਰ ਕਰਦੀ ਰਹੀ ਹੈ ਕਿ ਨਹੀਂ ਇਹ ਤਾਂ ਵੈਸੀ ਪੇਸ਼ ਕੀਤੀ ਹੈ, ਇਹਨਾਂ ਨੇ ਜਾਅਲੀ ਬਣਾ ਕੇ ਪੇਸ਼ ਕੀਤੀ ਹੈ ਤੇ ਉਹ ਅਸਲੀ ਹੈ। ਫਿਰ ਉਹ ਬੰਦਾ ਇਹਨੂੰ ਵੀ ਸਾਹਮਣੇ ਜਿਹੜਾ ਹੈ ਉਹ ਵੀ ਲਿਆਂਦਾ ਗਿਆ, ਉਹ ਵੀ ਅਕਾਲੀ ਦਲ ਨੇ ਮਜੀਠੀਆ ਨੇ ਸ਼ੇਅਰ ਕੀਤੀ ਜਿਹੜੀ ਉਹਦੀ ਕੋਈ ਕੈਨੇਡਾ ਦੇ ਵਿੱਚ ਇੰਟਰਵਿਊ ਹੈ ਜਿਹੜਾ ਜਗਮਨ ਸਮਰਾ ਜੀ ਨੇ ਇਹ ਉੱਥੋਂ ਇਹ ਜਿਹੜੀ ਵੀਡੀਓ ਪਾਈ ਹੈ ਤੇ ਉਹਨੇ ਬਾਅਦ ਦੇ ਵਿੱਚ ਕਿਹਾ ਕਿ ਨਹੀਂ ਇਹ ਵੀਡੀਓ ਜਿਹੜੀ ਮੈਂ ਭੇਜੀ ਹੈ ਉਹ ਬਿਲਕੁਲ ਅਸਲੀ ਹੈ। ਇਸ ਤਰ੍ਹਾਂ ਦਾ ਜਿਹੜੀ ਉਹ ਚਰਚਾ ਹੁਣ ਸ਼ਾਇਦ ਇਹਦੀ ਵੀ ਕਿਤੇ ਕੋਈ ਗੱਲ ਜਾਂ ਉਹ ਇਹ ਚੱਲ ਸਕਦੀ ਹੈ ਤੇ ਕਿਉਂਕਿ ਹਾਲਾਂਕਿ ਇਹ ਏਜੰਡੇ ਦੇ ਵਿੱਚ ਉਸ ਰੂਪ ਦੇ ਵਿੱਚ ਇਹ ਨਹੀਂ ਹੈ ਤੇ ਪਰ ਕਿਉਂਕਿ ਇਹ ਹੁਣ ਇੱਕ ਤਰ੍ਹਾਂ ਦਾ ਮਸਲਾ ਨਾ ਇਹ ਜ਼ਿਆਦਾ ਗੁੰਝਲਦਾਰ ਤਾਂ ਬਣ ਗਿਆ ਕਿਉਂਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਖਾਸ ਕਰਕੇ ਧਰਮ ਵਾਲੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਇਸੇ ਗੱਲ ਤੇ ਘਸੀਟ ਰਹੀਆਂ ਨੇ ਕਿ ਇਹਨਾਂ ਨੇ ਜਿਹੜੀ ਹੈ ਉਹ ਬੇਹੁਰਮਤੀ ਕੀਤੀ ਹੈ, ਤਸਵੀਰਾਂ ਨਾਲ ਇੱਦਾਂ ਕੀਤਾ ਹੈ, ਇਹ ਛੇੜਛਾੜ ਕੀਤੀ ਹੈ ਜਾਂ ਕੁਛ ਵੀ ਹੈ। ਤੇ ਹੁਣ ਇਸ ਸਾਰੇ ਇਸ਼ੂ ਨੂੰ ਲੈ ਕੇ ਕਾਂਗਰਸ ਆਪਣੇ ਥਾਂ ਤੇ ਜਿਹੜਾ ਉਹ ਕਰ ਰਹੀ ਹੈ ਤੇ ਬੀਜੇਪੀ ਆਪਣੇ ਥਾਂ ਤੇ ਕਰ ਰਹੀ ਹੈ। ਬੀਜੇਪੀ ਦੇ ਸਾਬਕਾ ਪ੍ਰਧਾਨ ਜਾਖੜ ਦਾ ਵੀ ਜਿਹੜਾ ਹੈਗਾ ਕੱਲ ਬਿਆਨ ਆਇਆ ਤੇ ਸੁਨੀਲ ਜਾਖੜ ਦਾ ਕਿ ਦੇਖੋ ਅਕਾਲ ਤਖ਼ਤ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਅਕਾਲ ਤਖ਼ਤ ਮਹਾਨ ਹੈ, ਇਹ ਸਰਵਉੱਚ ਸੰਸਥਾ ਹੈ, ਤੇ ਇਸ ਤਰ੍ਹਾਂ ਦੀ ਗੱਲ। ਉਧਰੋਂ ਕਾਂਗਰਸ ਵਾਲਿਆਂ ਨੇ ਕੱਲ ਪ੍ਰਤਾਪ ਬਾਜਵਾ ਉਸ ਤੋਂ ਵੀ ਅੱਗੇ ਲੰਘੇ, ਉਹਨਾਂ ਨੇ ਆਪਣੇ ਵਰਕਰਾਂ ਨੂੰ ਲੈ ਕੇ ਹੱਥਾਂ ਚ ਪਲੇਕਾਰਡ ਫੜ ਕੇ ਕਿਉਂਕਿ ਐਤਵਾਰ ਨੂੰ ਦਰਬਾਰ ਸਾਹਿਬ ਦਰਸ਼ਨ ਕਰਨ ਵਾਲਿਆਂ ਦੀ ਵੀ ਕਾਫੀ ਭੀੜ ਹੁੰਦੀ ਹੈ ਤੇ ਉੱਥੇ ਇੱਕ ਜਲੂਸ ਕੱਢਿਆ ਗਿਆ ਕਿ ਅਕਾਲ ਤਖ਼ਤ ਮਹਾਨ ਹੈ ਤੇ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਮੱਥਾ ਲਾ ਰਿਹਾ ਹੈ, ਆਡਾ ਲਾ ਰਿਹਾ ਹੈ ਜਿਹੜਾ ਨਹੀਂ ਲਾਉਣਾ ਚਾਹੀਦਾ, ਇਸ ਤਰ੍ਹਾਂ ਦੀ ਗੱਲ। ਤੇ ਹੁਣ ਇਹ ਵੈਸੇ ਤਾਂ ਮੈਂ ਸਮਝਦਾ ਕਿ ਇਹ ਬੜੀ ਬਦਕਿਸਮਤੀ ਹੈ ਪੰਜਾਬ ਦੀ, ਇਹ ਏਦਾਂ ਦੇ ਜਿਹੜੇ ਹੈ ਇਸ਼ੂ ਲਿਆ ਕੇ ਜਿਹੜੇ ਹੈਗਾ ਉਹ ਫਿਰ ਛੱਡੇ ਜਾਂਦੇ ਆ, ਫਿਰ ਉਹਨਾਂ ਤੇ ਚਰਚਾ ਕੀਤੀ ਜਾਂਦੀ ਹੈ ਤੇ ਇਹਦੇ ਚ ਅਸੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਜਿਹੜਾ ਹੈਗਾ ਉਹ ਬਰੀ ਨਹੀਂ ਕਰ ਸਕਦੇ ਕਿ ਉਹ ਕਿਸ ਲੈਵਲ ਤੱਕ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੈ, ਜਿਹੜਾ ਨਹੀਂ ਹੋਣਾ ਚਾਹੀਦਾ। ਭਾਵੇਂ SGPC ਨੇ ਉਹਨੂੰ ਲਾਇਆ ਜਾਂ ਅਕਾਲੀਆਂ ਨੇ ਲਾਇਆ, ਆਪਾਂ ਇਹ ਕਹਿ ਸਕਦੇ ਹਾਂ ਸਿੱਧੇ ਤੌਰ ਤੇ, ਤੇ ਪਰ ਇਸ ਲੈਵਲ ਤੱਕ ਨਹੀਂ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈਗੀ ਆਭਾ ਜਾਂ ਜਿਹੜਾ ਸਟੇਟਸ ਹੈ ਜਿਹਨੂੰ ਆਪਾਂ ਹੁਣ ਤੱਕ ਪੂਰੀ ਦੁਨੀਆਂ ਦੇ ਵਿੱਚ ਇੱਕ ਸਿੱਖਾਂ ਦੀ ਟੈਂਪਰਲ ਸੀਟ ਮੰਨਦੇ ਹਾਂ ਜਾਂ ਇੱਕ ਜਿਹੜਾ ਵੈਟੀਕਨ ਸਿਟੀ ਦੇ ਵਿੱਚ ਜਿਹੜਾ ਪੋਪ ਦਾ ਦਰਜਾ ਹੈ ਈਸਾਈਆਂ ਲਈ, ਉਸ ਲੈਵਲ ਤੋਂ ਵੀ ਜਿਹੜੀ ਹੈਗੀ ਇਹਨੂੰ ਉੱਚੀ ਮੰਨਦੇ ਹਾਂ ਤੇ ਪਰ ਇੰਨੇ ਛੋਟੇ ਪੱਧਰ ਤੇ ਇਹਨੂੰ ਲਿਆ ਕੇ ਜਿਹੜਾ ਹੈਗਾ ਉਹ ਇੱਕ ਸਿਆਸੀ ਪਾਰਟੀ ਨੂੰ ਫਾਇਦਾ ਦੇਣ ਵਾਸਤੇ ਜਿਹੜਾ ਹੈ, ਕਿਉਂਕਿ ਉਹ ਗੱਲ ਸਪਸ਼ਟ ਹੈ SGPC ਜਿਹੜੀ ਹੈ ਨਾਲ ਨਾਲ ਉਹ ਐਕਟੀਵਿਟੀ ਕਰ ਰਹੀ ਹੈ, ਉਹ ਵਿਸ਼ੇਸ਼ ਅਜਲਾਸ ਬੁਲਾ ਕੇ ਉਹਦੇ ਚ ਮਤਾ ਪਾਸ ਕਰ ਰਹੀ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਹੁਣ ਭਗਵੰਤ ਮਾਨ ਦੇ ਖਿਲਾਫ ਪ੍ਰਚਾਰ ਕੀਤਾ ਜਾਵੇ 16 ਏਜੰਡੇ ਦੇ ਉੱਪਰ। ਹਾਲਾਂਕਿ SGPC ਦਾ ਕੋਈ ਕੰਮ ਨਹੀਂ ਹੈ ਕਿ ਕਿਸੇ ਦੇ ਖਿਲਾਫ਼ ਪ੍ਰਚਾਰ ਕਰੇ, ਉਹ SGPC ਦਾ ਕੰਮ ਹੈ ਧਰਮ ਦਾ ਪ੍ਰਚਾਰ ਕਰੇ, SGPC ਦਾ ਕੰਮ ਹੈ ਗੁਰਦੁਆਰਿਆਂ ਦੀ ਮੈਨੇਜਮੈਂਟ ਦੇਖੇ, SGPC ਦਾ ਕੰਮ ਹੈ ਵਿਦਿਆ ਦਾ ਪ੍ਰਸਾਰ ਕਰੇ, ਧਾਰਮਿਕ ਵਿਦਿਆ ਦਾ ਪ੍ਰਸਾਰ ਕਰੇ, ਪਰ ਕਿਉਂਕਿ ਇੰਨੀ ਜ਼ਿਆਦਾ ਗੰਧਲ ਚੁੱਕਿਆ ਇਹ ਕੰਮ ਤੇ ਇਹ ਜਿਹੜਾ ਹੈ ਹੁਣ ਕਹੇ ਕੌਣ। ਅਕਾਲੀ ਦਲ ਆਪ ਬਾਹਰ ਹੈ ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਕਿ ਉਹ ਸਿੱਧੇ ਤੌਰ ਤੇ ਇਹਨਾਂ ਤੋਂ ਪਿੰਡਾਂ 'ਚ ਜਾ ਸਕਦਾ ਹੈ, ਨਾ ਕੋਈ ਉਸ ਰੂਪ 'ਚ ਉਹ ਇਕੱਠ ਕਰ ਸਕਦਾ ਹੈ ਇਹਨਾਂ ਮੁੱਦਿਆਂ ਦੇ ਉੱਪਰ, ਕਿਉਂਕਿ ਖੁਦ ਸੁਖਬੀਰ ਬਾਦਲ ਤੇ ਉਂਗਲ ਉੱਠਦੀ ਹੈ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਨੇ, ਭਾਵੇਂ ਰਘਵੀਰ ਸਿੰਘ ਨੇ, ਭਾਵੇਂ ਭਾਈ ਰਣਜੀਤ ਸਿੰਘ ਨੇ, ਉਹ ਲਗਾਤਾਰ ਇਹ ਗੱਲ ਜਿਹੜੇ ਹੈਗੇ ਸੋਸ਼ਲ ਮੀਡੀਆ ਤੇ ਬੜੀ ਉਹਨਾਂ ਦੀ ਵਾਇਰਲ ਹੋ ਰਹੀਆਂ ਗੱਲਾਂ, ਉਹ ਕਹਿ ਰਹੇ ਕਿ ਤੁਸੀਂ ਠੀਕ ਹੈ ਤੁਸੀਂ ਆਦੇਸ਼ ਜਾਰੀ ਕਰੋ ਪਰ ਜਿਹੜੀਆਂ ਪਿਛਲੀਆਂ ਬੇਅਦਬੀਆਂ ਹੋਈਆਂ ਜਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ ਉਹਦੇ ਤੇ ਵੀ ਕੰਮ ਕਰੋ ਤੇ ਉਹ ਵੀ ਜਿਹੜੀ ਗੱਲ ਕਰੋ ਜਿਹਦਾ ਕੋਈ ਜਵਾਬ ਨਹੀਂ ਨਾ SGPC ਦੇ ਪ੍ਰਧਾਨ ਕੋਲੇ ਹੈ ਨਾ ਹੋਰ। ਤੋ ਇਹਨੂੰ ਇਸ ਤਰੀਕੇ ਦੇ ਨਾਲ ਹੁਣ ਨਵੇਂ ਤਰੀਕੇ ਦੀ ਜਿਹੜੀ ਰਾਜਨੀਤੀ ਇਹ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਇਸ ਤਰੀਕੇ ਨਾਲ ਰਾਜਨੀਤੀ ਜਿਹੜੀ ਆ ਉਹ ਕੀਤੀ ਗਈ ਹੋਵੇ। ਦੇਖੋ 1984 ਦੇ ਵਿੱਚ ਇਦੋਂ ਵੱਡਾ ਹੀ ਤਾਂ ਜਿਹੜੀ ਹੈ ਕੋਈ ਘਟਨਾ ਹੋ ਨਹੀਂ ਸਕਦੀ ਤੇ ਟੈਂਕ ਅੰਦਰ ਵਾੜੇ ਗਏ, ਦਰਬਾਰ ਸਾਹਿਬ ਦੇ ਵਿੱਚ ਤੋਪਾਂ ਨਾਲ ਹਮਲਾ ਕੀਤਾ ਗਿਆ, ਨਿਹੱਥੇ ਲੋਕ ਮਾਰੇ ਗਏ ਤੇ ਫਿਰ ਅਕਾਲ ਤਖ਼ਤ ਸਾਹਿਬ ਜੀ ਨੂੰ ਹੁਣ ਕਾਂਗਰਸ ਮਹਾਨ ਦੱਸਦੀ ਹੈ, ਉਹਦਾ ਗੁੰਬਦ ਤੋੜਿਆ ਗਿਆ, ਉਹਦੇ ਹੇਠਾਂ ਤਹਿਖਾਨੇ ਤੱਕ ਤੋਸ਼ਾਖਾਨੇ ਤੱਕ ਜਿਹੜਾ ਸੀ ਉਹ ਗੋਲੀਬਾਰੀ ਕੀਤੀ ਗਈ ਤੇ ਕਿੰਨੇ ਦਿਨ ਜਿਹੜਾ ਹੈ ਉੱਥੋਂ ਜੋ ਕਦੇ ਜਿਹੜੀ ਅਬਦਾਲੀ ਨੂੰ ਛੱਡ ਕੇ ਜਾਂ ਹੋਰ ਜਦੋਂ ਤੂੰ ਉੱਥੇ ਸਵੇਰ ਦੀ ਸ਼ਾਮ ਦੀ ਜਾਂ ਪੂਰੇ ਦਿਨ ਦੀ ਜਿਹੜੀ ਵੀ ਉੱਥੇ ਧਾਰਮਿਕ ਜਿਹੜੀ ਪਰੰਪਰਾ ਹੈ ਉਹ ਕਦੇ ਬੰਦ ਨਹੀਂ ਸੀ ਹੁੰਦੀ। ਸਵੇਰੇ ਸੁੱਖ ਆਸਣ ਤੋਂ ਲੈ ਕੇ ਸਵੇਰੇ ਪ੍ਰਕਾਸ਼ ਤੋਂ ਲੈ ਕੇ ਸੁੱਖ ਆਸਣ ਤੱਕ ਸ਼ਾਮ ਤੱਕ ਤੇ ਸਾਰਾ ਦਿਨ ਕੀਰਤਨ ਚੱਲਦਾ ਸੀ, ਇਹ ਉਹਨਾਂ ਦੇ ਨਾਲ ਵਿੱਚ ਬੰਦ ਰਿਹਾ ਉਹ ਕਾਂਗਰਸ ਦੀ ਵਜ੍ਹਾ ਕਰਕੇ। ਤੇ ਉਦੋਂ ਇਹੀ ਕਾਂਗਰਸੀ ਲੀਡਰ ਜਿਹੜੇ ਇਹ ਤਾਂ ਉਦੋਂ ਸੀਗੇ ਪੰਜਾਬ ਚ, ਉਦੋਂ ਪ੍ਰਤਾਪ ਸਿੰਘ ਬਾਜਵਾ ਵੀ ਸੀ, ਉਦੋਂ ਇੰਦਰਾ ਗਾਂਧੀ ਦੀ ਬੱਲੇ ਬੱਲੇ ਕਰਦੇ ਸੀਗੇ, ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਜਿਹੜੇ ਫਾਦਰ ਸੀਗੇ ਸੰਤੋਖ ਸਿੰਘ ਰੰਧਾਵਾ, ਉਹ ਪ੍ਰਧਾਨ ਸੀਗੇ ਕਾਂਗਰਸ ਦੇ, ਤੇ ਬਲਕਿ ਇੱਕ ਇੱਕ ਵੀ ਕਿਸੇ ਕਾਂਗਰਸ ਦੇ ਲੀਡਰ ਨੇ ਹਾਰ ਦਾ ਨਾਰਾ ਨਹੀਂ ਮਾਰਿਆ, ਇਹ ਨਹੀਂ ਕਿਹਾ ਕਿ ਇਹ ਗਲਤ ਹੈ ਕਾਰਵਾਈ 1984 ਦੀ, ਤੇ ਬੀਜੇਪੀ ਵਾਲਿਆਂ ਨੇ ਤਾਂ ਉਲਟਾ ਇਹ ਕੀਤਾ ਕਿ ਹਾਂ ਇਹ ਅਸੀਂ ਕਰਵਾਈ ਹੈ, ਕਿਉਂਕਿ ਅਸੀਂ ਵਾਰ ਵਾਰ ਪ੍ਰੈਸ਼ਰ ਪਾ ਰਹੇ ਸੀ, ਉਹਦਾ ਅਡਵਾਨੀ ਦੀ ਕਿਤਾਬ ਸਾਡੇ ਸਾਹਮਣੇ ਹੈ ਮਾਈ ਕੰਟਰੀ ਮਾਈ ਲਾਈਫ, ਉਹ ਚੋਂ ਤੁਸੀਂ ਪੜ੍ਹ ਸਕਦੇ ਹੋ ਉਹਦੇ ਕਿ ਅਸੀਂ ਕਿੰਨਾ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਤੇ ਇਹ ਕਾਰਵਾਈ ਕਰਨ ਵਾਸਤੇ। ਬਾਅਦ ਦੇ ਵਿੱਚ ਇੰਦਰਾ ਗਾਂਧੀ ਨੂੰ ਕਿਹਾ ਕਿ ਹਾਂ ਠੀਕ ਹੈ ਹੁਣ ਦੁਰਗਾ ਦਾ ਰੂਪ ਸਾਹਮਣੇ ਹੈ, ਤੇ ਇਹ ਇਹ ਜਿਹੜੀਆਂ ਗੱਲਾਂ ਲੈ ਕੇ ਹੁਣ ਇਹ ਕਹਿ ਰਹੇ ਨੇ ਕਿ ਉਹ ਮਹਾਨ ਹੈ ਉਹ ਸਾਰਾ ਇਹ, ਤੇ ਕਿਉਂਕਿ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ, ਨਾ ਅਕਾਲ ਤਖ਼ਤ ਦੇ ਜਥੇਦਾਰ ਦੇ ਖਿਲਾਫ਼ ਕੋਈ ਸ਼ਬਦ ਬੋਲਿਆ, ਤੇ ਜਿਨ੍ਹਾਂ ਨੇ ਅਕਾਲ ਤਖ਼ਤ ਨੂੰ ਢਾਹਿਆ ਲਗਾਤਾਰ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਤੇ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਵੀ ਨਹੀਂ ਕੀਤੀ, ਤੇ ਇਹ ਲਗਾਤਾਰ ਜਿਹੜੇ ਹੈਗੇ ਆ ਉਹਨਾਂ ਨੂੰ ਬਦਲ ਦਿੱਤਾ ਵੀ ਜੇ ਆਹ ਨੀ, ਉਹਦੇ ਚ ਪ੍ਰਕਾਸ਼ ਸਿੰਘ ਬਾਦਲ ਹੋਣ ਭਾਵੇਂ ਸੁਖਬੀਰ ਬਾਦਲ ਹੋਣ, ਤੇ ਉਹ ਹੁਣ ਜਿਹੜੀ ਇਹ ਸਾਰੀ ਲੜਾਈ ਇਹਨੂੰ ਇਸ ਤਰੀਕੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ, ਇਹ ਲੋਕ ਦੇਖ ਰਹੇ ਨੇ, ਇਹ ਤਾਂ ਇਹਨਾਂ ਨੂੰ ਭੁਲੇਖਾ ਖੁਦ ਨੂੰ ਪੋਲੀਟੀਕਲ ਪਾਰਟੀਆਂ ਨੂੰ ਕਿ ਅਸੀਂ ਇਹਦੇ ਚ ਕੋਈ ਝੰਡੀ ਲੈ ਜਾਂਗੇ, ਕਿਉਂਕਿ ਸਾਰੇ ਪੰਜਾਬ ਦੇ ਲੋਕ ਸਾਰੇ ਜਿਹੜੇ ਬਾਹਰ ਬੈਠੇ ਲੋਕ ਰੋਜ਼ ਹਰ ਰੋਜ਼ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਠੀਕ ਹੈ ਨਿਊਜ਼ ਪੇਪਰ ਜਾਂ ਪ੍ਰਿੰਟ ਮੀਡੀਆ ਜਾਂ ਜਿਹੜੇ ਟੈਲੀਵਿਜ਼ਨ ਉਹਨੂੰ ਆਪਣੇ ਤਰੀਕੇ ਦੇ ਨਾਲ ਦੇਖਦੇ ਆ, ਕਈ ਵਾਰੀ ਉਹਨਾਂ ਦੀ ਵੀ ਕੋਈ ਲੀਨਿੰਗ ਹੁੰਦੀ ਆ ਪੋਲੀਟੀਕਲ, ਪਰ ਜੋ ਚੀਜ਼ਾਂ ਮਿਲੀਅਨਸ ਦੇ ਵਿੱਚ ਵਾਇਰਲ ਹੋ ਰਹੀਆਂ ਜਿਹੜੀਆਂ ਗੱਲਾਂ, ਇਹਦਾ ਮਤਲਬ ਕਿ ਲੋਕ ਦੇਖਦੇ ਆ ਉਹਨੂੰ ਕਿਤੇ ਨਾ ਕਿਤੇ ਸਮਝਦੇ ਵੀ ਆ। ਸੋ ਮੇਰਾ ਖਿਆਲ ਹੈ ਕਿ ਮੈਨੂੰ ਇਹ ਸੀ ਕਿ ਚੀਜ਼ ਜਿਹੜੀ ਆ ਬਹੁਤ ਛੇਤੀ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਹੋ ਰਹੀ ਹੈ ਉਹ ਅਕਾਲ ਤਖ਼ਤ ਸਾਹਿਬ ਦੀ ਆਭਾ ਦਾ ਜਿਹੜਾ ਹੈਗਾ ਉਹ ਨੁਕਸਾਨ ਜਿਹੜਾ ਹੈਗਾ ਉਹ ਹੋ ਰਿਹਾ ਲਗਾਤਾਰ, ਹਾਲਾਂਕਿ ਪਹਿਲਾਂ ਵੀ ਬਹੁਤ ਨੁਕਸਾਨ ਹੋਇਆ, ਤੇ ਕਿਉਂਕਿ ਜਦੋਂ ਵਾਰ ਵਾਰ ਉਲੰਘਣਾ ਹੋਈ ਭਾਵੇਂ ਵੱਡੇ ਬਾਦਲ ਸਾਹਿਬ ਨੇ ਕੀਤੀ ਹੋਵੇ ਭਾਵੇਂ ਸੁਖਬੀਰ ਬਾਦਲ ਨੇ, ਹੁਣ ਅੱਧੀ ਗੱਲ ਅਕਾਲ ਤਖ਼ਤ ਸਾਹਿਬ ਜਿਹੜਾ 2 ਦਸੰਬਰ ਦਾ ਜਿਹੜਾ ਫਤਵਾ ਦਿੱਤਾ ਸੀਗਾ ਉਸ ਵੇਲੇ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ 2024 ਦੇ ਵਿੱਚ, ਤੇ ਹੁਣ ਅੱਧੀ ਗੱਲ ਜਿਹੜੀ ਆ ਉਹਦੀ ਉਹ ਮੰਨ ਲਈ ਗਈ ਕਿ ਹਾਂ ਠੀਕ ਹੈ ਜੋੜੇ ਵੀ ਝਾੜ ਦਿੰਦੇ ਹਾਂ, ਪਾਠ ਵੀ ਕਰਾ ਦਿੰਦੇ ਹਾਂ, ਵਰਛਾ ਫੜ ਕੇ ਪੈਰਾ ਵੀ ਦਿੰਦੇ, ਪਰ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਨੂੰ ਭੰਗ ਕਰਕੇ ਹੇਠਲੇ ਲੈਵਲ ਤੋਂ ਦੁਬਾਰਾ ਸ਼ੁਰੂ ਕੀਤੀ ਜਾਵੇ, ਉਹ ਕੁਛ ਨਹੀਂ ਕੀਤਾ, ਬਲਕਿ ਉਹ ਇੱਕ ਤਰੀਕੇ ਦੀ ਉਹ ਅੱਗੇ ਹੀ ਹੋਈ, ਉਹ ਉਹਨੂੰ ਕਿਤੇ ਮੰਨਣ ਲਈ ਤਿਆਰ ਨਹੀਂ, ਉਲਟਾ SGPC ਦੇ ਰਾਹੀਂ, ਕਿਉਂਕਿ SGPC ਚ ਬਹੁਮਤ ਹੈ, ਤੇ ਉਹਦੇ ਰਾਹੀਂ ਜਿਹੜਾ ਸੀਗਾ ਉਹ ਜਹਿਦਾਰੀ ਬਦਲਤੇ, ਤੇ ਉਹ ਸਗੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸਾਂ ਦੇ ਵਿੱਚ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਇਹ ਤਾਂ ਸਾਜ਼ਿਸ਼ ਸੀ ਮੇਰੇ ਖਿਲਾਫ਼ ਏਦਾਂ ਦਾ ਫਤਵਾ ਦਵਾਉਣ, ਫਿਰ ਕੀ ਇਹਦਾ ਮਤਲਬ ਹੁਣ ਵੀ ਇਹ ਸਾਜ਼ਿਸ਼ ਹੈ ਭਗਵੰਤ ਮਾਨ ਦੇ ਖਿਲਾਫ਼ ਇਹ ਮੰਨ ਲਿਆ ਜਾਵੇ। ਸੋ ਇਹਨੂੰ ਮੇਰਾ ਖਿਆਲ ਹੈ ਕਿ ਇਹ ਬਹੁਤ ਖਤਰਨਾਕ ਗੱਲ ਹੈ, ਖਤਰਨਾਕ ਨਾਲ ਵੀ ਇਹ ਬਹੁਤ ਜਿਹੜੀ ਹੈਗੀ ਹੈ ਮੰਦਭਾਗੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਅਕਾਲ ਤਖ਼ਤ ਸਾਹਿਬ ਨੂੰ ਇਸ ਗੰਦੀ ਰਾਜਨੀਤੀ ਦੇ ਵਿੱਚ ਘਸੀਟਿਆ ਜਾ ਰਿਹਾ।
0: ਜੀ ਬਿਲਕੁਲ, ਸੋ ਇਹ ਜਿਹੜੀ ਹੁਣ ਇਹ ਮਿਲਣੀ ਹੈ ਇਸ ਤੋਂ ਬਾਅਦ ਕੁਛ ਕਲੀਅਰ ਹੋਊਗਾ, ਪਿਛਲੀ ਵਾਰ ਜਿਹੜੀਆਂ ਇਹ ਮਿਲਣੀਆਂ ਹੋਈਆਂ ਨੇ ਉਹਨਾਂ ਤੋਂ ਆਪਾਂ ਵੇਖਿਆ ਕਿ ਉੱਥੇ ਉਸ ਤਰੀਕੇ ਦਾ ਕੋਈ ਰਿਐਕਸ਼ਨ ਦੋਵਾਂ ਪਾਸਿਆਂ ਤੋਂ ਹੀ ਨਹੀਂ ਆਉਂਦਾ, ਜੋ ਲੋਕ ਆਸਾਂ ਲਾ ਕੇ ਬੈਠੇ ਹੁੰਦੇ ਆ ਉੱਥੇ ਹੋਰ ਤਰੀਕੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਬਾਹਰ ਮੀਡੀਆ 'ਚ ਕੋਈ ਹੋਰ ਤਰੀਕੇ ਦਾ ਰੌਲਾ ਪਾਇਆ ਗਿਆ ਹੁੰਦਾ। ਸੋ ਇੱਥੇ ਇਸ ਸਭ ਕੁਛ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ, ਚਾਹੇ ਕਿ ਹੁਣ ਉਤਲੇ ਲੈਵਲ ਦੇ ਉੱਤੇ ਚਾਹੇ ਕੇਂਦਰ ਲੈਵਲ ਦੇ ਉੱਤੇ ਮੈਨੇਜਮੈਂਟ ਆ, ਜਿੱਥੇ ਆਪਾਂ ਲਗਾਤਾਰ ਮੀਡੀਆ ਨੂੰ ਆਪਾਂ ਦੋਸ਼ ਦਿੰਦੇ ਹਾਂ, ਇੱਥੇ ਲੋਕਲ ਲੈਵਲ ਦੇ ਉੱਤੇ ਆ। ਸੋ ਇਹ ਜਿਹੜੀਆਂ ਗੱਲਾਂ ਨੇ, ਨਾ ਕਾਂਗਰਸ ਨੂੰ ਕੋਈ ਉਸ ਲੈਵਲ ਦੇ ਉੱਤੇ ਤਿੱਖਾ ਸਵਾਲ ਪੁੱਛੇ, ਨਾ ਕੋਈ ਆਮ ਆਦਮੀ ਪਾਰਟੀ ਨੂੰ ਤਿੱਖਾ ਸਵਾਲ ਪੁੱਛੇ, ਪੁੱਛ ਕੇ ਜਾਏ ਕਿੱਥੇ BJP ਨੂੰ, ਪੁੱਛ ਕੇ ਜਾਏ ਕਿੱਥੇ ਅਕਾਲੀ ਦਲ ਨੂੰ। ਹੁਣ ਤਾਂ ਉਹ ਵਾਲੀਆਂ ਚੀਜ਼ਾਂ ਰਹਿ ਹੀ ਨਹੀਂ ਗਈਆਂ, ਹੁਣ ਬੜਾ ਤਿੱਖਾ ਜਿਹਾ ਇੱਕ ਵਿਰੋਧ ਆਉਂਦਾ ਵਾ ਜਦੋਂ ਕੋਈ ਮਾੜਾ ਮੋਟਾ ਵੀ ਕੋਈ ਉਹਨਾਂ ਦੇ ਖਿਲਾਫ਼ ਜਾ ਕੇ ਪੁੱਛ ਲੈਂਦਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਵੇਖਦੇ ਹਾਂ ਵੀ ਖਤਮ ਨੇ, ਹੁਣ ਤਾਂ ਕੋਈ ਜਵਾਬਦੇਹੀ ਰਹਿ ਵੀ ਨਹੀਂ ਗਈ, ਆਪਣੀ ਮਰਜ਼ੀ ਦੇ ਨਾਲ ਜੋ ਅਸੀਂ ਕਹਿਣਾ ਉਹੀ ਆਪਾਂ ਕਹਿਣਾ, ਦੂਸਰੀ ਗੱਲ ਆਪਾਂ ਕੋਈ ਕਰਨੀ ਨਹੀਂ।
1: ਨਹੀਂ ਇਹ ਬਿਲਕੁਲ, ਇਹ ਤਾਂ ਦੇਖੋ ਤੁਸੀਂ ਪਹਿਲਾਂ ਤੋਂ ਸਾਰਾ ਕੁਛ ਤਿਆਰ ਕਰਕੇ ਲਿਆਉਂਦੇ ਹੋ, ਆਪਣੇ ਬੋਝੇ ਚ ਪਾ ਕੇ ਲਿਆਉਂਦੇ ਹੋ, ਉਹ ਲਿਆ ਕੇ ਤੁਸੀਂ ਮੀਡੀਆ ਦੇ ਸਾਹਮਣੇ ਜਿਹੜਾ ਹੈਗਾ ਉਹ ਬਖੇਰ ਦਿੰਦੇ ਹੋ ਕਿ ਆਹ ਲੈ ਲਓ, ਜਿਵੇਂ ਪੰਛੀਆਂ ਨੂੰ ਕੋਈ ਚੋਗਾ ਪਾਉਂਦਾ ਨਾ ਇਸ ਤਰੀਕੇ ਦੇ ਨਾਲ। ਤੇ ਮੈਂ ਮੀਡੀਆ ਤੇ ਵੀ ਹੈਰਾਨ ਹਾਂ, ਬੜੇ ਸੀਨੀਅਰ ਜਰਨਲਿਸਟ ਅਜੇ ਹੈਗੇ ਆ ਜਿਹੜੇ ਪੇਪਰਾਂ ਚ ਕੰਮ ਕਰਦੇ ਆ, ਭਾਵੇਂ ਕਿਤੇ ਨਾ ਕਿਤੇ ਲਿਖਦੇ ਆ ਕਿ ਉੱਤੇ ਰਿਐਕਸ਼ਨ ਲਿਖਦੇ ਆ ਜਾਂ ਆਪਣੇ ਤਰੀਕੇ ਨਾਲ ਲਿਖਦੇ ਆ ਜਾਂ ਭਰੋਸੇਯੋਗ ਸੂਤਰਾਂ ਨਾਲ ਲਿਖਦੇ ਆ, ਪਰ ਉੱਥੇ ਉਹਨਾਂ ਦੇ ਮੂੰਹ ਚ ਘੁੰਗਲੀਆਂ ਪੈ ਜਾਂਦੀਆਂ, ਕਿਉਂ ਨੀ ਪੁੱਛਦੇ ਸਵਾਲ ਪ੍ਰੈਸ ਕਾਨਫਰੰਸਾਂ ਦੇ ਵਿੱਚ, ਉਹ ਜਾਂਦੇ ਵੀ ਨੇ। ਤੇ ਇਹ ਜਿਹੜੀ ਗੱਲ ਹੈ ਇਹ ਇੱਕ ਤਰੀਕੇ ਦਾ ਰੁਝਾਨ ਜਿਹੜਾ ਖਤਮ ਹੋ ਗਿਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਕਿ ਕੀ ਹੈ ਜੋ ਉੱਥੇ ਉਦੋਂ ਬਾਅਦ ਕੀ ਹੋਏਗਾ ਜਦੋਂ ਉਹ ਆਪਣਾ ਜਵਾਬ ਦੇਣਗੇ ਜਾਂ ਕੀ ਡਿਸਕਸ ਕਰਨਗੇ, ਦੇਖੋ ਉਹ ਕੁਛ ਵੀ ਜਵਾਬ ਦੇਣ ਤੇ ਉਹ ਤਾਂ ਸਰਕਾਰ ਦਾ ਪੱਖ ਜਾਂ ਜਿਹੜਾ ਵਿਧਾਨ ਸਭਾ ਦਾ ਪੱਖ ਹੈ ਜਿਹਨੇ ਐਕਟ ਪਾਸ ਕੀਤਾ ਉਹ ਰੱਖਣਗੇ। ਤੇ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ, ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਜਾਂ ਜਥੇਦਾਰ ਨੇ ਜਿਹੜੀ ਗੱਲ ਕਹਿਣੀ ਹੈ ਉਹ ਉਹੀ ਕਹਿਣੀ ਹੈ ਜੋ ਐਸ ਜੀ ਪੀ ਸੀ ਰਾਹੀਂ ਅਕਾਲੀ ਦਲ ਕਹਾਉਣਾ ਚਾਹੁੰਦਾ। ਇਹ ਗੱਲ ਬੜੀ ਸਾਫ਼ ਹੈ, ਇਹਦੇ ਚ ਕੋਈ ਦੋ ਰਾਵਾਂ ਹੀ ਹੈ ਨਹੀਂ ਗਿਆ ਕਿ ਇਹਦੇ ਚ ਕੋਈ ਉਹ ਵਿੱਚ ਵਿਚਾਲੇ ਦੀ ਗੱਲ ਜਾਂ ਕੋਈ ਏਦਾਂ ਦੀ ਗੱਲ ਹੋਏਗੀ ਜਾਂ ਉਹਨਾਂ ਨੂੰ ਕੋਈ ਤਨਖਾਹ ਲਾਉਣ ਦੀ ਗੱਲ ਹੋਏਗੀ ਜਾਂ ਏਦਾਂ ਦੀ ਗੱਲ ਹੋਏਗੀ। ਤੇ ਮੈਨੂੰ ਤਾਂ ਇਹ ਵੀ ਲੱਗਦਾ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਤੋਂ ਇਹ ਵੀ ਕਹਾ ਦੇਣ ਕਿ ਜਿਹੜੀ ਹੈ ਵਿਧਾਨ ਸਭਾ ਵਾਪਸ ਬੁਲਾਓ, ਅਜਲਾਸ ਬੁਲਾਓ, ਕਿਉਂਕਿ ਸਪੀਕਰ ਸਾਹਿਬ ਵੀ ਜਾ ਰਹੇ ਨੇ ਉਹਦੇ ਚ ਕਿ ਇਹ ਜਿਹੜੀਆਂ ਸੋਧਾਂ ਉੱਥੇ ਜਾ ਕੇ ਕਰੋ, ਇਹ ਤੁਹਾਨੂੰ ਆਦੇਸ਼ ਦਿੱਤਾ ਜਾਂਦਾ ਹੈ। ਇਹ ਏਦਾਂ ਦੀ ਗੱਲ ਵੀ ਜਿਹੜੀ ਉੱਥੇ ਇਹ ਕਰਵਾਈ ਜਾ ਸਕਦੀ ਹੈ, ਕਿਉਂਕਿ ਅਕਾਲੀ ਦਲ ਨੂੰ ਪਤਾ ਹੈ ਕਿ ਸਾਡਾ ਕਿਤੇ ਕੋਈ ਆਧਾਰ ਉਸ ਤਰੀਕੇ ਦਾ ਹੈ ਨਹੀਂ ਜੇ ਅਸੀਂ ਕਿਤੇ ਚਲਾ ਸਕਦੇ ਹਾਂ, ਕਿਉਂਕਿ ਉਹ ਤਾਂ ਹੁਣ ਇੱਕ ਤਰੀਕੇ ਦੀ ਇੱਕ ਧਰਮ ਦੇ ਆਧਾਰ ਤੇ ਇੱਕ ਪੈਰਲਲ ਜਿਹੜੀ ਉਹ ਚਲਾ ਰਹੇ ਨੇ ਨਾ। ਇੱਕ ਪਾਸੇ ਪੰਜਾਬ ਸਰਕਾਰ ਚੱਲ ਰਹੀ ਹੈ ਜਾਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਹੈ, ਤੇ ਦੂਜੇ ਪਾਸੇ ਜਿਹੜਾ ਹੈ ਅਕਾਲੀ ਦਲ ਉਹ ਭਾਵੇਂ ਹਰਜਿੰਦਰ ਧਾਮੀ ਹੋਵੇ ਤੇ ਭਾਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਵੇ, ਉਹਨਾਂ ਉਹ ਇਹ ਸਮਝ ਰਹੇ ਹੈ ਕਿ ਸਾਡਾ ਹੁਣ ਇੱਕ ਪੈਰਲਲ ਜਿਹੜੀ ਧਾਰਾ ਇੱਕ ਸਮਾਨ ਅੰਤਰ ਇੱਕ ਮੁਤਵਾਜ਼ੀ ਜਿਹੜੀ ਉਹ ਹੈ ਉਹ ਚੱਲ ਰਹੀ ਹੈ ਤੇ ਵੀ ਸਾਡੀ ਇਹ ਲੜਾਈ ਹੈ, ਕਿਉਂਕਿ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਧਰਮ ਯੁੱਧ ਮੋਰਚਾ ਲਾਵਾਂਗੇ, ਫਿਰ ਕਿੱਧਰ ਗਿਆ ਧਰਮ ਯੁੱਧ ਮੋਰਚਾ ਉਹਨਾਂ ਦਾ। ਉਹਨਾਂ ਨੂੰ ਪਤਾ ਹੈ ਕਿ ਅਸੀਂ ਕੰਸੋਲੀਡੇਟ ਪਿੰਡਾਂ ਚ ਅਜੇ ਉਵੇਂ ਤੱਕ ਜਿਹੜਾ ਕਰ ਹੀ ਨਹੀਂ ਸਕਦੇ, ਤੇ ਸੋ ਇਹ ਜਿਹੜਾ ਮਸਲਾ ਇਹ ਬਿਲਕੁਲ ਇੱਕ ਪਾਸੜ ਹੋਣੀ ਹੈ ਗੱਲ, ਇਹ ਚ ਕੋਈ ਜਿਹੜੀਆਂ ਦੋ ਰਾਵਾਂ ਨੇ, ਕਿਉਂਕਿ ਅਕਾਲੀ ਦਲ ਇਸ ਗੱਲ ਤੇ ਕਲੀਅਰ ਹੈ। ਉਹ ਤਾਂ ਜੇ ਅਕਾਲੀ ਦਲ ਕਿਤੇ ਪਿੱਛੇ ਹਟੂਗਾ, ਕਿਉਂਕਿ ਅਕਾਲੀ ਦਲ ਮਤਲਬ ਐਸ ਜੀ ਪੀ ਸੀ, ਐਸ ਜੀ ਪੀ ਸੀ ਮਤਲਬ ਅਕਾਲ ਤਖ਼ਤ, ਇੱਕੋ ਹੀ ਗੱਲ। ਤੇ ਇੰਨੀ ਸੋਝੀ ਜਾਂ ਹੋਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਾਂ ਐਡੀ ਜ਼ਮੀਰ ਉਹਦੀ ਹੈ ਨੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਤੇ ਕੋਈ ਫੈਸਲਾ ਲੈ ਲੇ, ਇਹ ਜਿਹੜੀਆਂ ਵੱਡੀਆਂ ਗੱਲਾਂ ਨੇ
0: ਜੀ। ਬਿਲਕੁਲ, ਇਹ ਸਾਰੀਆਂ ਚੀਜ਼ਾਂ ਹੁਣ ਇਸ ਟਾਈਮ ਕਾਫੀ ਚਿੰਤਾ ਦਾ ਵਿਸ਼ਾ ਬਣੀਆਂ ਪਈਆਂ ਨੇ। ਲਾਚਾਰ ਛਫੇਰੇ ਚਰਚਾਵਾਂ ਤੇ ਜ਼ਰੂਰ ਨੇ, ਪਰ ਇਹ ਚਰਚਾਵਾਂ ਕਿਸੇ ਵੱਡੇ ਪਲੇਟਫਾਰਮ ਦੇ ਉੱਤੇ ਨਾ ਹੋ ਕੇ ਆਪੋ ਆਪਣੇ ਪੱਧਰ ਦੇ ਉੱਤੇ ਹੀ ਹੋ ਰਹੀਆਂ ਨੇ, ਕਿਉਂਕਿ ਕੋਈ ਸੁਣਨ ਨੂੰ ਤਿਆਰ ਨਹੀਂ, ਕੋਈ ਦੱਸਣ ਨੂੰ ਤਿਆਰ ਨਹੀਂ। ਇੱਧਰ ਜੇਕਰ ਆਪਾਂ ਭਾਸ਼ਾ ਵਿਭਾਗ ਵਾਲੇ ਮਸਲੇ ਦੀ ਗੱਲ ਕਰੀਏ, ਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਇੱਦਾਂ ਦੀ ਸੁਰ ਜਿਹੜੀ ਆ ਉਹ ਨਜ਼ਰ ਆਈ ਸੀ ਜਸਵੰਤ ਜ਼ਫਰ ਹੋਰਾਂ ਦੀ। ਸੋ ਹੁਣ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਤੋਂ ਇਹ ਸਰਕਾਰ ਜਦੋਂ ਹੋਰ ਹੋਰ ਪਾਸੇ ਕਾਫੀ ਜ਼ਿਆਦਾ ਉਲਝੀ ਹੈ, ਅਤੇ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਕਿ ਆਈ ਐਸ ਲੋਬੀ ਦੀ ਵੀ ਕਾਫੀ ਜਿਹੜੀ ਉਹ ਤਿੱਖੀ ਪ੍ਰਤੀਕਿਰਿਆ ਦੇ ਉੱਤੇ ਆਈ ਹੈ, ਕੀ ਹੋ ਸਕਣ ਦੇ ਆਸਾਰ ਨੇ?
1: ਨਹੀਂ ਦੇਖੋ, ਇੱਕ ਗੱਲ ਇਹ ਬੜੀ ਬਦਕਿਸਮਤੀ ਹੈ ਪੰਜਾਬ ਦੀ ਕਿ ਇਹ ਪੰਜਾਬ ਦੇ ਵਿੱਚ ਹੀ ਪਤਾ ਨੀ ਇਹ ਏਦਾਂ ਜਿਹੜਾ ਹੈ ਉਹ ਕਿਉਂ ਹੋ ਰਿਹਾ ਹੈ। ਵੀ ਇੱਥੇ 1967 ਦੇ ਵਿੱਚ ਜਿਹੜਾ ਆਫੀਸ਼ੀਅਲ ਲੈਂਗੁਏਜ ਐਕਟ ਜਿਹੜਾ ਪਾਸ ਹੁੰਦਾ, ਤੇ ਅੱਜ ਵੀ ਲੋਕ ਜਿਹੜਾ ਹੈਗਾ ਲਕਸ਼ਮਣ ਸਿੰਘ ਗਿੱਲ ਨੂੰ ਇਸ ਕਰਕੇ ਯਾਦ ਕਰਦੇ ਆ, ਹਾਲਾਂਕਿ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਇੱਕ ਸਾਲ ਵੀ ਨਹੀਂ ਸੀ ਰਹੀ ਪੂਰਾ, ਕਿਉਂਕਿ ਉਹ ਕਾਂਗਰਸ ਦੀ ਸਪੋਰਟ ਦੇ ਨਾਲ ਬਣੀ ਸੀ ਤੇ ਉਹਨਾਂ ਨੇ ਰਿਵੋਲਟ ਕੀਤਾ ਸੀ। ਹਾਲਾਂਕਿ ਉਹ ਅਕਾਲੀ ਜਿੱਤੇ ਸੀ, ਅਕਾਲੀ ਸੀਟ ਤੋਂ ਜਿੱਤੇ ਸੀ ਧਰਮਕੋਟ ਤੋਂ 1967 ਦੇ ਵਿੱਚ, ਤੇ ਉਹ ਫਿਰ ਰਿਵੋਲਟ ਕਰਕੇ, ਕਿਉਂਕਿ ਉਦੋਂ ਅਕਾਲੀਆਂ ਦੀ ਜਿਹੜੀ ਰਲੀ ਮਿਲੀ ਸਰਕਾਰ ਸੀ ਜਿਹਦੇ ਚ ਵਜ਼ੀਰ ਸੀਗੇ ਲਕਸ਼ਮਣ ਸਿੰਘ ਗਿੱਲ, ਤੇ ਉਹ ਫਿਰ ਉਹਨਾਂ ਨੇ ਪੰਜਾਬ ਜਨਤਾ ਪਾਰਟੀ ਬਣਾ ਲਈ ਸੀ, 16 MLA ਨਾਲ ਲੈ ਕੇ ਉਹ ਅੱਡ ਹੋ ਗਏ ਸੀ, ਜਿਹਨੂੰ ਕਾਂਗਰਸ ਨੇ ਸਪੋਰਟ ਕਰਕੇ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਬਣ ਗਈ ਸੀ। ਤੇ ਹੁਣ ਮਸਲਾ ਇਹ ਹੋਇਆ ਕਿ ਲਕਸ਼ਮਣ ਸਿੰਘ ਗਿੱਲ ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ, ਹਾਲਾਂਕਿ ਹੋਰ ਵੀ ਕਾਫੀ ਉਹਨਾਂ ਨੇ ਕੰਮ ਕੀਤੇ ਇਸ ਨੂੰ ਰੋਡਸ ਨੂੰ ਲੈ ਕੇ ਜਾਂ, ਕਿਉਂਕਿ ਉਹ PWD ਮੰਤਰੀ ਰਹੇ ਸੀ ਆਪ ਖੁਦ ਉਸ ਤੋਂ ਪਹਿਲਾਂ ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ ਦੀ ਵਜ਼ਾਰਤ ਦੇ ਵਿੱਚ, ਤੇ ਉਹ ਵੱਡਾ ਕੰਮ ਜਿਹੜਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹ ਪੰਜਾਬ ਆਫੀਸ਼ੀਅਲ ਲੈਂਗੁਏਜ ਐਕਟ ਜਿਹੜਾ ਉਹਨਾਂ ਨੇ ਪਾਸ ਕਰਵਾਇਆ 1967 ਦੇ ਵਿੱਚ, ਤੇ 1967 ਦੇ ਵਿੱਚ ਇਹ ਐਕਟ ਪਾਸ ਹੋਇਆ ਤੇ ਨਾਲੇ ਕਿਹਾ ਕਿ ਵਿਸਾਖੀ 1968 ਦੀ ਜਿਹੜੀ 13 April ਤੋਂ ਜਿਹੜਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਏਗਾ, ਤੇ ਕਾਫੀ ਹੱਦ ਤੱਕ ਇਹਦੇ ਤੇ ਅਸਰ ਵੀ ਹੋਇਆ, ਲਾਗੂ ਵੀ ਹੋਇਆ ਪਾਰਸ਼ਲੀ, ਪਰ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਕਿਉਂਕਿ IAS ਲੋਬੀ ਤਾਂ ਉਦੋਂ ਹੀ ਭਾਰੂ ਸੀਗੀ। ਖੈਰ ਉਦੋਂ ਤਾਂ ਕਿਉਂਕਿ ਪੰਜਾਬੀ ਦਾ ਉਸ ਰੂਪ ਚ ਵਿਰੋਧ ਵੀ ਪੰਜਾਬ ਚ ਬਹੁਤ ਸੀ, ਇੱਥੇ ਜਿਹੜੀ ਆ ਹੁਣ ਭਾਰਤੀ ਜਨਤਾ ਪਾਰਟੀ ਹੈ ਉਹ ਭਾਰਤੀ ਜਨਸੰਘ ਸੀ ਉਦੋਂ BJS ਸਭ ਤੋਂ ਵੱਧ ਵਿਰੋਧ ਇਹ ਕਰ ਰਹੇ ਸੀ, ਆਰੀਆ ਸਮਾਜੀ ਵਿਰੋਧ ਕਰ ਰਹੇ ਸੀ ਪੰਜਾਬੀ ਦਾ, ਤੇ ਸੋ ਇਸ ਦੇ ਬਾਵਜੂਦ ਜਿਹੜਾ ਹੈ ਉਹਨਾਂ ਨੇ ਉਦੋਂ ਇਹ ਐਕਟ ਪਾਸ ਕਰਾਇਆ ਤੇ ਉਸ ਤੋਂ ਬਾਅਦ ਫਿਰ 2008 ਦੇ ਵਿੱਚ ਜਿਹੜਾ ਸੀ ਇਹਦੇ ਵਿੱਚ ਤਰਮੀਮ ਕੀਤੀ ਗਈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਜਿਹੜਾ ਹੈ ਐਕਟ ਉਵੇਂ ਲਾਗੂ ਨਹੀਂ ਹੋਇਆ ਜਿਵੇਂ ਸਾਡੇ ਪੰਜਾਬੀਆਂ ਦੀ ਚਾਹਤ ਸੀ ਜਾਂ ਜਿਵੇਂ ਪੰਜਾਬੀਆਂ ਦੀ ਭਾਵਨਾ ਸੀ, ਕਿਉਂਕਿ ਸ਼ੁਰੂ ਦੇ ਵਿੱਚ ਤਾਂ ਮੈਂ ਜਿੱਦਾਂ ਦੱਸਿਆ ਕਿ ਇੱਕ ਹਿੱਸਾ ਵਿਰੋਧ ਹੀ ਕਰਦਾ ਰਿਹਾ ਪੰਜਾਬੀ ਦਾ, ਚਲੋ ਬਾਅਦ ਦੇ ਵਿੱਚ ਹੌਲੀ ਹੌਲੀ ਉਹਨਾਂ ਨੂੰ ਜਿਹੜੀ ਹੈ ਸਮੱਤ ਆਈ, ਸੋਝੀ ਆਈ ਤੇ ਉਹ ਵੀ ਇਸ ਗੱਲ ਦੇ ਨਾਲ ਇੱਕਜੁੱਟ ਹੋਏ ਜੁੜੇ। ਤੇ ਇਹਦੇ ਤੇ ਜਿਹੜੇ ਪੰਜਾਬੀ ਰਾਈਟਰਸ ਨੇ, ਲੇਖਕ ਨੇ, ਸਾਹਿਤਕਾਰ ਨੇ, ਉਹਨਾਂ ਦਾ ਵੀ ਕਾਫੀ ਯੋਗਦਾਨ ਰਿਹਾ। ਉਹ ਲਗਾਤਾਰ ਪ੍ਰੈਸ਼ਰ ਜਿਹੜਾ ਉਹ ਬਣਾਉਂਦੇ ਰਹੇ, ਫਿਰ ਪੰਜਾਬੀ ਅਧਿਆਪਨ ਦੇ ਲੋਕ ਜਿਹੜੇ ਟੀਚਰ ਨੇ, ਤੇ ਪਰ ਇਹ ਸੀਗਾ ਕਿਉਂਕਿ ਇਹਦੇ ਲਈ ਜਿਹੜੀ ਇੱਕ ਸੋਲ ਏਜੰਸੀ ਹੈ ਇਹਨੂੰ ਲਾਗੂ ਕਰਾਉਣ ਵਾਲੀ, ਉਹ ਭਾਸ਼ਾ ਵਿਭਾਗ ਹੈ। ਭਾਸ਼ਾ ਵਿਭਾਗ ਨੇ ਚੈੱਕ ਕਰਨਾ, ਭਾਸ਼ਾ ਵਿਭਾਗ ਨੇ ਛਾਪੇ ਮਾਰਨੇ ਕਿ ਕਿਤੇ ਪੰਜਾਬੀ ਲਾਗੂ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਪਾਰਸ਼ਲੀ ਫਿਰ ਉਹ ਕਾਫੀ ਹੱਦ ਤੱਕ ਹੋ ਗਈ, ਉਸ ਤੋਂ ਬਾਅਦ ਫਿਰ ਹੋਰ ਜ਼ਿਆਦਾ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਵੇਂ ਹੈ ਕਿ ਪਹਿਲੀ ਤੋਂ 10ਵੀਂ ਤੱਕ ਦੀ ਪੜ੍ਹਾਈ ਹੈ ਜਿਹੜੀ ਉਹ ਪੰਜਾਬੀ ਚ ਹੀ ਹੋਏਗੀ ਤੇ ਖਤੋ ਖਤਾਬ ਤੋਂ ਜਿਹੜਾ ਉਹ ਪੰਜਾਬੀ ਚ ਹੋਏਗਾ, ਸਾਰਾ ਚਿੱਠੀ ਪੱਤਰ ਪੰਜਾਬੀ ਚ ਹੋਏਗਾ। ਹੁਣ ਹੇਠਲੇ ਲੈਵਲ ਤੇ ਤਾਂ ਕੁਛ ਹੱਦ ਤੱਕ ਠੀਕ ਹੈ, ਪਰ ਸਟੇਟ ਦੇ ਲੈਵਲ ਤੇ, ਸੈਕਟਰੀਏਟ ਦੇ ਲੈਵਲ ਤੇ, ਹਾਲਾਂਕਿ ਉਹ ਐਕਟ ਦੇ ਵਿੱਚ ਬੜੀ ਗੱਲ ਕਲੀਅਰ ਹੈ ਕਿ ਜਿਹੜੇ ਕੋਰਟਾਂ ਦੇ ਵਿੱਚ, ਅਦਾਲਤਾਂ ਦੇ ਵਿੱਚ ਵੀ ਜਿਹੜੇ ਹੈਗੇ ਸਾਰੇ ਫੈਸਲੇ ਉਹ ਪੰਜਾਬੀ ਚ ਹੋਣਗੇ, ਜੱਜ ਪੰਜਾਬੀ ਚ ਹੀ ਫੈਸਲੇ ਲਿਖਣਗੇ ਤੇ ਪੰਜਾਬੀ ਚ ਹੀ ਸੁਣਾਉਣਗੇ। ਤੇ ਪਰ ਉਹ ਹੈ ਵੀ ਕਈ ਥਾਂ ਤੇ ਫਿਰ ਇਹ ਅੜਿੱਕੇੜਾ ਹੈਗੇ ਕਿ ਨਹੀਂ ਜੀ ਪੰਜਾਬੀ ਕੋਲੇ ਸ਼ਬਦਾਵਲੀ ਨੀ ਜੀ, ਭਾਸ਼ਾ ਨੀ, ਇਹ ਮਸਲੇ ਵੀ ਹੌਲੀ ਹੌਲੀ ਜਿਹੜੇ ਆ ਉਹ ਹੱਲ ਹੋ ਗਏ। ਪਰ ਇਹ ਹੈ ਕਿ ਜਿਹੜੀ IAS ਲੋਬੀ ਜਿਹੜੀ ਸੈਕਟਰੀਏਟ ਦੇ ਵਿੱਚ ਬੈਠੀ ਹੈ ਤੇ ਉਹ ਨਹੀਂ ਚਾਹੁੰਦੀ ਕਿ ਇਨ ਬਿਨ ਜਿਵੇਂ ਇਹ ਐਕਟ ਹੈ ਐਕਟ ਦੇ ਹਿਸਾਬ ਨਾਲ ਹੋਵੇ। ਤੇ ਭਾਸ਼ਾ ਵਿਭਾਗ ਦੇ ਵਿੱਚ ਜਿੰਨਾ ਚਿਰ ਤਾਂ ਜਦੋਂ ਹੇਠੋਂ ਡਾਇਰੈਕਟਰ ਜਿਹੜੇ ਪ੍ਰਮੋਟ ਹੋ ਕੇ ਬੰਦੇ ਬਣਦੇ ਆ ਤੇ ਜਦੋਂ ਉੱਥੇ ਕੋਈ ਫਰਜ਼ ਕੀਤਾ ਰਿਸਰਚ ਆਫਿਸਰ ਹੈ, ਫਿਰ ਅਸਿਸਟੈਂਟ ਡਾਇਰੈਕਟਰ ਬਣ ਗਿਆ, ਡਿਪਟੀ ਡਾਇਰੈਕਟਰ, ਜੁਆਇੰਟ ਡਾਇਰੈਕਟਰ, ਇੱਦਾਂ ਪ੍ਰਮੋਟ

ਗਿਆਨੀ ਲਾਲ ਸਿੰਘ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਰਹੇ ਨੇ, ਫਿਰ ਕਪੂਰ ਸਿੰਘ ਘੁੰਮਣ ਜਿਹੜੇ ਵੱਡੇ ਨਾਟਕਕਾਰ ਸੀ ਪੰਜਾਬੀ ਦੇ, ਉਹ ਡਾਇਰੈਕਟਰ ਰਹੇ ਨੇ, ਹਾਲਾਂਕਿ ਪਹਿਲਾਂ ਉਹ ਟੀਚਰ ਸੀਗੇ, ਅਧਿਆਪਕ ਸੀ। ਤੇ ਇਸੇ ਤਰ੍ਹਾਂ ਜਫਰ ਸਾਹਿਬ, ਜਫਰ ਸਾਹਿਬ ਜਿਹੜੇ ਸੀਗੇ ਤੇ ਉਹਨਾਂ ਦਾ ਡਿਪਾਰਟਮੈਂਟ ਪਹਿਲਾਂ ਹੋਰ ਸੀ, ਕਿਉਂਕਿ ਉਹ ਸਾਹਿਤ ਦੇ ਨਾਲ, ਪੋਇਟਰੀ ਦੇ ਨਾਲ ਲੰਬੇ ਸਮੇਂ ਤੋਂ ਵਾਸਤਾ ਨੇ। ਤੇ ਉਹ ਇੱਕ ਆਪਣੀ ਉਹਨਾਂ ਦੀ ਹਾਲਾਂਕਿ ਟੈਕਨੀਕਲ ਪੋਸਟ ਸੀ, ਪਹਿਲਾਂ ਉਹ ਐਕਸੀਅਨ ਰਹੇ, ਫਿਰ ਉਹ ਸੁਪਰਡੈਂਟ ਇੰਜੀਨੀਅਰ ਹੋਏ, ਤੇ ਉਦੋਂ ਬਾਅਦ ਉਹਨਾਂ ਨੂੰ ਲਾਇਆ ਗਿਆ। ਤੇ ਉਹੀ ਜਿਹੜੇ ਹਮੇਸ਼ਾ ਜਿਹੜੇ ਬੰਦੇ ਪ੍ਰਮੋਟ ਹੋ ਕੇ ਬਣਦੇ ਆ ਉਹਨਾਂ, ਉਹ ਤਾਂ ਕਿਉਂਕਿ ਇੱਕ ਜਿਹੜੀ ਹੈਗੀ ਜਿਹੜੀ ਇੱਕ ਹਰਾਰਕੀ ਹੈ ਅਫਸਰਸ਼ਾਹੀ ਦੇ ਵਿੱਚ, ਉਹਦਾ ਇੱਕ ਹਿੱਸਾ ਹੀ ਹੁੰਦੇ ਨੇ ਕਿ ਦੇਖੋ ਹੁਕਮ ਮੰਨਣਾ ਹੀ ਹੈ ਜੀ, ਸਾਡਾ ਤਾਂ ਸੈਕਟਰੀ ਸਾਹਿਬ ਉਹ IAS ਨੇ, ਉਹਨਾਂ ਨੇ ਕਹਿ ਤਾ, ਹੁਣ ਅਸੀਂ ਕਿਵੇਂ ਕਹਿ, ਅਸੀਂ ਉਹਦੇ ਖਿਲਾਫ਼ ਆਪਣੇ ਸੀਨੀਅਰ ਦੇ ਖਿਲਾਫ਼ ਕਿਵੇਂ ਐਕਸ਼ਨ ਲੈ ਸਕਦੇ ਹਾਂ। ਕਈ ਵਾਰੀ ਇਹ ਵੀ ਕਹਿ ਦਿੰਦੇ ਉਹਨੂੰ, ਅਸੀਂ ਚਿੱਠੀ ਕਿਵੇਂ ਲਿਖ ਸਕਦੇ ਹਾਂ, ਤੂੰ ਪੰਜਾਬੀ ਲਾਗੂ ਕਰ, ਇਹ ਸਮੱਸਿਆਵਾਂ ਰਹੀਆਂ ਨੇ। ਜਫਰ ਸਾਹਿਬ ਤੋਂ ਪਹਿਲਾਂ ਤਾਂ ਜ਼ਿਆਦਾ ਮਾੜਾ ਹਾਲ ਸੀ ਭਾਸ਼ਾ ਵਿਭਾਗ ਦਾ, ਕਿਉਂਕਿ ਜਿਹੜੇ ਹੇਠੋਂ ਪ੍ਰਮੋਟ ਹੋ ਕੇ ਗਏ ਕੁਛ, ਤੇ ਜਿਹੜੇ ਸੀ ਕਈ ਵਾਰੀ ਫੁੱਲ ਫਲੈਸ਼ ਡਾਇਰੈਕਟਰ ਵੀ ਨਹੀਂ ਸੀ ਹੁੰਦਾ, ਚਾਰਜ ਹੀ ਰਿਹਾ ਜੁਆਇੰਟ ਡਾਇਰੈਕਟਰ ਕੋਲੇ ਜਾਂ ਐਡੀਸ਼ਨਲ ਡਾਇਰੈਕਟਰ ਕੋਲੇ, ਤੇ ਉਦੋਂ ਕੋਈ ਬਹੁਤਾ ਏਦਾਂ ਨਹੀਂ ਹੋ ਸਕਿਆ। ਫਿਰ ਜਫਰ ਜੀ ਨੇ ਆ ਕੇ ਜਦੋਂ ਸਾਰਾ ਇਹ ਕੰਮ ਸ਼ੁਰੂ ਕੀਤਾ, ਫਿਰ ਸਰਗਰਮੀ ਸ਼ੁਰੂ ਕੀਤੀ, ਤੇ ਜਦੋਂ ਉਹਨਾਂ ਨੇ ਇਹ ਦੋ ਤਿੰਨ ਵਾਰੀ ਉਹਨਾਂ ਨੇ ਚੀਫ ਸੈਕਟਰੀ ਤੱਕ ਨੂੰ ਇਹ ਚਿੱਠੀ ਲਿਖਤੀ ਕਿ ਤੁਸੀਂ ਇਹਨੂੰ ਲਾਗੂ ਨਹੀਂ ਕਰਵਾ ਰਹੇ, ਤੇ ਚਿੱਠੀਆਂ ਅਜੇ ਵੀ ਅੰਗਰੇਜ਼ੀ ਦੇ ਵਿੱਚ ਜਾ ਰਹੀਆਂ ਨੇ, ਹੋਰ ਜਦਕਿ ਇਹ ਮੈਂਡੇਟਰੀ ਹੈ ਕਿਉਂਕਿ ਇਹ ਐਕਟ ਪੰਜਾਬ ਸਰਕਾਰ ਦਾ ਐਕਟ ਹੈ ਉਹਦੇ ਮੁਤਾਬਕ। ਉਸ ਕਰਕੇ ਜਿਹੜੀ ਫਿਰ ਉਹ ਲੋਬੀ ਖਾਸੀ ਔਖੀ, ਉਹਨਾਂ ਨੇ ਇਹਨਾਂ ਦੇ ਫੰਡ ਰੋਕ ਲਏ, ਤੇ ਇਹਨਾਂ ਦੀਆਂ ਕੁਛ ਜਿਹੜੀਆਂ ਹੁੰਦੀਆਂ, ਕਿਉਂਕਿ ਉਹ ਪਰਮਿਸ਼ਨ ਸਰਕਾਰ ਨੇ ਦੇਣੀ ਹੁੰਦੀ ਹੈ, ਫਾਈਨਾਂਸ ਡਿਪਾਰਟਮੈਂਟ ਨੇ ਦੇਣੀ ਹੁੰਦੀ ਹੈ, ਇਹਨਾਂ ਦੇ ਆਪਣੇ ਸੈਕਟਰੀ ਲੈਂਗੁਏਜ ਜਿਹਦੇ ਅੰਡਰ ਆਉਂਦਾ ਹੈ ਹਾਇਰ ਐਜੂਕੇਸ਼ਨ ਦੇ, ਭਾਸ਼ਾ ਵਿਭਾਗ, ਉਹਨਾਂ ਨੇ ਦੇਣੀ ਹੁੰਦੀ ਹੈ, ਉਹ ਸਾਰੀਆਂ ਉਹਨਾਂ ਦੀਆਂ ਫਾਈਲਾਂ ਵਗੈਰਾ ਉਹਨਾਂ ਨੇ ਰੋਕ ਲੀਆਂ। ਉਹਨਾਂ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਜਾਂ ਜਿਹੜੇ ਉਹਨਾਂ ਦੇ ਡੇਲੀ ਬੇਸ ਮੁਲਾਜ਼ਮ ਹੈ, ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਅੱਗੇ ਲਾਉਣ ਦੀ, ਤਾਂ ਕਿ ਇਹਨਾਂ ਦੇ ਦਫ਼ਤਰ ਚੱਲ ਹੀ ਨਾ ਸਕਣ। ਤੇ ਇਹ ਇੱਕ ਜਿਹੜੀ ਹੈਗੀ ਚੰਗੀ ਗੱਲ ਇਹ ਹੋ ਗਈ ਸੀ ਕਿ ਪਿਛਲੀ ਸਰਕਾਰ ਵੇਲੇ ਉਦੋਂ ਇਹ ਸਰਗਰਮੀ ਹੋਈ ਕਿ ਭਾਸ਼ਾ ਵਿਭਾਗ ਦੇ, ਕਿਉਂਕਿ ਜ਼ਿਲ੍ਹਿਆਂ ਦੇ ਵਿੱਚ ਇਨਫਰਾਸਟ੍ਰਕਚਰ ਖਤਮ ਹੋ ਗਿਆ ਸੀ ਬਿਲਕੁਲ, ਉਹਨਾਂ ਨੇ ਫਿਰ ਕੁਛ ਜਿਹੜੇ ਸਾਹਿਤਕਾਰ ਸੀ, ਕੁਛ ਟੀਚਰ ਸੀ, ਕੁਛ ਕਾਲਜਾਂ ਦੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਵਗੈਰਾ ਜਿਹੜੇ ਸੀ ਇਸ ਪਾਸੇ ਜਿਹੜੇ ਮਸ ਰੱਖਦੇ ਸੀ, ਤੇ ਫਿਰ ਉਹਨਾਂ ਨੂੰ ਇੱਧਰ ਜਿਹੜਾ ਹੈਗਾ ਸੀ ਇੱਕ ਡੈਲੀਗੇਸ਼ਨ ਦੇ ਤੌਰ ਤੇ ਕਹਿ ਲਓ ਜਾਂ ਫੋਰਨ ਸਰਵਿਸ ਦੇ ਤੌਰ ਤੇ ਕਹਿ ਲਓ ਤੇ ਜਾਂ ਡੈਪੂਟੇਸ਼ਨ ਕਹਿ ਲਓ, ਕਿ ਉਹਨਾਂ ਨੂੰ ਇੱਧਰ ਲਾਤਾ, ਅਸਿਸਟੈਂਟ ਡਾਇਰੈਕਟਰ ਲਾਤਾ, ਰਿਸਰਚ ਆਫਿਸਰ ਲਾਤਾ, ਇਸ ਤਰੀਕੇ ਦੇ, ਤਾਂ ਕਿ ਜ਼ਿਲ੍ਹਿਆਂ ਦੇ ਵਿੱਚ ਹੁਣ ਸਰਗਰਮੀ ਹੈਗੀ ਹੈ। ਤੇ ਪਰ ਹੁਣ ਇਹ ਹੋ ਗਿਆ ਕਿ ਕਿਉਂਕਿ ਸਾਰਾ ਕੁਛ ਫੰਡ ਦੇ ਨਾਲ ਚੱਲਣਾ ਹੈ, ਉਹਨਾਂ ਨੇ ਸਾਰੇ ਜਿਹੜੇ ਫੰਡਸ ਰੋਕ ਲਏ, ਜਿਸ ਕਰਕੇ ਡਾਇਰੈਕਟਰ ਨੇ ਚਲੋ ਚਿੱਠੀ ਪੱਤਰ ਦਾ ਜਿਹੜਾ ਕੀਤਾ, CM ਨਾਲ ਮੀਟਿੰਗ ਕੀਤੀ, ਫਾਈਨਾਂਸ ਮਿਨਿਸਟਰ ਨਾਲ ਮੀਟਿੰਗ ਕੀਤੀ, ਉਹ ਸਾਰਾ ਕੁਛ ਜਿਹੜਾ ਕੀਤਾ, ਤੇ ਉਹਨਾਂ ਨੇ ਫਿਰ ਜਦੋਂ ਉਹਨੂੰ ਲੱਗਿਆ ਕਿ ਨਹੀਂ ਤਸ ਤੋਂ ਮਸ ਗੱਲ ਜਿਹੜੀ ਹੋ ਰਹੀ, ਤੇ ਫਿਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਹੈ ਇਹ ਲਿਖਤਾ ਕਿ ਭਾਸ਼ਾ ਵਿਭਾਗ ਜਿਹੜਾ ਹੈਗਾ ਉਹ ਬੰਦ ਹੋਣ ਦੀ ਕਗਾਰ ਤੇ ਹੈ, ਤੇ IAS ਲੌਬੀ ਚਾਹੁੰਦੀ ਹੈ ਕਿ ਬੰਦ ਹੀ ਹੋ ਜਾਏ ਤਾਂ ਚੰਗਾ, ਤੇ ਕਿਉਂਕਿ ਇੱਥੋਂ ਹੀ ਜਿਹੜਾ ਹੈਗਾ ਹੁਣ ਸੈਪਾ ਪੈਂਦਾ, ਉਹੀ ਜਿਹਨਾਂ ਨੂੰ ਚਿੱਠੀਆਂ ਲਿਖਦੇ ਉਹ ਮੋਨੀਟਰ ਕਰਦੇ ਆ ਕਿ ਪੰਜਾਬੀ ਲਾਗੂ ਹੁੰਦੀ ਹੈ ਕਿ ਨਹੀਂ ਹੁੰਦੀ। ਗੱਲ ਅਸਲ ਦੇ ਵਿੱਚ ਆ, ਹਾਲਾਂਕਿ ਕੋਈ ਬਹੁਤ ਵੱਡਾ ਬਜਟ ਭਾਸ਼ਾ ਵਿਭਾਗ ਦਾ ਨਹੀਂ ਹੈ, ਤੇ ਕਿਉਂਕਿ ਹੋਰ ਪਾਸੇ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਬਜਟ ਜਿਹੜਾ ਹੈਗਾ ਉਹ ਜਾ ਰਿਹਾ, ਕਿੰਨੀਆਂ ਸਕੀਮਾਂ ਨੇ, ਭਲਾਈ ਸਕੀਮਾਂ ਨੇ ਜਿਹੜੀਆਂ ਸਰਕਾਰਾਂ ਦੀਆਂ, ਆ ਹੁਣ ਨਵੀਂ ਮਾਵਾਂ ਧੀਆਂ ਯੋਜਨਾ ਪਹਿਲੀ ਤੋਂ ਸ਼ੁਰੂ ਹੋ ਰਹੀ ਹੈ, ਹੋਰ ਪਾਸੇ ਜਾ ਰਹੇ ਨੇ ਫੰਡਸ, ਤੇ ਇਸ ਪਾਸੇ ਜਿਹੜਾ ਹੈਗਾ ਉਹ ਬਿਲਕੁਲ ਖਤਮ ਜਿਹੜਾ ਹੈ ਕਰਨ ਦੀ ਜਿਹੜੀ ਉਹ ਗੱਲ ਇਹ ਚੱਲ ਰਹੀ ਹੈ। ਸੋ ਇਸ ਤਰੀਕੇ ਦੇ ਮਾਮਲੇ ਕਰਕੇ ਫਿਰ ਇਹ ਜਦੋਂ ਇਹ ਲਿਖਣਾ ਪਿਆ, ਤੇ ਫਿਰ ਹੁਣ ਜਫਰ ਦੇ ਲਿਖਣ ਨਾਲ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨਾਲ ਕਿ ਆਹ ਹਾਲਾਤ ਬਣਦੇ ਜਾ ਰਹੇ ਨੇ, ਤੇ ਹੁਣ ਜਿਹੜਾ ਹੈਗਾ ਰਾਈਟਰ ਸਾਹਿਤਕਾਰ ਹੋਰ ਉਹ ਸਰਗਰਮ ਹੋ ਗਏ ਨੇ, ਕਿਉਂਕਿ ਕੱਲ ਹੀ ਜਿਹੜਾ ਇੱਕ ਹੈਗਾ ਲੇਖਕ ਸੰਘ ਹੈ ਤੇ ਉਹਦੇ ਜਾਂ ਕੇਂਦਰੀ ਪੰਜਾਬੀ ਲੇਖ ਸਭਾ ਹੈ ਜਾਂ ਜਿਹੜੀ ਸਾਹਿਤ ਅਕੈਡਮੀ ਹੈ ਲੁਧਿਆਣੇ, ਤੇ ਉਹਨਾਂ ਦੇ ਜਿਹੜੇ ਹੈਗੇ ਆ ਸਾਹਿਤਕਾਰ ਅਹੁਦੇਦਾਰ, ਉਹਨਾਂ ਵੱਲੋਂ ਲਗਾਤਾਰ ਹੋਰ ਵੀ ਜਿਹੜੇ ਨਾਮੀ ਸਾਹਿਤਕਾਰ ਨੇ ਉਹਨਾਂ ਵੱਲੋਂ ਅਖਬਾਰਾਂ ਵਿੱਚ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਕਿ ਭਾਸ਼ਾ ਵਿਭਾਗ ਨੂੰ ਬਚਾਇਆ ਜਾਵੇ। ਸੋ ਇਸ ਤਰ੍ਹਾਂ ਦੀ ਇਹ ਗੱਲ ਹੁਣ ਇਹ ਕਾਫੀ ਇਹ ਚਰਚਾ ਦੇ ਵਿੱਚ ਹੈ, ਤੇ ਪਰ ਕਿਉਂਕਿ ਜਿਹੜੀ IAS ਲੋਬੀ ਹੈ ਸਾਨੂੰ ਪਤਾ ਹੈ ਕਿ ਉਹਨਾਂ ਨੇ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਤਾਂ ਇਸ ਮੁੱਦੇ ਤੇ ਬੋਲਣਾ ਨਹੀਂ ਨਾ ਹੀ ਕੁਛ ਆਉਣਾ, ਪਰ ਉੱਥੇ ਜ਼ਰੂਰ ਉਹ ਫਾਈਲਾਂ ਹੋਰ ਰੋਕ ਲੈਣਗੇ, ਤੇ ਇਹ ਵੀ ਉਹ ਤਾਂ ਜਿੰਨਾ ਚਿਰ ਬਹੁਤ ਹੀ ਸਖਤੀ ਪੋਲੀਟੀਕਲੀ ਇਹਦੇ ਤੇ ਜਾਂ ਪੋਲਿਸੀ ਦੇ ਲੈਵਲ ਤੇ

0: ਕੋਈ ਫੈਸਲਾ ਨਹੀਂ ਲਿਆ ਜਾਂਦਾ ਜਾਂ ਇੱਕ ਪੋਲੀਟੀਕਲ ਬਿੱਲ ਦੇ ਆਧਾਰ ਤੇ ਫੈਸਲਾ ਸੀਐਮ ਜਾਂ ਹੋਰ ਨਹੀਂ ਲੈਂਦੇ ਤੇ ਉਹਨਾਂ ਉਨੀ ਦੇਰ ਜਿਹੜੀ ਇਹ ਗੱਲ ਚੱਲਣੀ ਨਹੀਂ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੁੱਖ ਮੰਤਰੀ ਉਧਰ ਉਲਝੇ ਹੋਏ ਨੇ ਜਿਹੜਾ ਅਕਾਲ ਤਖ਼ਤ ਦਾ ਜਾਂ ਵਿਰੋਧੀ ਧਿਰਾਂ ਜਿਹੜੀਆਂ ਗੱਲਾਂ ਲਗਾਤਾਰ ਉਠਾ ਰਹੀਆਂ ਨੇ ਤੇ ਕਿ ਇਸ ਪਾਸੇ ਉਹਨਾਂ ਦਾ ਧਿਆਨ ਨਹੀਂ ਜਾਣਾ, ਨਾ ਉਹਨਾਂ ਕੋਲ ਟਾਈਮ ਹੈ, ਤੇ ਇਸ ਕਰਕੇ ਵੀ ਹੈਗਾ ਕਿ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਹੋਰ ਇਹਦੀ ਚੂੜੀ ਕਸੀ ਜਾਵੇ ਤਾਂ ਕਿ ਸਾਨੂੰ ਘੱਟੋ ਘੱਟ ਜਿਹੜੀਆਂ ਚਿੱਠੀਆਂ ਵਗੈਰਾ ਲਿਖਣੀਆਂ ਨੇ ਉਹ ਬੰਦ ਕਰੇ ਡਾਇਰੈਕਟਰ।
1: ਸੋ ਵੇਖੋ ਕੀ ਬਣਦਾ ਇਸ ਸਿਲਸਿਲੇ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
0: ਹਾਂਜੀ, ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
7: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ?
8: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
7: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
10: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
11: ਹਾਂਜੀ ਰੇਡੀਓ।
12: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
13: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

0: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
5: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
6: ਹਾਂਜੀ ਹਾਂਜੀ,

0: ब्रोकर्स। अपने इंश्योरेंस की हर लोड ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: रोज रोज शॉपिंग हुंदिया ने,
2: पता नहीं केड़ा देवता राजी कीता इन्हां ने।
3: सूरज देवता
2: की मतलब?
3: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
2: मैनू नहीं पता, आपा भी सोलर पैनल लगवाना है हुणे।
3: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
4: रेडियो हांजी सुन रहे सुनो श्रोतियां नूं वाहिगुरु जी का खालसा, वाहिगुरु जी की फतेह। मैं दीदार सिंह, आओ उस महान जेतू सिख महाराजे जिन्हें दुनिया के उपर अपने राज प्रबंध की धौंस नूं हमेशा जमाई रखिया। अज भी दुनिया के उपर जिस महाराजे दीयां गल्लां हुंदियां ने, आओ उस महाराजे दे जीवन ते जीवन विच घटिया महान घटनावां नूं जानने की कोशिश करते हैं। शेरे पंजाब महाराजा रणजीत सिंह का जन्म 1780 ईस्वी नूं गुजरांवाले विखे शुकर चकिया मिसल दे सरदार महा सिंह दे घर बीबी राज कौर दी कुख तों होया। महाराजा रणजीत सिंह दे वडेरे मन्ने परमन्ने सरदार ਅਤੇ ਸਿੱਖ ਫੌਜਾਂ ਦੇ ਵਿੱਚ ਜਿਨ੍ਹਾਂ ਦਾ ਵਿਸ਼ੇਸ਼ ਸਥਾਨ ਸੀ, ਇਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਘੱਲੂਘਾਰਿਆਂ ਦੇ ਸਮੇਂ ਅਤੇ ਹੋਰ ਸਿੱਖ ਲੜਾਈਆਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸਰਦਾਰ ਚੜ੍ਹਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਪੁੱਤਰ ਸਰਦਾਰ ਮਹਾਂ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਹੈ, ਇਹ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣਦੇ ਨੇ। 11 ਸਾਲ ਦੀ ਉਮਰ ਦੇ ਵਿੱਚ ਜਦੋਂ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਉਸ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣ ਕੇ ਦੂਜੀਆਂ ਮਿਸਲਾਂ ਨੂੰ ਆਪਣੀ ਰਾਜ ਸੱਤਾ ਦੇ ਵਿੱਚ ਲਿਆ ਕੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰਦੇ ਨੇ, ਜਿਸ ਰਾਜ ਦੀਆਂ ਗੱਲਾਂ ਉਸ ਸਮੇਂ ਵੀ ਅਫਗਾਨਿਸਤਾਨ ਅਤੇ ਖੈਬਰ ਦਰੇ ਤੱਕ ਹੁੰਦੀਆਂ ਸਨ। ਅੱਜ ਵੀ ਉਸ ਰਾਜ ਦੀਆਂ ਗੱਲਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਦਰਜ ਹਨ। ਮਹਾਰਾਜਾ ਰਣਜੀਤ ਸਿੰਘ ਜੀ ਨੇ 11 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਲੜੀ ਅਤੇ ਉਹ ਜੰਗ ਨੂੰ ਫਤਿਹ ਕੀਤਾ। ਇਸ ਜੰਗ ਤੋਂ ਬਾਅਦ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਸਾਰੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਆ ਜਾਂਦੀ ਹੈ। 1796 ਈਸਵੀ ਦੇ ਵਿੱਚ ਕਨ੍ਹੱਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਸਪੁੱਤਰੀ ਬੀਬੀ ਮਹਿਤਾਬ ਕੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੁੰਦਾ ਹੈ ਅਤੇ ਰਾਣੀ ਸਦਾ ਕੌਰ ਅਗਲੇਰੇ ਜੀਵਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਜਿਹੀ ਮਦਦ ਕਰਦੀ ਹੈ ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਖਾਲਸਾ ਰਾਜ ਦੀ ਉਸਾਰੀ ਕਰਦੇ ਨੇ। ਇਹਨਾਂ ਦੇ ਨਾਲ ਨਾਲ ਆਲੂਵਾਲੀਆ ਮਿਸਲ ਦੇ ਸਰਦਾਰ ਸਰਦਾਰ ਫਤਿਹ ਸਿੰਘ ਦੇ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੰਗੇ ਸੰਬੰਧ ਸਨ। ਸਾਡਾ ਇਤਿਹਾਸ ਦੱਸਦਾ ਹੈ ਕਿ ਸਰਦਾਰ ਫਤਿਹ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੱਗ ਵਟਾਈ ਹੋਈ ਸੀ, ਇਸ ਕਰਕੇ ਇਹ ਦੋਨੋਂ ਆਪਣੇ ਆਪ ਨੂੰ ਇੱਕ ਦੂਜੇ ਦੇ ਭਰਾ ਸਮਝਦੇ ਸਨ। ਇਸ ਤਰ੍ਹਾਂ ਵੱਡੀਆਂ ਮਿਸਲਾਂ ਦਾ ਸਹਿਯੋਗ ਮਿਲਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਪ੍ਰਬੰਧ ਦੀਆਂ ਹੱਦਾਂ ਵਿਸ਼ਾਲ ਕਰਨ ਦਾ ਮੌਕਾ ਸਮੇਂ ਸਮੇਂ 'ਤੇ ਮਿਲਦਾ ਰਿਹਾ। ਛੋਟੀਆਂ ਛੋਟੀਆਂ ਝੜਪਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਚਾਹਿਆ ਕਿ ਹੁਣ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਜਾਵੇ। 1799 ਈਸਵੀ ਦੇ ਵਿੱਚ ਲਾਹੌਰ ਦੇ ਉੱਪਰ ਚੇਤ ਸਿੰਘ, ਸਹਿਬ ਸਿੰਘ ਅਤੇ ਮੇਹਰ ਸਿੰਘ ਦਾ ਕਬਜ਼ਾ ਸੀ। ਲਾਹੌਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੱਡੀ ਫੌਜ ਦੇ ਨਾਲ ਲਾਹੌਰ 'ਤੇ ਹਮਲਾ ਕੀਤਾ, ਜਿਸ ਦੇ ਨਾਲ ਸਹਿਬ ਸਿੰਘ ਅਤੇ ਮੇਹਰ ਸਿੰਘ ਜਿਹੜੇ ਨੇ ਉਹ ਆਪਣੀਆਂ ਫੌਜਾਂ ਦੇ ਸਮੇਤ ਕਿਲ੍ਹੇ ਨੂੰ ਛੱਡ ਕੇ ਇੱਥੋਂ ਭੱਜ ਜਾਂਦੇ ਨੇ। ਪਰ ਚੇਤ ਸਿੰਘ ਕਿਲ੍ਹੇ ਦੇ ਅੰਦਰ ਰਹਿੰਦਾ ਹੈ। ਲਾਹੌਰ ਦੇ ਬਾਹਰ ਖਾਲਸਾਈ ਫੌਜਾਂ ਦਾ ਵਿਸ਼ਾਲ ਇਕੱਠ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਜਰਨੈਲ ਖੜ੍ਹੇ ਰਹਿੰਦੇ ਨੇ, ਪਰ ਕਿਸੇ ਨੇ ਵੀ ਲਾਹੌਰ ਦਾ ਕੋਈ ਨੁਕਸਾਨ ਨਹੀਂ ਕੀਤਾ। ਇੱਕ ਏਲਚੀ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਸੁਨੇਹਾ ਦਿੰਦਾ ਹੈ ਕਿ ਸਰਦਾਰ ਚੇਤ ਸਿੰਘ ਕਿਲ੍ਹਾ ਛੱਡਣ ਦੇ ਲਈ ਤਿਆਰ ਹੈ। ਪਰ ਮਹਾਰਾਜਾ ਰਣਜੀਤ ਸਿੰਘ ਦੀ ਫਰਾਕ ਦਿਲੀ ਇਸ ਤਰ੍ਹਾਂ ਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਜਿੱਥੇ ਨਜ਼ਰਾਨੇ ਦਿੱਤੇ ਉੱਥੇ ਉਹਦੇ ਨਿਰਵਾਹ ਦੇ ਲਈ ਸਾਲਾਨਾ ਜਾਗੀਰ ਵੀ ਉਸਨੂੰ ਦੇ ਦਿੱਤੀ ਅਤੇ ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰ ਲਿਆ। ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ ਸ਼ੌਕਤ ਅਤੇ ਬਹਾਦਰੀ ਦੇ ਕਿੱਸੇ ਦੂਰ ਦੂਰ ਲੋਕਾਂ ਤੱਕ ਪਹੁੰਚੇ। ਲਾਹੌਰ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ 1801 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਦਰਬਾਰ ਲਗਾਇਆ ਜਾਂਦਾ ਹੈ, ਜਿਸ ਦਰਬਾਰ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਣਾ ਸੀ। ਇਸ ਸਜੇ ਹੋਏ ਦਰਬਾਰ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਦਾਖਲ ਹੁੰਦੇ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਮਹਾਰਾਜੇ ਨੂੰ ਰਾਜ ਤਿਲਕ ਲਗਾਉਂਦੇ ਨੇ, ਜਿਸ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦਾ ਇਹ ਸਰਦਾਰ ਅੱਜ ਮਹਾਰਾਜੇ ਦੇ ਰੂਪ ਦੇ ਵਿੱਚ ਸਾਰੀ ਪ੍ਰਜਾ ਦੇ ਸਾਹਮਣੇ ਪ੍ਰਗਟ ਹੋਇਆ। ਰਾਜ ਤਿਲਕ ਦੀ ਰਸਮ ਤੋਂ ਬਾਅਦ ਇੱਕ ਰਸਮ ਹੋਰ ਹੋਣੀ ਸੀ। ਜਦੋਂ ਉਹ ਰਸਮ ਹੋਣ ਲੱਗੀ ਤਾਂ ਸਾਰੇ ਦਰਬਾਰੀਆਂ ਅਤੇ ਜਾਗੀਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਆਪਣੇ ਨਾਮ ਦਾ ਸਿੱਕਾ ਜੋ ਹੈ ਉਹ ਜਾਰੀ ਕਰੋ। ਪਰ ਮਹਾਰਾਜਾ ਰਣਜੀਤ ਸਿੰਘ ਗੁਰੂ ਸਾਹਿਬ ਜੀ ਦੀ ਕਿਰਪਾ, ਬਖਸ਼ਿਸ਼ ਔਰ ਰਹਿਮਤ 'ਤੇ ਇੰਨਾ ਵਿਸ਼ਵਾਸ ਰੱਖਦਾ ਸੀ ਕਿ ਉਸਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦੀ ਥਾਂ ਸਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ 'ਤੇ ਨਾਨਕ ਸ਼ਾਹੀ ਸਿੱਕਾ ਜਾਂ ਨਾਨਕ ਸ਼ਾਹੀ ਪੈਸਾ ਜਾਰੀ ਕੀਤਾ। ਮਹਾਰਾਜੇ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਮਿਸਲਾਂ ਨੂੰ ਆਪਣੇ ਖਾਲਸਾ ਰਾਜ ਦੇ ਵਿੱਚ ਮਿਲਾ ਕੇ ਉਹਨਾਂ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰਕੇ ਖਾਲਸਾ ਰਾਜ ਦਾ ਵਾਧਾ ਕੀਤਾ। ਉੱਥੇ ਹੀ ਕੁਝ ਕੁ ਨਵੇਂ ਇਲਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੇ ਅਤੇ ਉਹਨਾਂ ਦੇ ਉੱਪਰ ਕਬਜ਼ਾ ਕਰਕੇ ਉਹਨਾਂ ਇਲਾਕਿਆਂ ਨੂੰ ਵੀ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਯਤਨ ਕੀਤੇ। ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਇਆ। ਇਸ ਤੋਂ ਇਲਾਵਾ ਕਸੂਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਨਸ਼ਹਿਰਾ, ਜਮਰੌਦ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਇਲਾਕੇ ਮਹਾਰਾਜਾ ਦੇ ਵੱਲੋਂ ਸਿੱਖ ਰਾਜ ਦੇ ਵਿੱਚ ਮਿਲਾ ਲਏ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਇਹ ਵੀ ਚਾਹੁੰਦੇ ਸਨ ਕਿ ਸਤਲੁਜ ਨਦੀ ਦੇ ਪਾਰ ਦੀਆਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸਿੱਖ ਰਾਜ ਦੇ ਵਿੱਚ ਮਿਲਾ ਲਿਆ ਜਾਵੇ, ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੁਪਨਾ ਸਫਲ ਨਾ ਹੋ ਸਕਿਆ ਕਿਉਂਕਿ 25 ਅਪ੍ਰੈਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰ ਦੇ ਵਿਚਕਾਰ ਇੱਕ ਐਸੀ ਸੰਧੀ ਹੁੰਦੀ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਕਿ ਦੋਹਾਂ ਰਾਜਾਂ ਦੀ ਜਿਹੜੀ ਸਰਹੱਦ ਹੈ ਉਹ ਸਤਲੁਜ ਨਦੀ ਹੈ। ਇਸ ਕਰਕੇ ਜਦੋਂ ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਨਾ ਹੋਇਆ ਤਾਂ ਮਹਾਰਾਜਾ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਆਪਣੇ ਰਾਜ ਦਾ ਵਿਸਥਾਰ ਕਸ਼ਮੀਰ, ਪਿਸ਼ਾਵਰ, ਮੁਲਤਾਨ ਦੇ ਵੱਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਮਹਾਰਾਜੇ ਦਾ ਸਿੱਖ ਰਾਜ ਤਿੱਬਤ ਤੋਂ ਸਿੰਧ ਅਤੇ ਸਤਲੁਜ ਤੋਂ ਖੈਬਰ ਤੱਕ ਜਿਹੜਾ ਹੈ ਉਹ ਪਹੁੰਚ ਗਿਆ ਸੀ। ਇਹ ਸਾਰੀ ਸਲਤਨਤ ਅੱਗੋਂ 4 ਸੂਬਿਆਂ ਦੇ ਵਿੱਚ ਵੰਡੀ ਹੋਈ ਸੀ। ਇਹ 4 ਸੂਬੇ ਸਨ ਲਾਹੌਰ, ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ। ਅਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਇਸ ਰਾਜ ਦੇ ਵਿੱਚ 1,436 ਵਰਗ ਮੀਲ ਦਾ ਰਕਬਾ ਸੀ। ਇਸ ਵੇਲੇ ਸਿੱਖ ਰਾਜ ਦੇ ਵਿੱਚ ਜਿਹੜੀ ਜਨਸੰਖਿਆ ਸੀ ਉਹ 53,50,000 ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਾਲਾਨਾ ਆਮਦਨ 3 ਕਰੋੜ ਦੇ ਨੇੜੇ ਤੇੜੇ ਸੀ ਅਤੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੂੰ ਪੱਛਮੀ ਨੀਹਾਂ ਦੀ ਸਿਖਲਾਈ ਦੇਣ ਦੇ ਲਈ ਯੂਰਪੀਅਨ ਜਿਹੜੇ ਜਰਨੈਲ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਹਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਸਿੱਖ ਸ਼ਸਤਰ ਵਿੱਦਿਆ ਦੇ ਨਾਲ ਨਾਲ ਜਿਹੜੀ ਪੱਛਮੀ ਸ਼ਸਤਰਾਂ ਦੀ ਸਿਖਲਾਈ ਹੈ ਉਹ ਵੀ ਖਾਲਸਾਈ ਫੌਜਾਂ ਜਾਂ ਖਾਲਸਾਈ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹ ਪ੍ਰਾਪਤ ਕਰ ਸਕਣ। ਇਹ ਵਿਸ਼ਾਲ ਰਾਜ ਕਾਇਮ ਕਰਕੇ ਸਮਾਂ ਬੀਤਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ। ਸ਼ੇਰੇ ਪੰਜਾਬ ਦਾ ਇਹ ਰੋਗ ਦਿਨੋ ਦਿਨ ਵੱਧਦਾ ਗਿਆ ਸ਼ਾਹੀ ਹਕੀਮ ਫਕੀਰ ਅਜੀਜ਼ੂਦੀਨ ਅਤੇ ਹੋਰ ਬਹੁਤ ਵੱਡੇ ਵੱਡੇ ਨਾਮੀ ਵੈਦ ਜਿਹੜੇ ਸਨ ਉਹ ਇਸ ਰੋਗ ਨੂੰ ਕੱਟਣ ਦੇ ਲਈ ਦਿਨ ਰਾਤ ਯਤਨ ਕਰਦੇ ਰਹਿੰਦੇ ਸਨ ਪਰ ਕਿਸੇ ਵੀ ਦਵਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਰੋਗ ਨੂੰ ਨਹੀਂ ਕੱਟਿਆ। ਮਹਾਰਾਜੇ ਨੇ ਜਦੋਂ ਇਸ ਰੋਗ ਨੂੰ ਹੋਰ ਵਾਧਾ ਦੇਖਿਆ ਤਾਂ ਅਖੀਰ 1836 ਈਸਵੀ ਨੂੰ ਲਾਹੌਰ ਦੇ ਵਿੱਚ ਇੱਕ ਹੁਕਮ ਕੀਤਾ ਕਿ ਸਾਰੇ ਸਰਦਾਰ ਅਤੇ ਜਗੀਰਦਾਰ ਇਕੱਠੇ ਹੋਣ ਤਾਂ ਜੋ ਇੱਕ ਭਾਰੀ ਦਰਬਾਰ ਕੀਤਾ ਜਾਵੇ। ਨਿਯਤ ਕੀਤੇ ਹੋਏ ਸਮੇਂ ਦੌਰਾਨ ਦਰਬਾਰੀ ਆਪੋ ਆਪਣੀ ਥਾਂ ਦੇ ਉੱਪਰ ਇਕੱਤਰ ਹੋਏ ਨੇ। ਅੱਜ ਇਸ ਸੱਜੇ ਹੋਏ ਦਰਬਾਰ ਦੇ ਵਿੱਚ ਸ਼ੇਰੇ ਪੰਜਾਬ ਇੱਕ ਸੁਨਹਿਰੀ ਪਾਲਕੀ ਦੇ ਵਿੱਚ ਤਕੀਆ ਲਾ ਕੇ ਅਤੇ ਉਸ ਪਾਲਕੀ ਦੇ ਵਿੱਚ ਢੋ ਲਾ ਕੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਨੇ। ਸ਼ਾਹੀ ਹਕੀਮਾਂ ਦੇ ਵੱਲੋਂ ਇਹ ਤਾਕੀਦ ਕੀਤੀ ਗਈ ਸੀ ਕਿ ਮਹਾਰਾਜਾ ਕੁਰਸੀ ਦੇ ਉੱਪਰ ਨਹੀਂ ਬੈਠ ਸਕਦਾ ਕਿਉਂਕਿ ਮਹਾਰਾਜੇ ਦਾ ਸਰੀਰ ਬਹੁਤ ਜ਼ਿਆਦਾ ਨਿਰਬਲ ਹੋ ਗਿਆ ਸੀ। ਇਸ ਕਰਕੇ ਹਜ਼ੂਰੀ ਬਾਗ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਸੁਨਹਿਰੀ ਕੁਰਸੀ ਦੇ ਉੱਪਰ ਬੈਠ ਕੇ ਦਰਬਾਰ ਲਾਉਂਦੇ ਸਨ ਅੱਜ ਉਸ ਪਾਲਕੀ ਨੂੰ ਹੀ ਉਸ ਸਥਾਨ ਦੇ ਉੱਪਰ ਟਿਕਾ ਦਿੱਤਾ ਗਿਆ। ਜਦੋਂ ਹੀ ਹਜ਼ੂਰੀ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ ਪਹੁੰਚਦੀ ਹੈ ਅਤੇ ਕਿਲ੍ਹੇ ਦੇ ਵਿੱਚੋਂ 101 ਤੋਪਾਂ ਦੀ ਜਿਹੜੀ ਸਲਾਮੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਜਾਂਦੀ ਹੈ ਅਤੇ ਸਾਰੇ ਦਰਬਾਰੀਆਂ ਦੇ ਵੱਲੋਂ ਮਹਾਰਾਜੇ ਨੂੰ ਫਤਿਹ ਬੁਲਾਈ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ ਚਬੂਤਰੇ 'ਤੇ ਰੱਖਣ ਤੋਂ ਪਿੱਛੋਂ ਕੁਝ ਦੇਰ ਦੇ ਲਈ ਪੂਰੀ ਦਰਬਾਰ ਦੇ ਵਿੱਚ ਚੁੱਪ ਛਾਈ ਰਹੀ। ਆਖਰ ਧੀਮੀ ਆਵਾਜ਼ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੇ ਦਰਬਾਰ ਨੂੰ ਸੰਬੋਧਨ ਹੋ ਕੇ ਆਖਿਆ, ਬਹਾਦਰ ਖਾਲਸਾ ਜੀ, ਆਪ ਜੀ ਨੇ ਖਾਲਸਾ ਰਾਜ ਦੀ ਸਥਾਪਤੀ ਦੇ ਲਈ ਜੋ ਘਾਲਣਾਵਾਂ ਘਾਲੀਆਂ ਅਤੇ ਲਹੂ ਦੀਆਂ ਨਦੀਆਂ ਵਗਾਈਆਂ ਨੇ ਉਹ ਅਸਫਲ ਨਹੀਂ ਗਈਆਂ। ਇਸ ਸਮੇਂ ਆਲੇ ਦੁਆਲੇ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਇਹ ਕੇਵਲ ਤੁਹਾਡੀ ਕੁਰਬਾਨੀ ਦਾ ਸਦਕਾ ਹੈ। ਗੁਰੂ ਮਹਾਰਾਜ ਦੀ ਮਿਹਰ ਅਤੇ ਆਪ 'ਤੇ ਭਰੋਸੇ ਦੇ ਨਾਲ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੰਜਾਬ ਅਤੇ ਇਸ ਤੋਂ ਬਾਹਰ ਅਫਗਾਨਿਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤੱਕ ਖਾਲਸੇ ਦਾ ਰਾਜ ਸਥਾਪਿਤ ਕੀਤਾ ਹੈ। ਹੁਣ ਮੈਂ ਆਪ ਸਭ ਦਾ ਹੱਥ ਮਹਾਰਾਜਾ ਖੜਕ ਸਿੰਘ ਨੂੰ ਸੌਂਪਦਾ ਹਾਂ। ਖੜਕ ਸਿੰਘ ਨੂੰ ਮੇਰੇ ਤੁਲ ਸਮਝਣਾ ਕਿ ਜਿਸ ਤਰ੍ਹਾਂ ਤੁਸੀਂ ਮੇਰਾ ਸਾਥ ਦਿੱਤਾ ਹੈ ਇਸੇ ਤਰ੍ਹਾਂ ਖੜਕ ਸਿੰਘ ਦਾ ਵੀ ਸਾਥ ਦੇਣਾ। ਮਹਾਰਾਜਾ ਰਣਜੀਤ ਸਿੰਘ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਦਰਬਾਰ ਦੇ ਵਿੱਚ ਹਾਜ਼ਰ ਹਰੇਕ ਚਿਹਰੇ ਦੇ ਉੱਪਰ ਗਮੀ ਝਲਕ ਰਹੀ ਸੀ ਅਤੇ ਕਈਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਚੱਲ ਰਹੇ ਸਨ। ਕੁਝ ਸਮੇਂ ਬਾਅਦ ਦਰਬਾਰੀਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਾਨੇ ਦੇਣੇ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ। ਮਹਾਰਾਜਾ ਖੜਕ ਸਿੰਘ ਉਹਨਾਂ ਨਜ਼ਰਾਨਿਆਂ ਨੂੰ ਹੱਥ ਲਗਾ ਕੇ ਅਤੇ ਵਾਪਸ ਮੁੜ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਦਰਬਾਰ ਦੇ ਵਿੱਚ ਹਾਜ਼ਰ ਜਿੰਨੇ ਵੀ ਦਰਬਾਰੀ ਸਨ ਉਹਨਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮਹਾਰਾਜੇ ਦਾ ਰੋਗ ਦਿਨੋਂ ਦਿਨ ਵੱਧਦਾ ਗਿਆ। ਅਖੀਰ 1839 ਈਸਵੀ ਨੂੰ 59 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇਸ ਜਹਾਨ ਤੋਂ ਕੂਚ ਕਰ ਜਾਂਦੇ ਨੇ। ਅਗਲੇ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਲਾਹੌਰ ਕਿਲ੍ਹੇ ਦੇ ਸਾਹਮਣੇ ਕੀਤਾ ਜਾਂਦਾ ਹੈ ਜਿੱਥੇ ਅੱਜ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਬਣੀ ਹੋਈ ਹੈ। ਸਾਡੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅੱਜ ਚਿਤਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਹੀਂ ਸੜ ਰਿਹਾ ਸੀ, ਸਗੋਂ ਇਹ ਪੰਜਾਬ ਦੀ ਤਕਦੀਰ ਸੜ ਗਈ ਕਿਉਂਕਿ ਸਮੇਂ ਨੇ ਐਸੀ ਕਰਵਟ ਲਈ ਕਿ ਜਿਸ ਮਹਾਰਾਜੇ ਨੇ ਇੰਨੀ ਮਿਹਨਤ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਲਗਭਗ ਅਗਲੇ 10 ਸਾਲਾਂ ਦੇ ਵਿੱਚ ਹੀ ਉਹ ਖਾਲਸਾ ਰਾਜ ਆਪਣਿਆਂ ਦੀਆਂ ਗਦਾਰੀਆਂ ਅਤੇ ਕੁਝੀਆਂ ਸਾਜ਼ਿਸ਼ਾਂ ਦੇ ਕਾਰਨ ਹਮੇਸ਼ਾ ਦੇ ਲਈ ਖਤਮ ਹੋ ਗਿਆ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 29 ਤਾਰੀਖ ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ, ਪ੍ਰੋਗਰਾਮ ਨਿਊਜ਼ ਰੂਮ ਔਰ ਸਭ ਤੋਂ ਪਹਿਲਾਂ ਸ਼ੁਰੂਆਤ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਕੌਮਾਂਤਰੀ ਖਬਰਾਂ ਦੇ ਨਾਲ। ਨਿਊਜ਼ ਰੂਮ ਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵਿੱਚ, ਇੱਕ ਪਾਸੇ ਲੜਾਈ ਰੁਕਣ ਦੀ ਖਬਰ ਤੇ ਦੂਜੇ ਪਾਸੇ ਜੰਗ ਵਧਣ ਦੀ ਖਬਰ। ਪਾਕਿਸਤਾਨ ਤੇ ਅਫਗਾਨਿਸਤਾਨ ਸਰਹੱਦ ਦੇ ਉੱਤੇ ਜਾਰੀ ਕੀਤੀ ਗਈ ਜ਼ਮੀਨੀ ਕਾਰਵਾਈ ਦੇ ਵਿੱਚ ਘੱਟੋ ਘੱਟ 35 ਲੋਕ ਹੋਰ ਮਾਰੇ ਗਏ ਨੇ। ਪਾਕਿਸਤਾਨ ਨੇ ਸੋਮਵਾਰ ਦੇ ਦਿਨ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ਉੱਥੋਂ ਦੇ ਸੂਚਨਾ ਮੰਤਰੀ ਅਤਾ ਤਰਾਰ ਨੇ ਦੱਸਿਆ ਹੈ ਕਿ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਤੇ ਸ਼ਰਨ ਸਥਲਾਂ ਦੇ ਉੱਤੇ ਇਹ ਕਾਰਵਾਈ ਸ਼ਨੀਵਾਰ ਦੇ ਦਿਨ ਕਰਾਚੀ ਦੇ ਵਿੱਚ ਪਾਕਿਸਤਾਨ ਰੇਂਜਰਸ ਹੈੱਡਕੁਆਟਰ ਦੇ ਉੱਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਕੀਤੀ ਗਈ ਸੀ। ਤਰਾੜ ਨੇ ਵੀ ਕਿਹਾ ਹੈ ਕਿ ਇਹ ਕਾਰਵਾਈ ਖੈਬਰ ਪਖਤੂਨਵਾ ਤੇ ਬਲੋਚਿਸਤਾਨ ਦੇ ਲੋਕਾਂ ਤੇ ਕਰਾਚੀ ਦੇ ਵਿੱਚ ਪਾਕਿਸਤਾਨੀ ਰੇਂਜਰਸ ਕੈਂਪ ਦੇ ਉੱਤੇ ਹਾਲੀਆ ਕੀਤੇ ਗਏ ਅੱਤਵਾਦੀ ਹਮਲਿਆਂ ਦੇ ਜਵਾਬ ਦੇ ਵਿੱਚ ਬਿਲਕੁਲ ਸਟੀਕ ਹਮਲਿਆਂ ਨੂੰ ਅੰਜਾਮ ਦੇ ਕੇ ਕੀਤੀ ਗਈ ਹੈ। ਦੱਸ ਦਈਏ ਕਿ ਐਤਵਾਰ ਰਾਤ ਹੋਏ ਇਹਨਾਂ ਹਮਲਿਆਂ ਦੇ ਵਿੱਚ ਅਫਗਾਨਿਸਤਾਨ ਦੇ ਘੱਟੋ ਘੱਟ 35 ਲੋਕ ਮਾਰਨ ਦਾ ਦਾਅਵਾ ਪਾਕਿਸਤਾਨ ਨੇ ਕੀਤਾ। ਪਾਕਿਸਤਾਨ ਫੌਜ ਨੇ ਇਸ ਤੋਂ ਪਹਿਲਾਂ 29 ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ, ਪਰ ਅਫਗਾਨਿਸਤਾਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚ ਆਮ ਲੋਕ ਤੇ ਛੋਟੇ ਬੱਚੇ ਵੀ ਸ਼ਾਮਲ ਨੇ, ਇਸ ਕਰਕੇ ਇਹ ਹਮਲੇ ਸਟੀਕ ਤਾਂ ਨਹੀਂ ਮੰਨੇ ਜਾ ਸਕਦੇ। ਇਸ ਤੋਂ ਇਲਾਵਾ 40 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪਾਕਿਸਤਾਨ ਦੇ ਮੰਤਰੀ ਤਰਾੜ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਦੇ ਉੱਤੇ ਇਹ ਯੋਜਨਾਬੱਧ ਜ਼ਮੀਨੀ ਹਮਲੇ ਕੀਤੇ ਸੀ। ਦੱਸ ਦਈਏ ਕਿ ਪਾਕਿਸਤਾਨ ਨੇ 26 ਫਰਵਰੀ ਨੂੰ ਆਪਰੇਸ਼ਨ ਗਜ਼ਬ ਲਿਲ ਹੱਕ ਸ਼ੁਰੂ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਕਾਰਵਾਈ ਅਫਗਾਨ ਤਾਲਿਬਾਨ ਬਲਾਂ ਦੇ ਦੁਆਰਾ 2600 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਨਾਲ 53 ਥਾਵਾਂ ਦੇ ਉੱਤੇ ਕਥਿਤ ਹਮਲਿਆਂ ਦੇ ਜਵਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਉੱਥੇ ਦੂਸਰੇ ਪਾਸੇ ਮੀਡੀਆ ਰਿਪੋਰਟਸ ਦੇ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਤਣਾਅ ਘੱਟ ਕਰਨ ਤੇ ਪਿੱਛੇ ਹਟਣ ਦੇ ਉੱਤੇ ਸਹਿਮਤੀ ਜਤਾ ਦਿੱਤੀ ਗਈ ਹੈ। ਦੱਸ ਦਈਏ ਕਿ ਉਂਝ ਤਾਂ ਜੰਗਬੰਦੀ ਦਾ ਸਮਝੌਤਾ ਚੱਲ ਰਿਹਾ, ਪਰ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਇਹ ਲੱਗੇ ਸੀ ਕਿ ਇਰਾਨ ਨੇ ਕੁਝ ਇੱਕ ਬਰਤਾਨਵੀ ਕਰੂਜ਼ ਦੇ ਉੱਤੇ ਜਾਂ ਜਿਹੜੇ ਮਾਲਵਾਹਕ ਜਹਾਜ਼ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ। ਦੱਸ ਦਈਏ ਕਿ ਸਹਿਮਤੀ ਹੋਰਮੁਜ਼ ਸਟ੍ਰੇਟ ਤੇ ਉਸਦੇ ਆਲੇ ਦੁਆਲੇ ਦੇ ਹੋਏ ਇਹਨਾਂ ਇਲਾਕਿਆਂ ਦੇ ਵਿੱਚ ਹਮਲਿਆਂ ਤੋਂ ਬਾਅਦ ਸਾਹਮਣੇ ਆਈ ਹੈ। ਘਟਨਾਵਾਂ ਦੇ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਵੀ ਮੜਿਆ ਸੀ। ਖ਼ਬਰ ਅਦਾਰੇ BBC ਦੇ ਮੁਤਾਬਕ ਅਮਰੀਕੀ ਪਾਰਟਨਰ CBS ਨਿਊਜ਼ ਨੇ ਇਸ ਖ਼ਬਰ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਹੁਣ ਜਹਾਜ਼ ਇਸ ਸਮੁੰਦਰੀ ਰਸਤੇ ਤੋਂ ਸੁਤੰਤਰ ਰੂਪ ਦੇ ਵਿੱਚ ਆਵਾਜਾਈ ਕਰ ਸਕਣਗੇ। ਇਹ ਵੀ ਕਿਹਾ ਗਿਆ ਹੈ ਕਿ ਇਹ ਜੰਗ ਖਤਮ ਕਰਨ ਦੇ ਉਦੇਸ਼ ਦੇ ਨਾਲ ਕੀਤੀ ਗਈ ਨਵੀਂ ਗੱਲਬਾਤ ਦਾ ਇੱਕ ਹਿੱਸਾ ਹੈ। ਹੋਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਰੋਕਣ ਨੂੰ ਲੈ ਕੇ ਸਹਿਮਤੀ ਦੀਆਂ ਇਹਨਾਂ ਰਿਪੋਰਟਾਂ ਦੇ ਉੱਤੇ ਹਾਲੇ ਤੱਕ ਇਰਾਨ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਹੈ। 17 ਜੂਨ ਨੂੰ ਅਮਰੀਕਾ ਤੇ ਇਰਾਨ ਨੇ 14 ਬਿੰਦੂਆਂ ਵਾਲੇ ਇੱਕ MOU ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਉੱਤੇ ਹਸਤਾਖਰ ਕੀਤੇ ਸੀ, ਜਿਸ ਦੇ ਵਿੱਚ ਸਾਰੇ ਮੋਰਚਿਆਂ ਦੇ ਉੱਤੇ ਫੌਜੀ ਮੁਹਿੰਮਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਤੇ ਸਥਾਈ ਰੂਪ ਦੇ ਵਿੱਚ ਫਿਲਹਾਲ ਖਤਮ ਕਰ ਦੇਣ ਦੀ ਜਿਹੜੀ ਗੱਲਬਾਤ ਸਿਰੇ ਚੜ੍ਹੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਭਾਰਤ ਦੇ ਨਾਲ ਕਈ ਸਮਝੌਤਿਆਂ ਦੇ ਉੱਤੇ ਹਸਤਾਖਰ ਹੋਣ ਦੀ ਖਬਰਾਂ ਸਾਹਮਣੇ ਆਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਸੈਸ਼ਲਸ ਦੀ ਇਸ ਯਾਤਰਾ ਦੇ ਦਰਮਿਆਨ ਬਹੁਤ ਸਾਰੇ ਨਤੀਜਿਆਂ ਦੇ ਉੱਤੇ ਸਹਿਮਤੀ ਬਣੀ ਹੈ। ਇਸ ਦੇ ਵਿੱਚ ਸੈਸ਼ਲਸ ਦੇ ਅੰਦਰ UPI ਨੂੰ ਲਾਗੂ ਕਰਨ ਦਾ ਸਮਝੌਤਾ ਵੀ ਸ਼ਾਮਲ ਹੈ ਔਰ ਦਵਾਈਆਂ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਗਿਆ। ਅਸੀਂ ਕਲਾਈਮੇਟ ਐਕਸ਼ਨ, ਗ੍ਰੀਨ ਹਾਈਡਰੋਜਨ ਐਨਰਜੀ, ਬਲੂ ਇਕਾਨਮੀ ਦੇ ਨਾਲ ਜੁੜੇ ਕਈ ਮਸਲਿਆਂ ਦੇ ਉੱਤੇ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਕੁੱਲ 19 ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ, ਜਿਸ ਦੇ ਵਿੱਚ ਫਾਸਟ ਪੈਟਰੋਲ, ਜਹਾਜ਼, ਐਂਬੂਲੈਂਸ, ਯੂਟੀਲਿਟੀ ਵਹੀਕਲ, ਚਾਵਲ, ਸੀਮੈਂਟ ਵਰਗੀਆਂ ਕਈ ਚੀਜ਼ਾਂ ਸੈਸ਼ਲਸ ਨੂੰ ਦੇਣ ਦੇ ਮੁੱਦੇ ਦੇ ਉੱਤੇ ਸਹਿਮਤੀ ਬਣੀ ਹੈ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਹੁਣ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦੋਸ਼ ਮੜਿਆ ਹੈ ਕਿ ਦਿੱਲੀ ਪੁਲਿਸ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਨਹੀਂ ਦੇ ਰਹੀ। ਸੋਨਮ ਵਾਂਗਚੁਕ ਨੂੰ ਇੱਕ ਪੋਰਟੇਬਲ ਟਾਇਲਟ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਇਹ ਕਹਿ ਰਹੀ ਹੈ ਕਿ ਇਸ ਦੀ ਇਜਾਜ਼ਤ ਨਹੀਂ ਹੈ। ਅਜਿਹੀ ਪੋਸਟ
ਕਰਦਿਆਂ ਹੋਇਆ ਇੱਕ ਵੀਡੀਓ ਪੋਸਟ ਕਰਦਿਆਂ ਹੋਇਆ ਦੀਪਕੇ ਨੇ ਇਹ ਵੀ ਲਿਖਿਆ ਕਿਹਾ ਕਿ ਮੋਬਾਈਲ ਟਾਇਲਟ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਆਖਿਰਕਾਰ ਕਿਸ ਦੇ ਲਈ ਹੁੰਦਾ ਇਸ ਤੋਂ ਪਹਿਲਾਂ ਐਤਵਾਰ ਦੇ ਦਿਨ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਦਿੱਲੀ ਪੁਲਿਸ ਦੇ ਉੱਤੇ ਸਹਿਯੋਗ ਨਾ ਦੇਣ ਦਾ ਦੋਸ਼ ਮੜਿਆ ਸੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਮਸਲਾ ਜਿੱਥੇ ਹੁਣ ਅਯੋਧਿਆ ਦੇ ਸਥਾਨਕ ਵਕੀਲਾਂ ਨੇ ਰਲ ਕੇ ਇੱਕ ਫੈਸਲਾ ਲਿਆ ਕਿਹਾ ਹੈ ਕਿ ਇਸ ਚੋਰੀ ਵਿਵਾਦ ਦੇ ਵਿੱਚ ਦੋਸ਼ੀਆਂ ਦਾ ਕੋਈ ਵੀ ਅਯੋਧਿਆ ਦਾ ਵਕੀਲ ਤਾਂ ਘੱਟੋ ਘੱਟ ਕੇਸ ਨਹੀਂ ਲੜੇਗਾ ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਵਿੱਚ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਅਯੋਧਿਆ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ 8 ਕਥਿਤ ਦੋਸ਼ੀਆਂ ਦੇ ਉੱਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਇਹਨਾਂ ਦੇ ਘਰਾਂ ਔਰ ਇਹਨਾਂ ਦੇ ਜਾਣਕਾਰਾਂ ਦੇ ਘਰਾਂ ਦੇ ਉੱਤੇ SIT ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ ਵਿਰੋਧੀ ਧਿਰ ਦੀ ਤਰਫ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ ਔਰ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਉਹ ਰਲ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਦੱਸ ਦਈਏ ਕਿ ਰਾਮ ਮੰਦਰ ਚੜਾਵੇ ਦੇ ਵਿੱਚ ਚੋਰੀ ਦੇ 8 ਦੋਸ਼ੀ ਜਿਹੜੇ ਨੇ ਉਹਨਾਂ 'ਚ ਰਾਮ ਪ੍ਰਕਾਸ਼ ਰਾਮ ਸ਼ੰਕਰ ਯਾਦਵ ਉਰਫ ਟੀਨੂ ਯਾਦਵ ਵੀ ਹੈ ਜੋ ਕਿ ਚੰਪਤ ਰਾਏ ਦੇ ਕਰੀਬੀ ਸਾਬਕਾ ਡਰਾਈਵਰ ਤੇ ਰਾਮ ਮੰਦਰ ਦੀ ਵਿਵਸਥਾ ਦੇ ਵਿੱਚ ਅਹਿਮ ਰੋਲ ਰੱਖਣ ਵਾਲੇ ਦੱਸੇ ਜਾ ਰਹੇ ਨੇ ਹਾਲਾਂਕਿ ਕਿਸੇ ਵੀ ਟਰੱਸਟੀ ਦਾ ਨਾਮ ਇਸ ਮਾਮਲੇ 'ਚ ਸਾਹਮਣੇ ਨਹੀਂ ਆਇਆ ਪਰ ਅਨੁਕਲਪ ਮਿਸ਼ਰਾ ਜਿਨ੍ਹਾਂ ਨੂੰ ਦਾਨ ਦੇ ਮਿਲੇ ਕੈਸ਼ ਨੂੰ ਗਿਣਨ ਦੀ ਜ਼ਿੰਮੇਵਾਰੀ ਸੀ ਇਸ ਤੋਂ ਇਲਾਵਾ ਅਨੁਕਲਪ ਮਿਸ਼ਰਾ ਦੇ ਸਗੇ ਸਾਲੇ ਲਵਕੁਸ਼ ਮਿਸ਼ਰਾ ਰਮਾ ਸ਼ੰਕਰ ਮਿਸ਼ਰਾ ਇਹ ਵੀ ਦਾਨ ਗਿਣਨ ਦੀ ਜਿਹੜੀ ਰਕਮ ਸੀ ਉਸ ਨੂੰ ਗਿਣਨ ਦਾ ਕੰਮ ਕਰਦੇ ਸੀ ਕਰੁਣੇਸ਼ ਪਾਂਡੇ ਇਹ ਸਿੱਧੇ ਤੌਰ ਦੇ ਉੱਤੇ ਦਾਨ ਪਾਤਰ ਦੇ ਵਿੱਚ ਚੜੇ ਚੜਾਵੇ ਦੇ ਲਈ ਜ਼ਿੰਮੇਦਾਰ ਸ਼ਖਸ ਸੀ ਸੁਭਾਸ਼ ਸ਼੍ਰੀਵਾਸਤਵ ਕੈਨਰਾ ਬੈਂਕ ਦਾ ਇੱਕ ਰਿਟਾਇਰਡ ਕਰਮਚਾਰੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਨੂੰ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦਾ ਪਤਾ ਲੱਗ ਗਿਆ ਸੀ ਮਨੀਸ਼ ਯਾਦਵ ਜੋ ਕਿ ਰਾਮ ਸ਼ੰਕਰ ਯਾਦਵ ਦਾ ਭਤੀਜਾ ਵੀ ਹੈ ਤੇ ਅਵਿਨਾਸ਼ ਸ਼ੁਕਲਾ ਇਹ ਵੀ ਸਥਾਨਕ ਵਸਨੀਕ ਦੱਸਿਆ ਜਾ ਰਿਹਾ ਦੱਸ ਦਈਏ ਕਿ ਹੁਣ ਤੱਕ ਪੁਲਿਸ ਨੇ ਜਿਹੜੇ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਦਕਿ ਇਹ ਕਰੋੜਾਂ ਰੁਪਏ ਦਾ ਇੱਕ ਫਰਜ਼ੀ ਘੁਟਾਲਾ ਔਰ ਮਾਮਲਾ ਮੰਨਿਆ ਜਾ ਰਿਹਾ ਇਸ ਦੇ ਵਿੱਚ ਕਿਸੇ ਵੀ ਵੱਡੇ ਸ਼ਖਸ ਦਾ ਨਾਮ ਸਾਹਮਣੇ ਨਹੀਂ ਆਇਆ ਉਧਰ ਪੱਛਮ ਬੰਗਾਲ ਦੇ ਵਿੱਚ ਸਵੇਂਦੂ ਸਰਕਾਰ ਦੀ ਤਰਫ ਤੋਂ ਅੱਜ ਯਾਨੀ ਸੋਮਵਾਰ ਦੇ ਦਿਨ ਸੂਬੇ ਦੀ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਵਿੱਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਚਰਚਿਤ ਹੈ ਸਿਵਲ ਇਕਸਾਰ ਜਿਹੜਾ ਯੂਨੀਵਰਸਲ ਸਿਵਲ ਕੋਡ ਹੈ UCC ਇਸ ਨੂੰ ਸਰਕਾਰ ਬਿੱਲ ਦੇ ਤੌਰ ਦੇ ਉੱਤੇ ਪੇਸ਼ ਕਰ ਸਕਦੀ ਔਰ UCC ਦੇ ਨਾਲ ਜੁੜਿਆ ਹੋਇਆ ਵਿਸ਼ੇਸ਼ ਸੈਸ਼ਨ 4 ਹੋਰ ਬਿੱਲਾਂ ਦੇ ਨਾਲ ਜੁੜ ਕੇ ਆਇਆ ਦੱਸ ਦਈਏ ਕਿ ਇਹਨਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਨਿਲਾਮੀ ਦੇ ਨਾਲ ਸੰਬੰਧਿਤ ਬਿੱਲ ਵੀ ਸ਼ਾਮਲ ਕੀਤਾ ਜਾਏਗਾ ਇਸ ਤੋਂ ਪਹਿਲਾਂ ਪੱਛਮ ਬੰਗਾਲ ਸਰਕਾਰ ਦੀ ਤਰਫ ਤੋਂ ਸੁਰੱਖਿਆ ਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲਾ ਇੱਕ ਬਿੱਲ 2026 ਵੀ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦਾ ਇੱਕ ਇਤਿਹਾਸਕ ਸਮਝੌਤਾ ਗੁਆਂਢੀ ਟਾਪੂ ਮੁਲਕ ਵਨੂਆਤੂ ਦੇ ਨਾਲ ਹੋਇਆ ਦੱਸ ਦਈਏ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੌਥਮ ਨਪਾਤ ਇਸ ਵਕਤ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਕੱਲ੍ਹ ਦੇ ਦਿਨ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਲੈਂਡ ਕੀਤੇ ਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਨਕਮਾਲ ਅਗਰੀਮੈਂਟ ਕੈਨਬਰਾ ਦੇ ਵਿੱਚ ਸਾਈਨ ਕੀਤਾ ਗਿਆ ਦੱਸ ਦਈਏ ਕਿ ਉਹੀ ਸਮਝੌਤਾ ਹੈ ਜਿਹੜਾ 10 ਮਹੀਨਿਆਂ ਪਹਿਲਾਂ ਵਨੂਆਤੂ ਦੇ ਪ੍ਰਧਾਨ ਮੰਤਰੀ ਜੌਥਮ ਨਪਾਤ ਦੀ ਤਰਫ ਤੋਂ ਵਾਪਸ ਖਿੱਚ ਲਿਆ ਗਿਆ ਸੀ ਮੰਨਿਆ ਜਾ ਰਿਹਾ ਸੀ ਕਿ ਉਸ ਵਕਤ ਚੀਨ ਦੇ ਦਬਾਅ ਦੇ ਤਹਿਤ ਇਹ ਸਮਝੌਤੇ ਤੋਂ ਹੱਥ ਪਿਛਾਂ ਖਿੱਚੇ ਗਏ ਸੀ ਹੁਣ ਇੱਕ ਵਾਰ ਫਿਰ ਤੋਂ ਇਸ ਸਮਝੌਤੇ ਦੇ ਉੱਤੇ ਹਸਤਾਖਰ ਕਰਨਾ ਆਸਟ੍ਰੇਲੀਆ ਦੀ ਇੱਕ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਹੈ ਦੱਸ ਦਈਏ ਕਿ ਇਸ ਦੇ ਤਹਿਤ ਵਨੂਆਤੂ ਦੀ ਕੈਬਨਿਟ ਪਹਿਲਾਂ ਹੀ ਆਸਟ੍ਰੇਲੀਆ ਨੂੰ ਇਸ ਸਮਝੌਤੇ ਦੇ ਬਾਬਤ ਹਰੀ ਝੰਡੀ ਦੇ ਚੁੱਕੀ ਹੈ ਦੋਵੇਂ ਦੇਸ਼ਾਂ ਦੇ ਦਰਮਿਆਨ ਇਸ ਸਮਝੌਤੇ ਦੇ ਸਿਰੇ ਚੜ੍ਹਨ ਤੋਂ ਬਾਅਦ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਸੀ ਸਹਿਮਤੀ ਬਣੇਗੀ ਦੱਸ ਦਈਏ ਕਿ ਚੀਨ ਦੀ ਤਰਫ ਤੋਂ ਇਸ ਵਕਤ ਵਨੂਆਤੂ ਦੇ ਵਿੱਚ ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਤੇ ਲੋਕਲ ਇਨਫਰਾਸਟ੍ਰਕਚਰ ਤੱਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਤਰੀਕੇ ਦੇ ਨਾਲ ਵਨੂਆਤੂ ਦੇ ਵਿੱਚ ਆਪਣੀ ਮੌਜੂਦਗੀ ਕਰਕੇ ਚੀਨ ਆਸਟ੍ਰੇਲੀਆ ਦੇ ਉੱਤੇ ਸਿੱਧੀ ਨਜ਼ਰ ਰੱਖ ਰਿਹਾ ਇਸ ਦਰਮਿਆਨ ਆਸਟ੍ਰੇਲੀਆ ਦੇ ਲਈ ਇਹ ਸਮਝੌਤਾ ਹੋਣਾ ਜ਼ਰੂਰੀ ਸੀ ਜੋ ਕਿ ਵਨੂਆਤੂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ ਆਸਟ੍ਰੇਲੀਆ ਦੀ ਮਦਦ ਦਏਗਾ
ਕਿ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਪ੍ਰਸ਼ਨ ਕਾਲ ਚੱਲ ਰਿਹਾ ਹੈ। ਇਸ ਦਰਮਿਆਨ ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਥ ਨੇ ਇੱਕ ਹੋਰ ਬਿੱਲ ਜਿਹੜਾ ਸੋਸ਼ਲ ਮੀਡੀਆ ਬੈਨ ਦੇ ਨਾਲ ਜੁੜਿਆ ਹੋਇਆ ਉਸ ਦੇ ਨਾਲ ਜੁੜਿਆ ਸੋਧ ਬਿੱਲ ਲਿਆਂਦਾ। ਦੱਸ ਦਈਏ ਕਿ ਆਸਟ੍ਰੇਲੀਆ 'ਚ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਖਾਤੇ ਬਣਾਉਣੇ ਯਾਨੀ ਅਕਾਊਂਟਸ ਬਣਾਉਣੇ ਅਤੇ ਉਹਨਾਂ ਨੂੰ ਚੱਲਦਾ ਰੱਖਣਾ ਗੈਰ ਮਨਜ਼ੂਰ ਕੀਤਾ ਗਿਆ, ਯਾਨੀ ਕਿ ਇੱਥੇ ਇਹਨਾਂ ਦੀ ਪਾਬੰਦੀ ਹੈ। ਪਰ ਈ ਸੇਫਟੀ ਕਮਿਸ਼ਨਰ ਨੂੰ ਵਧੇਰੇ ਤਾਕਤਾਂ ਦੇਣ ਵਾਲਾ ਬਿੱਲ ਅੱਜ ਦੇ ਦਿਨ ਪੇਸ਼ ਕਰਦਿਆਂ ਹੋਇਆਂ ਮੰਨਿਆ ਜਾ ਰਿਹਾ ਹੈ ਕਿ $99 million ਡਾਲਰ ਦੀ ਪੈਨਲਟੀ ਦੀ ਵਿਵਸਥਾ ਕਰਨ ਵਾਲਾ ਇਹ ਬਿੱਲ ਹੁਣ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਤਹਿਤ ਜਿਹੜੇ ਅਦਾਰੇ ਨੇ ਉਹਨਾਂ ਨੂੰ ਹੋਰ ਵਧੇਰੇ ਜ਼ਿੰਮੇਦਾਰ ਬਣਾਇਆ ਜਾ ਸਕੇਗਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਅਜਿਹੀ ਕੁਤਾਹੀ ਨਾ ਕਰਨ। ਉੱਥੇ ਹੀ ਅੱਜ ਦੇ ਦਿਨ ਲਿਬਰਲ ਫਰੰਟ ਮੰਚਰ ਮੈਲੀਜ਼ਾ ਮੈਕਿੰਟੋਸ਼ ਦੀ ਤਰਫ ਤੋਂ ਪਾਰਟੀ ਨੂੰ ਇੱਕ ਹਦਾਇਤ ਦਿੱਤੀ ਗਈ। ਦੱਸ ਦਈਏ ਕਿ ਲਗਾਤਾਰ ਆ ਰਹੇ ਓਪੀਨੀਅਨ ਦੇ ਚੱਲਦਿਆਂ ਹੋਇਆਂ ਮੈਕਿੰਟੋਸ਼ ਨੇ ਲਿਬਰਲ ਪਾਰਟੀ ਦਾ ਢਾਂਚਾ ਮੁੜ ਤੋਂ ਖੜੀ ਕਰਨ ਦੀ ਗੱਲ ਕੀਤੀ ਹੈ। ਪਿਛਲੇ ਹਫ਼ਤੇ ਦੇ ਦਰਮਿਆਨ ਇੱਕ ਸਰਵੇਖਣ ਦੇ ਵਿੱਚ ਲਿਬਰਲ ਨੈਸ਼ਨਲ ਗਠਜੋੜ ਵਰਗੀ ਵੱਡੀ ਪਾਰਟੀ ਨੂੰ ਜਿੱਥੇ ਦੂਸਰੇ ਨੰਬਰ ਦੇ ਉੱਤੇ ਹੋਣਾ ਚਾਹੀਦਾ ਸੀ ਸੱਤਾਧਾਰੀ ਪਾਰਟੀ ਤੋਂ ਬਾਅਦ, ਉੱਥੇ ਵਨ ਨੇਸ਼ਨ ਵਰਗੀ ਛੋਟੀ ਪਾਰਟੀ ਦੇ ਇੱਕ ਸਾਲ ਦੇ ਅੰਦਰ ਅੰਦਰ ਲਿਬਰਲ ਨੈਸ਼ਨਲ ਗਠਜੋੜ ਨੂੰ ਪਛਾੜ ਕੇ ਅੱਗੇ ਆਉਣ ਦੀ ਉੱਤੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਫਰੰਟ ਬੈਂਚਰ ਮੈਲੀਸਾ ਨੇ ਇਹ ਵੀ ਗੱਲ ਕਹੀ ਕਿ

ਐਕਟ ਦੇ ਤਹਿਤ ਕਿਸੇ ਵੀ ਕਿਸਮ ਦੀ ਕੋਈ ਗੜਬੜੀ ਨਹੀਂ ਹੁੰਦੀ ਤੇ ਦੱਸ ਦਈਏ ਕਿ ਕਰਪਸ਼ਨ ਦੇ ਇਲਜ਼ਾਮ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਜੁੜੀ ਹੋਈ ਯੂਨੀਅਨ ਦੇ ਉੱਤੇ ਲਗਾਤਾਰ ਲੱਗ ਰਹੇ ਨੇ। ਜਸਿੰਟਾ ਐਲਨ ਨੇ ਕਿਹਾ ਕਿ ਇਸ ਕਿਸਮ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਤਾਂ ਲੱਗ ਰਹੇ ਨੇ ਪਰ ਸਬੂਤ ਕੋਈ ਨਹੀਂ ਦਿੱਤਾ ਜਾ ਰਿਹਾ। ਘੱਟੋ ਘੱਟ ਵਿਕਟੋਰੀਆ ਪੁਲਿਸ ਨੂੰ ਤਾਂ ਕੋਈ ਵੀ ਸਬੂਤ ਅਜਿਹਾ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਫੈਡਰਲ ਵਿਰੋਧੀ ਧਿਰ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ ਇਹ ਗੱਲ ਕਹੀ ਗਈ ਸੀ ਕਿ ਬਿਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ ਜਿਹੜੇ ਜਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਵੱਡੀਆਂ ਗੜਬੜੀਆਂ ਕੀਤੀਆਂ ਗਈਆਂ ਨੇ। ਇਸ ਦਰਮਿਆਨ CFMEU ਨਾਂ ਦੀ ਜਿਹੜੀ ਯੂਨੀਅਨ ਹੈ ਉਸ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇਸ ਪੈਸੇ ਦੇ ਵਿੱਚ ਲਗਭਗ $19 billion ਦੀ ਹੇਰਾਫੇਰੀ ਕੀਤੀ ਹੈ, ਗੜਬੜੀ ਕੀਤੀ ਹੈ। ਹਾਲਾਂਕਿ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਇਸ ਕਿਸਮ ਦਾ ਕੋਈ ਵੀ ਦਾਅਵਾ ਜਿਹੜਾ ਉਸ ਨੂੰ ਝੁਠਲਾਇਆ ਗਿਆ ਤੇ ਕਿਹਾ ਗਿਆ ਕਿ ਅਜਿਹਾ ਕੁਝ ਨਹੀਂ ਹੋਇਆ। ਪਰ CFMEU ਦੀ ਤਰਫ ਤੋਂ ਬਾਰ ਬਾਰ ਇਹ ਮੀਡੀਆ ਨੂੰ ਜ਼ਰੂਰ ਕਹਿ ਦਿੱਤਾ ਗਿਆ ਕਿ ਜੇਕਰ ਇਸ ਕਿਸਮ ਦੀ ਕੋਈ ਗੜਬੜ ਹੋਈ ਹੁੰਦੀ ਤਾਂ ਉਸ ਦੇ ਸਬੂਤ ਸਾਹਮਣੇ ਆਉਣੇ ਚਾਹੀਦੇ ਸੀ। ਉਧਰ ਆਸਟ੍ਰੇਲੀਆ ਦੇ ਵਿੱਚ ਕਿਸਾਨ ਇਸ ਸਮੇਂ ਭਿਆਨਕ ਕੁਦਰਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ। ਚੂਹਿਆਂ ਦੀ ਮਹਾਮਾਰੀ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ ਨਾ ਕੇਵਲ ਫਸਲਾਂ ਬਲਕਿ ਸਥਾਨਕ ਵਸਨੀਕਾਂ ਨੂੰ ਰਹਿਣ ਦੇ ਵਿੱਚ ਵੀ, ਰੋਜ਼ਾਨਾ ਜੀਵਨ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਕਿਸਾਨ ਪਹਿਲਾਂ ਹੀ ਵਾਧੇ ਬਾਲਣ ਅਤੇ ਖਾਦ ਦੀਆਂ ਕੀਮਤਾਂ ਸਪਲਾਈ ਚੇਨ ਦੇ ਮੁੱਦਿਆਂ ਦੇ ਨਾਲ ਜੂਝ ਰਹੇ ਸੀ। ਹੁਣ ਆਸਟ੍ਰੇਲੀਆ ਦੇ ਵਿੱਚ ਚੂਹਿਆਂ ਦੀ ਮਹਾਮਾਰੀ ਵੀ ਇੱਕ ਵੱਡਾ ਝਟਕਾ ਦੇ ਸਕਦੀ ਹੈ। NSW ਦੇ ਖੇਤਰੀ ਇਲਾਕੇ ਡਬੋ ਦੇ ਹਵਾਈ ਅੱਡੇ ਨੂੰ ਹੁਣ ਲਾਈਵ ਖਬਰਾਂ ਪੜੇ ਜਾਣ ਵੇਲੇ ਦੁਬਾਰਾ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਵੈਸਟਰਨ NSW ਦੇ ਵਿੱਚ ਪੈਂਦੇ ਇਸ ਹਵਾਈ ਅੱਡੇ ਦੇ ਉੱਤੇ ਬੰਬ ਦੀ ਧਮਕੀ ਜਿਹੜੀ ਉਹ ਹਾਸਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ, ਫਾਇਰ ਅਤੇ ਪੈਰਾਮੈਡਿਕਸ ਦੇ ਕਰੂ ਨੂੰ ਮੌਕੇ ਦੇ ਉੱਤੇ ਭੱਜਣਾ ਪਿਆ। ਡਬੋ ਦੇ ਮੇਅਰ ਜੋਸ਼ ਬਲੈਕ ਨੇ ਦੱਸਿਆ ਕਿ ਉਹਨਾਂ ਨੇ ਕੌਂਸਲ ਨੂੰ ਵੀ ਇਸ ਬਾਬਤ ਨੋਟੀਫਾਈ ਕਰ ਦਿੱਤਾ ਸੀ ਪਰ ਇਸ ਮਾਮਲੇ ਦੇ ਵਿੱਚ ਡਬੋ ਦੇ ਅੰਦਰ ਹੁਣ ਆਖਰਕਾਰ ਹਵਾਈ ਅੱਡੇ ਨੂੰ ਖੋਲ੍ਹ ਦਿੱਤਾ ਗਿਆ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਬੰਬ ਰੱਖਣ ਦੀ ਧਮਕੀ ਆਖਰਕਾਰ ਕਿੱਥੋਂ ਹਾਸਲ ਹੋਈ ਸੀ। ਉੱਥੇ ਜਾਣ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਦੀ ਸਾਂਝ ਪਾ ਦਈ ਹੈ, ਜਿੱਥੇ ਫੀਫਾ ਵਰਲਡ ਕੱਪ ਦੇ ਵਿੱਚ ਨੌਕਆਊਟ ਮੁਕਾਬਲੇ ਦੇ ਅੰਦਰ ਕੈਨੇਡਾ ਨੇ ਸਾਊਥ ਅਫਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਟੌਪ 16 ਦੇ ਵਿੱਚ ਜਾਂ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਬਣਾਈ ਹੈ। ਕੈਨੇਡਾ ਦੇ ਸਟੀਫਨ ਯੁਸਤਾਨਕੀਓ ਨੇ ਇੰਜਰੀ ਟਾਈਮ ਦੇ ਦੂਸਰੇ ਮਿੰਟ ਦੇ ਵਿੱਚ ਹੀ ਬੜੇ ਨਾਟਕੀ ਢੰਗ ਦੇ ਨਾਲ ਟੀਮ ਨੂੰ ਇਹ ਮੈਚ ਜਿਤਾ ਦਿੱਤਾ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਇਸ ਵਾਰ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਹੇ ਨੇ ਅਤੇ ਤਿੰਨੇ ਟੀਮਾਂ ਰਾਊਂਡ ਆਫ 32 ਜਾਂ ਫਿਰ ਨੌਕਆਊਟ ਰਾਊਂਡ ਦੇ ਵਿੱਚ ਮੌਜੂਦ ਨੇ। ਪਹਿਲੀ ਵਾਰ ਵਰਲਡ ਕੱਪ ਦੇ ਆਖਰੀ 16 ਦੇ ਵਿੱਚ ਪਹੁੰਚਣ ਵਾਲੀ ਕੈਨੇਡਾ ਦੀ ਟੀਮ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾਂ ਕੈਨੇਡਾ ਵਰਲਡ ਕੱਪ ਦੇ ਵਿੱਚ ਆਪਣੇ ਸਾਰੇ 6 ਮੈਚ ਹਾਰ ਚੁੱਕਿਆ ਸੀ ਪਰ ਇਸ ਵਾਰ ਉਹਨਾਂ ਦੀ ਟੀਮ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਪੀ ਢਿੱਲੋਂ ਦੇ ਨਾਲ ਗਾਣ ਵਾਲੇ ਗੁਰਿੰਦਰ ਗਿੱਲ ਨੇ ਹੁਣ ਜੈਜ਼ੀਬੀ ਦੇ ਨਾਲ ਕੋਲੈਬੋਰੇਸ਼ਨ ਕਰਕੇ ਨਵਾਂ ਗਾਣਾ ਕੱਢਿਆ ਹੈਗਾ ਹੈਵੀ ਵੇਟ। ਲੋ ਜੀ ਸਵਾਗਤ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਤੇ ਸੋਮਵਾਰ ਦੀ ਇਸ ਸ਼ਾਮ ਪ੍ਰੋਗਰਾਮ ਡਰਾਈਵ ਬੈਕ ਦੇ ਵਿੱਚ, ਜਿੱਥੇ ਨਵੇਂ ਨਵੇਂ ਪੁਰਾਣੇ ਪੁਰਾਣੇ ਵੀ ਗਾਣੇ ਕਈ ਵਾਰ ਆ ਜਾਂਦੇ ਹੈਗੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ। ਔਰ ਅੱਜ 29 June ਦੇ ਦਿਨ ਸੋਮਵਾਰ ਦੇ ਦਿਨ ਪ੍ਰੋਗਰਾਮ ਡੀਪ ਟਾਕ ਸ਼ੋ ਅੱਗੇ ਚੱਲ ਕੇ 5 ਵਜੇ ਤੁਹਾਡੇ ਤੱਕ ਲੈ ਕੇ ਆਉਣ, ਜਦੋਂ ਸੰਦੀਪ ਜੀ ਲਾਈਵ ਸਾਡੇ ਨਾਲ ਜੁੜੇ ਹੋਣਗੇ। ਹਾਲਾਂਕਿ ਫੋਨ ਲਾਈਨ ਦੇ ਉੱਤੇ ਹੁੰਦੇ ਨੇ, ਪਰ ਤੁਸੀਂ ਵੀ ਆਪਣੇ ਫੀਡਬੈਕ ਚੱਲਦੇ ਪ੍ਰੋਗਰਾਮ ਦੇ ਦੌਰਾਨ ਦਿਓ ਜ਼ਰੂਰ 04724614 1674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਬੈਕ ਟੂ ਬੈਕ ਗਾਣੇ ਸੁਣੋ ਤੁਸੀਂ ਨਵੇਂ ਨਵੇਂ।

ਅੱਜ ਥੋੜੀ ਦੇਰ ਦੇ ਵਿੱਚ ਡੀਪ ਟਾਕ ਸ਼ੋਅ ਲੈ ਕੇ ਆਉਂਦੇ ਹਾਂ ਜੀ, ਪਰ ਇੱਕ ਨਵਾਂ ਐਪੀਸੋਡ ਹੋਊਗਾ ਤੇ ਹੁਣ ਇਸ ਤੋਂ ਬਾਅਦ ਪਹਿਲਾਂ ਸਿਮਰਨ ਢਾਡਲੀ ਸੁਣ ਲਓ ਹਾਲ ਮਿੱਤਰਾ ਕੀ ਕਹਿੰਦੀ ਹੈ, ਫਿਰ ਹਿੰਦੀ ਗਾਣੇ ਵੀ ਤੁਹਾਨੂੰ ਸੁਣਾਉਣੇ ਹੈਗੇ ਆ, ਤੇ ਜੇ ਅੱਜ ਭੇਜਣੀ ਹੈ ਕੋਈ ਫਰਮਾਇਸ਼ ਤਾਂ ਅੱਜ ਭੇਜ ਸਕਦੇ ਹੋ ਤੁਸੀਂ, ਟੈਨਸ਼ਨ ਹੀ ਕੋਈ ਨਹੀਂ।

0: রোল ক্যামেরা অ্যান্ড অ্যাকশন।
1: শুটিং
2: হমারে বগে

ਜਿਹੜੀ ਧਮਾਲ ਫਿਲਮ ਆ ਰਹੀ ਆ, ਵੈਸੇ ਚਲੋ ਕਾਮੇਡੀ ਹੈਗੀ ਆ, ਤੇ ਬੜੇ ਲੋਕਾਂ ਨੇ ਟ੍ਰੇਲਰ ਪਸੰਦ ਕੀਤਾ ਕਿਉਂਕਿ ਉਹਨਾਂ ਦੇ ਨਾਂ ਦੇ ਵਿੱਚ ਹੀ ਵੈਲਕਮ ਟੂ ਜੰਗਲ ਦਾ ਟ੍ਰੇਲਰ ਵੀ ਆਇਆ ਸੀ, ਉਹ ਇੰਨਾ ਵਧੀਆ ਨਹੀਂ ਸੀ। ਪਰ ਕਹਿੰਦੇ ਵੈਲਕਮ ਟੂ ਜੰਗਲ ਦੋ ਅਲੱਗ ਅਲੱਗ ਫਿਲਮਾਂ ਨੇ, ਦੋ ਅਲੱਗ ਅਲੱਗ ਏਦਾਂ ਕਿ ਪਹਿਲਾ ਅੱਧਾ ਘੰਟਾ ਤਾਂ ਬਹੁਤ ਸੋਹਣੀ ਹੈ ਫਿਲਮ, ਉਦੋਂ ਬਾਅਦ ਫਿਰ ਜੋ ਲੱਸੀ ਉਹਦੇ 'ਚ ਕੀਤੀ ਗਈ ਹੈ, ਅਤੇ ਮਤਲਬ ਜੇ ਕਿਸੇ ਨੂੰ ਸਜ਼ਾ ਸੁਣਾਉਣੀ ਹੋਵੇ ਤਾਂ ਵੈਲਕਮ ਟੂ ਜੰਗਲ ਕਹਿ ਦਿਓ ਵੀ ਤੂੰ ਦੇਖ ਕੇ ਆਉਣੀ ਹੈਗੀ ਹੈ। ਜੇ ਕਿਸੇ ਦੇ ਨਾਲ ਦੁਸ਼ਮਣੀ ਪਾਣੀ ਹੋਵੇ ਉਹਨੂੰ ਨਾਲ ਲੈ ਜਾਵੇ ਫਿਲਮ ਦਿਖਾਉਣ ਦੇ ਲਈ, ਵੈਲਕਮ ਟੂ ਜੰਗਲ। ਐਨੀਵੇਜ਼ ਔਨ ਦੀ ਅਦਰ ਹੈਂਡ ਧਮਾਲ 4 ਦਾ ਟ੍ਰੇਲਰ ਵੀ ਠੀਕ ਹੈ, ਅਤੇ ਕਿਹਾ ਜਾ ਰਿਹਾ ਹੈ ਕਿ ਫਿਲਮ ਵੀ ਠੀਕ ਹੋਏਗੀ ਕਿਉਂਕਿ ਹਾਲੇ ਰਿਲੀਜ਼ ਨਹੀਂ ਹੋਈ, ਹਾਲੇ ਤਾਂ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈਗੀ, ਅਤੇ ਜਿਹੜੀ ਰਿਲੀਜ਼ ਹੋ ਗਈ ਹੈ ਪਿਛਲੇ ਇਸ ਸ਼ੁੱਕਰਵਾਰ ਦੇ ਦਿਨ ਫਿਲਮਾਂ 26 ਜੂਨ ਨੂੰ ਰਿਲੀਜ਼ ਹੋ ਗਈ ਸੀਗੀ ਵੈਲਕਮ ਟੂ ਜੰਗਲ, ਉਹਦਾ ਇੱਕ ਗਾਣਾ ਸੁਣ ਲਓ ਅਤੇ ਫਿਰ ਤੁਹਾਨੂੰ ਬੈਕ ਟੂ ਬੈਕ ਕੁਛ ਹੋਰ ਸੌਂਗ ਛੱਡ ਕੇ ਜਾਂਦੇ, ਅਤੇ ਅਗਲੇ 15 ਮਿੰਟਾਂ ਬਾਅਦ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਆਉਂਦੇ ਹਾਂ।

0: रेडियो हाँ जी 1674 AM मैं गौतम कपिल ते प्रोग्राम डीप टॉक शो स्वागत है जी तुहाडा इस नवे नकोर प्रोग्राम दे विच नवे नवे एपीसोड दे विच और जे तुसी सानू पॉडकास्ट तो सुन रहे हो शुक्रिया रेडियो फ्रीक्वेंसी तो सुन रहे हो धन्यवाद ते जे तुसी अपने मोबाइल तो वैबसाइट दे राही या फिर डायल टू लिसन नंबर दे राही सुन रहे हो तां वी थैंक यू अलग अलग भाषावां दे विच अलग अलग तरीकियां दे नाल धन्यवाद करन दा इह तरीका क्यों अपनाया क्योंकि कुछ नवा लेके आए हैं हुण एक नवी सीरीज दे विच इंज कह सकदे हो कि तुसी पार्ट टू शुरू हो रहा है सीजन टू डीप टॉक शो दा वेलकम जी जी आयां नूं और प्रोग्राम शुरू होने तो पहला ही दस दें कि अपनी फीडबैक 0472-6174 या facebook.com/ हाँ जी सिडनी दे उत्ते भेज दे रहे हो आओ स्वागत करते हैं बगैर किसी देरी तो डॉक्टर संदीप कौर होरां दा जिन्हां ने यह प्रोग्राम पेश करना ते नाल मैं तां माड़ा मोटा जिहा एक दो सवाल अपनी समझ दे नाल करना पर पूरे प्रोग्राम नूं तोड़ना तां संदीप कौर होरां ने संदीप जी सत श्री अकाल वेलकम जी की हाल चाल ने
1: मैं ठीक है जी तुसी बिल्कुल सुनाओ
0: जी जी जी बहुत वधिया बड़ा एक गैप जेड़ा सी साडा रहा सीगा पर हुण एक बार फिर तो शो शुरू कर दिते ने आपां बकायदा ते मेरे ख्याल दे नाल पिछे जे आपां एक गल भी कीती सीगी कि जेड़े हुण शो करने ने उहनां दे विच साइंस दे नाल नाल साइंस दे नाल जुड़दियां होर जेड़ियां वनगियां ने उन्हां नूं भी जोड़िया जावे साइंस दीआं होर ब्रांचिज भी जिहड़ियां नाल जोड़ियां जाण इह किद्दां बैठे बैठे खुराफात आई तुहाडे दिमाग दे विच
1: ਅਸੀਂ ਏਦੇ ਗੱਲ ਜਦੋਂ ਕਰ ਰਹੇ ਸੀ ਪਈ ਗੱਲ ਕਰ ਰਹੇ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ ਤਾਂ ਅਸੀਂ ਥੋੜੀ ਜਿਹੀ ਹੁਣ
0: ਕੋਸ਼ਿਸ਼
1: ਹਾਂਜੀ ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ ਚ ਵੀ ਦੇਖਦੇ ਹਾਂ ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਹਨਾ ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ ਹਨਾ ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ ਤੇ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ ਤਾਂ ਫਿਰ ਸਾਡੇ ਦਿਮਾਗ ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਪਸੰਦ ਕਰਦੇ ਆ ਸੁਣਨਾ ਹਨਾ ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ ਹਾਂਜੀ ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ ਮਤਲਬ ਚਾਹੇ ਕੋਈ ਵੀ ਹੋਵੇ ਚਾਹੇ ਉਹ ਕਿਸੇ ਵੀ ਪਾਰਟ ਚ ਰਹਿੰਦਾ ਹੋਵੇ ਵਰਲਡ ਦੇ ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਂਗ ਹੋਵੇ ਸਾਰਿਆਂ ਨੂੰ ਅਟਰੈਕਟ ਕਰਦੀ ਆ ਹਨਾ
0: ਨਹੀਂ ਇਹ ਚ ਕੋਈ ਸ਼ੱਕ ਨਹੀਂ ਹੈਗਾ ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ ਤੇ ਉਹਦੇ ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ ਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ ਯਾਨੀ ਕਿ ਮੈਂ ਕੀ ਗੱਲ ਕਹੀ ਹੈ ਤੇ ਤੁਸੀਂ ਕੀ ਸਮਝੀਏ ਫਿਲੋਸਫੀ ਇਹਦੇ ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ ਛੋਟੇ ਹੁੰਦੇ ਸੀਗੇ ਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ ਪਰ ਉਹ ਪੰਜਾਬੀ 'ਚ ਪੜ੍ਹਾਏ ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ ਕਿਉਂਕਿ ਸੁਕਰਾਤ ਅਫਲਾਤੂਨ ਅਰਸਤੂ ਏਦਾਂ ਦੇ ਨਾਮ ਸਾਨੂੰ ਅਸੀਂ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ ਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ ਹਨਾ ਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰਫੋਰ ਆਈ ਐਮ ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ ਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤੇ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ ਅਕਸ਼ੇ ਕੁਮਾਰ ਦੇ ਮੂੰਹੋਂ ਕਿ ਜੋ ਮੈਂ ਸੋਚਦਾ ਹਾਂ ਵੋ ਮੈਂ ਕਰਤਾ ਹੂੰ ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ। ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10। ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ, ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਯੇ ਵੋ ਫਲਾਣਾ ਧਿਮਕਾ, ਨਾ। ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ। ਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ ਹੈ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਸ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ, ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ। ਇੱਕ ਇੰਸਟੀਟਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਮੈਂ ਕਿਹਾ ਹੀ ਕਿ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ। ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹਨਾ। ਤੇ ਅਸੀਂ ਉਹਨਾਂ ਸਾਰੇ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸੀ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹਨਾ। ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਹੈ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਹੈ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ। ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਹੈ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ। ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ ਚ ਕਹਿ ਦਿੰਦੇ ਹਾਂ ਕਿ ਹਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋਣੇ ਹਾਂ ਹਨਾ, ਕਿ ਮੈਨੂੰ ਕੱਲੂ ਗਾਣਾ ਗਾਣਾ ਗਾਣਾ ਸਿੱਖਣਾ, ਮੈਨੂੰ ਕੁਛ ਨੀ ਆਉਂਦਾ, ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ। ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ, ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ, ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ, ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ। ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ, ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ, ਤੁਹਾਨੂੰ ਆਦਤ ਪੈ ਜਾਂਦੀ ਆ। ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ, ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ, ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼, ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ, ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ। ਤੋ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ।
0: ਰਾਈਟ, ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ, ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਹੈ, ਉੱਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ, ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ, ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ, ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ। ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਹੈ, ਅਤੇ ਦੋਵੇਂ ਜਦੋਂ ਕੰਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੰਬੀਨੇਸ਼ਨ ਬਣਦਾ, ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ। ਅਰਸਤੂ ਦੀ ਗੱਲ ਕੀਤੀ ਹੈ, ਅਰਿਸਟੋਟਲ ਦੀ ਗੱਲ ਕੀਤੀ ਹੈ, ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ, ਅਫਲਾਤੂਨ, ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ, ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ, ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ, ਇਹ ਕਿਉਂ ਹੋਏ ਹੈਗੇ ਨੇ, ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ, ਇਹਨਾਂ ਨੇ ਲਿਖਿਆ ਸੀ, ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ, ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ। ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ, ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ, ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਅਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ, ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ, ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ, ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ, ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ, ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ। ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ, ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ, ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ, ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ, ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ। ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ, ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ, ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ, ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ। ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ, ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ। ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ, ਸਮਾਂ ਜਿਹੜਾ ਖੰਡ ਹੈਗਾ, ਵੈਸੇ ਤਾਂ ਤੀਜਾ ਵੀ ਹੈਗਾ, ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ, ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ, ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ, ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ, ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਦ ਵੀ ਹੈਗੇ ਨੇ ਕਿ 2000 ਜਾਂ 2500 ਜਾਂ 4000, ਕੋਈ ਅਲੱਗ ਅਲੱਗ ਤਰੀਕੇ ਦੇ ਨਾਲ। ਅਤੇ ਜਿਹੜਾ ਡਾਰਕ ਕੈਲੰਡਰ ਹੈ, ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ

0: ਹਲੇ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ਈਸਾ ਪੂਰਵ ਦੇ ਵਿੱਚ ਹੀ, ਬਿਫੋਰ ਕ੍ਰਾਈਸਟ ਦੇ ਟਾਈਮ, 1100 ਤੋਂ 800 ਈਸਾ ਪੂਰਵ। ਅੱਛਾ, ਜਿਹੜਾ ਆਫਟਰ ਕ੍ਰਾਈਸਟ ਹੈ ਜਾਂ ਏਡੀ ਜਾਂ ਜਿਹੜਾ ਵਰਤਮਾਨ ਦੌਰ ਹੈ, ਉਹ ਇੱਦਾਂ ਚੱਲਦਾ ਹੈ ਕਿ ਪਹਿਲਾਂ ਪਹਿਲਾ ਸਾਲ ਆਇਆ, ਫਿਰ ਦੂਜਾ ਆਇਆ, ਫਿਰ ਦਸਵਾਂ ਆਇਆ, ਫਿਰ 100 ਸਾਲ, ਫਿਰ 1000, 2000, ਹੁਣ 2026ਵਾਂ ਸਾਲ ਚੱਲਦਾ, ਅਗਲਾ ਸਾਲ 2027ਵਾਂ ਹੋਊਗਾ, ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ। ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ। ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ, ਉਹ ਜਿਵੇਂ ਇੱਕ 2-3-4 ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ, ਫਿਰ 1900, ਫਿਰ 1800, ਫਿਰ ਇੱਦਾਂ। ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ, ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ। ਔਰ ਇਸੇ ਟਾਈਮ ਦੇ ਉੱਤੇ ਏਥਨ, ਸਪਾਰਟਾ, ਮੈਸੇਡੋਨੀਆ, ਇਹ ਸਾਰੇ ਰਾਜਕਾਲ ਜਿਹੜੇ ਸੀਗੇ, ਖੰਡ ਜਿਹੜੇ ਸੀਗੇ, ਉੱਥੇ ਪੈਦਾ ਹੁੰਦੇ ਹੈਗੇ ਨੇ। ਔਰ ਐਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ, ਐਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ, ਔਰ ਐਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬਣਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ। ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ, 500 ਈਸਾ ਪੂਰਵ ਤੋਂ ਬਾਅਦ, ਬਿਫੋਰ ਕ੍ਰਾਈਸਟ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ, ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ, ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ। ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ, ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ, ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ। ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ, ਇਸੇ ਟਾਈਮ ਦੇ ਦਰਮਿਆਨ 300-350 BC ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ, ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ, ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ। ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ, ਉੱਥੇ ਸਾਇੰਸ ਨੇ, ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ। ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ, ਸਾਇੰਸ, ਫਿਲੋਸਫੀ, ਰਾਜਨੀਤੀ ਸ਼ਾਸਤਰ, ਇਤਿਹਾਸ, ਨੀਤੀ ਸ਼ਾਸਤਰ, ਇਹ ਸਾਰੇ ਸਬਜੈਕਟਸ, ਲਿਟਰੇਚਰ ਸਪੈਸ਼ਲੀ, ਆਰਟ, ਕਰਾਫਟ, ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ। ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ, ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ। ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ, ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂ ਜੀ, 2-3 ਹਜ਼ਾਰ
0: ਜੀ। ਤੇ ਸੋਰੀ ਮੈਂ ਐਵੇਂ ਥੋੜਾ ਜਿਹਾ ਜ਼ਿਆਦਾ ਟਾਈਮ ਲੈ ਲਿਆ, ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ।
1: ਨਹੀਂ ਨਹੀਂ, ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ, ਏਦਾਂ ਲੱਗ ਰਿਹਾ ਸੀ ਜਿਵੇਂ ਸਕੂਲ ਚ ਪੜ੍ਹਾਉਂਦੇ ਹੁੰਦੇ, ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ ਹੈ ਨਾ, ਸਾਇੰਸ ਹੀ ਪੜ੍ਹਨੀ, ਤੇ ਮੈਨੂੰ ਬਹੁਤ ਮਜ਼ਾ ਆਇਆ। ਥੈਂਕ ਯੂ, ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾਤਾ ਨਾ,
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ।
1: ਨਹੀਂ ਬਿਲਕੁਲ ਸਹੀ ਗੱਲ ਆ, ਮੈਨੂੰ ਕਾਫੀ ਇੰਟਰਸਟ ਹੈਗਾ, ਜਦੋਂ ਮੈਂ ਸਕੂਲ ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ, ਈਵਨ ਹੁਣ ਵੀ ਮੈਨੂੰ ਆਦਤ ਹੈਗੀ ਆ ਸੁਣਨ ਦੀ ਜਾਂ ਦੇਖਣ ਦੀ। ਹੁਣ
0: ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ, ਜਿੱਦਾਂ ਚੰਡਿਆ ਗਿਆ, ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ, ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ, ਢਾਈ ਦੇ ਪਹਾੜੇ ਪੜ੍ਹਾਏ, ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ, ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ। ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ, ਅਕੈਡੈਮਿਕਲੀ ਕਿਤਾਬਾਂ ਪੜ੍ਹੋ, ਲਿਖੋ, ਪਾਸ ਹੋਵੋ, ਫੇਲ ਹੋਵੋ, ਕੁਛ ਨਹੀਂ ਯਾਦ ਰਹਿੰਦਾ। ਇਹ ਜਿਵੇਂ ਉਹ ਕਹਿੰਦੇ ਆ ਨਾ ਕਿ ਸਿਆਣਿਆਂ ਦਾ ਕਿਹਾ ਤੇ ਔਲਿਆਂ ਦਾ ਖਾਧਾ, ਮਤਲਬ ਨਹੀਂ ਪਤਾ ਚੱਲਦਾ। ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ, ਬਲੈਕ ਬੋਰਡ ਛੱਡ ਕੇ, ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ, ਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ, ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ। ਸੋ ਥੈਂਕ ਯੂ ਸਾਡੇ ਮਾਸਟਰਾਂ ਦਾ, ਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ, ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ, ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ। ਪੁਰਾਣੇ ਐਪੀਸੋਡਸ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ, ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ। ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ, ਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ, 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ। ਸੋ ਐਨੀਵੇਜ਼, ਐਰੀਸਟੋਟਲ ਵੱਲ ਆਈਏ ਤੇ ਫਿਰ ਆਪਾਂ ਅੱਜ ਦੇ ਜਿਹੜੇ ਟੌਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ

0: ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐੱਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ, ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ, ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ, ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ, ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ, ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ, ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ, ਸਾਡੀ ਹੈਬਿਟਸ ਕੀ ਬਣਨਗੀਆਂ, ਹੈ ਨਾ, ਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ। ਤੇ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਇੰਗਲਿਸ਼ ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ ਚ ਲਿਖਿਆ ਸੀ ਤਾਂ ਇੰਗਲਿਸ਼ ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ, ਹੈ ਨਾ, ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ, ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ, ਹੈ ਨਾ, ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ। ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ, ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ, ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ, ਹੈ ਨਾ, ਸਮਝਣ ਲੱਗ ਜਾਂਦਾ। ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ, ਹੈ ਨਾ। ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ, ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ, ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ, ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ। ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ, ਕੋਈ ਵੀ ਹੋ ਸਕਦਾ, ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ, ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ, ਹੈ ਨਾ। ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ, ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ, ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ, ਹੈ ਨਾ। ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ, ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ ਤੇ ਕੰਮ ਵੀ ਕਰਦੇ ਹਾਂ। ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਰੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ, ਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ। ਕਿਸੇ ਚੀਜ਼ ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ, ਜਿਵੇਂ ਅਸੀਂ ਪੁਰਾਣੇ ਦੇਖਦੇ ਹਾਂ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਮਤਲਬ
1: ਜੋ ਵੀ ਆ, ਹਾਂਜੀ, ਉਹਨਾਂ ਦੀ ਗੱਲ ਕਰਦੇ ਆ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ, ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ, ਮਨ ਜੀਤੇ ਜੀਤੇ ਜਗ ਜੀਤ ਕੇ, ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਆ। ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ, ਯੂਟਿਊਬ ਦੇਖਣ ਦਾ ਕਰ ਰਿਹਾ, ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ, ਮੈਨੂੰ ਇਹ ਕੰਮ ਕਰਨਾ, ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ। ਤੇ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ, ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ, ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ, ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਊਗਾ ਉਸ ਟਾਈਮ, ਹੈ ਨਾ। ਤੋ ਸਾਰਾ ਓਬਜ਼ਰਵ ਕਰਦੇ ਸੀਗੇ। ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ, ਤਾਂ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ, ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ, ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ। ਇਹਨੂੰ ਤੁਸੀਂ ਥੋੜਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ, ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ, ਇੰਨੇ ਅਸੀਂ ਮੰਨਦੇ ਹਾਂ ਕਿ ਹੈਗੇ ਆ, ਹੈ ਨਾ। ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ, ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਹੈ, ਸੈਂਸਿਸ ਫੀਲ ਕਰ ਸਕਦਾ ਹੈ, ਹਨਾ, ਤੇ ਸਾਡੀ ਬਾਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਤੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੇ ਸਾਡੀ ਬ੍ਰੇਨ ਦੇ ਵਿੱਚ 86 billion ਨਿਊਰੋਨਸ ਹੁੰਦੇ ਆ, ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 trillion ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 billion ਤੋਂ ਲੈ ਕੇ 400 billion ਤੱਕ ਕਨੈਕਸ਼ਨ ਹੁੰਦੇ ਆ, ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ, ਉਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਹੈ ਕਿ ਅਸੀਂ ਡਿਵੈਲਪ ਕਰ ਸਕਦੇ ਆ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਨਾ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਹੈ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ਼ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ, ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ, ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕਰ ਸਕਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 adult ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ, ਤੇ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ, ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਹਨਾ, ਉਹਨਾਂ ਨੂੰ ਕਿਹੜੇ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 trillion ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ, ਔਰ ਉਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ
0: ਕਮਾਲ ਦੀ ਚੀਜ਼,
1: ਮੈਂ ਤੁਹਾਨੂੰ ਦੱਸ ਰਿਹਾ ਹਾਂਜੀ ਕਮਾਲ ਦੀ। ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ, ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਤੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ, ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ, ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ ਤੇ ਹੋਰ ਵੀ ਇਸ ਤਰ੍ਹਾਂ ਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ ਚ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ ਇੱਕ ਤਾਂ ਗੀਗਾ ਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਕਿ ਪੀਟਾ ਬਾਈਟ ਹੁੰਦਾ ਹੈ ਤੇ 2.5 ਪੀਟਾ ਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ ਇੱਕ ਪੀਟਾ ਬਾਈਟ ਦੇ ਵਿੱਚ ਜਿਹੜਾ ਆ ਇੱਕ 10 ਲੱਖ ਜਿਹੜੇ ਆ ਗੀਗਾ ਬਾਈਟ ਹੁੰਦੇ ਆ ਸੋ 2.5 ਜਿਹੜਾ ਪੀਟਾ ਬਾਈਟ ਯੂਜ ਕਰਦਾ ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹਾਂਜੀ ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ ਕਰਦਾ ਹੈਗਾ ਸਾਡਾ ਬ੍ਰੇਨ ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ ਛੋਟਾ ਵਾਟ ਦਾ ਬਲਬ ਹੁੰਦਾ ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੇ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ
0: ਵਾਹ ਵਾਹ ਇਹ ਮਤਲਬ ਆਪਣੇ ਆਪ ਦੇ ਵਿੱਚ ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ ਜੌਨਸਨ ਵਾਲੀ ਲੂਸੀ ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ ਇਹਦੇ ਤੇ ਫੇਰ ਕਿਸੇ ਦਿਨ ਜ਼ਰੂਰ ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ ਲੈਫਟ ਔਰ ਰਾਈਟ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਹਾਂ ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ ਪਰ ਇਹ ਦੋ ਤਿੰਨ ਚੀਜ਼ਾਂ ਦਾ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ ਤੇ ਫਿਰ ਗਾਂ ਉਹ ਉਹਨਾਂ ਦੇ ਸੈੱਲ ਕਨੈਕਸ਼ਨ ਉਹ ਗਿਣੇ ਕਿਨੇ ਸੀਗੇ ਮੈਂ ਤਾਂ ਇਹ ਹੈਰਾਨ ਕਾਫੀ ਟਾਈਮ ਲੱਗ ਗਿਆ
1: ਹਾਂਜੀ ਰਫਲੀ ਆਈਡੀਆ ਲਗਾ ਦਿੰਦੇ ਨੇ ਕਿ ਜੋ
0: ਮਿਲੀਅਨ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
1: ਇੰਨਾ ਰਫ ਵੀ ਨਹੀਂ ਹੁੰਦਾ ਹੈਗਾ ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਆ ਟੈਲੀਸਕੋਪ ਸੇ ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ ਤਾਂ ਉਹ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ ਚ ਗੱਲਾਂ ਕਰਦੇ ਆ ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ ਤੇ ਹੋਰ ਇੱਕ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ ਹਾਂਜੀ ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ ਡਿਫਰੈਂਟ ਹਾਂਜੀ ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ ਫਿਰ ਹੋਈ ਗੱਲ ਇੰਨੇ ਕਰੋੜ ਕਨੈਕਸ਼ਨ ਹੋ ਗਏ ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦੇ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ ਵਿਦ ਟਾਈਮ ਚੇਂਜ ਹੋ ਸਕਦੇ ਆ ਹਾਂਜੀ
0: ਰਾਈਟ ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ ਜਦੋਂ ਆਪਾਂ ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਹ ਤਾਂ ਸੇਮ ਹੀ ਰਹਿੰਦੇ ਨੇ ਜਿਵੇਂ ਹੱਡੀਆਂ ਕਹਿ ਲੈਂਦੇ ਉਨ੍ਹਾਂ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ ਉੱਦਾਂ ਸਿਸਟਮ
1: ਹਾਂਜੀ ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ ਉਹ ਚੇਂਜ ਨਹੀਂ ਹੁੰਦੀ ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਕਿ ਜਦੋਂ ਪਹਿਲਾਂ ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ ਮਤਲਬ ਜ਼ਿਆਦਾ ਹੋਣ ਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ ਨਾ ਛੋਟਾ ਹੀ ਹੁੰਦਾ ਆ ਤੇ ਉਹ ਮਤਲਬ ਉਹ ਸਟੇਜ ਹੁੰਦੀ ਹੈ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟਿਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ। ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਚਲੋ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚਦਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ ਹੈ ਨਾ, ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ।
0: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਤੇ ਉਹ ਖਤਮ ਹੋ ਗਿਆ, ਤੇ ਅੱਜ ਤੱਕ ਨਹੀਂ ਹੋਇਆ। ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਹੈ ਤੁਸੀਂ ਕਿੰਨਾ,
1: ਇੱਕ ਪੀਟਾ ਬਾਈਟ
0: ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ, ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ। ਤੇ ਇਹ ਤੁਸੀਂ ਇਹਨੂੰ ਹੁਣ ਇਹਦੇ ਚ ਹੋਰ 1.5 ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ 1 ਤੋਂ 2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਹਦੇ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼, ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ, ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਸੋ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੌਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ, ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦੋ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ ਅਤੇ ਫਿਸ਼ ਆਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜੀ ਤਾਂ ਗੱਲ ਕਰਕੇ ਜਾਈਏ ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ? ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 1674 AM।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲੋਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ। ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ?
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹਨਾ। ਤੇ AI ਜਿਹੜਾ
0: ਉਹ ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨੀ ਸੋਚਦਾ ਹੁੰਦਾ, ਸੋਚਦੇ ਸਾਰੇ ਹੀ ਦਿਮਾਗ ਤੋਂ ਹੁੰਦੇ ਨੇ,
1: ਬਟ ਕੰਪਲੈਕਸ ਹੈਗਾ। ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋ ਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤਾਂ ਕੰਪਲੈਕਸ ਆਰਗਨ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ ਹੈ। ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡ, ਕਾਫੀ ਮਿਲੀ ਸੈਕਿੰਡ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ, ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹਨਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਆ। ਤੇ ਇਹਦੇ 'ਚ ਜਿਵੇਂ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਹੈ, ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕੋ ਹੀ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤੇ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ, ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ, ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ ਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ, ਮਤਲਬ ਪੂਰੀ ਬਾਡੀ ਦੇ ਜਿਹੜਾ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਹੈ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ ਹੈ ਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ ਨਾ, ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ। ਪਰ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀਗੀ, ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ, ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਆ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਊਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਆ ਸਾਡੇ ਬ੍ਰੇਨ ਦਾ। ਤੇ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬਾਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਆ ਸਾਡੇ ਬਾਡੀ ਦਾ ਟੈਂਪਰੇਚਰ, ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਆ, ਸਾਨੂੰ ਜਜਮੈਂਟ ਹੁੰਦੀ ਆ ਕਿਸੇ ਚੀਜ਼ ਦੀ, ਹਨਾ, ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ, ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ, ਦੂਸਰਾ ਤਾਂ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬਾਡੀ ਨੂੰ ਕੰਟਰੋਲ ਕਰਦੀ ਆ। ਤੇ ਇਸੇ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹੜਾ ਸਭ ਤੋਂ ਵੱਡਾ ਕਹਿ ਸਕਦੇ ਹਾਂ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਨਾਂ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਆ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਆ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀ ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬਾਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਵਿੱਚ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿੰਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬ੍ਰੋਕਸ ਏਰੀਆ। ਹਾਂਜੀ ਰੇਡੀਓ
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
3: रोज रोज शॉपिंग हुंदिया ने, पता नहीं केड़ा देवता राजी कीता इन्होंने।
4: सूरज देवता
3: की मतलब?
4: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
3: मैनू नहीं पता, आपा भी सोलर पैनल लगवाना है हुणे।
4: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
5: टेंशन टेंशन निरी टेंशन।
6: की होया?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY Immigration and Education Consultant,
5: हर कदम तुहाडे नाल।

0: ब्रोकर्स। अपने इंश्योरेंस की हर लोड़ ले। याद रखो बस अमरिंदर गिद्दा। कॉल 0491-999-555। शर्ता लागू।
1: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने। बंसल लॉयर्स, तो हाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: सोना चाहिदा,
3: भरोसा चाहिदा,
2: क्वालिटी ते बाईबैक वी चाहिदा। चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स, 310/2 मेन स्ट्रीट पॉइंट कुक। कॉल 0493-536-042। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपने आदा एक मजबूत कर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252 ते।
1: की चाहिदा, ऑस्ट्रेलिया दा वीजा लोना जा वीजे ले मशवरा चाहिदा?
2: मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
4: वाओ, तेरी सब्जी दी खुशबू अते टेस्ट विच कुछ ता कमाल है, मैनू भी दस दे सीक्रेट।
5: अमृत, ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
6: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिन्हें सब नू हसा हसा के लोटपोट कीता।
7: की कह रहे हो?
6: ओ मूवी जिदी स्टोरी ने ब्रेन रॉट कीता।
7: की कह रहे हो?
8: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो बड़ी फ्रेंचाइज कैरी ऑन जट्टा 4, जिथे एडवोकेट टिल्लो फिर कहेंगे
9: पर टिल्लो ने काला कोट एवें नहीं पाया।
6: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
1: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, फाड़े घर नू बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
10: रेडियो, हाँ जी, 1674 समा हो चुका लाफ्टर थेरेपी दा। कल दे गुस्से, गिले, परेशानियां, जो भी वीकेंड दा बोझ, सारा कुछ एक पासे रख के हसण हसाउण दा समा हो चुका, चुटकले सुनाउण दा समा हो चुका। ते बच्चियां दे अगे, बच्चियां दे मम्मी डैडी दे अगे बेनती कि छुट्टियां दे विच तुसीं ठाओ बच्चियां नूं ते बच्चे आउण ते चुटकले सुनाउण ते सारिआं नूं हसाउण ते अपना नेम रखण बरकरार। ते 044-717-1674 ये साडा नंबर है। ते जेकर तुसीं इस तों बलैदा कॉल करनी होवे ते 9956-0344 दे उत्ते तुसीं कॉल कर सकदे हो। सो आओ फिर वधदे अगे प्रोग्राम। हाँ जी, मैलबर्न ते इस टाइम चल रही आ लाफ्टर थैरेपी, ते लाफ्टर थैरेपी दे विच आपां वादा करदे हां कि आपां जरूर हसांगे, तुसीं भी जरूर हसो। मेरे नाल संदली पहुँच चुके ने यशप्री।
11: हाँ जी बिल्कुल, असी पहुंच चुके हैं हसन लई, ते तुसी रेडी हो जाओ सानू हसान लई, क्योंकि असी ते वादा कर लिया है कि असी ते हसना ही हसना है, भावे जोक नवा होवे जाए पुराना, पर हसांगे जरूर। ते तुसी भी करो साडे नाल दिन दी शुरुआत हस के,
10: ਮੈਂ ਆਖਰ ਕਹਿਣ ਲੱਗੇ ਵੀ ਜੋ ਨਾ ਵੀ ਹੱਸਣ ਵਾਲਾ ਹੋਊਗਾ ਤਾਂ ਵੀ ਹੱਸਦਾ
11: ਹੱਸ ਲਾਂਗੇ ਵਾਅਦਾ ਕੀਤਾ ਤੇ ਵਾਅਦਾ ਤੇ ਨਿਭਾਵਾਂਗੇ
10: ਹਾਂ ਵਾਅਦਾ ਕੀਤਾ ਤੇ ਤੁਸੀਂ ਵੀ ਵਾਅਦਾ ਨਿਭਾਇਓ ਬਈ ਆਪਣੇ ਆਪ ਦੇ ਨਾਲ ਵਾਅਦਾ ਨਿਭਾਇਓ ਕਿਉਂਕਿ ਹੱਸਣਾ ਜੇ ਸਵੇਰੇ ਸਵੇਰੇ ਹੱਸਣ ਨੂੰ ਮਿਲ ਜੇ ਤੇ ਫਿਰ ਹੋਰ ਸਾਨੂੰ ਕੀ ਚਾਹੀਦਾ ਤੇ ਸਾਡੇ ਨਾਲ ਅਰਨਵ ਆਇਆ ਸੀ ਸਭ ਤੋਂ ਪਹਿਲਾਂ ਅਰਨਵ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰਨਵ ਥੈਂਕ ਯੂ ਤੁਹਾਡਾ ਤੁਸੀਂ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਉੱਠ ਕੇ ਤੇ ਆ ਗਏ ਹੋ ਚੁਟਕਲਾ ਸੁਣਾਉਣ
11: ਕੀ ਹਾਲ ਚਾਲ ਨੇ ਤੁਹਾਡੇ
10: ਵੈਰੀ ਗੁੱਡ ਤੂੰ ਤੇ ਮੇਰੇ ਵਰਗੇ ਹੀ ਹੋ
11: ਬਿਨਾਂ ਪਲਾਨ ਕਰੇ ਵੀ ਉਹ ਵੀ ਇੱਕ ਅਲੱਗ ਅਲੱਗ ਆਨੰਦ ਹੈ ਨਾ ਇਹ ਦੱਸੀ ਕੀ ਹੈ ਨਾ
10: ਛੁੱਟੀਆਂ ਦਾ ਕਹਦਾ ਪਲਾਨ ਛੁੱਟੀਆਂ ਦਾ ਪਲਾਨ ਹੈ ਉਹ ਮਤਲਬ ਛੁੱਟੀਆਂ ਵਾਂ ਤੇ ਛੁੱਟੀਆਂ ਵਾਂ ਨਾ ਮੰਮੀ ਪਾਪਾ ਦੀ ਹੈਲਪ ਕਰਾਵਾਂਗੇ ਹੈ ਨਾ ਵੀ
11: ਚਿਲ ਮੋਡ ਔਨ ਹੈ ਨਾ
10: ਤੇ ਕੀ ਸੁਣਾਓਗੇ
3: ਅੱਜ ਸੁਣਾਵਾਂਗੇ ਇੱਕ ਬਾਜ਼ਾਰ
11: ਓਕੇ
10: ਹਾਂਜੀ
3: ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ ਹੈ
10: ਹੈ ਉਹ ਕਿਹੜੀ ਚੀਜ਼ ਆ ਜਿਹਦਾ ਜਨਮ ਨੱਚਦੇ ਟੱਪਦੇ ਹੁੰਦਾ
3: ਹਾਂਜੀ
10: ਵਾਹ ਇਹ ਤੇ ਰਾਖੀ ਸਾਵੰਤ ਜੀ ਜਾਪਦੀ ਹੈ ਚੀਜ਼ ਨੱਚਦੇ ਟੱਪਦੇ ਕਿਹੜੀ ਚੀਜ਼ ਦਾ ਜਨਮ ਹੁੰਦਾ ਯਾਰ ਵੈਸੇ ਤੇ ਜਦੋਂ ਹੁੰਦਾ ਨਾ ਆਪਣੇ ਵੱਛੀ ਵੱਛਾ ਹੁੰਦਾ ਜਦੋਂ ਤੇ ਉਹ ਵੀ ਜਦੋਂ ਜੰਮਦੇ ਨੱਚਣ ਜੇ ਲੱਗ ਪੈਂਦੇ ਹੁੰਦੇ ਆ ਉਹ ਤੇ ਨੀ ਹੈ
3: ਨਹੀਂ
10: ਤੁਸੀਂ ਵੇਖੇ ਕਦੀ ਗਾਈ ਗਾਈ ਮੱਝ ਗਾਈ ਕਦੀ ਸੁਣਦੀ ਵੇਖੀ ਹੈ ਨਾ ਜਦੋਂ ਗਾਈ ਸੁਣਦੀ ਤੇ ਉਹ ਵੱਛੀ ਵੱਛਾ ਜਿਹੜੇ ਆ ਉਹ ਜੰਮਦੇ ਟੱਪਣ ਟੁੱਪਣ ਜਿਹਾ ਲੱਗ ਪੈਂਦੇ ਹੈ ਨਾ ਵੀ ਕਿੱਦਾਂ ਮਾਰ ਲੱਗ ਪੈਂਦੇ ਛਾਲਾਂ ਇਹ ਵੀ ਰੱਖ ਲਈਏ ਫਿਰ ਉਹਦੇ ਚ
11: ਮੈਨੂੰ ਲੱਗਦਾ ਬੜਾ ਈਜ਼ੀ ਜਿਹਾ ਹੋਣਾ ਇਹਦਾ ਆਨਸਰ ਲੇਕਿਨ ਹੁਣ ਇਹ ਨਾ ਹੈ ਹਿੰਟ ਹਿੰਟ ਦੋ ਦੇ ਸਕਦੇ ਹੋ
3: ਉਹ ਆਪਾਂ ਖਾ ਸਕਦੇ ਹਾਂ
10: ਅੱਛਾ ਉਹ ਚੀਜ਼ ਖਾ ਸਕਦੇ ਹਾਂ ਲੈ
3: ਹਾਂਜੀ
10: ਅੱਛਾ ਤੇ ਉਹਦਾ ਜਨਮ ਹੁੰਦਾ ਤੇ ਆਪਾਂ ਖਾ ਵੀ ਸਕਦੇ ਹਾਂ
11: ਨੱਚਦੇ ਟੱਪਦੇ
3: ਹਾਂਜੀ
10: ਓਕੇ ਇਹ ਕਿਹੜੀ ਚੀਜ਼ ਆ ਯਾਰ ਫੁੱਲੇ ਜੇ ਖਾਣ ਵਾਲੀ ਚੀਜ਼ ਨਾ ਨਾ ਦੱਸਦੇ ਤੇ ਫਿਰ ਨੀ ਪਤਾ
11: ਲੱਗਣਾ
10: ਫਿਰ ਕੰਮ ਥੋੜਾ ਔਖਾ ਹੈ ਥੈਂਕ ਯੂ ਅਰਨਵ
11: ਥੈਂਕ ਯੂ ਅਰਨਵ
10: ਸਾਡੇ ਨਾਲ ਨੇ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਤੁਸੀਂ ਆਉਂਦੇ ਰਹੋ ਇਹ ਤੇ ਮਾਨੂ ਬਿੱਲੀ ਸਵੇਰੇ ਸਵੇਰੇ ਚਾਰਜ ਹੋ ਜਾਂਦੀ ਆ ਹੈ ਸੀ ਚਾਹ ਚੁ ਪੀ ਕੇ ਆਏ ਭਾਜੀ ਹਾਂਜੀ ਬਿਲਕੁਲ ਪੀ ਗਏ
11: ਇੱਕ ਆਹੀ ਹੈ ਜਿਹੜਾ ਨਾ ਖਿਆਲ ਰੱਖਦਾ ਪੁੱਛਦਾ ਹੈ ਨਾ
10: ਹੋਰ ਰੋਟੀ ਖਾਧੀ ਕਿ ਨਹੀਂ ਇਕੱਲੀ ਮਾਂ ਪੁੱਛਦੀ ਹੈ ਚਾਹ ਪੀ ਕੇ ਆਏ ਕਿ ਨਹੀਂ ਆਏ ਇਕੱਲਾ ਅਸੀਸ ਪੁੱਛਦਾ
11: ਹੈ ਨਾ ਇੱਕ ਸਟਾਈਲ ਵੀ ਨਾ ਚਾਹ ਚੁ ਪੀ ਲਈ
10: ਥੈਂਕ ਯੂ ਸੀਸ
11: ਥੈਂਕ ਯੂ ਤੁਸੀਂ ਕੀ ਖਾਧਾ
10: ਹਜੇ ਉੱਠੇ ਹੀ ਪਏ ਹੋ
11: ਤੁਹਾਨੂੰ ਵੇਖ ਕੇ ਤੁਹਾਡੀ ਆਵਾਜ਼ ਨਾਲ ਤੇ ਐਵੇਂ ਲੱਗ ਰਿਹਾ ਤੁਸੀਂ ਤੇ 6 ਵਜੇ ਦੇ ਉੱਠੇ ਹੋਏ ਹੋ ਇੰਨੀ ਐਕਟਿਵ
3: ਗੈਸ ਕਰੋ ਕੀ ਖਾਣਾ
10: ਅੱਛਾ ਗੈਸ ਕਰੋ ਕੀ ਖਾਣਾ
3: ਆਪਣੇ
10: ਅੱਛਾ ਕੀ ਖਾਣਾ ਦੱਸੋ
11: ਤੁਸੀਂ ਆਦੇਸ਼ ਕਰੋ ਮੰਮੀ ਬਣਾ ਦੇ
10: ਹੈ
3: ਤੁਸੀਂ ਗੈਸ ਕਰੋ
11: ਅਸੀਂ ਗੈਸ ਕਰੀਏ
10: ਅਸੀਂ ਗੈਸ ਕਰੀਏ ਕੀ ਖਾਧਾ ਤੁਸੀਂ ਕੀ ਖਾਣਾ ਅੱਜ ਤੁਸੀਂ ਖਾਣਾ ਪਰੌਂਠਾ ਆਲੂ ਵਾਲਾ ਨਹੀਂ
11: ਮੈਂ ਤੇ ਸੈਂਡਵਿਚ ਕਿਹਾ ਸੀ
10: ਸੈਂਡਵਿਚ ਨਹੀਂ ਸੈਂਡਵਿਚ ਇਹੋ ਜਿਹੀ ਚੀਜ਼ ਨਹੀਂ ਆ ਵੀ ਬੰਦਾ ਗੈਸ ਕਰਾਊਗਾ ਇਹ ਕੋਈ ਬਣਾਉਣ ਵਾਲੀ ਚੀਜ਼ ਆ ਕੋਈ ਹੈ ਨਾ ਤੁਸੀਂ ਕੀ ਖਾਓਗੇ ਪਾਓ ਭਾਜੀ ਹੈ ਸੀਸ
11: ਆਪਾਂ ਨਾ ਸੁਣਾ ਸੁਣਾ ਕੇ ਸਾਰਿਆਂ ਨੂੰ ਕਰੇਵਿੰਗ ਦਿਲਾ ਦੇਣੀ
10: ਅੱਜ ਤੇ ਕੁਝ ਸਪੈਸ਼ਲ ਖਾ ਲੈਂਦਾ
11: ਅਸੀਂ ਸਭ ਮੇਰੇ ਦਿਮਾਗ ਚ ਸੀਗਾ ਪਰ ਮੈਂ ਕਿਹਾ ਨਹੀਂ ਸਪੈਸ਼ਲ ਤੇ ਨਹੀਂ ਹੈ ਉਹ
10: ਆਹੋ ਫਿਰ ਇਹ ਲੱਗਾ ਵੀ ਰੋਜ਼ ਹੀ ਖਾਂਦੇ ਇਹ ਚ ਕੀ ਸਪੈਸ਼ਲ ਆ ਇਹ ਮੰਮਾ ਨੇ ਤੁਹਾਨੂੰ ਨਾ ਟ੍ਰਿਕ ਕਰਤਾ ਹੀ ਯਾਰ ਹੈ ਅਸੀਂ ਇਹ ਤੇ ਉਦਣ ਖਾਈਦਾ ਜਿੱਦਣ ਸਕੂਲ ਜਾਈਏ ਹੈਲੋ ਹਾਂਜੀ ਕੀ ਸੁਣਾਓਗੇ ਫਿਰ ਅੱਜ
7: ਜੋਨੀ
10: ਜੋਨੀ ਜੋਨੀ ਯੈਸ ਪਾਪਾ ਓਕੇ ਸੁਣਾਓ ਫਿਰ
7: ਮਛਲੀ ਦਿਲ ਕੀ ਰਾਣੀ
11: ਹੈ ਤੇ ਡਾਇਰੈਕਟਰ ਸਾਹਿਬ ਸਕ੍ਰਿਪਟ ਬਦਲ ਗਈ ਮੈਨੂੰ ਲੱਗਦਾ ਜੋਨੀ ਨੇ ਮਛਲੀ ਖਾ ਲਈ ਵਾਹ ਦੀਦੀ ਉੱਠ ਗਈ ਹੈ
7: ਨਹੀਂ
11: ਨਹੀਂ ਉਹ
10: ਸੁਸਤੀ ਦੀਦੀ ਹੋਈ ਨੀ ਨਾ ਫਿਰ
11: ਇਹ ਜਨਰੇਸ਼ਨ ਮੂਵ ਔਨ ਬੜੀ ਛੇਤੀ ਕਰ ਲੈਂਦੀ
10: ਥੈਂਕ ਯੂ ਜੀ
11: ਥੈਂਕ ਯੂ
10: ਹੈਲੋ ਸੁਣਾ ਸਕਦੇ ਹੋ ਤੁਸੀਂ ਚੁਟਕਲੇ ਖਾਸ ਤੌਰ ਦੇ ਉੱਤੇ ਪਹਿਲਾਂ ਬੱਚੇ ਤੇ ਬਾਅਦ ਵਿੱਚ ਪਰ ਹੁਣ ਤੇ ਛੁੱਟੀਆਂ ਵਾ ਹੁਣ ਤੇ ਚਲੋ ਬੱਚਿਆਂ ਦਾ ਵੀ ਕੋਈ ਚੱਕਰ ਨਹੀਂ ਤੇ ਹਾਂਜੀ ਮੰਨਤ ਤੁਸੀਂ ਆਉਂਦੇ ਰਹੋ
7: ਹੋਰ ਬਹੁਤ ਜਗ੍ਹਾ
11: ਅੱਛਾ
10: ਬੱਲੇ ਬੱਲੇ ਬੱਲੇ
7: ਓਨਲੀ ਜੇ ਅਸੀਂ ਗੁੱਡ ਬਣੇ
10: ਅੱਛਾ ਜੇ ਗੁੱਡ ਬਣੇ ਫੇਰ ਜਾਣਾ ਤੁਸੀਂ ਤੇ ਆਲਰੇਡੀ ਬਣੇ ਹੋ ਕਿ ਫੇਰ ਬਣਨਾ
7: ਪਾਪਾ ਨੇ ਫੇਰ ਲੈ ਕੇ ਜਾਣਾ ਨਹੀਂ ਤਾਂ ਮੈਂ ਤਾਂ ਮੰਮਾ ਨੇ ਅਸੀਂ ਮੰਮਾ ਨੇ ਹੀ ਲੈ ਜਾਣਾ ਚੋਰੀ ਚੋਰੀ
10: ਪਰ ਤੁਸੀਂ ਤੇ ਹੋਰ ਤੁਸੀਂ ਤੇ ਆਲਰੇਡੀ ਗੁੱਡ ਹੋ ਯਾਰ ਫੇਰ ਬਣਨਾ ਤੁਸੀਂ ਗੁੱਡ
11: ਹੋਰ ਕਿੰਨਾ
10: ਤੁਹਾਨੂੰ ਕਿੰਨਾ ਚਿਰ ਕਿੰਨਾ ਤੁਹਾਨੂੰ ਵਾਰ ਵਾਰ ਪ੍ਰੂਵ ਕਰਨਾ ਪਊਗਾ ਹੈ ਮੈਨੂੰ ਤਾਂ ਲੱਗਦਾ ਤੁਸੀਂ ਆਲਰੇਡੀ ਗੁੱਡ ਹੋ
7: ਮੈਨੂੰ ਤਾਂ ਆਪ ਲੱਗਦਾ
10: ਕੋਈ ਜਾਣਦਾ ਤੁਹਾਨੂੰ ਜਿਹੜਾ 1 ਮੰਥ ਇੱਕ ਵਾਰੀ ਨਹਾਉਂਦਾ ਫੇਰ ਚਲੋ ਠੀਕ ਆ ਪੱਪੂ ਦੀ ਸਟੋਰੀ ਇੱਕ ਮਿੰਟ ਆਪਾਂ ਸੁਣਦੇ ਆ ਪਹਿਲਾਂ ਮੈਂ ਇੱਕ ਕਾਲ ਚੁੱਕ ਕੇ ਤੇ ਸਾਈਡ ਤੇ ਹੋਲ ਤੇ
7: ਰੱਖਾਂਗਾ ਇੱਕ ਵਾਰ ਜੜਤ
10: ਹਾਂਜੀ
11: ਓਕੇ
7: ਇੱਕ ਕੁੜੀ ਦੇ ਦੋ
10: ਦੰਦ
7: ਦੋ ਘਰ ਇੱਕ ਪੇਕੇ ਇੱਕ ਸਾਰੇ ਦੂਜਾ ਆਨਸਰ
10: ਅੱਛਾ ਇੱਕ ਕੁੜੀ ਦੇ ਦੋ ਘਰ ਇੱਕ ਪੇਕੇ ਤੇ ਇੱਕ ਸਾਰੇ ਕੀ ਬੁੱਝਣਾ ਕੀ ਕੁੜੀ ਦਾ ਨਾਂ ਕੀ ਬੁੱਝਣਾ ਕੀ ਆ ਆਨਸਰ ਆਹੋ ਕੀ ਬੁੱਝੀਏ ਕੀ ਕੁੜੀ ਦਾ ਨਾਂ ਬੁੱਝੀਏ ਸਹੁਰਿਆਂ ਦਾ ਨਾਂ ਦੱਸੀਏ ਪੇਕਿਆਂ ਦਾ ਦੱਸੀਏ ਉਹਦੇ ਸਹੁਰੇ ਦਾ ਦੱਸੀਏ ਵਿਚੋਲੇ ਦਾ ਨਾਂ ਦੱਸੀਏ ਕਾਹਦਾ
7: ਕੀ ਚੀਜ਼ ਆ ਇਹ
10: ਕੀ ਚੀਜ਼ ਆ ਕੁੜੀ ਆ ਹੋਰ ਕੀ ਆ
7: ਨਹੀਂ ਹਾਰ ਗਏ ਤੁਸੀਂ
10: ਐਵੇਂ ਹਾਰ ਗਏ ਪਹਿਲਾਂ ਕਲੀਅਰ ਕਰੋ ਆਪਣੀ ਬਜ਼ਾਰ ਤੋਂ ਪਹਿਲਾਂ
7: ਮੈਨੂੰ ਕੋਈ ਆਉਂਦਾ ਹੀ ਨਹੀਂ ਕਿਉਂ ਇਹਦੇ ਲਈ ਇਹ ਤਾਂ ਮੰਮਾ ਨੇ ਮੈਨੂੰ ਸਿਖਾਤੀ
10: ਅਗਲੇ ਪਿੰਡ ਤੋਂ ਪਿੱਛੇ ਹੁੰਦੇ
7: ਨਹੀਂ ਹਾਰ ਗਏ
10: ਦੁਬਾਰਾ ਪੁੱਛ ਲਾ ਯਾਰ ਮੰਮੀ ਨੂੰ ਦੁਬਾਰਾ ਪੁੱਛ ਲਾ ਤੂੰ ਕੀ ਦੁਬਾਰਾ ਪੁੱਛੋ ਫਿਰ ਦੁਬਾਰਾ ਪੁੱਛੋ
11: ਪੇਕੇ ਤੇ ਸੋਰੇ ਸਾਰੀ
7: ਸਾਰੀ
10: ਆਹੋ ਇੱਕ ਵਾਰੀ ਦੁਬਾਰਾ ਪੁੱਛੋ ਨਾ ਸਾਰਾ ਕੁਛ ਹੀ ਚਲੋ ਫਿਰ ਸਾਨੂੰ ਟਾਈਮ ਦਿਓ ਫਿਰ ਹਲੇ ਹੀ ਨਾ ਸੋ ਮੰਨੀ ਹੋਏ ਹਲੇ ਉੱਠੇ ਨੀ ਆ ਹਲੇ ਸਾਡੇ ਨਾ ਆਂਟੀਆਂ ਨੀ ਉੱਠੀਆਂ
7: ਪਹਿਲੂ ਬੁੱਝ ਕੇ ਭੇਜ ਦਿਓ ਆਨਸਰ
10: ਦਈਏ ਤੇ ਭਾਈ ਮਹੀਨਾ ਵੀ ਨੀ ਬੁੱਝਿਆ ਜਾਂਦਾ ਇਹਦੇ
7: ਸਮਾਰਟ
10: ਬ੍ਰੇਨ ਤੁਹਾਡੀ ਤੇ ਕਿੱਦਾਂ ਗੇਟ ਦਾ ਕਿੱਦਾਂ ਸੁੱਕ ਪੱਕੇ ਸਹੁਰੇ ਕਿੱਦਾਂ ਲੌਜਿਕ ਕੀ ਬਣਾਇਆ ਤੁਸੀਂ
7: ਵੀ ਜਿਹੜੇ ਗੇਟ ਵਾ ਉਹਦੇ ਪਿੱਛੇ ਹੁੰਦੇ ਆ ਪੇਕੇ ਸਹੁਰੇ
10: ਗੇਟ ਦੇ ਪਿੱਛੇ
7: ਯੈਸ
10: ਓਕੇ ਤੁਸੀਂ ਐਗਜ਼ਾਮਪਲ ਨਾਲ ਦੱਸੋ
7: ਕਿਹਾ ਵੀ ਸੀ
10: ਐਗਜ਼ਾਮਪਲ ਨਾਲ ਦੱਸੋ ਵੀ ਕਿਹੜੇ ਗੇਟ ਦੇ ਤੁਹਾਡੇ ਘਰ ਹੈਗਾ ਗੇਟ
7: ਦਾ ਬਹੁਤ ਜਾਏ ਗੇਟ ਨੇ
10: ਕਿਹੜੇ
11: ਕਿਹੜੇ ਆ
10: ਕਿੱਥੇ ਆ
11: ਕੋਲ ਗੇਟ
7: ਫਰੰਟ ਗੇਟ
10: ਅੱਛਾ ਫਰੰਟ ਗੇਟ ਹੈ ਤੇ ਫਰੰਟ ਗੇਟ ਦੇ ਪਿੱਛੇ ਸਹੁਰੇ ਹੁੰਦੇ ਆ
7: ਯੈਸ
10: ਤੇ ਪੇਕੇ
11: ਹੋ ਗਏ ਜ਼ਿਆਦਾ ਗਹਿਰਾਈ ਚ ਜਾ ਰਹੇ
7: ਜਿਹੜੀ
11: ਬੁਝਾਰਤ ਸੀਗੀ ਓਹਦੇ ਆਨਸਰ ਨਾਲ
7: ਨਹੀਂ ਇਹ ਤਾਂ ਮੈਨੂੰ ਵੀ ਕਨਫਿਊਜ਼ਿੰਗ ਲੱਗੀ
10: ਯਾਰ ਸਾਡੀ ਕੋਈ ਗੱਲ ਨੀ ਮੰਨਤ ਤੇਰੇ ਨਾਲ ਲੜਾਈ ਹੋ ਜਾਣੀ
11: ਅਸੀਂ ਤੇ ਦੂਰ ਬੈਠੇ ਹਾਂ
10: ਹੈ ਨਾ ਤੇਰੀ ਤੇਰੀ ਪ੍ਰਧਾਨਗੀ ਤੇ ਵੀਟੋ ਲਾ ਦੇਣੀ ਉਹਨੇ ਫੇਰ
7: ਯਾਦ ਰੱਖ ਰਹਾ ਉਹਨੂੰ ਨਹੀਂ ਤਾਂ ਉਹਨੇ ਸੱਚੀ ਜੀ ਮੁੱਕਰ ਜਿਹੜਾ ਦੁਆਰ ਤੋਂ
10: ਹੈ ਨਹੀਂ ਫੇਰ ਕੰਮ ਖਰਾਬ ਹੋ ਜਾਣਾ
11: ਨਹੀਂ ਹੁਣ ਤੇ ਸਾਰੀ ਸਾਰੇ ਲਿਸਨਰਸ ਨੂੰ ਪਤਾ ਹੀ ਲੱਗ ਗਿਆ ਹੈ ਹੁਣ ਤੇ ਭਾਵੇਂ ਮੁੱਕਰ ਵੀ ਜਾਏ ਸਾਰਿਆਂ ਨੂੰ ਪਤਾ ਹੀ ਹੈ ਕਿ ਕੌਣ ਪ੍ਰਧਾਨ ਹੈ
10: ਗੇਟ ਦੇ ਪਿੱਛੇ ਸਹੁਰੇ ਹੁੰਦੇ ਆ ਗੇਟ ਤੇ ਵੇਅਰ ਹਾਊਸ ਦਾ ਵੀ ਹੋਊਗਾ ਹੈ ਮਨ ਇੱਥੇ ਪਰ ਗੇਟ ਕਿੱਥੇ ਹੁੰਦਾ ਇੱਥੇ ਤਾਂ ਆਪਾਂ ਉਹ ਨਿੱਕਾ ਜਿਹਾ ਡੋਰ ਜਿਹਾ ਹੁੰਦਾ
11: ਡੋਰ ਹੁੰਦਾ
10: ਹਾਂ ਗੇਟ ਤੇ ਇੰਡੀਆ ਹੁੰਦਾ ਵਾ
11: ਜਿਹੜੇ ਦੋ ਦਰਵਾਜ਼ੇ ਹਾਂ ਫਿਰ ਵੀ ਆਪਾਂ ਸੋਚ ਸਕਦਾ
10: ਇਹ ਵੇ ਸਾਨੂੰ ਸੋਚਣਾ ਪੈਣਾ ਵਾ ਹੈ ਨਾ ਮੰਨਤ ਤੂੰ ਵੀ ਸਾਡੀ ਹੈਲਪ ਕਰੀ
7: ਠੀਕ ਆ
10: ਓਕੇ
11: ਓਕੇ
10: ਕੀ ਸੁਣਾਓਗੇ ਫਿਰ
7: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
10: ਓਕੇ
7: ਇੱਕ ਵਾਰੀ ਟੀਨਾ ਪੱਪੂ ਨੂੰ ਕਹਿੰਦੀ
12: ਮੈਂ ਜਿੰਨੀ ਮਰਜ਼ੀ ਠੰਡ ਹੋ ਜਾਏ ਮੈਂ ਰੋਜ਼ ਨਹਾਉਂਦੀ ਆ ਪੱਪੂ। ਅੱਛਾ ਮੈਂ ਤਾਂ ਦੋ ਵਾਰ ਨਹਾਉਂਦਾ ਵਾ ਤਿੰਨ। ਓ ਵਾਓ ਪੱਪੂ ਕਮਲੀਏ ਮੈਂ ਕਿਹਾ ਦੋ ਵਾਰ ਮੈਂ ਮਹੀਨੇ ਚ ਨਹਾਉਂਦਾ ਵਾ।
10: ਅੱਛਾ ਤਾਂ ਹੀ ਉਹ ਕਹਿੰਦਾ ਹੈ ਫਿਰ ਫਤਿਹ
11: ਅੱਜ ਪਤਾ ਲੱਗ ਜਾਏਗਾ
10: ਇੱਕ ਪੱਪੂ ਹੈਗਾ ਵਾ। ਇੰਨੀ ਠੰਡ ਚ ਤੇ ਮੰਨਤ ਦੋ ਵਾਰੀ ਹੈ ਨਾ ਜ਼ਿਆਦਾ ਹੀ ਆ। ਹੈ ਨਾ ਠੰਡ ਕਿੰਨੀ ਮੰਨਤ। ਇਹ ਸੱਚੀ ਨਹਾ ਲੈਂਦਾ ਸਵੇਰੇ ਸਵੇਰੇ ਉੱਠ ਕੇ?
12: ਹਾਂਜੀ।
10: ਓਕੇ ਫਿਰ ਤੇ ਬੀਬਾ ਪੋਤੇ ਹੈ ਨਾ ਫਿਰ ਤੇ ਨਹੀਂ
11: ਕਿੰਨਾ ਪ੍ਰੂਵ ਕਰੇ ਵਿਚਾਰਾ।
12: ਅੱਜ ਮੈਂ ਵੀ ਨਾਲੀ ਸੀਗੀ ਅੱਜ।
10: ਹਾਂ ਤੁਸੀਂ ਨਹਾਉਂਦੇ ਹੋ ਫੇਰੀ ਤੇ ਉਹ ਨਹਾਉਂਦਾ ਵਾ ਵੱਡੀ ਭੈਣ ਨੂੰ ਫੋਲੋ ਹੀ ਕਰਦਾ ਉਹ
12: ਨਹੀਂ।
10: ਹਾਂ
12: ਉਹ ਪਹਿਲਾਂ ਨਹਾਉਂਦਾ ਵਾ ਪਰ ਮੈਂ ਥੋੜੀ ਜਿਹੀ ਲਈ ਸੀ ਕਈ ਵਾਰ ਬਣ ਜੇ ਵੀ
10: ਨਹਾਉਂਦਾ। ਇਹ ਗੱਲ ਮੰਨਤ ਤਾਂ ਓਨੈਸਟ ਆ।
11: ਹਾਂ ਮੰਨਤ ਹਮੇਸ਼ਾ।
10: ਥੈਂਕ ਯੂ ਮੰਨਤ।
11: ਥੈਂਕ ਯੂ ਮੰਨਤ।
10: ਹਾਲੇ ਤਾਂ ਮੈਂ ਢੋਲ ਵਜਾਉਣ ਲੱਗਾ ਸੀ ਤੇ ਤੂੰ ਵਜਾਉਣ ਨੀ ਦਿੱਤੇ ਕੁੜੀਏ।
12: ਤੁਸੀਂ ਕਿਵੇਂ?

0: ਜਰਾਈ ਉੱਪਰ ਪਈ।
1: ਆਹੋ ਅੱਛਾ, ਕੰਬਲ ਚ ਬੈਠੀ ਆ, ਰਜਾਈ ਉੱਤੇ ਪਈ ਆ,
2: ਰਜਾਈ ਉੱਤੇ ਪਈ ਜਰਾਈ
0: ਜਰਾਈ ਕੰਬਲ ਦੇ
1: ਫਿਰ ਹੁਣ ਕੀ ਚਾਹੁੰਦੇ ਹੋ ਤੁਸੀਂ, ਮਤਲਬ ਜਦੋਂ ਸਵੇਰੇ ਸਵੇਰੇ ਉੱਠਦੇ ਹੋ ਫਿਰ ਤੁਹਾਡਾ ਕੀ ਜੀ ਕਰਦਾ?
0: ਗੱਲਾਂ ਸੀ
1: ਹੈ, ਅੱਛਾ ਗੱਲਾਂ ਕਰਨੀਆਂ, ਓਕੇ। ਤੇ ਫਿਰ
0: ਹੁਣ ਸਵੇਰੇ ਉੱਠੋ ਮੇਰੇ ਸਵੇਰੇ, ਤੁਹਾਨੂੰ ਪਤਾ ਅੱਜ ਮੇਰੇ ਵੀਡੀ ਦਾ ਬਰਥਡੇ।
2: ਅਰੇ
1: ਕਦੋਂ?
2: ਅੱਜ
0: ਅੱਜ
1: ਓ

0: 유. 히피.
1: 그래.
2: 그래.
0: 히피.
1: 그래.
2: 그래.
0: 히피.
1: 한지.
0: वीर जी ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਆ ਤੇ ਬੜਾ ਲੱਕੀ ਲੱਕੀ ਹੋ ਗਿਆ ਵੀ ਛੁੱਟੀਆਂ ਚ ਆਇਆ ਬਰਥਡੇ ਤੇ ਹੁਣ ਤੇ ਫਿਰ ਪੂਰਾ ਫਨ ਹੋਊਗਾ
2: ਹਾਂਜੀ
0: ਵੀਰ ਜੀ ਉੱਠ ਪਏ ਕਿ
2: ਨਹੀਂ
0: ਓਏ
1: ਅਸੀਸ ਨੇ ਕੀ ਬਣਾਇਆ ਕਾਰਡ ਬਣਾਇਆ ਵੀਰ ਜੀ ਵਾਸਤੇ
2: ਨਹੀਂ
0: ਕੀ ਗਿਫਟ ਦੋਗੇ ਫਿਰ ਵੀਰ ਜੀ
2: ਮੇਰੇ ਬਰਥਡੇ ਤੇ ਵੀ ਨਹੀਂ ਕਾਰਡ ਬਣਾਇਆ ਸੀ
0: ਤੁਸੀਂ ਫਿਰ ਇੱਦਾਂ ਕਰੋ ਨਾ ਵੀਰ ਜੀ ਦੇ ਸੁੱਤੇ ਸੁੱਤੇ ਤੁਸੀਂ ਕਾਰਡ ਬਣਾ ਦੋ ਸਰਪ੍ਰਾਈਜ਼ ਕਰ ਦੋ ਵੀਰ ਜੀ ਨੂੰ
2: ਓਕੇ
0: ਗੁੱਡ ਆਈਡੀਆ ਕਿ ਨਹੀਂ ਗੁੱਡ ਆਈਡੀਆ
2: ਗੁੱਡ ਆਈਡੀਆ ਵਟ ਮੈਂ ਬਣਾਉਣਾ ਹੈ
0: ਹੈ ਹਾਂ ਤੁਸੀਂ ਕਾਰਡ ਬਣਾ ਕੇ
2: ਤੇ ਬਣਾਉਣ ਲਈ ਟਾਈਮ ਲੱਗਦਾ
0: ਆਹੋ ਤੇ ਕੋਈ ਨਹੀਂ ਟਾਈਮ ਹੀ ਆ ਤੁਹਾਡੇ ਕੋਲ ਤੁਸੀਂ ਕੀ ਕਰਨਾ ਹੁਣ ਕੀ ਗੱਲ ਰੋਟੀਆਂ ਰੋਟੀਆਂ ਬਣਾਉਣੀਆਂ
2: ਜੀ ਵੀਰਾ ਬੀਬੀ ਉੱਠੇਗਾ ਉੱਠੇਗਾ
0: ਆਹੋ ਤੇ ਤੁਸੀਂ ਹਾਈਡ ਹਾਈਡ ਕਰਕੇ ਬਣਾਈ ਜਾਇਓ ਥੋੜਾ ਥੋੜਾ
2: ਓਕੇ
0: ਹੈ
1: ਓਕੇ
0: ਕਾਲ ਤੋਂ ਬਾਅਦ ਕੀ ਗੱਲ ਅੱਜ ਲੇਜੀ ਲੇਜੀ ਜੀ ਇਹ ਸਕੂਲ ਜਾ ਕੇ ਕੁੜੀ ਐਕਟਿਵ ਹੁੰਦੀ ਪਰ
2: ਮੈਂ ਵੀ ਬੀਰਾ ਨਾ ਸਾਨੂੰ ਪਤਾ ਵੀ ਉਹ 17 ਦਾ ਹੋ ਰਿਹਾ
0: ਓਕੇ ਵਾਹ ਫਿਰ ਤਾਂ ਆਪਾਂ ਵੈਰੀ ਸੂਨ ਵੀਰੇ ਦਾ ਵਿਆਹ ਵੀ ਕਰਾਂਗੇ ਫਿਰ ਤੇ ਭੰਗੜੇ ਵੀ ਪੈਣਗੇ ਅਸੀਸ ਨੂੰ ਸੋਹਣੀ ਜੀ ਭਾਬੀ ਦੇਣ ਫਿਰ ਅਸੀਸ ਕੀ ਬਣ ਜੂਗੀ ਨਾਨ ਬਣ ਜੂਗੀ ਅਸੀਸ ਫਿਰ ਹੈ ਵੀਰੇ ਦੀ ਵੋਟੀ ਨੇ ਕਿਹਾ ਕਰਨਾ ਇਹ ਤੇ ਮੇਰੀ ਨਿੱਕੀ ਜੀ ਨਨਾਨ ਬੜੀਆਂ ਸੋਹਣੀਆਂ ਬੋਲੀਆਂ ਪਾਉਂਦੀ ਆ
1: ਜਿਵੇਂ ਉਹ ਕਿਹੜੀ ਮੂਵੀ ਚ ਨਹੀਂ ਸੀ ਰੱਬ ਦਾ ਰੇਡੀਓ ਸੀ ਕਿ ਕਿਹੜੀ ਭਾਬੀ ਚਿਹਰਾ ਤਾਂ ਵਿਖਾ ਦੇ ਨਿੱਕੇ ਨਿੱਕੇ ਜੀ
0: ਹੈ ਸੀਸ ਦੱਸਦੀ ਨੀ ਕੁੜੀ ਸਾਨੂੰ ਤੇ ਸੀਕ੍ਰੇਟ ਰੱਖਦੀ ਤੂੰ
2: ਫਰਾਈਡੇ ਨੂੰ ਅਸੀਂ ਮੂਵੀ ਦੇਖ ਕੇ ਆਏ ਸੀ ਮੈਂ ਉਹ ਮੂਵੀ ਦੇਖ ਕੇ ਆਏ ਸੀ ਫਰਾਈਡੇ ਨੂੰ
0: ਮੈਂ ਵਾਪਸ ਆਊਂਗਾ
1: ਕੰਬਲ ਚ ਬਹਿ ਕੇ ਰਜਾਈ ਉੱਪਰ ਹੈ
0: ਹਾਂ ਕੰਬਲ ਚ ਬਹਿ ਕੇ ਰਜਾਈ
1: ਜਰਾਈ
0: ਹਾਂਜੀ
2: ਸੈਟਰਡੇ ਨੂੰ ਮੇਰਾ ਵੀਰਾ ਵੀ ਆਇਆ ਸੀ
0: ਅੱਛਾ ਕਿੱਥੇ
2: ਸਾਨੂੰ
0: ਤਾਂ ਪਤਾ ਹੀ ਨੀ ਉਹ ਆਪਣਾ ਨਾਂ ਹੋਰ ਕੁਛ ਦੱਸਦੇ ਹੋਣੇ ਫਿਰ ਸਾਨੂੰ ਤੇ ਕਦੀ ਨੀ ਕਿਸੇ ਨੇ ਕਿਹਾ ਮੈਂ ਰਾਣੋ ਬੋਲਦੀ ਆ
2: ਮੈਂ ਕੀਤਾ ਸੀ ਵੀ ਮੈਂ ਰੇਡੀਓ ਤੇ ਬੋਲਦੀ ਤੇ ਮੈਨੂੰ ਪਤਾ ਸੀ ਤੇ ਫਿਰ ਮੈਂ ਵੀ ਹੁਣ ਸੁਣਨਾ ਜੋਕ ਕਰੀ
0: ਹਾਂ ਓਕੇ ਤੁਸੀਂ ਫਿਰ ਸਾਨੂੰ ਟ੍ਰਿਕ ਕਰਦੇ ਹੋ
1: ਮਾਸੀ ਤੁਹਾਨੂੰ ਟ੍ਰਿਕ ਕਰਦੀ
0: ਕੀ ਸੁਣਾਓਗੇ ਫਿਰ
1: ਅੱਜ ਜੀ

0: चार्ज नहीं हुई बैटरी.
1: हेलो.
2: अच्छा
0: बोली.
2: हाँ जी
0: हाँ जी.
1: आवी रे तेरे पहुंची बन्ना, आवी रे तेरे पहुंची बन्ना, लाके सोमो सदारे नी नी पंज तवीरे मेनू दे दे,
2: बले बले बले बले बले,
1: पंज तवीरे मेनू दे दे, पंज टेक दी डेरे रब ने रूप दिता,
2: जग दो जग दो जग दो जग दो सुस्ती चक दूर जाई
0: एवं लग गया सी का रिकॉर्ड थोड़ा जा. थैंक यू सीस.
1: बाय बाय
2: बाय बाय. थैंक यू. ते नेक्स्ट साडे नाल है तवनीत. सत श्री अकाल तवनीत.
1: गुड डे ब्रिलियंट डे.
2: ओ थैंक यू थैंक यू. सुस्ती सस्ती ला के ते फेर करयो तुसी.
0: थैंक यू. बाय बाय.
2: ਸਤਿ ਸ਼੍ਰੀ ਅਕਾਲ ਤਵਨੀਤ.
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ.
2: ਸਤਿ ਸ਼੍ਰੀ ਅਕਾਲ.
0: ਕੀ ਹਾਲ ਚਾਲ ਹੈ?
1: ਮੇਰਾ ਠੀਕ ਹੈ. ਤੁਹਾਡਾ ਕੀ ਹਾਲ ਹੈ?
2: ਸਾਡਾ ਵੀ ਠੀਕ ਆ. ਤੁਸੀਂ ਸਾਰੇ ਉੱਠ ਪਏ ਹੋ ਕਿ ਤੁਹਾਡੇ ਚੋਂ ਵੀ ਕੋਈ ਸੁੱਤਾ ਹਲੇ?
1: ਸਾਰੇ ਉੱਠ ਗਏ.
2: ਹੈਂ?
0: ਓ
2: ਵਾਹ ਵਾਹ. ਆਪੇ ਹੀ ਉੱਠ ਜਾਂਦੇ ਹੁੰਦੇ ਹੋ ਕਿ ਮੰਮੀ ਪੁੱਛੋਂ ਫੜ ਫੜ ਠਾਉਂਦੀ ਆ?
1: ਮੰਮਾ ਪੁੱਛੋ ਫੜ ਕੇ ਖਾਂਦੇ.
2: ਬਟਾਲੇ ਵਾਲੀਆਂ ਮੰਮੀਆਂ ਨਾ ਪੁੱਛੋਂ ਫੜ ਫੜੀ ਠਾਉਂਦੀਆਂ ਹੁੰਦੀਆਂ.
1: ਮੰਮਾ ਸਾਡੀ ਕਦੀ ਗੁੱਤਾ ਪੁੱਤੇ ਦੀ ਚਾਈ ਲਾ ਕੇ.
0: ਮੰਮਾ ਨੇ ਤੂੰ ਫੇਮਸ ਕਰ ਦੇਣਾ.
2: ਹਾਂ ਫੇਰ
1: ਤੇ ਵੀਰ ਜੀ ਬੁੱਕਲ ਮਾਰਿਆ ਰਜਾਈ ਦੇ ਨਾਲ.
2: ਅੱਛਾ ਵੀਰ ਜੀ ਬੁੱਕਲ ਹੀ ਮਾਰ ਲੈਂਦਾ?
1: ਹਾਂਜੀ.
2: ਓ ਵੀਰ ਜੀ ਸਭ ਤੋਂ ਸੁਸਤੀ ਹੁੰਦੇ ਹੈ ਨਾ?
1: ਹਾਂਜੀ.
2: ਮੁੰਡੇ ਸਭ ਤੋਂ ਵੱਡੇ ਸੁਸਤੀ ਹੁੰਦੇ, ਉੱਠਦੇ ਨੀ ਛੇਤੀ. ਦੇਖਾ ਅਸੀਸ ਦਾ ਵੀਰਾ ਵੀ ਸੁੱਤਾ ਵਾਲੇ. ਇੱਕ ਸਿਰਫ ਅਰਨਾ ਵੀ ਆ ਝੱਟ ਉੱਠ ਪਿਆ ਵੇਖ ਲਾ ਅੱਜ.
1: ਅਮਰੂਦ ਦੇ ਵਿਆਹ ਦੀ ਤਿਆਰੀ ਕਰ ਰਹੇ, ਮੈਂ ਪਿੰਡੀ ਦੀ ਵਿਆਹ ਦੀ ਤਿਆਰੀ ਕਰ ਰਹੇ.
0: ਮੈਂ ਤੇ ਪੂਰੀ ਸ਼ੋਪਿੰਗ ਕੀਤੀ ਹੋਈ ਸੀਗੀ, ਬਹੁਤ ਸਾਰਾ ਸਮਾਨ ਲੈ ਲਿਆ ਮੈਂ.
2: ਅੱਛਾ ਅਮਰੂਦ ਦੀ ਆਪਾਂ ਕਰਨੀ ਆ ਤਿਆਰੀ?
0: ਮਿਲ
2: ਕੇ ਬਾਈਏ ਕਿ ਰੇਡੀਓ ਤੇ ਬਾਲੀਏ? ਮਿਲ ਕੇ ਕਰੀਏ. ਓਕੇ ਫਿਰ ਤੁਸੀਂ ਤਿਆਰੀ ਕਰ ਲਿਓ ਹੈਨਾ. ਪਿੰਡੀ ਤੇਰੀ ਵੇ ਮੱਲਾ ਸੋਹਣੀ.
1: ਲਿਫਾਫਾ
0: ਪਾਣਾ ਕੱਦੂ ਨੇ
1: ਜਦੋਂ ਓਹਦਾ ਵਿਆਹ ਸੀ ਓਹਨਾ ਨੂੰ ਨੀ ਸੱਦਿਆ?
2: ਅੱਛਾ ਕੱਦੂ ਨੇ ਨਹੀਂ ਸੱਦਿਆ.
0: ਮੂਵ ਔਨ ਕਰਨਾ ਚਾਹੀਦਾ ਨਾ, ਐ ਵੀ ਗੱਲਾਂ ਪੜ ਕੇ ਥੋੜੀ ਨਾ ਬਣ ਜਾਂਦੀ ਐ.
2: ਨਹੀਂ ਪਰ ਅਸੀਂ
1: ਕਹਿੰਦੇ ਮੂਵ ਔਨ
2: ਨਹੀਂ ਕਰਦੇ. ਜਾਓ ਨਹੀਂ ਕਰਦੇ.
1: ਦੂਜੀ ਸ਼ਰਤ ਹੈ ਅਮਰੂਦ ਨੇ ਵੇਟ ਕਟਾਣਾ.
2: ਓਏ
0: ਫਿਰ ਤੇ ਉਹ ਪਿਲਪਿਲਾ ਜਾ ਹੋ ਜਾਏਗਾ.
2: ਕਿੰਨਾ ਕੁ ਵੇਟ ਘਟਾ ਲੂਗਾ? ਰਹਿਣਾ ਤੇ ਉਹਨੇ ਗੋਲੂ ਜਿਹਾ ਹੀ ਆ.
1: 2 ਕਿਲੋ
2: ਵੇਟ ਘਟਾਉਣਾ. ਓਕੇ ਚਲੋ ਠੀਕ ਆ. ਹੋਰ
1: ਅਮਰੂਦ ਤੀਰ ਤੇ ਨੀ ਮਾਰਦਾ?
2: ਟੀਰ? ਅੱਛਾ ਨਹੀਂ ਟੀਰ ਨੀ ਮਾਰਦਾ, ਪਰ ਅੱਖ ਉਹਦੀ ਇੱਕੋ ਹੀ ਆ.
1: ਨਹੀਂ
2: ਇੱਕੋ ਹੀ ਅੱਖ ਆ ਉਹਦੀ, ਦੋ ਅੱਖਾਂ ਨੀ ਹੈਗੀਆਂ. ਪਹਿਲਾਂ ਦੱਸ ਦਈਏ, ਪਹਿਲਾਂ ਤੁਹਾਨੂੰ
0: ਕਲੀਅਰ ਕੱਟ
2: ਹੈਗੀ ਵੀ ਤਾਂ ਨੂੰ ਆ.
1: ਚੈੱਕ ਕਰੋ, ਤੀਰ ਨੀ ਮਾਰਦਾ ਕੀ?
2: ਨਹੀਂ ਤੀਰ ਨੀ ਮਾਰਦਾ, ਉਹਦੀ ਇੱਕ ਹੀ ਤੇ ਆਖਿਆ
0: ਆਖਿਆ
1: ਫੇਰ ਕੋਈ ਨਾ ਵੀ ਬਰਾਤ ਤੇ ਅਮਰੂਦ ਦੀ ਬਰਾਤ ਤੇ ਪੀਲੇ ਕੱਪੜੇ ਪਾ ਰਹੇ।
2: ਅੱਛਾ ਪੀਲੇ ਕੱਪੜੇ ਪਾਉਣੇ ਉਹਨੇ? ਓਕੇ
1: ਤੇ
2: ਚਲੋ ਠੀਕ ਆ, ਪੀਲੇ ਪਾ ਦਾਂ।
1: ਪਿੰਡੀ ਤੇ ਪਿੰਡੀ ਦੇ ਸਹੁਰੇ ਨੇ ਲਾਲ ਕੱਪੜੇ ਪਾਣੇ।
2: ਅੱਛਾ ਭਿੰਡੀ ਨੇ ਲਾਲ ਪਾਉਣੇ ਆ, ਤੇ ਲਾਲ ਤੇ ਉਹ ਤੇ ਫਿਰ ਲਾਲ ਪੀਲੇ ਜੇ ਹੋ ਜਾਣਗੇ।
1: ਹਾਂਜੀ,
2: ਮੈਚਿੰਗ ਨਹੀਂ ਕਰਾਉਣੀ?
1: ਨਹੀਂ।
2: ਅੱਛਾ ਓਕੇ ਚਲੋ ਠੀਕ ਆ, ਫੋਟੋਗ੍ਰਾਫਰ ਸਾਂਝਾ ਕਰ ਲਈਏ?
1: ਨਹੀਂ।
2: ਅੱਛਾ ਆਪੋ
0: ਪਾਰਟੀ ਤੇ ਸਾਂਝੀ ਸੋਣੀ ਸੀ ਕਿ ਫੋਟੋਗ੍ਰਾਫਰ ਸਾਂਝਾ?
1: ਤੇ ਇੱਕ ਹੋਰ ਸ਼ਰਤ
2: ਹੈ,
1: ਜੇ ਅਮਰੂਦ ਤੀਰ ਨਹੀਂ ਮਾਰਦਾ ਤੇ ਵੇਟ ਲੂਜ਼ ਕਰਦਾ ਤੇ ਫੇਰ ਅਸੀਂ ਉਹਦਾ ਵਿਆਹ ਕਰਾ ਸਕਦੇ, ਪਰ ਜੇ ਨਹੀਂ ਕਰਦਾ ਤੇ ਫੇਰ ਅਸੀਂ ਉਹਨੂੰ ਛੱਡਾ ਹੀ ਰਹਿ ਦੇਣਾ।
2: ਓਹੋ,
0: ਉਹ ਤੇ ਪਹਿਲਾਂ ਹੀ ਸੁੱਕ ਕੇ ਪੀਲਾ ਪੈ ਗਿਆ।
2: ਹਾਂ ਇਹ ਤੇ ਇਹ ਵੇਖੋ, ਇਹ ਗੱਲ ਗਲਤ ਹੈ, ਹੁਣੇ ਪਹਿਲਾਂ ਹੁੰਦਾ ਇਹ ਵੇਖਾ ਵਿਖਾਈ ਦੇ ਟਾਈਮ ਗੱਲਾਂ ਕਰਨ ਵਾਲੀਆਂ ਸੀ, ਪਹਿਲਾਂ ਤੁਸੀਂ ਰਿਸ਼ਤਾ ਪੱਕਾ ਕਰਕੇ ਹੁਣ ਵਿਆਹ ਧਰਿਆ ਵਾ ਤੇ ਹੁਣ ਤੁਸੀਂ ਸ਼ਰਤਾਂ ਰੱਖਣ ਲੱਗ ਪਏ ਜੇ।
1: ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ।
2: ਓਹੋ, ਪਰ ਤੁਸੀਂ ਤੇ ਰਿਸ਼ਤਾ ਇਸੇ ਕਰਕੇ ਕੀਤਾ ਨਾ ਵੀ ਮਰੂਦ ਬਾਹਰ ਪੱਕਾ ਆ, ਨਹੀਂ ਤੇ ਤੁਸੀਂ ਏਡੇ ਮੋਟੇ ਨਾ ਕਰਨਾ ਵੀ ਨਹੀਂ ਰਿਸ਼ਤਾ। ਤੇ ਹੁਣ ਜਿਹੜੀਆਂ ਤੁਹਾਨੂੰ ਗੱਲਾਂ ਆਉਂਦੀਆਂ ਨਾ,
1: ਉਹ ਮੰਮਾ ਨੇ ਦੱਸੀ।
2: ਤੁਸੀਂ ਏਦਾਂ ਕਰਿਓ, ਤੁਸੀਂ ਨਾ ਸ਼ਰਤਾਂ ਸ਼ੁਰਤਾਂ ਆਪਣੀਆਂ ਇੱਕ ਵਾਰੀ ਲਿਖ ਲਓ ਸਾਰੀਆਂ।
1: ਲਿਖ
2: ਲਈਆਂ ਨਾ? ਹਾਂ, ਫੇਰ ਅਸੀਂ ਸਲਾਹ ਕਰਕੇ ਦੱਸਾਂਗੇ। ਐਡਾ ਸਾਡਾ ਮਰੂਦ ਥੁੜਿਆ ਨਹੀਂ ਆ, ਤੁਹਾਡੀ ਜਲਬੀ ਜੀ ਭਿੰਡੀ ਨਾਲ ਵਿਆਹ ਦੀ ਆਪਾਂ।
0: ਆਸਟ੍ਰੇਲੀਅਨ ਪਾਸਪੋਰਟ ਵਾਲਾ ਮਰੂਦ,
2: ਆਸਟ੍ਰੇਲੀਅਨ ਪਾਸਪੋਰਟ ਆ ਮਰੂਦ ਕੋਲ।
1: ਤੇ ਅਸੀਂ
2: ਹਲੇ ਤੁਸੀਂ ਵੇਖਿਆ, ਹਲੇ ਤੁਸੀਂ ਵੇਖਿਆ ਨਹੀਂ, ਲਾਲ ਆ ਅੰਦਰੋਂ?
1: ਨਹੀਂ,
2: ਚਿੱਟਾ ਹੈਗਾ। ਓਕੇ ਚਲੋ ਠੀਕ ਆ, ਜੇ ਤੁਸੀਂ ਰਿਸ਼ਤਾ ਕਰਨਾ ਠੀਕ ਆ, ਨਹੀਂ ਤੁਸੀਂ ਕੱਟ ਕੇ ਤੇ ਖਾਈਏ। ਕੰਮ ਨਿਬੇੜੀ ਆ ਨਾ ਰੇ, ਉਹਦਾ ਵੇਟ ਵੂਟ ਪਹਿਲੀ ਗੱਲ ਤੇ ਉਹ ਨੀ ਘਟਣਾ, ਜੇ ਵੇਟ ਨੀ ਘਟਣਾ।
1: ਤੁਸੀਂ ਇਦਾਂ ਕਰ ਸਕਦੇ, ਤੁਸੀਂ ਹਾਫ ਤੇ ਕਰ ਸਕਦੇ, ਇੱਕ ਦੰਦੀ ਪੋ ਸਕਦੇ ਤੇ ਫੇਰ ਜੋੜ ਲਓ ਉਹਨੂੰ।
2: ਹਾਂ ਇਹ ਗੱਲ ਠੀਕ ਆ, ਆਪਾਂ ਫਿਰ ਇਦਾਂ ਕਰ ਲੈਣੇ, ਉਹਦੀ ਨਾ ਉਹ ਕਰਾ ਦੇਣੇ, ਲਿਪੋ ਕਰਾ ਦਿੰਦੇ। ਠੀਕ ਆ,
1: ਉਹਦਾ ਫੇਸ਼ੀਅਲ ਕਰਾਓ, ਉਹਦੇ ਮੂੰਹ ਤੇ ਦਾਣੇ ਬਹੁਤ ਨੇ।
2: ਅੱਛਾ ਹਾਂ, ਇਹ ਚਲੋ ਇਹ ਤੇ ਕਰਾ ਲਾਂਗੇ, ਦੋਵੇਂ ਜਾਣੇ ਪਾਰਲਰ ਤੇ ਜਾਣਗੇ। ਚਲੋ ਤੁਸੀਂ ਆਪਣੀਆਂ ਨਾ ਸ਼ਰਤਾਂ ਸਾਰੀਆਂ ਲਿਖ ਲਓ।
0: ਸਾਲਟ ਐਂਡ ਪੈਪਰ ਫੇਸ਼ੀਅਲ,
2: ਆਹੋ ਆਪਾਂ ਜਿੰਨੇ ਦਿਨ ਛੁੱਟੀਆਂ ਨਾ ਰੋਜ਼ ਇੱਕ ਇੱਕ ਮਸਲਾ ਡਿਸਕਸ ਕਰ ਲਾਂਗੇ ਆਪਾਂ।
1: ਓਕੇ ਤੇ ਕੱਲ ਉਹਦਾ ਉਹਨਾਂ ਦਾ ਵਿਆਹ ਮੀਆਂ ਮੱਲੇ ਹੋ ਗਿਆ ਬਟਾਲਾ ਚ।
2: ਅੱਛਾ ਠੀਕ ਆ,
0: ਮੈਨੂੰ ਵੀ ਡਿਸਾਈਡ ਹੋ ਗਿਆ। ਠੀਕ ਆ
2: ਚਲੋ ਠੀਕ ਆ, ਫਿਰ ਹਲੇ ਤੇ ਅਸੀਂ ਵੇਖੋ ਅਸੀਂ ਆ ਮੁੰਡੇ ਵਾਲੇ, ਅਸੀਂ ਸ਼ਰਤਾਂ ਤੇ ਆਪਾਂ ਰੱਖਣੀਆਂ ਹਲੇ।
1: ਤੁਸੀਂ ਅਮਰੂਦ ਦੀ ਸ਼ਰਤਾਂ
2: ਰੱਖੋ। ਅੱਛਾ ਹਾਂ, ਆਪਾਂ ਅਮਰੂਦ ਦੀਆਂ ਸ਼ਰਤਾਂ ਰੱਖਾਂਗੇ ਨਾ, ਫਿਰ ਲੱਗੂਗਾ ਪਤਾ ਤੁਹਾਨੂੰ।
1: ਹਾਂਜੀ
2: ਚਲੋ
0: ਠੀਕ ਆ,
2: ਪੱਕਾ ਫਿਰ ਤੁਸੀਂ ਲਿਖ ਲਓ ਸ਼ਰਤਾਂ ਸਾਰੀਆਂ। ਕੀ ਕੀ ਸੁਣਾਓਗੇ ਅੱਜ? ਕਿ ਇਹੋ ਹੀ ਸੁਣਾਉਣਾ ਹੈ ਵਿਆਹ?
1: ਇਜਾਜ਼ਤ,
2: ਤੁਸੀਂ ਤੇ ਵਿਆਹ ਹੀ ਸੁਣਾ ਦਿਆ ਕਰੋ ਭਾਵੇਂ।
1: ਹਾਂ ਨਹੀਂ,
0: ਬੁਝਾਰਤ।
2: ਓਕੇ
1: ਹਾਂਜੀ, ਅੱਜ ਇੱਕ ਬੁਝਾਰਤ ਸੁਣਾਉਂਦੀ।
0: ਹਾਂਜੀ ਹਾਂਜੀ।
1: ਇੱਕ ਆਦਮੀ ਦੇ 60 ਚੱਗੇ।
2: ਇੱਕ ਆਦਮੀ ਦੇ
1: 60
2: ਚੱਗੇ।
1: ਓਕੇ,
2: ਇੱਕ ਆਦਮੀ ਦੇ 60 ਚੱਗੇ ਤੇ ਫੇਰ ਵੀ ਆਦਮੀ ਸੋਹਣਾ ਨਾ ਲੱਗੇ, ਇਹਦਾ ਕਰ ਲਈ?
1: ਨਹੀਂ।
2: ਹਾਂ
1: ਨਹੀਂ,
2: ਇੱਕ ਆਦਮੀ ਦੇ 60 ਚੱਗੇ।
0: ਓਹੋ,
2: 60 ਕੀ ਹੁੰਦਾ, 60 ਕੀ ਹੁੰਦਾ ਭਲਾ, 60ਾਂ ਦਾ ਕੀ ਹੁੰਦਾ ਵਾ? 60ਾਂ ਵਾਲਾ ਕੀ ਹੁੰਦਾ ਵਾ?
0: ਇੰਨੇ ਖਤਰਨਾਕ ਖਤਰਨਾਕ ਕਿੱਥੋਂ ਲੈ ਕੇ ਆਉਂਦਾ?
2: ਅੱਜ ਤੇ ਆਂਟੀਆਂ ਉਂਟੀਆਂ ਵੀ ਸੁੱਤੀਆਂ ਮੈਨੂੰ ਲੱਗਦਾ ਸਾਰੀਆਂ।
1: ਸਬਜ਼ੀ ਚ ਪਾਈ ਦੀ।
2: ਅੱਛਾ ਪਾਈ ਦਾ, ਫਿਰ ਤੇ ਉਹ ਆ ਪਿਆਜ।
1: ਹਾਂਜੀ
2: ਹਾਂ, ਇਹ ਤੁਹਾਨੂੰ ਪਤਾ ਪਿਆਜ ਸਰਬਾਲਾ ਬਣਨਾ ਵਾ ਅਮਰੂਦ ਦਾ। खराबी फिर ओने उस वे कट भी देना उदो ही अपा गां करना वा जो तुसी रिबन कटाई ते ज्यादा पैसे मंगे लग गया पता नहीं होना फिर तुसी भी लियाओ उधरों कोई अपनी मुश्की जी सब्जी है करो तुसी लसन दा
1: बत्ता साडा बताओ हैगा सरबाला
2: अच्छा बताऊं हैगा नहीं कुड़ी दा थोड़ी सरबाला हुंदा वा है तुसी तो उधरों अपना सदो लसन दे नाल ना तुसी हुण रिश्तेदारी जिहड़ी आ ओह दुबारा गंढो तुसी मनाओ लसन नू
1: ओके
2: थैंक यू बाकी किथे ने
1: रूम च
2: अच्छा रूम च
1: जी बुकल मारी हुई रजाई दे नाल
2: ओए लियाओ फिर गल ते कराऊं
1: ओके
2: जी हेलो के अंदर ही
1: नहीं
2: सत श्री अकाल की हाल ने वीर जी सत
0: श्री अकाल
2: सरदार जी अज रजाई ले ली
1: हां जी
2: ओ कोटी ले रजाई
1: ठंड बड़ी है
2: हाय ठंड बड़ी आ रजाई च दिख नहीं
0: हां
2: दिखदे नहीं रजाई च
1: चेक करनगे
2: हां जी सैर अच्छा सैर ओके
1: सैर करनगे असि लोज जदे
2: ओके ओके गुड
1: कदी कदी असि साइकिल चलादे
2: वेरी नाइस ते तुसी ऑलरेडी सैर कर रहे हो
0: दवा
2: दवा लिया काम
1: जो लत्ती खा रही ओदो जाना
2: अच्छा
1: परांठे खा लिया
2: अच्छा करदे सैकी हो तुसी हैं
1: परांठे खा रहे ओडो
2: अच्छा परांठे खा के
1: हां जी
2: आज केड़े खाने परांठे
1: उल्ली वाले
2: हैं ये केड़े परांठे हैं हैं केड़े ये केड़े परांठे हैं भाई मूली वाले ओके ओके मैं मूली वाले किड़े परौंठे आज तो फिर बंदा तो डर जाई कुटने दे अच्छा मम्मा दे हेडफोन ला के फिर सैर की थी तुही
1: नहीं मैं फोन लाई सी
2: छोटी दीदी ने लत मारी मसले बड़े थैंक यू सरदार जी छोटी दीदी ना करा दो फिर गल कोई सलाह सलू ले
0: जिंदाबाद
1: छोटी दीदी
2: साइकिल चला ली बेड ते ओ अच्छा बेड ते साइकिल
1: चलाई
2: जांदी है वाह अपना सरदार जी कोई ताड़ा भी सलाह मशवरा कोई लेंदा आ के नहीं भिंडी दे व्याह च
1: नहीं
2: अच्छा ताड़ी कोई पुछ गिछ नहीं है ओ
1: छोटी दीदी खाज कर ले
2: अच्छा खाज कर दी है लियाओ गल कराओ फिर
0: सारी कमेंट्री कर देनी
2: लो गल कराओ फिर छोटी दीदी ने सत श्री अकाल दीदी
1: सत श्री अकाल
2: सत श्री अकाल
1: जी ते आंटी जी
2: सत श्री अकाल की हाल है अश्लीन
1: ठीक है तदा की हाल है
2: साडा भी ठीक है तन्नू भी ठंड लगदी आ
1: नहीं
2: हां अश्लीन उन्नू नहीं लगदी ठंड ए वीर जी नु लगदी आ है ना ताडी को सलाह मशवरा लेंदा कि नहीं भिंडी दे ब्याह च
3: ਹਾਂ ਜੀ।
2: ਅੱਛਾ ਤੁਹਾਡੀ ਕੋਈ ਹੈ ਇਨਪੁਟ?
3: ਹਾਂ।
2: ਓਕੇ, ਕੀ ਲੀੜੇ ਲੂੜੇ ਬਣਾ ਲਏ ਤੁਸੀਂ?
3: ਅਮਲੂਦ। ਅਮਲੂਦ ਦਾ
2: ਪਹਿਲਾਂ ਤੇ ਸਾਡੇ ਮੁੰਡੇ ਦਾ ਨਾਂ ਸਹੀ ਲਓ।
0: ਹਾਂ, ਰਾਜ ਰਣ।
2: ਆਹੋ,
3: ਅਮਰੂਦ ਦਾ ਘਰ ਤੇ ਪਾਥੀਆਂ ਨਹੀਂ ਹੋਣੀ ਚਾਹੀਦੀ।
0: ਪਾਥੀਆਂ ਨਹੀਂ ਹੋਣੀ ਚਾਹੀਦੀ?
2: ਕੀ ਨਹੀਂ ਹੋਣੀ ਚਾਹੀਦੀ?
3: ਪਾਥੀਆਂ।
2: ਅੱਛਾ, ਅਮਰੂਦ ਦੇ ਘਰ ਪਾਥੀਆਂ ਨਹੀਂ ਹੋਣੀ ਚਾਹੀਦੀਆਂ?
0: ਯਾਰ ਉਹ ਆਸਟ੍ਰੇਲੀਆ ਚ ਪੱਕਾ ਹੈ, ਤੁਸੀਂ ਕੀ?
2: ਤੂੰ ਉਦਾਂ ਵੀ ਨਹੀਂ ਹੈਗੀ, ਅਮਰੂਦ ਨੇ ਕਿਹੜੀਆਂ ਮੱਝਾਂ ਰੱਖੀਆਂ?
0: ਉਹਦਾ ਤਾਂ ਡਬਲ ਸਟੋਰੀ ਘਰ ਹੈ।
2: ਆ ਤੁਹਾਨੂੰ ਕੀ ਲੱਗਦਾ ਅਮਰੂਦ ਪਾਥੀਆਂ ਚ ਰਹਿੰਦਾ ਵਾ? ਹੈ, ਕਮਾਲ ਕਰ ਛੱਡੀ ਤੁਸੀਂ। ਹਾਂ,
0: ਸੀਰੀਅਸ ਨਹੀਂ ਲੈਂਦੇ ਸਾਡੇ ਮੁੰਡੇ ਨੂੰ?
2: ਮਰੂਦ ਪਤਾ ਕਿੱਡਾ ਅਮੀਰ ਆ। ਕੀ ਸੁਣਾਓਗੇ ਫਿਰ ਤੁਸੀਂ?
3: ਇੱਕ ਬੁਜਾਲ।
2: ਹਾਂਜੀ,
3: ਅਮਲੂਦ।
2: ਹਾਂਜੀ,
3: ਕਿਹੜੀ ਚੀਜ਼ ਹੈ ਜਿਹੜੀ ਉੱਪਰ ਤੋਂ ਥੱਲੇ ਆਉਂਦੀ ਪਰ ਥੱਲੇ ਤੋਂ ਉੱਪਰ ਨਹੀਂ ਜਾਂਦੀ?
2: ਅੱਛਾ, ਥੱਲੇ ਤੋਂ ਉੱਪਰ ਜਾਂਦੀ ਆ?
3: ਨਹੀਂ ਜਾਂਦੀ।
2: ਅੱਛਾ, ਉੱਪਰ ਤੋਂ ਥੱਲੇ ਆਉਂਦੀ ਬਸ?
3: ਹਾਂਜੀ।
2: ਓਕੇ, ਉੱਪਰ ਤੋਂ ਥੱਲੇ ਆਉਂਦੀ ਆ।
0: ਹਾਂ, ਇਹ ਵੈਦਰ ਫੋਰਕਾਸਟ ਵਾਲੀ ਗੱਲ ਲੱਗ ਰਹੀ ਹੈ।
2: ਅੱਛਾ, ਮੀ?
3: ਹਾਂਜੀ।
2: ਓ ਵਾਹ ਵਾਹ ਵਾਹ ਵਾਹ ਵਾਹ, ਆ ਤੇ ਬੁਝਿਆ ਗਿਆ ਫਿਰ ਤੁਹਾਡਾ। ਅਨਹਤ ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਅਨਹਤ, ਕੀ ਹਾਲ ਆ? ਵਧੀਆ। ਤੁਹਾਡਾ ਨਾਂ ਅਨਹਦ ਆ ਕਿ ਅਨਾਹਦ ਆ? ਅਨਾਹਤ। ਓਕੇ, ਤੇ ਤੁਸੀਂ ਕਦੀ ਮੈਨੂੰ ਠੀਕ ਹੀ ਨਹੀਂ ਕੀਤਾ, ਮੈਂ ਤੇ ਗਲਤੀ ਲੈਣਾ ਰੋਜ਼। ਹੈ, ਕੋਈ ਨਹੀਂ, ਮਾਫ ਕੀਤਾ। ਹੈ, ਮਾਫ ਕੀਤਾ।
0: ਅਨਾਹਤ
2: ਕਿੱਡੀ ਬੀਬੀ ਕੁੜੀ ਆ। ਅਨਾਹਤ ਕੀ ਕਰ ਰਹੇ ਹੋ ਫਿਰ ਛੁੱਟੀਆਂ ਚ? ਉੱਥੇ
0: ਬੜੇ ਸੋਹਣੇ ਜਿਰਾਫ ਵੀ ਹੈ, ਵੱਡੇ ਵੱਡੇ
2: ਟ੍ਰੈਕ ਸੂਟ ਵਾਲੇ। ਜ਼ੈਬਰਾ ਟ੍ਰੈਕ ਸੂਟ ਪਾ ਕੇ ਰੱਖਦੇ ਨਾ। ਥੈਂਕ ਯੂ। ਤੇ ਕੀ ਸੁਣਾਓਗੇ ਫਿਰ?
3: ਇੱਕ ਬੁਜਾਰਤ।
2: ਓਕੇ,
3: ਹਾਥੀ ਦੇ ਅੱਗੇ ਇੱਕ ਸਮੋਸਾ ਰੱਖਿਆ, ਉਹਨੇ ਖਾਦਾ ਕਿਉਂ ਨਹੀਂ?
2: ਅੱਛਾ, ਹਾਥੀ ਦੇ ਅੱਗੇ ਇੱਕ ਸਮੋਸਾ ਰੱਖਿਆ ਤੇ ਉਹਨੇ ਖਾਦਾ ਕਿਉਂ ਨਹੀਂ? ਦੱਸ ਵੇ ਹਾਥੀ, ਵੇ ਹਾਥੀ, ਦੱਸ ਖਾਂਦਾ ਕਿਉਂ ਨਹੀਂ ਆ ਤੂੰ? ਕਿਉਂਕਿ ਉਹਦੀਆਂ ਤਿੰਨ ਨੁੱਕਰਾਂ ਨਾ, ਉਹਦੀਆਂ ਤਿੰਨ ਨੁੱਕਰਾਂ ਤਾਂ ਕਰਕੇ।
3: ਨਹੀਂ।
2: ਹਾਂ,
0: ਚਟਨੀ ਨਹੀਂ ਸੀ।
2: ਹਾਂ, ਚਟਨੀ ਨਹੀਂ ਹੈਗੀ ਨਾਲ,
3: ਕਿਉਂਕਿ ਸਮੋਸਾ ਪਲਾਸਟਿਕ ਦਾ ਸੀਗਾ।
2: ਓਏ ਓਏ ਹੋਏ ਹੋਏ ਹੋਏ ਹੋਏ, ਅੱਛਾ ਤਾਂ ਕਰਕੇ। ਹਾਂਜੀ,
0: ਅੱਛਾ, ਹਾਂਜੀ।
3: ਇਸ ਵਾਰੀ ਹੱਥ ਦੇ ਅੱਗੇ ਪੰਜ ਸਮੋਸੇ ਰੱਖੇ, ਉਹਨੇ ਪੰਜੇ ਨਹੀਂ ਖਾਦੇ, ਕਿਉਂ?
2: ਕਿਉਂਕਿ ਹਾਥੀ ਪਲਾਸਟਿਕ ਦਾ ਸੀ।
3: ਹਾਂਜੀ,
2: ਹਾਂਜੀ। ਹੋਰ,
3: ਮੇਰੇ ਦੀਦੀ ਨੇ ਵੀ ਗੱਲ ਕਰਨੀ।
2: ਹਾਂਜੀ, ਹਾਂਜੀ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
2: ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ?
4: ਮੈਂ ਵਧੀਆ, ਤੁਸੀਂ ਦੱਸੋ?
2: ਅਸੀਂ ਵੀ ਠੀਕ ਹਾਂ। ਬਤੋ, ਤੁਹਾਡਾ ਕੀ ਨਾਮ ਹੈ?
4: ਹਰਗੁਨ ਕੌਰ।
2: ਹਰਗੁਨ ਕੌਰ, ਓਕੇ। ਹਰਗੁਨ ਕੌਰ, ਤੁਸੀਂ ਅੱਗੇ ਤੇ ਕਦੀ ਸੁਣਾਇਆ ਨਹੀਂ ਚੁਟਕਲਾ, ਛੇਤੀ ਚਲ ਜਾਂਦੇ ਹੋ ਸਕੂਲ?
4: ਹਾਂਜੀ।
2: ਓਕੇ, ਹੁਣ ਛੁੱਟੀਆਂ ਵਾ, ਕੀ ਪਲਾਨ ਹੈ ਫਿਰ ਛੁੱਟੀਆਂ ਦਾ?
5: ਹਜੇ ਤਾਂ ਸੋਨਾ ਹੀ ਹੈ।
2: ਅੱਛਾ
0: ਇਹ ਵੀ ਵਧੀਆ ਗੱਲ ਹੈ।
2: ਤੇ ਲੜਨਾ ਲੜਨਾ ਲੁੜਨਾ ਨੀ?
5: ਉਹ ਤਾਂ ਲੜਦੇ ਹੀ ਰਹਿੰਦੇ,
0: ਉਹ ਤਾਂ ਰੁਟੀਨ ਜੋਬ ਹੈ।
2: ਉਹ ਤਾਂ ਕਾਫੀ ਜ਼ਰੂਰੀ ਜ਼ਰੂਰੀ ਹੁੰਦਾ ਵਾ ਫਿਰ।
0: ਸ਼ਗਨ ਹੈ।
2: ਕੌਣ ਕੌਣ ਜ਼ਿਆਦਾ ਲੜਾਈ ਪਾਉਂਦਾ?
5: ਛੋਟੀ।
2: ਹਾਏ
0: ਬਸ ਹੱਸ ਹੱਸ ਕੇ ਸਹਿ ਲਈਦਾ।
2: ਹਾਏ ਛੋਟੀ ਨੂੰ ਪੁੱਛਿਆ ਉਹਨੇ ਕਹਿਣਾ ਵੱਡੀ।
5: ਹਾਂ ਉਹਦੇ ਕਰਕੇ ਮੈਨੂੰ ਡਾਂਟ ਪੈ ਜਾਂਦੀ ਹੈ।
2: ਓਹੋ,
0: ਇਹ ਤੇ ਅਕਸਰ ਵੱਡਿਆਂ ਨਾਲ ਹੁੰਦਾ ਹੈ।
2: ਤੁਸੀਂ ਕਿਹੜੀ ਕਲਾਸ 'ਚ ਹੋ?
5: ਮੈਂ 8th।
2: 8th ਵਿੱਚ? ਓਕੇ ਓਕੇ। ਤੁਸੀਂ ਤਾਂ ਫਿਰ ਬਿਗ ਹੋ ਤੇ ਤੁਹਾਡੇ ਨਾਲ ਤੇ ਨਹੀਂ ਲੜਨਾ ਬਣਦਾ ਫਿਰ। ਹੈ ਤੁਹਾਡੇ ਨਾਲ ਲੜਨਾ ਤੇ ਡੈਮੇਜ ਹੋ ਸਕਦਾ। ਫਿਰ ਉਰੇ ਉਰੇ ਉਰੇ ਪਰੇ ਕਰਕੇ ਕੁੱਟ ਲੈਂਦੇ ਹੁੰਦੇ ਹੋ ਕਿ ਨਹੀਂ?
5: ਥੋੜਾ ਜਿਹਾ,
2: ਥੋੜਾ ਜਿਹਾ। ਕੀ ਸੁਣਾਓਗੇ ਫਿਰ?
5: ਕੁਐਸਚਨਸ ਆ ਮੇਰੇ 6 ਛੋਟੇ ਛੋਟੇ, ਬਟ ਉਹ ਇੱਕ ਦੂਜੇ ਦੇ ਨਾਲ ਰਿਲੇਟਡ ਆ।
2: 6 ਕੁਐਸਚਨ।
0: ਓਕੇ ਓਕੇ।
5: ਇੱਕ ਪਲੇਨ ਜਾ ਰਿਹਾ ਸੀਗਾ ਹਵਾ ਦੇ ਵਿੱਚ, ਤੇ ਉਹਦੇ ਵਿੱਚ 300 ਇੱਟਾਂ ਸੀਗੀਆਂ, ਤੇ ਇੱਕ ਡਿੱਗੀ ਤੇ ਕਿੰਨੀਆਂ ਰਹਿ ਗਈਆਂ?
2: ਅੱਛਾ, 300 ਇੱਟਾਂ ਸੀ।
5: ਹਾਂਜੀ,
2: ਇੱਕ ਡਿੱਗੀ।
5: ਹਾਂਜੀ,
2: ਵੇ ਕਿੰਨੀਆਂ ਰਹਿ ਗਈਆਂ? 299।
5: ਹਾਂਜੀ
2: ਓਕੇ। ਆ ਠੀਕ ਹੋ ਗਿਆ?
5: ਹਾਂਜੀ ਇਹ ਸਹੀ।
2: ਅੱਛਾ ਇਹ ਠੀਕ ਹੋ ਗਿਆ। ਓਕੇ ਓਕੇ। ਹਾਂਜੀ,
5: ਇੱਕ ਹਾਥੀ ਨੂੰ ਫ੍ਰਿਜ ਦੇ ਵਿੱਚ ਪਾਣਾ, ਉਹ ਕਿਵੇਂ ਪਾਵਾਂਗੇ?
2: ਇੱਕ ਹਾਥੀ ਨੂੰ ਫ੍ਰਿਜ ਦੇ ਵਿੱਚ ਪਾਣਾ?
5: ਹਾਂਜੀ
2: ਓਕੇ। ਹਾਥੀ ਦੀ ਹਵਾ ਕੱਢ ਕੇ?
5: ਨਹੀਂ,
0: ਦਰਵਾਜ਼ਾ ਖੋਲ ਕੇ।
2: ਹੈਂ? ਦਰਵਾਜ਼ਾ ਖੋਲ ਕੇ?
5: ਹਾਂਜੀ, ਤੁਸੀਂ ক্লোਜ਼ ਹੋ ਥੋੜਾ।
2: ਅੱਛਾ
0: ਅੱਛਾ
2: ਓਕੇ।
0: ਫ੍ਰਿਜ ਚ ਜਗ੍ਹਾ ਬਣਾਣੀ ਪੈਗੀ, ਸਾਰੇ ਡੁੱਬੇ ਡੁੱਬੇ ਆਟੇ ਵਾਲੇ ਡੁੱਬੇ, ਸਾਰਾ ਕੁਝ ਕੱਢਣਾ ਪੈਗਾ।
5: ਨਹੀਂ, ਫ੍ਰਿਜ ਤਾਂ ਖਾਲੀ ਹੋ ਆ।
2: ਫ੍ਰਿਜ ਖਾਲੀ ਆ?
0: ਖਾਲੀ ਹੈ।
2: ਫ੍ਰਿਜ ਖਾਲੀ ਆ, ਹਾਥੀ ਨੂੰ ਵਿੱਚ ਪਾਉਣਾ।
5: ਚਾਰ ਸਟੈਪ ਦੇ ਵਿੱਚ।
2: ਹੈਂ?
0: ਚਾਰ ਸਟੈਪ ਦੇ ਵਿੱਚ?
2: ਚਾਰ ਸਟੈਪ ਦੇ ਵਿੱਚ। ਓਕੇ,
0: ਇੱਕ ਸਟੈਪ ਤੇ ਹੋ ਗਈ ਨਾ ਦਰਵਾਜ਼ਾ ਖੋਲਣਾ।
5: ਹਾਂਜੀ।
0: 3 ਵੱਜਦੀ ਆ।
5: ਹਾਂਜੀ
2: ਹਾਂ, ਇੱਕ ਸਟੈਪ ਫਿਰ ਹਾਥੀ ਦਾ ਵੀ ਲਿਪੋ ਕਰਨਾ ਪਊਗਾ। ਹਾਥੀ ਨੂੰ ਪਹਿਲਾਂ ਦੌੜ ਦੌੜ ਲਵਾਉਣੀ ਪੈਣੀ ਆ, ਭੁੱਖੇ ਰੱਖਣਾ ਪੈਣਾ ਹਾਥੀ ਨੂੰ। ਹਾਥੀ ਨੂੰ ਪਹਿਲਾਂ ਪਤਲੇ ਕਰਨਾ ਪੈਣਾ, ਅਦਨਾਨ ਸਮੀ ਟਾਈਪ। ਇਹ ਥੋੜਾ ਜਿਹਾ ਔਖਾ ਹੈ।
5: ਉਹਨੂੰ ਚੁੱਕ ਕੇ ਵਿੱਚ ਪਾ ਕੇ ਫਿਰ ਫ੍ਰਿਜ ਬੰਦ ਕਰਕੇ
0: ਲੈ ਲਓ।
2: ਈਜ਼ੀ ਹੀ ਹੈ ਨਾ?
5: ਜਿਰਾਫ
2: ਨੂੰ ਵੀ ਪਾਉਣਾ ਵਾ, ਉਹਨੂੰ ਵੀ ਏਦਾਂ ਹੀ ਪਾ ਦਿਓਗੇ ਫਿਰ?
5: ਚਾਰ ਸਟੈਪਸ ਹੋ ਗਏ, ਬਟ 2 ਰਹਿ ਗਏ।
2: ਅੱਛਾ, ਹੋਰ 2 ਰਹਿ ਗਏ।
0: ਏਡਾ ਵੱਡਾ ਫ੍ਰਿਜ ਲੱਭਣਾ ਪੈਗਾ ਪਹਿਲਾਂ ਤਾਂ ਜਿਰਾਫ ਵਾਸਤੇ।
2: ਹੈ?
5: ਨਹੀਂ,
0: ਪਰ ਰੱਖਣਾ ਹੀ ਕਿਵੇਂ, ਇੰਨੀ ਠੰਡ ਵੈਸੇ ਹੀ ਪੈ ਰਹੀ ਹੈ ਫ੍ਰਿਜ ਦੇ ਵਿੱਚ।
2: ਰੱਖਣਾ ਤੇ ਰੱਖਣਾ ਆ ਗਏ। ਚਲ ਹਾਰ ਗਏ ਆਪਾਂ ਕੁੜੀਏ।
5: ਹਾਥੀ ਨੂੰ ਪਹਿਲਾਂ ਕੱਢ ਕੇ ਫਿਰ।
2: ਓਏ ਹੋਏ, ਅਜਾ ਹਾਥੀ ਨੂੰ ਕੱਢ ਕੇ ਫਿਰ ਜਰਾਫ ਰੱਖ ਲਿਆ। ਠੀਕ ਆ, ਹੋਰ?
5: ਤੇ ਸ਼ੇਰ ਨੇ ਨਾ ਪਾਰਟੀ ਬੁਲਾਈ ਸੀਗੀ, ਤੇ ਉੱਥੇ ਸਾਰੇ ਜਾਨਵਰ ਗਏ ਸੀਗੇ ਜੰਗਲ ਦੇ, ਬਸ ਇੱਕ ਨੀ ਗਿਆ। ਕਿਹੜਾ?
2: ਅੱਛਾ, ਸਾਰੀ ਪਾਰਟੀ ਬੁਲਾਈ, ਉਹ ਨੀ ਗਿਆ। ਇਹ ਜਰਾਫ ਹੀ ਨੀ ਗਿਆ ਹੋਣਾ ਫ੍ਰਿਜ ਚ ਬੈਠਾ ਵਾ। ਹਾਂ, ਇਹ ਪਾਊ ਫ੍ਰਿਜ ਚ ਬੈਠਾ। ਠੀਕ ਠੀਕ ਠੀਕ। ਥੈਂਕ ਯੂ ਪੁੱਤ।
0: ਥੈਂਕ ਯੂ ਅਗੇਨ।
5: ਥੈਂਕ ਯੂ,
2: ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ ਹਰਗੁਣ। ਤੇ ਨੈਕਸਟ ਨੈਕਸਟ ਸਾਡੇ ਨਾਲ ਤੇਗ। ਸਤਿ ਸ਼੍ਰੀ ਅਕਾਲ ਤੇਗ।
6: ਅੰਬਰ
2: ਨੇ ਗੱਲ ਕਰਨੀ। ਵਾਹ, ਗੁੱਡ ਗੁੱਡ ਗੁੱਡ। ਅੰਬਰ ਠੀਕ ਹੈ ਹੁਣ?
3: थोड़ी जी ठीक हो गया।
2: अच्छा थोड़ी जी ठीक हो गई। लड़न के जोगी ठीक होगी कि नहीं?
3: जोगी ठीक हो
2: गया। सुनाओगे?
3: मैं सुनाऊंगी एक बोली।
2: ओके।
3: इंगन मिंगन टली टलिंगन काला पीला दक्कड़ा कोड़ खामा बेल बदामा बूलिया पत्तरा हाथ कटारे पचरा आले खोड़े आया हथ कटारी पैर कटारी निकल वाले तेरी बारी।
2: ये तो एक गेम होंगी है ना मामा ने दसी तेन?
3: हाँ जी।
2: खेडे खेडे होंगे तो ही?
3: हाँ जी।
2: वेरी गुड वेरी गुड। थैंक यू। तो बड़े चिर बाद सुनाई है तो ही चेता ही भूल गया ही था। ते एम्बर
3: सासिकाल
2: एम्बर जी की हाल है?
3: मैं बढ़िया।
2: होय सब तो एक्टिव ते आज एम्बर ही आ।
3: हाँ।
2: तनु पता?
3: हाँ जी।
2: सारे बच्चियाँ नालों एक्टिव हो तो ही आज।
0: तुसी की खा हाँ की खा के इतनी एनर्जी?
2: फुल ऑफ एनर्जी।
3: कुछ नहीं खाया।
2: कुछ नहीं खाया। वेरी नाइस की सुनाओगे फिर?
3: मैं कुछ नहीं सुनाना। खाली गल करना।
2: ओए थैंक यू बुद्धू। थैंक यू। तुम तो बहुत सोनी एनर्जी देती तुम। थैंक यू।
3: मैं एक टॉय है मेरे हाथ बीच।
2: की सुई?
0: टॉय टॉय
2: टॉय।
3: हाँ जी।
2: केड़ा?
3: टेडी।
2: ओ टेडी टॉय।
3: जे ब्लैंकर।
2: अच्छा
3: ब्लैंकर।
2: आ कौन लागे गल्ला करदा वा?
3: मैं
2: नहीं आ लागे होर भी कोई हैगा वा? बेबी कौन आ?
3: टिगरी
2: हैं
3: आ
2: थैंक यू। सारे बच्चों का बहुत बहुत धन्यवाद। लास्ट साढ़े नौ होंगे। लाल जी की हाल ने? हेलो
0: सत श्रीकाल जी।
6: क्या हाल है जी?
2: ठीक ठाक जी। तुम
6: वधिया? वधिया जी। मैं अमरूद बार बकरी अमरूद बारो पक्का ही
2: की, की, की?
6: अमरुद बार पक्का नहीं अमरुद बारो पक्का ही।
0: नहीं नहीं है पक्का है।
2: ऐ ना तो ही अमरुद दी आकड़ च नौ नहीं खबदा।
6: नहीं वैसे ना
0: अब कार्ड तो नाल वैंदा है वो मार्केट दे बेच बराबरी दे
6: ज्यादा मूल ने
0: मल्टीकल्चर
6: मंगो बनाया अभी ना भी जेड़े रिश्तेदार नहीं बुलाया ही उन्होंने नहीं बुलावा।
2: हां नहीं ठीक है आगे
6: बड़े स्वीट हो मेनू पता बचपन च मैं चाशनी डिग गया।

0: ਆਪਣੇ ਨਾ ਜਸਵਾਲ ਭਾਈ ਦੇ ਨਾ ਲੱਤਾਂ ਬਾਵਾਂ ਦੇ ਸਾਰੇ ਬਾਲ ਉੜ ਜਾਂਦੇ ਹਨਾ, ਤੇ ਭਾਬੀ ਕਹਿੰਦੇ ਵੀ ਤੂੰ ਜਿਹੜੀ ਕੱਲ ਕਰੀਮ ਲਾਈ ਸੀ ਤੇ ਉਹ ਮੈਨੂੰ ਦੇਖ ਲੱਤਾਂ ਬਾਵਾਂ ਬਾਲ ਉੱਡ ਗਏ ਹਨਾ, ਉਹ ਕਰੀਮ ਖਰਾਬ ਤਾਂ ਨੀ? ਕਹਿੰਦੀ ਉਹ ਕਹਿੰਦੀ ਐਕਚੁਲੀ ਨਾ ਉਹ ਐਕਸਪਾਇਰੀ ਹੋ ਗਈ ਤੇ ਮੈਂ ਕਹਿੰਦਾ ਵੇਸਟ ਜਾਣੀ ਹੈ, ਚੱਲ ਲਾ ਲਓ ਤੁਸੀਂ.
1: ਇੱਕੋ ਵਾਰ ਚ ਡੱਬਾ ਖਤਮ.
2: ਇਹਨਾਂ ਸ਼ੁਕਰ ਉਹਨਾਂ ਫਰੂਟ ਕਰੀਮ ਨੀ ਬਣਾ ਲਈ.
0: ਪੀਜ਼ੇ ਵਾਲੀ ਸ਼ੋਪ ਤੇ ਗਏ, ਉਹਨੇ ਬੰਦੇ ਨੇ ਪੀਜ਼ਾ ਫੜਾਇਆ ਨਾ, ਜਸਵਾਲੀ ਕਹਿੰਦੇ ਭਾਈ ਕਹਿੰਦੇ ਦੋ ਮਿੰਟ ਰੁਕੋ, ਕਹਿੰਦੇ ਕੀ ਭਾਈ ਚੱਪਲਾਂ ਤਰ ਕੇ ਫਿਰ ਪੀਜ਼ਾ ਫੜਿਆ ਭਲਾ ਗਿਓ?
2: ਕਿਉਂ?
0: ਉਹ ਪੀਜ਼ਾ ਕੱਲਾ ਗੁਰਦੁਆਰੇ ਫਿਰ ਖਾਂਦੇ ਹੁੰਦੇ ਪਹਿਲਾਂ.
1: ਇਹ ਤੇ ਗੱਲ ਸਹੀ,
2: ਬਾਹਰ ਖਾਧੇ ਨੀ ਕਦੀ. ਥੈਂਕ ਯੂ ਲਾਲ ਜੀ, ਥੈਂਕ ਯੂ ਵੀ, ਤੁਹਾਡਾ ਸਾਰਿਆਂ ਦਾ ਧੰਨਵਾਦ. ਹੱਸਦੇ ਖੇਡਦੇ ਰਹੋ ਅਤੇ ਧੰਨਵਾਦ, ਬਹੁਤ ਮਿਹਰਬਾਨੀ ਗੁਰਜੀਤ ਜੀ, ਦੇਸ਼ਬੰਦ ਬਾਦਵਾ ਜੀ ਧੰਨਵਾਦ, ਰਜਿੰਦਰ ਬਾਵਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਵੀ ਦਿਨ ਵਧੀਆ ਰਹੇ. ਮਨਿੰਦਰ ਕੌਰ ਰੱਖੜਾ ਜੀ ਤੁਹਾਡਾ ਵੀ ਧੰਨਵਾਦ, ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਬਹੁਤ ਮਿਹਰਬਾਨੀ. ਬਾਇਓਗ੍ਰਾਫੀ ਸਟੋਰੀ ਆਫ ਲੇਟ ਵਿਲਮਾ ਵਾਜ਼ ਇੰਸਪਾਇਰਿੰਗ, ਥੈਂਕ ਯੂ ਜੀ, ਮਿਹਰਬਾਨੀ. ਅਤੇ ਜਸਕਿਰ ਜੀ ਕਹਿੰਦੇ ਕਿ ਹਾਥੀ ਬਾਹਰ ਕੱਢ ਕੇ ਫਿਰ ਅੱਛਾ, ਇਹਨਾਂ ਨੂੰ ਪਤਾ ਸੀ ਇਹ ਗੱਲ ਦਾ. ਓਕੇ, ਅਤੇ ਥੈਂਕ ਯੂ ਕਰਮ ਜੀ, ਕਹਿੰਦੇ ਨੇ ਕਿ ਪਿੰਡ ਅਮਰੂਦ ਨੂੰ ਅਮਰੂਦ ਦੀ ਭੈਣ ਪਿੰਕ ਅਮਰੂਦ ਨੂੰ ਨਾਲ ਲੈ ਕੇ ਜਾਣਾ. ਅੱਛਾ, ਓਕੇ ਓਕੇ, ਹਾਂ ਪਿੰਕੀ ਨੂੰ, ਓਕੇ ਚਲੋ ਨਾਲ ਲੈ ਕੇ ਜਾਵਾਂਗੇ. ਸਤਿ ਸ਼੍ਰੀ ਅਕਾਲ ਜੀ. ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ 22 ਕੈਰਟ ਦਾ ਰੇਟ ਆ ਜੀ $181 ਹੋ ਗਿਆ ਪ੍ਰਤੀ ਗ੍ਰਾਮ. ਧੰਨਵਾਦ ਜੀ, ਮਿਹਰਬਾਨੀ. ਅਤੇ ਸਾਰੇ ਸੁਣਨ ਵਾਲਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਇੱਧਰ. ਅੰਮ੍ਰਿਤ ਜੀ ਬਹੁਤ ਬਹੁਤ ਮਿਹਰਬਾਨੀ, ਗੁਰਵੀਨ ਜੀ ਧੰਨਵਾਦ ਤੁਹਾਡਾ, ਅਤੇ ਹਰਚੰਦ ਸਿੰਘ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ. ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ 1674 AM.

ਰੇਡੀਓ ਹਾਂਜੀ 1674 AM ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੂਨ ਮਹੀਨੇ ਦੀ 29 ਤਾਰੀਖ ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ, ਪ੍ਰੋਗਰਾਮ ਨਿਊਜ਼ ਰੂਮ, ਔਰ ਸਭ ਤੋਂ ਪਹਿਲਾਂ ਸ਼ੁਰੂਆਤ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਕੌਮਾਂਤਰੀ ਖਬਰਾਂ ਦੇ ਨਾਲ। ਨਿਊਜ਼ ਰੂਮ ਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵਿੱਚ, ਇੱਕ ਪਾਸੇ ਲੜਾਈ ਰੁਕਣ ਦੀ ਖਬਰ ਤੇ ਦੂਜੇ ਪਾਸੇ ਜੰਗ ਵਧਣ ਦੀ ਖਬਰ। ਪਾਕਿਸਤਾਨ ਤੇ ਅਫਗਾਨਿਸਤਾਨ ਸਰਹੱਦ ਦੇ ਉੱਤੇ ਜਾਰੀ ਕੀਤੀ ਗਈ ਜ਼ਮੀਨੀ ਕਾਰਵਾਈ ਦੇ ਵਿੱਚ ਘੱਟੋ ਘੱਟ 35 ਲੋਕ ਹੋਰ ਮਾਰੇ ਗਏ ਨੇ। ਪਾਕਿਸਤਾਨ ਨੇ ਸੋਮਵਾਰ ਦੇ ਦਿਨ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ਉੱਥੋਂ ਦੇ ਸੂਚਨਾ ਮੰਤਰੀ ਅਤਾ ਤਰਾਰ ਨੇ ਦੱਸਿਆ ਹੈ ਕਿ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਤੇ ਸ਼ਰਨ ਸਥਲਾਂ ਦੇ ਉੱਤੇ ਇਹ ਕਾਰਵਾਈ ਸ਼ਨੀਵਾਰ ਦੇ ਦਿਨ ਕਰਾਚੀ ਦੇ ਵਿੱਚ ਪਾਕਿਸਤਾਨ ਰੇਂਜਰਸ ਹੈੱਡਕੁਆਟਰ ਦੇ ਉੱਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਕੀਤੀ ਗਈ ਸੀ। ਤਰਾੜ ਨੇ ਇਹ ਵੀ ਕਿਹਾ ਹੈ ਕਿ ਇਹ ਕਾਰਵਾਈ ਖੈਬਰ ਪਖਤੂਨਵਾ ਤੇ ਬਲੂਚਿਸਤਾਨ ਦੇ ਲੋਕਾਂ ਤੇ ਕਰਾਚੀ ਦੇ ਵਿੱਚ ਪਾਕਿਸਤਾਨੀ ਰੇਂਜਰਸ ਕੈਂਪ ਦੇ ਉੱਤੇ ਹਾਲੀਆ ਕੀਤੇ ਗਏ ਅੱਤਵਾਦੀ ਹਮਲਿਆਂ ਦੇ ਜਵਾਬ ਦੇ ਵਿੱਚ ਬਿਲਕੁਲ ਸਟੀਕ ਹਮਲਿਆਂ ਨੂੰ ਅੰਜਾਮ ਦੇ ਕੇ ਕੀਤੀ ਗਈ ਹੈ। ਦੱਸ ਦਈਏ ਕਿ ਐਤਵਾਰ ਰਾਤ ਹੋਏ ਇਹਨਾਂ ਹਮਲਿਆਂ ਦੇ ਵਿੱਚ ਅਫਗਾਨਿਸਤਾਨ ਦੇ ਘੱਟੋ ਘੱਟ 35 ਲੋਕ ਮਾਰਨ ਦਾ ਦਾਅਵਾ ਪਾਕਿਸਤਾਨ ਨੇ ਕੀਤਾ। ਪਾਕਿਸਤਾਨ ਫੌਜ ਨੇ ਇਸ ਤੋਂ ਪਹਿਲਾਂ 29 ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ, ਪਰ ਅਫਗਾਨਿਸਤਾਨ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੇ ਵਿੱਚ ਆਮ ਲੋਕ ਤੇ ਛੋਟੇ ਬੱਚੇ ਵੀ ਸ਼ਾਮਲ ਨੇ। ਇਸ ਕਰਕੇ ਇਹ ਹਮਲੇ ਸਟੀਕ ਤਾਂ ਨਹੀਂ ਮੰਨੇ ਜਾ ਸਕਦੇ। ਇਸ ਤੋਂ ਇਲਾਵਾ 40 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਪਾਕਿਸਤਾਨ ਦੇ ਮੰਤਰੀ ਤਰਾੜ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਬਲਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਪਾਕਿਸਤਾਨ ਅਫਗਾਨਿਸਤਾਨ ਸਰਹੱਦ ਦੇ ਉੱਤੇ ਇਹ ਯੋਜਨਾਬੱਧ ਜ਼ਮੀਨੀ ਹਮਲੇ ਕੀਤੇ ਸੀ। ਦੱਸ ਦਈਏ ਕਿ ਪਾਕਿਸਤਾਨ ਨੇ 26 ਫਰਵਰੀ ਨੂੰ ਆਪਰੇਸ਼ਨ ਗਜ਼ਬਲਿਲ ਹੱਕ ਸ਼ੁਰੂ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਕਾਰਵਾਈ ਅਫਗਾਨ ਤਾਲਿਬਾਨ ਬਲਾਂ ਦੇ ਦੁਆਰਾ 2600 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਨਾਲ 53 ਥਾਵਾਂ ਦੇ ਉੱਤੇ ਕਥਿਤ ਹਮਲਿਆਂ ਦੇ ਜਵਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਉੱਥੇ ਦੂਸਰੇ ਪਾਸੇ ਮੀਡੀਆ ਰਿਪੋਰਟਸ ਦੇ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨਾਂ ਦੇ ਵਿੱਚ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਤਣਾਅ ਘੱਟ ਕਰਨ ਤੇ ਪਿੱਛੇ ਹਟਣ ਦੇ ਉੱਤੇ ਸਹਿਮਤੀ ਜਤਾ ਦਿੱਤੀ ਗਈ ਹੈ। ਦੱਸ ਦਈਏ ਕਿ ਉਂਝ ਤਾਂ ਜੰਗਬੰਦੀ ਦਾ ਸਮਝੌਤਾ ਚੱਲ ਰਿਹਾ, ਪਰ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਇਹ ਲੱਗੇ ਸੀ ਕਿ ਇਰਾਨ ਨੇ ਕੁਝ ਇੱਕ ਬਰਤਾਨਵੀ ਕਰੂਜ਼ ਦੇ ਉੱਤੇ ਜਾਂ ਜਿਹੜੇ ਮਾਲਵਾਹਕ ਜਹਾਜ਼ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ। ਦੱਸ ਦਈਏ ਕਿ ਸਹਿਮਤੀ ਹੋਰਮੁਜ਼ ਸਟ੍ਰੇਟ ਤੇ ਉਸਦੇ ਆਲੇ ਦੁਆਲੇ ਦੇ ਹੋਏ ਇਹਨਾਂ ਇਲਾਕਿਆਂ ਦੇ ਵਿੱਚ ਹਮਲਿਆਂ ਤੋਂ ਬਾਅਦ ਸਾਹਮਣੇ ਆਈ ਹੈ। ਘਟਨਾਵਾਂ ਦੇ ਬਾਅਦ ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ ਉੱਤੇ ਜੰਗਬੰਦੀ ਦੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਵੀ ਮੜਿਆ ਸੀ। ਖ਼ਬਰ ਅਦਾਰੇ BBC ਦੇ ਮੁਤਾਬਕ ਅਮਰੀਕੀ ਪਾਰਟਨਰ CBS ਨਿਊਜ਼ ਨੇ ਇਸ ਖ਼ਬਰ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਹੁਣ ਜਹਾਜ਼ ਇਸ ਸਮੁੰਦਰੀ ਰਸਤੇ ਤੋਂ ਸੁਤੰਤਰ ਰੂਪ ਦੇ ਵਿੱਚ ਆਵਾਜਾਈ ਕਰ ਸਕਣਗੇ। ਇਹ ਵੀ ਕਿਹਾ ਗਿਆ ਹੈ ਕਿ ਇਹ ਜੰਗ ਖਤਮ ਕਰਨ ਦੇ ਉਦੇਸ਼ ਦੇ ਨਾਲ ਕੀਤੀ ਗਈ ਨਵੀਂ ਗੱਲਬਾਤ ਦਾ ਇੱਕ ਹਿੱਸਾ ਹੈ। ਹੋਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਰੋਕਣ ਨੂੰ ਲੈ ਕੇ ਸਹਿਮਤੀ ਦੀਆਂ ਇਹਨਾਂ ਰਿਪੋਰਟਾਂ ਦੇ ਉੱਤੇ ਹਾਲੇ ਤੱਕ ਇਰਾਨ ਨੇ ਤਾਂ ਕੋਈ ਟਿੱਪਣੀ ਨਹੀਂ ਕੀਤੀ ਹੈ। 17 ਜੂਨ ਨੂੰ ਅਮਰੀਕਾ ਤੇ ਇਰਾਨ ਨੇ 14 ਬਿੰਦੂਆਂ ਵਾਲੇ ਇੱਕ MOU ਯਾਨੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੇ ਉੱਤੇ ਹਸਤਾਖਰ ਕੀਤੇ ਸੀ, ਜਿਸ ਦੇ ਵਿੱਚ ਸਾਰੇ ਮੋਰਚਿਆਂ ਦੇ ਉੱਤੇ ਫੌਜੀ ਮੁਹਿੰਮਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰਨ ਤੇ ਸਥਾਈ ਰੂਪ ਦੇ ਵਿੱਚ ਫਿਲਹਾਲ ਖਤਮ ਕਰ ਦੇਣ ਦੀ ਜਿਹੜੀ ਗੱਲਬਾਤ ਸਿਰੇ ਚੜ੍ਹੀ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਭਾਰਤ ਦੇ ਨਾਲ ਕਈ ਸਮਝੌਤਿਆਂ ਦੇ ਉੱਤੇ ਹਸਤਾਖਰ ਹੋਣ ਦੀ ਖਬਰਾਂ ਸਾਹਮਣੇ ਆਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਸੈਸ਼ਲਸ ਦੀ ਇਸ ਯਾਤਰਾ ਦੇ ਦਰਮਿਆਨ ਬਹੁਤ ਸਾਰੇ ਨਤੀਜਿਆਂ ਦੇ ਉੱਤੇ ਸਹਿਮਤੀ ਬਣੀ ਹੈ। ਇਸ ਦੇ ਵਿੱਚ ਸੈਸ਼ਲਸ ਦੇ ਅੰਦਰ UPI ਨੂੰ ਲਾਗੂ ਕਰਨ ਦਾ ਸਮਝੌਤਾ ਵੀ ਸ਼ਾਮਲ ਹੈ ਔਰ ਦਵਾਈਆਂ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਗਿਆ। ਅਸੀਂ ਕਲਾਈਮੇਟ ਐਕਸ਼ਨ, ਗ੍ਰੀਨ ਹਾਈਡਰੋਜਨ ਐਨਰਜੀ, ਬਲੂ ਇਕਾਨਮੀ ਦੇ ਨਾਲ ਜੁੜੇ ਕਈ ਮਸਲਿਆਂ ਦੇ ਉੱਤੇ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੈਸ਼ਲਸ ਯਾਤਰਾ ਦੇ ਦਰਮਿਆਨ ਕੁੱਲ 19 ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ, ਜਿਸ ਦੇ ਵਿੱਚ ਫਾਸਟ ਪੈਟਰੋਲ, ਜਹਾਜ਼, ਐਂਬੂਲੈਂਸ, ਯੂਟੀਲਿਟੀ ਵਹੀਕਲ, ਚਾਵਲ, ਸੀਮੈਂਟ ਵਰਗੀਆਂ ਕਈ ਚੀਜ਼ਾਂ ਸੈਸ਼ਲਸ ਨੂੰ ਦੇਣ ਦੇ ਮੁੱਦੇ ਦੇ ਉੱਤੇ ਸਹਿਮਤੀ ਬਣੀ ਹੈ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਹੁਣ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦੋਸ਼ ਮੜਿਆ ਹੈ ਕਿ ਦਿੱਲੀ ਪੁਲਿਸ ਉਹਨਾਂ ਨੂੰ ਜ਼ਰੂਰੀ ਸਹੂਲਤਾਂ ਨਹੀਂ ਦੇ ਰਹੀ। ਸੋਨਮ ਵਾਂਗਚੁਕ ਨੂੰ ਇੱਕ ਪੋਰਟੇਬਲ ਟੋਇਲਟ ਦਿੱਤੀ ਜਾਣੀ ਚਾਹੀਦੀ ਹੈ। ਪੁਲਿਸ ਇਹ ਕਹਿ ਰਹੀ ਹੈ ਕਿ ਇਸ ਦੀ ਇਜਾਜ਼ਤ ਨਹੀਂ ਹੈ। ਅਜਿਹੀ ਪੋਸਟ
ਕਰਦਿਆਂ ਹੋਇਆਂ ਇੱਕ ਵੀਡੀਓ ਪੋਸਟ ਕਰਦਿਆਂ ਹੋਇਆਂ ਦੀਪਕੇ ਨੇ ਇਹ ਵੀ ਲਿਖਿਆ ਕਿਹਾ ਕਿ ਮੋਬਾਈਲ ਟਾਇਲਟ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਆਖਿਰਕਾਰ ਕਿਸ ਦੇ ਲਈ ਹੁੰਦਾ ਇਸ ਤੋਂ ਪਹਿਲਾਂ ਐਤਵਾਰ ਦੇ ਦਿਨ ਅਭਿਜੀਤ ਦੀਪਕੇ ਨੇ ਐਕਸ ਦੇ ਉੱਤੇ ਪੋਸਟ ਕਰਕੇ ਦਿੱਲੀ ਪੁਲਿਸ ਦੇ ਉੱਤੇ ਸਹਿਯੋਗ ਨਾ ਦੇਣ ਦਾ ਦੋਸ਼ ਮੜਿਆ ਸੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਯੋਧਿਆ ਦੇ ਵਿੱਚ ਰਾਮ ਮੰਦਰ ਚੜਾਵੇ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਮਸਲਾ ਜਿੱਥੇ ਹੁਣ ਅਯੋਧਿਆ ਦੇ ਸਥਾਨਕ ਵਕੀਲਾਂ ਨੇ ਰਲ ਕੇ ਇੱਕ ਫੈਸਲਾ ਲਿਆ ਕਿਹਾ ਹੈ ਕਿ ਇਸ ਚੋਰੀ ਵਿਵਾਦ ਦੇ ਵਿੱਚ ਦੋਸ਼ੀਆਂ ਦਾ ਕੋਈ ਵੀ ਅਯੋਧਿਆ ਦਾ ਵਕੀਲ ਤਾਂ ਘੱਟੋ ਘੱਟ ਕੇਸ ਨਹੀਂ ਲੜੇਗਾ ਫੈਜ਼ਾਬਾਦ ਬਾਰ ਐਸੋਸੀਏਸ਼ਨ ਦੇ ਵਿੱਚ ਹੋਈ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਅਯੋਧਿਆ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਇਹਨਾਂ 8 ਕਥਿਤ ਦੋਸ਼ੀਆਂ ਦੇ ਉੱਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਇਹਨਾਂ ਦੇ ਘਰਾਂ ਔਰ ਇਹਨਾਂ ਦੇ ਜਾਣਕਾਰਾਂ ਦੇ ਘਰਾਂ ਦੇ ਉੱਤੇ SIT ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ ਵਿਰੋਧੀ ਧਿਰ ਦੀ ਤਰਫ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ ਔਰ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਉਹ ਰਲ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਦੱਸ ਦਈਏ ਕਿ ਰਾਮ ਮੰਦਰ ਚੜਾਵੇ ਦੇ ਵਿੱਚ ਚੋਰੀ ਦੇ 8 ਦੋਸ਼ੀ ਜਿਹੜੇ ਨੇ ਉਹਨਾਂ 'ਚ ਰਾਮ ਪ੍ਰਕਾਸ਼ ਰਾਮ ਸ਼ੰਕਰ ਯਾਦਵ ਉਰਫ ਟੀਨੂ ਯਾਦਵ ਵੀ ਹੈ ਜੋ ਕਿ ਚੰਪਤ ਰਾਏ ਦੇ ਕਰੀਬੀ ਸਾਬਕਾ ਡਰਾਈਵਰ ਅਤੇ ਰਾਮ ਮੰਦਰ ਦੀ ਵਿਵਸਥਾ ਦੇ ਵਿੱਚ ਅਹਿਮ ਰੋਲ ਰੱਖਣ ਵਾਲੇ ਦੱਸੇ ਜਾ ਰਹੇ ਨੇ ਹਾਲਾਂਕਿ ਕਿਸੇ ਵੀ ਟਰੱਸਟੀ ਦਾ ਨਾਮ ਇਸ ਮਾਮਲੇ 'ਚ ਸਾਹਮਣੇ ਨਹੀਂ ਆਇਆ ਪਰ ਅਨੁਕਲਪ ਮਿਸ਼ਰਾ ਜਿਨ੍ਹਾਂ ਨੂੰ ਦਾਨ ਦੇ ਮਿਲੇ ਕੈਸ਼ ਨੂੰ ਗਿਣਨ ਦੀ ਜ਼ਿੰਮੇਵਾਰੀ ਸੀ ਇਸ ਤੋਂ ਇਲਾਵਾ ਅਨੁਕਲਪ ਮਿਸ਼ਰਾ ਦੇ ਸਗੇ ਸਾਲੇ ਲਵਕੁਸ਼ ਮਿਸ਼ਰਾ ਰਮਾ ਸ਼ੰਕਰ ਮਿਸ਼ਰਾ ਇਹ ਵੀ ਦਾਨ ਗਿਣਨ ਦੀ ਜਿਹੜੀ ਰਕਮ ਸੀ ਉਸ ਨੂੰ ਗਿਣਨ ਦਾ ਕੰਮ ਕਰਦੇ ਸੀ ਕਰੁਣੇਸ਼ ਪਾਂਡੇ ਇਹ ਸਿੱਧੇ ਤੌਰ ਦੇ ਉੱਤੇ ਦਾਨ ਪਾਤਰ ਦੇ ਵਿੱਚ ਚੜੇ ਚੜਾਵੇ ਦੇ ਲਈ ਜ਼ਿੰਮੇਦਾਰ ਸ਼ਖਸ ਸੀ ਸੁਭਾਸ਼ ਸ਼੍ਰੀਵਾਸਤਵ ਕੈਨਰਾ ਬੈਂਕ ਦਾ ਇੱਕ ਰਿਟਾਇਰਡ ਕਰਮਚਾਰੀ ਕਿਹਾ ਜਾ ਰਿਹਾ ਹੈ ਕਿ ਬੈਂਕਾਂ ਨੂੰ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦਾ ਪਤਾ ਲੱਗ ਗਿਆ ਸੀ ਮਨੀਸ਼ ਯਾਦਵ ਜੋ ਕਿ ਰਾਮ ਸ਼ੰਕਰ ਯਾਦਵ ਦਾ ਭਤੀਜਾ ਵੀ ਹੈ ਅਤੇ ਅਵਿਨਾਸ਼ ਸ਼ੁਕਲਾ ਇਹ ਵੀ ਸਥਾਨਕ ਵਸਨੀਕ ਦੱਸਿਆ ਜਾ ਰਿਹਾ ਦੱਸ ਦਈਏ ਕਿ ਹੁਣ ਤੱਕ ਪੁਲਿਸ ਨੇ ਜਿਹੜੇ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਦਕਿ ਇਹ ਕਰੋੜਾਂ ਰੁਪਏ ਦਾ ਇੱਕ ਫਰਜ਼ੀ ਘੁਟਾਲਾ ਔਰ ਮਾਮਲਾ ਮੰਨਿਆ ਜਾ ਰਿਹਾ ਇਸ ਦੇ ਵਿੱਚ ਕਿਸੇ ਵੀ ਵੱਡੇ ਸ਼ਖਸ ਦਾ ਨਾਮ ਸਾਹਮਣੇ ਨਹੀਂ ਆਇਆ ਉੱਧਰ ਪੱਛਮ ਬੰਗਾਲ ਦੇ ਵਿੱਚ ਸਵੇਂਦੂ ਸਰਕਾਰ ਦੀ ਤਰਫ ਤੋਂ ਅੱਜ ਯਾਨੀ ਸੋਮਵਾਰ ਦੇ ਦਿਨ ਸੂਬੇ ਦੀ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਵਿੱਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਚਰਚਿਤ ਹੈ ਸਿਵਲ ਇਕਸਾਰ ਜਿਹੜਾ ਯੂਨੀਵਰਸਲ ਸਿਵਲ ਕੋਡ ਹੈ UCC ਇਸ ਨੂੰ ਸਰਕਾਰ ਬਿੱਲ ਦੇ ਤੌਰ ਦੇ ਉੱਤੇ ਪੇਸ਼ ਕਰ ਸਕਦੀ ਔਰ UCC ਦੇ ਨਾਲ ਜੁੜਿਆ ਹੋਇਆ ਵਿਸ਼ੇਸ਼ ਸੈਸ਼ਨ 4 ਹੋਰ ਬਿੱਲਾਂ ਦੇ ਨਾਲ ਜੁੜ ਕੇ ਆਇਆ ਦੱਸ ਦਈਏ ਕਿ ਇਹਨਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਜ਼ਬਤ ਕਰਨ ਨਿਲਾਮੀ ਦੇ ਨਾਲ ਸੰਬੰਧਿਤ ਬਿੱਲ ਵੀ ਸ਼ਾਮਲ ਕੀਤਾ ਜਾਏਗਾ ਇਸ ਤੋਂ ਪਹਿਲਾਂ ਪੱਛਮ ਬੰਗਾਲ ਸਰਕਾਰ ਦੀ ਤਰਫ ਤੋਂ ਸੁਰੱਖਿਆ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਾਲਾ ਇੱਕ ਬਿੱਲ 2026 ਵੀ ਪੇਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ ਦਾ ਇੱਕ ਇਤਿਹਾਸਕ ਸਮਝੌਤਾ ਗੁਆਂਢੀ ਟਾਪੂ ਮੁਲਕ ਵਨੂਆਤੂ ਦੇ ਨਾਲ ਹੋਇਆ ਦੱਸ ਦਈਏ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੌਥਮ ਨਪਾਕ ਇਸ ਵਕਤ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ ਕੱਲ੍ਹ ਦੇ ਦਿਨ ਜਿਹੜਾ ਇਹ ਆਸਟ੍ਰੇਲੀਆ ਦੇ ਵਿੱਚ ਲੈਂਡ ਕੀਤੇ ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਨਕਮਾਲ ਅਗਰੀਮੈਂਟ ਕੈਨਬਰਾ ਦੇ ਵਿੱਚ ਸਾਈਨ ਕੀਤਾ ਗਿਆ ਦੱਸ ਦਈਏ ਕਿ ਉਹੀ ਸਮਝੌਤਾ ਹੈ ਜਿਹੜਾ 10 ਮਹੀਨਿਆਂ ਪਹਿਲਾਂ ਵਨੂਆਤੂ ਦੇ ਪ੍ਰਧਾਨ ਮੰਤਰੀ ਜੌਥਮ ਨਪਾਕ ਦੀ ਤਰਫ ਤੋਂ ਵਾਪਸ ਖਿੱਚ ਲਿਆ ਗਿਆ ਸੀ ਮੰਨਿਆ ਜਾ ਰਿਹਾ ਸੀ ਕਿ ਉਸ ਵਕਤ ਚੀਨ ਦੇ ਦਬਾਅ ਦੇ ਤਹਿਤ ਇਹ ਸਮਝੌਤੇ ਤੋਂ ਹੱਥ ਪਿਛਾਂ ਖਿੱਚੇ ਗਏ ਸੀ ਹੁਣ ਇੱਕ ਵਾਰ ਫਿਰ ਤੋਂ ਇਸ ਸਮਝੌਤੇ ਦੇ ਉੱਤੇ ਹਸਤਾਖਰ ਕਰਨਾ ਆਸਟ੍ਰੇਲੀਆ ਦੀ ਇੱਕ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਹੈ ਦੱਸ ਦਈਏ ਕਿ ਇਸ ਦੇ ਤਹਿਤ ਵਨੂਆਤੂ ਦੀ ਕੈਬਨਿਟ ਪਹਿਲਾਂ ਹੀ ਆਸਟ੍ਰੇਲੀਆ ਨੂੰ ਇਸ ਸਮਝੌਤੇ ਦੇ ਬਾਬਤ ਹਰੀ ਝੰਡੀ ਦੇ ਚੁੱਕੀ ਹੈ ਦੋਵੇਂ ਦੇਸ਼ਾਂ ਦੇ ਦਰਮਿਆਨ ਇਸ ਸਮਝੌਤੇ ਦੇ ਸਿਰੇ ਚੜ੍ਹਨ ਤੋਂ ਬਾਅਦ ਬਹੁਤ ਸਾਰੇ ਮਸਲਿਆਂ ਦੇ ਉੱਤੇ ਆਪਸੀ ਸਹਿਮਤੀ ਬਣੇਗੀ ਦੱਸ ਦਈਏ ਕਿ ਚੀਨ ਦੀ ਤਰਫ ਤੋਂ ਇਸ ਵਕਤ ਵਨੂਆਤੂ ਦੇ ਵਿੱਚ ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ ਅਤੇ ਲੋਕਲ ਇਨਫਰਾਸਟ੍ਰਕਚਰ ਤੱਕ ਦਾ ਨਿਰਮਾਣ ਕੀਤਾ ਜਾ ਰਿਹਾ ਇਸ ਤਰੀਕੇ ਦੇ ਨਾਲ ਵਨੂਆਤੂ ਦੇ ਵਿੱਚ ਆਪਣੀ ਮੌਜੂਦਗੀ ਕਰਕੇ ਚੀਨ ਆਸਟ੍ਰੇਲੀਆ ਦੇ ਉੱਤੇ ਸਿੱਧੀ ਨਜ਼ਰ ਰੱਖ ਰਿਹਾ ਇਸ ਦਰਮਿਆਨ ਆਸਟ੍ਰੇਲੀਆ ਦੇ ਲਈ ਇਹ ਸਮਝੌਤਾ ਹੋਣਾ ਜ਼ਰੂਰੀ ਸੀ ਜੋ ਕਿ ਵਨੂਆਤੂ ਦੇ ਕ੍ਰਿਟੀਕਲ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ ਆਸਟ੍ਰੇਲੀਆ ਦੀ ਮਦਦ ਦਏਗਾ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਪ੍ਰਸ਼ਨ ਕਾਲ ਚੱਲ ਰਿਹਾ ਇਸ ਦਰਮਿਆਨ
ਆਸਟ੍ਰੇਲੀਆ ਦੀ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਥ ਨੇ ਇੱਕ ਹੋਰ ਬਿੱਲ ਜਿਹੜਾ ਸੋਸ਼ਲ ਮੀਡੀਆ ਬੈਨ ਦੇ ਨਾਲ ਜੁੜਿਆ ਹੋਇਆ ਉਸ ਦੇ ਨਾਲ ਜੁੜਿਆ ਸੋਧ ਬਿੱਲ ਲਿਆਂਦਾ। ਦੱਸ ਦਈਏ ਕਿ ਆਸਟ੍ਰੇਲੀਆ 'ਚ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਖਾਤੇ ਬਣਾਉਣੇ ਯਾਨੀ ਅਕਾਊਂਟਸ ਬਣਾਉਣੇ ਅਤੇ ਉਹਨਾਂ ਨੂੰ ਚੱਲਦਾ ਰੱਖਣਾ ਗੈਰ ਮਨਜ਼ੂਰ ਕੀਤਾ ਗਿਆ ਯਾਨੀ ਕਿ ਇੱਥੇ ਇਹਨਾਂ ਦੀ ਪਾਬੰਦੀ ਹੈ। ਪਰ ਈ ਸੇਫਟੀ ਕਮਿਸ਼ਨਰ ਨੂੰ ਵਧੇਰੇ ਤਾਕਤਾਂ ਦੇਣ ਵਾਲਾ ਬਿੱਲ ਅੱਜ ਦੇ ਦਿਨ ਪੇਸ਼ ਕਰਦਿਆਂ ਹੋਇਆਂ ਮੰਨਿਆ ਜਾ ਰਿਹਾ ਹੈ ਕਿ $99 million ਡਾਲਰ ਦੀ ਪੈਨਲਟੀ ਦੀ ਵਿਵਸਥਾ ਕਰਨ ਵਾਲਾ ਇਹ ਬਿੱਲ ਹੁਣ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਦਾ ਕਹਿਣਾ ਹੈ ਕਿ ਇਸ ਬਿੱਲ ਦੇ ਤਹਿਤ ਜਿਹੜੇ ਅਦਾਰੇ ਨੇ ਉਹਨਾਂ ਨੂੰ ਹੋਰ ਵਧੇਰੇ ਜ਼ਿੰਮੇਦਾਰ ਬਣਾਇਆ ਜਾ ਸਕੇਗਾ ਕਿ ਉਹ ਆਸਟ੍ਰੇਲੀਆ ਦੇ ਵਿੱਚ ਅਜਿਹੀ ਕੁਤਾਹੀ ਨਾ ਕਰਨ। ਉੱਥੇ ਹੀ ਅੱਜ ਦੇ ਦਿਨ ਲਿਬਰਲ ਫਰੰਟ ਮੰਚਰ ਮੈਲੀਜ਼ਾ ਮੈਕਿੰਟੋਸ਼ ਦੀ ਤਰਫ ਤੋਂ ਪਾਰਟੀ ਨੂੰ ਇੱਕ ਹਦਾਇਤ ਦਿੱਤੀ ਗਈ। ਦੱਸ ਦਈਏ ਕਿ ਲਗਾਤਾਰ ਆ ਰਹੇ ਓਪੀਨੀਅਨ ਦੇ ਚੱਲਦਿਆਂ ਹੋਇਆਂ ਮੈਕਿੰਟੋਸ਼ ਨੇ ਲਿਬਰਲ ਪਾਰਟੀ ਦਾ ਢਾਂਚਾ ਮੁੜ ਤੋਂ ਖੜੀ ਕਰਨ ਦੀ ਗੱਲ ਕੀਤੀ ਹੈ। ਪਿਛਲੇ ਹਫ਼ਤੇ ਦੇ ਦਰਮਿਆਨ ਇੱਕ ਸਰਵੇਖਣ ਦੇ ਵਿੱਚ ਲਿਬਰਲ ਨੈਸ਼ਨਲ ਗੱਠਜੋੜ ਵਰਗੀ ਵੱਡੀ ਪਾਰਟੀ ਨੂੰ ਜਿੱਥੇ ਦੂਸਰੇ ਨੰਬਰ ਦੇ ਉੱਤੇ ਹੋਣਾ ਚਾਹੀਦਾ ਸੀ ਸੱਤਾਧਾਰੀ ਪਾਰਟੀ ਤੋਂ ਬਾਅਦ, ਉੱਥੇ ਵਨ ਨੇਸ਼ਨ ਵਰਗੀ ਛੋਟੀ ਪਾਰਟੀ ਦੇ ਇੱਕ ਸਾਲ ਦੇ ਅੰਦਰ ਅੰਦਰ ਲਿਬਰਲ ਨੈਸ਼ਨਲ ਗੱਠਜੋੜ ਨੂੰ ਪਛਾੜ ਕੇ ਅੱਗੇ ਆਉਣ ਦੀ ਉੱਤੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਫਰੰਟ ਬੈਂਚਰ ਮੈਲੀਸਾ ਨੇ ਇਹ ਵੀ ਗੱਲ ਕਹੀ ਕਿ ਇਸ ਦੇ ਨਾਲ ਪਾਰਟੀ ਦੀ ਸਾਖ ਨੂੰ ਤਾਂ ਧੱਕਾ ਵੱਜਿਆ ਹੀ ਹੈ, ਇਸ ਕਰਕੇ ਇੱਕ ਨਵੇਂ ਸਿਰੇ ਤੋਂ ਸਾਖ ਬਣਾਉਣੀ ਜ਼ਰੂਰੀ ਹੈ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਉਹਨਾਂ ਨੇ ਬਿੱਗ ਬਿਲਡ ਪ੍ਰੋਜੈਕਟ ਦੇ ਤਹਿਤ ਕਿਸੇ ਵੀ ਕਿਸਮ ਦੀ ਕੋਈ ਗੜਬੜੀ ਨਹੀਂ ਹੋਣ ਦਿੱਤੀ। ਦੱਸ ਦਈਏ ਕਿ ਕਰਪਸ਼ਨ ਦੇ ਇਲਜ਼ਾਮ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਜੁੜੀ ਹੋਈ ਯੂਨੀਅਨ ਦੇ ਉੱਤੇ ਲਗਾਤਾਰ ਲੱਗ ਰਹੇ ਨੇ। ਜੈਸਿੰਟਾ ਐਲਨ ਨੇ ਕਿਹਾ ਕਿ ਇਸ ਕਿਸਮ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਤਾਂ ਲੱਗ ਰਹੇ ਨੇ ਪਰ ਸਬੂਤ ਕੋਈ ਨਹੀਂ ਦਿੱਤਾ ਜਾ ਰਿਹਾ। ਘੱਟੋ ਘੱਟ ਵਿਕਟੋਰੀਆ ਪੁਲਿਸ ਨੂੰ ਤਾਂ ਕੋਈ ਵੀ ਸਬੂਤ ਅਜਿਹਾ ਨਹੀਂ ਦਿੱਤਾ ਗਿਆ। ਦੱਸ ਦਈਏ ਕਿ ਫੈਡਰਲ ਵਿਰੋਧੀ ਧਿਰ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ ਇਹ ਗੱਲ ਕਹੀ ਗਈ ਸੀ ਕਿ ਬਿੱਗ ਬਿਲਡ ਪ੍ਰੋਜੈਕਟ ਦੇ ਨਾਂ ਦੇ ਉੱਤੇ ਜਿਹੜੇ ਜੈਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਵੱਡੀਆਂ ਗੜਬੜੀਆਂ ਕੀਤੀਆਂ ਗਈਆਂ ਨੇ। ਇਸ ਦਰਮਿਆਨ CFMEU ਨਾਂ ਦੀ ਜਿਹੜੀ ਯੂਨੀਅਨ ਹੈ ਉਸ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇਸ ਪੈਸੇ ਦੇ ਵਿੱਚ ਲਗਭਗ $19 billion ਦੀ ਹੇਰਾਫੇਰੀ ਕੀਤੀ ਹੈ, ਗੜਬੜੀ ਕੀਤੀ ਹੈ। ਹਾਲਾਂਕਿ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਇਸ ਕਿਸਮ ਦਾ ਕੋਈ ਵੀ ਦਾਅਵਾ ਜਿਹੜਾ ਉਸ ਨੂੰ ਝੁਠਲਾਇਆ ਗਿਆ ਅਤੇ ਕਿਹਾ ਗਿਆ ਕਿ ਅਜਿਹਾ ਕੁਝ ਨਹੀਂ ਹੋਇਆ। ਪਰ CFMEU ਦੀ ਤਰਫ ਤੋਂ ਬਾਰ ਬਾਰ ਇਹ ਮੀਡੀਆ ਨੂੰ ਜ਼ਰੂਰ ਕਹਿ ਦਿੱਤਾ ਗਿਆ ਕਿ ਜੇਕਰ ਇਸ ਕਿਸਮ ਦੀ ਕੋਈ ਗੜਬੜ ਹੋਈ ਹੁੰਦੀ ਤਾਂ ਉਸ ਦੇ ਸਬੂਤ ਸਾਹਮਣੇ ਆਉਣੇ ਚਾਹੀਦੇ ਸੀ। ਉੱਧਰ ਆਸਟ੍ਰੇਲੀਆ ਦੇ ਵਿੱਚ ਕਿਸਾਨ ਇਸ ਸਮੇਂ ਭਿਆਨਕ ਕੁਦਰਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ। ਚੂਹਿਆਂ ਦੀ ਮਹਾਮਾਰੀ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ ਨਾ ਕੇਵਲ ਫਸਲਾਂ ਬਲਕਿ ਸਥਾਨਕ ਵਸਨੀਕਾਂ ਨੂੰ ਰਹਿਣ ਦੇ ਵਿੱਚ ਵੀ, ਰੋਜ਼ਾਨਾ ਜੀਵਨ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ। ਦੱਸ ਦਈਏ ਕਿ ਕਿਸਾਨ ਪਹਿਲਾਂ ਹੀ ਵਾਧੇ ਬਾਲਣ ਅਤੇ ਖਾਦ ਦੀਆਂ ਕੀਮਤਾਂ, ਸਪਲਾਈ ਚੇਨ ਦੇ ਮੁੱਦਿਆਂ ਦੇ ਨਾਲ ਜੂਝ ਰਹੇ ਸੀ। ਹੁਣ ਆਸਟ੍ਰੇਲੀਆ ਦੇ ਵਿੱਚ ਚੂਹਿਆਂ ਦੀ ਮਹਾਮਾਰੀ ਵੀ ਇੱਕ ਵੱਡਾ ਝਟਕਾ ਦੇ ਸਕਦੀ ਹੈ। NSW ਦੇ ਖੇਤਰੀ ਇਲਾਕੇ ਡਬੋ ਦੇ ਹਵਾਈ ਅੱਡੇ ਨੂੰ ਹੁਣ ਲਾਈਵ ਖਬਰਾਂ ਪੜੇ ਜਾਣ ਵੇਲੇ ਦੁਬਾਰਾ ਖੋਲ੍ਹ ਦਿੱਤਾ ਗਿਆ। ਦੱਸ ਦਈਏ ਕਿ ਵੈਸਟਰਨ NSW ਦੇ ਵਿੱਚ ਪੈਂਦੇ ਇਸ ਹਵਾਈ ਅੱਡੇ ਦੇ ਉੱਤੇ ਬੰਬ ਦੀ ਧਮਕੀ ਜਿਹੜੀ ਉਹ ਹਾਸਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ, ਫਾਇਰ ਅਤੇ ਪੈਰਾਮੈਡਿਕਸ ਦੇ ਕਰੂ ਨੂੰ ਮੌਕੇ ਦੇ ਉੱਤੇ ਭੱਜਣਾ ਪਿਆ। ਡਬੋ ਦੇ ਮੇਅਰ ਜੋਸ਼ ਬਲੈਕ ਨੇ ਦੱਸਿਆ ਕਿ ਉਹਨਾਂ ਨੇ ਕੌਂਸਲ ਨੂੰ ਵੀ ਇਸ ਬਾਬਤ ਨੋਟੀਫਾਈ ਕਰ ਦਿੱਤਾ ਸੀ, ਪਰ ਇਸ ਮਾਮਲੇ ਦੇ ਵਿੱਚ ਡਬੋ ਦੇ ਅੰਦਰ ਹੁਣ ਆਖਿਰਕਾਰ ਹਵਾਈ ਅੱਡੇ ਨੂੰ ਖੋਲ੍ਹ ਦਿੱਤਾ ਗਿਆ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਬੰਬ ਰੱਖਣ ਦੀ ਧਮਕੀ ਆਖਿਰਕਾਰ ਕਿੱਥੋਂ ਹਾਸਲ ਹੋਈ ਸੀ। ਉੱਥੇ ਜਾਣ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਦੀ ਸਾਂਝ ਪਾ ਦਈਏ, ਜਿੱਥੇ ਫੀਫਾ ਵਰਲਡ ਕੱਪ ਦੇ ਵਿੱਚ ਨੌਕਆਊਟ ਮੁਕਾਬਲੇ ਦੇ ਅੰਦਰ ਕੈਨੇਡਾ ਨੇ ਸਾਊਥ ਅਫਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਟੌਪ 16 ਦੇ ਵਿੱਚ ਜਾਂ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਬਣਾਈ ਹੈ। ਕੈਨੇਡਾ ਦੇ ਸਟੀਫਨ ਯੁਸਤਾਨਕੀਓ ਨੇ ਇੰਜਰੀ ਟਾਈਮ ਦੇ ਦੂਸਰੇ ਮਿੰਟ ਦੇ ਵਿੱਚ ਹੀ ਬੜੇ ਨਾਟਕੀ ਢੰਗ ਦੇ ਨਾਲ ਟੀਮ ਨੂੰ ਇਹ ਮੈਚ ਜਿਤਾ ਦਿੱਤਾ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਇਸ ਵਾਰ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਹੇ ਨੇ ਅਤੇ ਤਿੰਨੇ ਟੀਮਾਂ ਰਾਊਂਡ ਆਫ 32 ਜਾਂ ਫਿਰ ਨੌਕਆਊਟ ਰਾਊਂਡ ਦੇ ਵਿੱਚ ਮੌਜੂਦ ਨੇ। ਪਹਿਲੀ ਵਾਰ ਵਰਲਡ ਕੱਪ ਦੇ ਆਖਰੀ 16 ਦੇ ਵਿੱਚ ਪਹੁੰਚਣ ਵਾਲੀ ਕੈਨੇਡਾ ਦੀ ਟੀਮ ਨੇ
ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਤੋਂ ਪਹਿਲਾਂ ਕੈਨੇਡਾ ਵਰਲਡ ਕੱਪ ਦੇ ਵਿੱਚ ਆਪਣੇ ਸਾਰੇ 6 ਮੈਚ ਹਾਰ ਚੁੱਕਿਆ ਸੀ, ਪਰ ਇਸ ਵਾਰ ਉਹਨਾਂ ਦੀ ਟੀਮ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਜੀ ਕੀ ਹਾਲ ਹੈ ਪਿੱਠ ਦਰਦ ਦਾ
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
0: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
3: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ
4: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
5: ਸੂਰਜ ਦੇਵਤਾ
4: ਕੀ ਮਤਲਬ
5: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
4: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
6: ਆ ਕਿੱਥੇ ਵੱਜ ਗਈ ਤੇਰੀ ਗੱਡੀ
7: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
8: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਸੋਹਣੀ ਸੋਹਣੀ ਜੀ ਇਸ ਤਸਵੀਰ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਚਿਹਰੇ 'ਤੇ ਖੁਸ਼ੀ ਹੋਏਗੀ, ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਇਹ ਕੰਮ ਕਰੀਏ, ਬਾਕੀ ਦੇ ਕਾਰਜ ਆਪਾਂ ਬਾਅਦ 'ਚ ਕਰਦੇ ਹਾਂ। ਆਓ ਚਿਹਰੇ 'ਤੇ ਇੱਕ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਮੁਸਕਰਾਉਂਦੇ ਹਾਂ ਤਾਂ ਆਪਣੇ ਆਪ ਨੂੰ ਨਹੀਂ ਆਪਣੇ ਆਸ ਪਾਸ ਨੂੰ ਵੀ ਫਾਇਦਾ ਦਿੰਦੇ। ਉਹ ਲੋਕ ਜਿਹੜੇ ਸਾਡੇ ਆਸ ਪਾਸ ਹੁੰਦੇ ਨੇ ਉਹਨਾਂ ਨੂੰ, ਅਤੇ ਜਿਹੜੇ ਸਾਡੇ ਆਸ ਪਾਸ ਨਹੀਂ ਵੀ ਮੌਜੂਦ ਹੁੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਨਾਲ ਉਹ ਜੁੜੇ ਨੇ, ਉਹਨਾਂ ਸਾਰਿਆਂ ਨੂੰ ਵੀ ਉਸ ਮੁਸਕਰਾਹਟ ਦਾ ਅਹਿਸਾਸ ਪਹੁੰਚਦਾ ਅਤੇ ਜਿਹਦੇ ਵਿੱਚ ਆਪਣਾ ਅਤੇ ਆਪਣਿਆਂ ਦਾ ਫਾਇਦਾ ਹੋਵੇ ਉਹ ਕੰਮ ਫਿਰ ਜ਼ਰੂਰ ਕਰ ਲੈਣਾ ਚਾਹੀਦਾ। ਆਓ ਹੱਸਦੇ ਖੇਡਦੇ ਵੱਧਦੇ ਹਾਂ ਅੱਗੇ, ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰਿਸ਼ਪਾਲ ਕੌਰ ਜੀ ਅੱਜ ਸਵੇਰੇ ਸਵੇਰੇ ਉੱਠ ਪਏ, ਚਾਹੇ ਕਿ ਛੁੱਟੀ ਵਾਲਾ ਦਿਨ ਹੈ ਪਰ ਫਿਰ ਵੀ ਰਸੋਈ ਦੇ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸ਼ਾਇਦ ਆਮਦਨਾਂ ਦੇ ਨਾਲੋਂ ਵੀ ਉਹ ਪਹਿਲਾਂ ਉੱਠ ਪਏ ਨੇ। ਭਾਂਡਿਆਂ ਦੇ ਖੜਕਣ ਦੀ ਆਵਾਜ਼ ਸੁਣ ਕੇ ਥੋੜ੍ਹੀ ਦੇਰ ਬਾਅਦ ਸਰਦਾਰ ਜੀ ਵੀ ਉੱਠੇ। ਖ਼ਬਰਸਾਰਤਾ ਲਈ ਰਸੋਈ 'ਚ ਅੱਜ ਕੀ ਪੜਥੂ ਪਿਆ, ਪਤਾ ਲੱਗਾ ਕਿ ਉਹਨਾਂ ਦੀ ਪੱਕੀ ਸਹੇਲੀ ਅੱਜ ਨੌਂ ਪੁੱਤ ਨੂੰ ਲੈ ਕੇ ਆ ਰਹੀ ਹੈ, ਨਵਾਂ ਨਵਾਂ ਵਿਆਹ ਜੀ ਹੋਇਆ। ਉਹਨਾਂ ਨੂੰ ਰੋਟੀ ਦੇ ਉੱਤੇ ਸੱਦਿਆ ਗਿਆ ਜੀ। ਮੈਂ ਸੋਚਦੀ ਹਾਂ ਸਵੇਰੇ ਸਵੇਰੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਕੰਮ ਕਾਰ ਨਿਬੇੜ ਲਾਂ, ਨਾਲੇ ਉਹਨਾਂ ਨੇ ਲੰਚ ਦੇ ਸਮੇਂ ਆ ਜਾਣਾ, ਹਾਲੇ ਕਾਫੀ ਕੁਛ ਕਰਨ ਵਾਲਾ ਪਿਆ। ਮੈਂ ਚਾਹ ਬਣਾ ਦਿੱਤੀ ਹੈ, ਤੁਸੀਂ ਪੀ ਕੇ ਇੱਕ ਦੋ ਨਿੱਕੇ ਨਿੱਕੇ ਮੇਰੇ ਕੰਮ ਕਰਨੇ ਨੇ। ਹਾਂਜੀ ਜੋ ਹੁਕਮ। ਬੈਠੇ ਬੈਠੇ ਕਾਲੀ ਕਾਲੀ ਦੇ ਵਿੱਚ ਚਾਹ ਪੀਤੀ ਅਤੇ ਨਾਲ ਸਾਰੇ ਹਫ਼ਤੇ ਦਾ ਹੋਇਆ ਬੀਤਿਆ ਥੋੜ੍ਹਾ ਥੋੜ੍ਹਾ ਜਿਹਾ ਸਾਂਝਾ ਕਰ ਲਿਆ। ਗੱਲ ਇੱਥੇ ਮੁੱਕੀ ਕਿ ਸੈਰ 'ਤੇ ਜਾਣ ਤੋਂ ਪਹਿਲਾਂ ਦੋ ਨੋਟ 100-100 ਦੇ ਕੱਢ ਕੇ ਰੱਖ ਜਾਇਓ। ਉਹਨਾਂ ਨੂੰ ਸ਼ਗਨ ਪਾਉਣਾ ਜਾਣ ਲੱਗਿਆ ਕਿਸੇ ਦੇ ਬੈਠਿਆਂ ਬਾਅਦ 'ਚ ਮੰਗਦੇ ਚੰਗੇ ਥੋੜ੍ਹੀ ਲੱਗੀਦਾ। ਮੈਂ ਹੁਣੇ ਲਿਫਾਫਿਆਂ ਦੇ ਵਿੱਚ ਪਾ ਕੇ ਥਾਂ ਥਾਂ ਹੀ ਰੱਖ ਲਵਾਂ। ਅੱਛਾ ਜੀ ਪੈਸੇ ਵੀ ਦੇਣੇ, ਮੰਗਿਆਈ ਬਹੁਤ ਹੋਈ ਹੈ, 50-50 ਨਾ ਨਹੀਂ ਸਰੂਗਾ। ਹਾਲਾਂਕਿ ਇਹ ਗੱਲ ਹਾਸੇ ਦੇ ਵਿੱਚ ਕਹੀ ਗਈ ਸੀ ਪਰ ਇਹ ਰਿਸ਼ਪਾਲ ਕੌਰ ਜੀ ਨੂੰ ਬਹੁਤੀ ਪਸੰਦ ਨਹੀਂ ਆਈ। ਅੱਜ ਕੱਲ੍ਹ ਬਣਦਾ ਕੀ ਆ 50 ਦੇ ਨਾਲ, ਜਦੋਂ ਤੁਸੀਂ ਕਿਤੇ ਬੈਠੇ ਹੋ ਉਦੋਂ ਤੁਸੀਂ ਕਦੀ ਹਿਸਾਬ ਕਿਤਾਬ ਕੀਤਾ ਕਿੰਨੇ ਦੀ ਸ਼ਰਾਬ ਪੀ ਗਏ? ਹੁਣ ਜੇ ਕੋਈ ਘਰ ਆ ਰਿਹਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਸਾਂਝ ਦੇ ਵਿੱਚ ਬੇਇੱਜ਼ਤੀ ਕਰਾ ਲਾਂ? ਨਾ, ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਹੈ। ਜਿੰਨਾ ਕੁ ਭਾਈ ਕਿਸੇ ਨੂੰ ਸਰਦਾ ਪੁੱਛਦਾ ਉਨਾ ਕੁ ਕੋਈ ਦੇ ਦੇਵੇ, ਉਹਨਾਂ ਕੁ ਕੋਈ ਅੱਗੋਂ ਦੇ ਦੇਵੇ, ਇਹਦੇ ਲੈਣ ਦੇਣ ਬਣਿਆ। ਹਾਂ ਪਤਾ ਮੈਨੂੰ ਸਿਖਾਉਣ ਦੀ ਲੋੜ ਨਹੀਂ, ਹਰ ਜਗ੍ਹਾ

ਦੇ ਨਾਲ ਜੋ ਸਾਂਝ ਬਣਦੀ, ਜੋ ਇੱਕ ਦੂਸਰੇ ਨੂੰ ਮਿਲਿਆ ਗਿਲਿਆਂ ਸਾਂਝ ਬਣਦੀ ਆ, ਉਹ ਇਹਨਾਂ ਪੈਸਿਆਂ ਨਾਲ ਥੋੜ੍ਹੀ ਬਣਨੀ। ਖੈਰ, ਸਰਦਾਰ ਸਾਹਿਬ ਟਿੱਚਰ ਜੀ ਕਰਕੇ ਫਿਰ ਬੂਟ ਪਾਏ ਤਾਂ ਘਰੋਂ ਬਾਹਰ ਨਿਕਲ ਗਏ। ਪਰ ਉਹ ਗੱਲ ਸਰਦਾਰਨੀ ਨੂੰ ਕੋਈ ਬਹੁਤੀ ਪਸੰਦ ਨਹੀਂ ਸੀ ਆਈ। ਹੁਣ ਉਹਦੇ ਮਨ ਦੇ ਵਿੱਚ ਇਹ ਵੀ ਚੱਲੀ ਜਾਂਦਾ ਕਿ ਸ਼ਾਇਦ ਇਸ ਗੁੱਸੇ ਦੇ ਚੱਲਦਿਆਂ ਮੈਂ ਉਹ ਵਾਲਾ ਸਵਾਦ ਨਾ ਲਿਆ ਸਕਾਂ ਦਾਲ 'ਚ, ਕਿਤੇ ਮੇਰੇ ਮੂਡ ਦਾ ਖਾਣੇ 'ਤੇ ਨਾ ਫਰਕ ਪੈ ਜੇ। ਮਨ ਹੀ ਮਨ ਸੋਚਦੀ ਹੈ, ਜਿੰਨਾ ਚਿਰ ਤੁਸੀਂ ਕਿਸੇ ਬਾਰੇ ਜਾਣਦੇ ਨਹੀਂ ਉਨ੍ਹਾਂ ਚਿਰ ਆਪਾਂ ਕਿੱਦਾਂ ਟਿਕਾ ਟਿੱਪਣੀ ਕਰ ਸਕਦੇ ਹਾਂ। ਮੈਨੂੰ ਤਾਂ ਪਤਾ ਨਾ ਮੇਰੀ ਸਹੇਲੀ ਮੇਰੇ ਕਿੱਥੇ ਕਿੱਥੇ ਕੰਮ ਆਈ। ਵੇਲੇ ਕਵੇਲੇ ਕਿਤੇ ਕੰਮ ਦੇ ਉੱਤੇ ਸ਼ਿਫਟ ਕਵਰ ਕਰਵਾ ਲਈਦੀ ਹੈ, ਨਾਲੇ ਹੋਰ ਕੋਈ ਸੌ ਸੁੱਖ ਦੁੱਖ ਘਰ ਦਾ ਕਰ ਲਈਦਾ। ਆਹ ਹੁਣ ਇਹਦੇ ਮੁੰਡੇ ਦਾ ਹੀ ਵਿਆਹ ਹੋਣਾ ਸੀ ਅਤੇ ਕਿੰਨੇ ਸਲਾਹ ਮਸ਼ਵਰੇ ਉਹਨੇ ਮੇਰੇ ਨਾਲ ਕੀਤੇ। ਬਾਕੀ ਲੈਣ ਦੇਣ ਤਾਂ ਬਣਿਆ, ਕਿਤੇ ਮਾਸਾ ਵੱਧ ਕਿਤੇ ਮਾਸਾ ਘੱਟ। ਅਤੇ ਹੁਣ ਮਨ ਦੇ ਵਿੱਚ ਇੱਕ ਹੋਰ ਗੱਲ ਪੱਕੀ ਕਰ ਲਈ, ਇਹਨਾਂ ਨੂੰ ਨਹੀਂ ਕਹਿਣਾ ਕਿ ਮਠਿਆਈ ਦਾ ਡੱਬਾ ਲੈ ਕੇ ਆਓ। ਜਾਣ ਲੱਗਿਆਂ ਜਦੋਂ ਮੈਂ ਡੱਬਾ ਦੇ ਕੇ ਤੋਰਨਾ ਭਾਵੇਂ ਔਖੀ ਹੋ ਕੇ ਜਾਵਾਂ, ਹੁਣ ਮੈਂ ਕੰਮ ਨਿਬੇੜ ਕੇ ਆਪ ਹੀ ਜਾਊਂਗੀ। ਮਨ ਹੀ ਮਨ ਥੋੜ੍ਹਾ ਹੀ ਸਹੀ, ਪਰ ਗੁੱਸਾ ਜ਼ਰੂਰ ਕਰ ਲਿਆ। ਖੈਰ, ਪ੍ਰਾਹੁਣੇ ਆਏ, ਰੋਟੀ ਪਾਣੀ ਖਵਾਇਆ, ਖੂਬ ਗੱਲਾਂ ਬਾਤਾਂ ਹੋਈਆਂ, ਪਰ ਮਨ ਦੇ ਵਿੱਚ ਉਹ ਗੱਲ ਕਿਤੇ ਨਾ ਕਿਤੇ ਰੜਕੀ ਜਾਂਦੀ ਹੈ। ਫਖਰ ਜਿਹਾ ਵੀ ਮਹਿਸੂਸ ਕੀਤਾ ਕਿ ਅੱਜ ਜਦੋਂ ਆਏ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਵੀ ਇੱਕ ਡੱਬਾ ਸੀ, ਇੱਕ ਗਿਫਟ ਸੀ। ਅਤੇ ਮਨ ਹੀ ਮਨ ਉਹ ਆਪਣੇ ਘਰ ਵਾਲੇ ਸਾਹਮਣੇ ਫਖਰ ਮਹਿਸੂਸ ਕਰਦੀ ਆ ਕਿ ਵੇਖਿਆ, ਉਹ ਤਾਂ ਪਹਿਲਾਂ ਹੀ ਉਹਨੇ ਕਦਾ ਕੁਛ ਨਾ ਕੁਛ ਲੈ ਕੇ ਹੀ ਆਏ ਆ। ਮਨ ਕਰਦਾ ਕਿ ਉਹ ਮੇਰੀਆਂ ਅੱਖਾਂ ਨਾਲ ਅੱਖਾਂ ਮਿਲਾਵੇ ਤਾਂ ਉਹਨੂੰ ਮੈਂ ਕਾਸ਼ ਦੱਸ ਸਕਾਂ ਬਿਨਾਂ ਬੋਲੇ ਕਿ ਤੂੰ ਗਲਤ ਸੀ ਅਤੇ ਮੈਂ ਲੈਣ ਦੇਣ ਦੇ ਵਿੱਚ ਠੀਕ। ਅੱਜ ਕੱਲ੍ਹ ਆਉਂਦਾ ਹੀ ਕੀ ਆ, ਕੋਈ ਨਿੱਕਾ ਮੋਟਾ ਵੀ ਕੁਛ ਲਿਆਂਦਾ ਹੋਇਆ ਤਾਂ ਘੱਟੋ ਘੱਟ ਸੌਦਾ ਤਾਂ ਹੋਊ। ਪਤਾ ਨਹੀਂ ਮਨ ਕਿਹੜੀਆਂ ਬੁਣਤੀਆਂ ਬੁਣੀ ਜਾਂਦਾ। ਖੈਰ, ਸੋਹਣਾ ਸਮਾਂ ਬਿਤਾਇਆ, ਰੋਟੀ ਪਾਣੀ ਖਾਧਾ, ਪਰ ਮਨ ਉਸੇ ਡੱਬੇ ਦੇ ਵਿੱਚ ਤੁਰਿਆ ਫਿਰਦਾ। ਉਹਨੂੰ ਚੁੱਭਦੀਆਂ ਨੇ ਸਰਦਾਰ ਸਾਹਿਬ ਦੀਆਂ ਗੱਲਾਂ, ਜਿਹੜੀਆਂ ਸ਼ਾਇਦ ਸਵੇਰੇ ਉਹ ਹਾਸੇ ਭਾਣੇ ਕਰ ਗਏ ਜਾਂ ਫਿਰ ਹਾਸੇ ਭਾਣੇ ਦੇ ਵਿੱਚ ਕਹੀਆਂ ਉਹਨਾਂ ਦੇ ਵੱਲੋਂ ਗੰਭੀਰ ਗੱਲਾਂ। ਜਾਣ ਲੱਗਿਆ ਉਹਨਾਂ ਨੂੰ ਸ਼ਗਨ ਪਾਇਆ, ਮਠਿਆਈ ਦਾ ਡੱਬਾ ਦਿੱਤਾ, ਉਹਨਾਂ ਨੇ ਧੰਨਵਾਦ ਕੀਤਾ ਤਾਂ ਚਲੇ ਗਏ। ਇੱਕ ਵਾਰੀ ਫਿਰ ਤੋਂ ਉਹੀ ਗੱਲਾਂ ਛਿੜੀਆਂ, ਸਰਦਾਰ ਸਾਹਿਬ ਐਵੇਂ ਨਹੀਂ ਕਿਸੇ ਬਾਰੇ ਬੋਲੀਦਾ, ਜੇ ਉਹ ਨਾਮ ਹੀ ਕੁਛ ਲਿਆਉਂਦੇ ਤਾਂ ਵੀ ਕੀ ਸੀ। ਸਰਦਾਰ ਸਾਹਿਬ ਅੱਗੋਂ ਬੋਲੇ, ਜੇ ਉਹ ਵੀ ਜਾਣ ਲੱਗੇ ਨਿਆਣਿਆਂ ਨੂੰ ਕੁਛ ਦੇ ਜਾਂਦੇ ਤਾਂ ਵੀ ਕੀ ਸੀ। ਜੰਗ ਦਾ ਮੈਦਾਨ ਇੱਕ ਵਾਰੀ ਫਿਰ ਭੱਖ ਗਿਆ। ਗੱਲ ਕੋਈ ਨਹੀਂ, ਸਿਰਫ ਆਪਣਾ ਆਪਣਾ ਨਜ਼ਰੀਆ ਸੀ। ਕਦੀ ਮੈਂ ਸੋਚਦੀ ਹਾਂ ਮੈਂ ਇਹ ਗੱਲ ਦੁਬਾਰਾ ਛੇੜੀ ਕਿਉਂ, ਕਦੀ ਰਿਸ਼ਪਾਲ ਕੌਰ ਜੀ ਸੋਚਦੇ ਨੇ ਗੱਲ ਤਾਂ ਕਰਨੀ ਬਣਦੀ ਹੈ। ਜਾਂਦੇ ਜਾਂਦੇ ਕਮਰੇ 'ਚ ਕਹਿ ਗਏ, ਜਿਹੜਾ ਡੱਬਾ ਦੇ ਕੇ ਗਏ ਨੇ ਇੱਕ ਵਾਰੀ ਖੋਲ੍ਹ ਕੇ ਤਾਂ ਵੇਖ ਲਾ, ਤੇਰੀ ਸਹੇਲੀ ਕੀ ਖਜ਼ਾਨਾ ਦੇ ਗਈ ਹੈ, ਇੱਕ ਵਾਰੀ ਵੇਖ ਤਾਂ ਲਾ, ਐਵੇਂ ਲੜੀ ਜਾਂਦੀ। ਉਹ ਭਾਗਵਾਨੇ ਇੱਕ ਵਾਰੀ ਵੇਖ ਤਾਂ ਲਾ, ਤੇਰੇ ਪੈਸੇ ਪੂਰੇ ਹੋ ਗਏ ਆ ਕਿ ਨਹੀਂ। ਹੁਣ ਉਹ ਟਿੱਚਰਾਂ ਹੌਲੀ ਹੌਲੀ ਹੋਰ ਤਿੱਖੀਆਂ ਹੋਈ ਜਾਂਦੀਆਂ, ਖਿੱਝ ਤਾਂ ਬੱਚਿਆਂ 'ਤੇ ਵੀ ਚੜ੍ਹਦੀ ਹੈ, ਕਿਉਂਕਿ ਉਹ ਵੀ ਪਿਓ ਦੇ ਨਾਲ ਮਰਿਲ ਕੇ ਪਿਓ ਦੀ ਗੱਲ ਦੇ ਉੱਤੇ ਹੱਸ ਜੂ ਦਿੰਦੇ ਆ। ਇਹ ਗੱਲ ਮਾਂ ਨੂੰ ਹੋਰ ਜ਼ਿਆਦਾ ਚੁੱਭਦੀ ਹੈ। ਕਾਲੀ ਕਾਲੀ ਦੇ ਵਿੱਚ ਭਾਂਡੇ ਮਾਂਜਦੇ ਇਹ ਸੋਚੀ ਜਾਂਦੇ ਕਿ ਮੈਂ ਸਾਰਾ ਦਿਨ ਐਵੇਂ ਖੱਪ ਖੱਪ ਕੇ ਮਰੀ, ਇਹਨਾਂ ਦੇ ਲਈ ਮੈਂ ਸਾਰਾ ਦਿਨ ਖੱਪ ਖੱਪ ਕੇ ਮਰਦੀ ਹਾਂ, ਹਰ ਰੋਜ਼ ਰੋਟੀ ਪਾਣੀ ਮੈਂ ਇਹਨਾਂ ਦੇ ਲਈ ਬਣਾਉਂਦੀ ਹਾਂ।
ਆਖਿਰਕਾਰ ਮੇਰੀ ਇਹ ਕਦਰ ਪਾਉਂਦੀ।

0: 네네. ਅੰਦਰੋਂ ਫੇਰ ਆਵਾਜ਼ ਆਈ ਉਹ ਕੋ ਕੱਪ ਪਲੇਟ ਨਾ ਤੋੜ ਦੀ ਘਰ ਦਾ ਮਾਹੌਲ ਕੁਛ ਬਹੁਤਾ ਵਧੀਆ ਨਹੀਂ ਸੀ ਰਿਹਾ ਥੱਕ ਟੁੱਟ ਕੇ ਜਾਣ ਬਿਸਤਰੇ ਦੇ ਉੱਤੇ ਪਈ ਅਤੇ ਮਨ ਦੇ ਵਿੱਚ ਉਹੀ ਚੱਲੀ ਜਾਂਦਾ ਇੱਕ ਵਾਰੀ ਖੋਲ੍ਹ ਕੇ ਗਿਫਟ 'ਤੇ ਵੇਖ ਲਾਂ ਹੋਵੇ ਨਾ ਤਾਂ ਵੇਖ ਕੇ ਮੈਂ ਰਾਤ ਇਹਨਾਂ ਦੇ ਨਾਲ ਹਿਸਾਬ ਕਿਤਾਬ ਬਰਾਬਰ ਕਰਕੇ ਸੌਵਾਂ ਇੱਕ ਵਾਰੀ ਵਿਖਾਲਦਾ ਆ ਲਓ ਤੁਹਾਡੇ ਪੈਸੇ ਪੂਰੇ ਹੋ ਗਏ ਕਦੀ ਸੋਚਦੀ ਹਾਂ ਮੈਂ ਵੀ ਤਾਂ ਇਸ ਘਰ ਦੇ ਵਿੱਚ ਸਾਵਾਂ ਕਮਾਉਂਦੀ ਹਾਂ ਸਗੋਂ ਆ ਕੇ ਮੈਂ ਘਰ ਦਾ ਵੀ ਕਰਦੀ ਹਾਂ ਇਹਨਾਂ ਕੋਲੋਂ ਲਿਆ ਵੀ ਕੀ ਸਿਰਫ ਕੈਸ਼ ਹੀ ਮੰਗ ਲਿਆ ਸੀ ਨਾ ਕਦੀ ਸੋਚਦੀ ਹਾਂ ਸਵੇਰੇ ਕਢਾ ਕੇ ਵਾਪਸ ਦੇ ਦੇਵਾਂ ਮੈਂ ਕਿਉਂ ਗੱਲਾਂ ਸੁਣਾ ਮੇਰਾ ਵੀ ਤਾਂ ਵੱਖਰਾ ਲੈਣ ਦੇਣ ਹੈ ਕੱਲ ਨੂੰ ਜਦੋਂ ਸਾਡੇ ਘਰ ਕੋਈ ਖੁਸ਼ੀ ਆਈ ਅਗਲਿਆਂ ਨੇ ਸਾਨੂੰ ਮੋੜ ਦੇਣਾ ਲੈਣ ਦੇਣ ਤਾਂ ਬਣਿਆ ਹੀ ਆ ਇਸੇ ਤਰ੍ਹਾਂ ਹੀ ਹੁੰਦਾ ਕੋਈ ਮਾਸਾ ਵੱਧ ਕਰ ਦਿੰਦਾ ਕੋਈ ਮਾਸਾ ਘੱਟ ਕਰ ਦਿੰਦਾ ਕੋਈ ਪਹਿਲਾਂ ਕਰਦਾ ਕਿਸੇ ਨੇ ਬਾਅਦ 'ਚ ਕਰਨਾ ਹੁੰਦਾ ਇਹ ਗੱਲ ਮਰਦਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਇਹਨਾਂ ਨੂੰ ਕੀ ਲੱਗਦਾ ਮੈਨੂੰ ਮਿਲਣਾ ਵਰਤਣਾ ਨਹੀਂ ਆਉਂਦਾ ਲੈਣ ਦੇਣ ਦੇ ਵਿੱਚ ਮੈਨੂੰ ਕੋਈ ਅਕਲ ਨਹੀਂ ਘੁੰਮ ਘੁੰਮਾ ਕੇ ਫਿਰ ਖਿਆਲ ਉਸ ਡੱਬੇ 'ਤੇ ਆ ਜਾਂਦਾ ਸੋਚਦੀ ਹਾਂ ਡੱਬਾ ਖੋਲ੍ਹ ਕੇ ਵਿਖਾਈ ਆਵਾਂ ਆ ਵੇਖੋ ਅਤੇ ਦੱਸੋ ਅੱਜ ਕੱਲ੍ਹ ਆਉਂਦਾ ਕੀ ਹੈ ਭਲਾ ਕੀ ਤੁਹਾਡੇ ਪੈਸਿਆਂ ਦੇ ਵਿੱਚ ਇੰਨਾ ਕੁ ਵੀ ਨਹੀਂ ਆਉਂਦਾ ਪਤਾ ਨਹੀਂ ਕਿਉਂ ਇਹ ਖਿਆਲ ਮਨ ਦੇ ਵਿੱਚ ਸੌਣ ਨਹੀਂ ਦਿੰਦਾ ਆਖਿਰਕਾਰ ਰਸ਼ਪਾਲ ਕੌਰ ਜੀ ਮੰਜੇ ਤੋਂ ਉੱਠੇ ਨੇ ਸੋਚਿਆ ਡੱਬਾ ਖੋਲ੍ਹ ਕੇ ਵੇਖ ਹੀ ਲਵਾਂ ਇੱਦਾਂ ਨੀਂਦ ਕਿੱਥੇ ਆਉਣੀ ਡੱਬਾ ਖੋਲ੍ਹਿਆ ਤਾਂ ਵਿੱਚੋਂ ਬਹੁਤ ਹੀ ਪੁਰਾਣੇ ਜ਼ਮਾਨੇ ਦੇ ਕੱਪ ਵੇਖ ਕੇ ਹੋਰ ਜ਼ਿਆਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ ਹੁਣ ਇਹ ਘਰ ਵਾਲੇ ਨੂੰ ਕੀ ਵਿਖਾਉਣੇ ਨੇ ਆਪ ਨੂੰ ਹੀ ਨਹੀਂ ਪਸੰਦ ਆਏ ਆਪਣੀ ਸਹੇਲੀ ਦੇ ਉੱਤੇ ਗੁੱਸਾ ਆ ਜਾਂਦਾ ਆ ਕੇ ਲਿਆਉਣ ਪਈ ਸੀ ਇਹ ਕੱਪ ਤਾਂ ਸ਼ਾਇਦ 10 ਸਾਲ ਪਹਿਲਾਂ ਲੋਕ ਵਰਤਦੇ ਸੀ ਇੱਦਾਂ ਲੱਗਦਾ ਕਿਸੇ ਦੇ ਆਏ ਗਏ ਚੁੱਕ ਕੇ ਸਾਡੇ ਘਰ ਦੇ ਗਏ ਕਪੀ ਤਪੀ ਨੇ ਇੱਕ ਕੱਪ ਕੱਢ ਕੇ ਵੇਖਣਾ ਸ਼ੁਰੂ ਕੀਤਾ ਤਾਂ ਵੇਖਿਆ ਕਿ ਉਹਦੇ ਵਿੱਚੋਂ ਵੀ ਇੱਕ ਤਿੜਕਿਆ ਜੀ ਕਰੇ ਛੁੱਕੇ ਬਿੰਨ ਦੇ ਵਿੱਚ ਸੁੱਟ ਦੇਵਾਂ ਇਹਨਾਂ ਦਾ ਹੁਣ ਕੀ ਕਰਾਂ ਇਹ ਤਾਂ ਜੇਕਰ ਸਵੇਰੇ ਬੱਚੇ ਨੇ ਜਾਂ ਇਹਨਾਂ ਨੇ ਵੇਖ ਲਏ ਤਾਂ ਹੋਰ ਟੀਚਰਾਂ ਦਾ ਸਬੱਬ ਬਣੂਗਾ ਇਹ ਕੀ ਕੀਤਾ ਮੇਰੀ ਸਹੇਲੀ ਨੇ ਮੈਨੂੰ ਨਹੀਂ ਸੀ ਆਸ ਕਿ ਇਸ ਤਰੀਕੇ ਦੇ ਨਾਲ ਮੇਰੀ ਪਿੱਠ ਲਵਾਊਗੀ ਚੰਗੀ ਤਰ੍ਹਾਂ ਦੇ ਨਾਲ ਕੱਪ ਆਟੇ ਵਾਲੇ ਡਰੰਮ ਦੇ ਓਲੇ ਲਗਾ ਕੇ ਜਾ ਫਿਰ ਬਿਸਤਰੇ 'ਤੇ ਪਈ ਪਰ ਵਿਚਾਰ ਉਸੇ ਤਰ੍ਹਾਂ ਦੇ ਮਨ ਦੇ ਵਿੱਚ ਚੱਲੀ ਜਾਂਦੇ ਨੇ ਇਹ ਕੀ ਕੀਤਾ ਮੈਂ ਤਾਂ ਇੱਦਾਂ ਦਾ ਨਹੀਂ ਸੀ ਵਰਤੀ ਮੈਂ ਤਾਂ ਸਵੇਰ ਤੋਂ ਉੱਠ ਕੇ ਰੋਟੀ ਪਾਣੀ ਵੀ ਬੜਾ ਸੋਹਣਾ ਬਣਾਇਆ ਨਾਲ ਮਠਿਆਈ ਦਾ ਡੱਬਾ ਦਿੱਤਾ ਵੱਖਰਾ ਜੇ ਇੱਦਾਂ ਦਾ ਹੀ ਕੁਛ ਲਿਆਉਣਾ ਸੀ ਤਾਂ ਇਹਦੇ ਨੂੰ ਚੰਗਾ ਨਾ ਲਿਆਉਂਦੀ ਮੁੰਡਾ ਵਿਆਹ ਕੇ ਆਈ ਸੀ ਕਿ ਉਹ ਨਹੀਂ ਸੀ ਮਠਿਆਈ ਦਾ ਡੱਬਾ ਲਿਆ ਸਕਦੀ ਹੁਣ ਮਨ ਦੇ ਵਿੱਚ ਇੱਦਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ ਅਤੇ ਇਹਨਾਂ ਵਿਚਾਰਾਂ ਨੇ ਸਾਰੀ ਰਾਤ ਨੀਂਦ ਨਹੀਂ ਆਉਣ ਦਿੱਤੀ ਸਵਾਲ ਤਾਂ ਹੋਰ ਵੀ ਬਹੁਤ ਸਾਰੇ ਬਣਦੇ ਨੇ ਸਾਨੂੰ ਕਿੱਦਾਂ ਇੱਕ ਦੂਸਰੇ ਦੇ ਨਾਲ ਵਰਤਣਾ ਚਾਹੀਦਾ ਕਿੱਦਾਂ ਸਾਡਾ ਇੱਕ ਦੂਸਰੇ ਪ੍ਰਤੀ ਵਰਤੋਂ ਵਿਹਾਰ ਹੋਣਾ ਚਾਹੀਦਾ ਅਚਾਨਕ ਇਹ ਸਭ ਸੋਚਦਿਆਂ ਮਨ ਦੇ ਵਿੱਚ ਵਿਚਾਰ ਆਇਆ ਜੋ ਮੇਰਾ ਕਰਮ ਸੀ ਉਹ ਮੈਂ ਕੀਤਾ ਜੋ ਮੈਨੂੰ ਚੰਗਾ ਲੱਗਾ ਆਪਣੀ ਸਹੇਲੀ ਦੇ ਲਈ ਉਹ ਤਾਂ ਮੈਂ ਕਰਤਾ ਪਰ ਮੈਂ ਕਿ ਉਹਦੇ ਤੋਂ ਇਹ ਆਸ ਰੱਖਦੀ ਹਾਂ ਮੈਂ ਤਾਂ ਆਪਣਾ ਬਹੁਤ ਵਧੀਆ ਕੀਤਾ ਆਖਰ ਉਹ ਘਰ ਜਾ ਕੇ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਂ ਕੋਈ ਕਮੀ ਪੇਸ਼ੀ ਛੱਡੀ ਹੈ ਜੇ ਛੱਡੀ ਹੈ ਤਾਂ ਉਹਨੇ ਫਿਰ ਰਸ਼ਪਾਲ ਕੌਰ ਤੂੰ ਕਿਉਂ ਆਪਣੇ ਆਪ ਨੂੰ ਬੇਚੈਨ ਕਰਦੀ ਤੂੰ ਕਿਉਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ ਸਵੇਰ ਤੋਂ ਹੀ ਨਾਲੇ ਰੋਟੀ ਪਾਣੀ ਦੇ ਵਿੱਚ ਮੈਂ ਖਪ ਤਪ ਕੀਤਾ ਅਤੇ ਨਾਲੇ ਹੁਣ ਮੈਨੂੰ ਇਹ ਸੋਚਾਂ ਦੇ ਵਿੱਚ ਨੀਂਦ ਵੀ ਨਾ ਆਵੇ ਇਹ ਤਾਂ ਮੈਂ ਆਪਣੇ ਆਪ ਦੇ ਨਾਲ ਵੀ ਧੱਕਾ ਕਰੀ ਜਾਂਦੀ ਹਾਂ ਇਹ ਸੋਚ ਕੇ ਰਿਸ਼ਪਾਲ ਕੌਰ ਜੀ ਨੇ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕੀਤਾ ਤਾਂ ਸ਼ਾਇਦ ਕੜੀ ਅੱਖ ਲੱਗ ਗਈ ਹੋਵੇ। ਆਪਾਂ ਵੇਖਿਆ ਜਾਵੇ ਤਾਂ ਆਪਾਂ ਰਿਸ਼ਤਿਆਂ ਦੇ ਵਿੱਚ ਸ਼ਾਇਦ ਕਰਦੇ ਇੱਦਾਂ ਹੀ, ਇੱਕ ਦੂਸਰੇ ਦੇ ਲਈ ਆਪਾਂ ਕਰਦੇ ਹਾਂ ਅਤੇ ਫਿਰ ਅਗਲੇ ਤੋਂ ਆਸ ਰੱਖਦੇ ਹਾਂ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਇਸ ਸੰਬੰਧ ਦੇ ਵਿੱਚ ਅਕਸਰ ਹੀ ਚਰਚਾ ਦਾ ਵਿਸ਼ਾ ਬਣਦੇ ਨੇ। ਜੇ ਤਾਂ ਪੰਜਾਲੀ ਕਿਸੇ ਦੂਸਰੇ ਦੇ ਗੱਲ ਹੋਵੇ ਤਾਂ ਫਿਰ ਆਪਾਂ ਵੀ ਕਹਿ ਦਿੰਦੇ ਹਾਂ ਭਾਈ ਜੋ ਤੂੰ ਤਾਂ ਬੰਦਾ ਸੀ ਉਹ ਤੁਸੀਂ ਕੀਤਾ, ਅਗਲੇ ਤੋਂ ਥੋੜ੍ਹੀ ਕੋਈ ਆਸ ਲਾਈ ਜਾਂਦੀ ਹੈ। ਅਤੇ ਫਿਰ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਰਿਸ਼ਤੇ ਜਮ੍ਹਾਂ ਘਟਾਓ ਦੇ ਥੋੜ੍ਹੀ ਹੁੰਦੇ ਨੇ, ਇਹ ਮਿੱਥ ਕੇ ਥੋੜ੍ਹੀ ਕੀਤਾ ਜਾਂਦਾ ਕਿ ਜੋ ਤੁਸੀਂ ਕੀਤਾ ਅਗਲਾ ਵੀ ਤੁਹਾਡੇ ਲਈ ਉਨਾ ਕੁ ਕਰੇ। ਕੁੱਲ ਮਿਲਾ ਕੇ ਰਿਸ਼ਤੇ ਸੌਦੇਬਾਜ਼ੀ ਥੋੜ੍ਹੀ ਹੈ, ਪਰ ਇਹੋ ਪੰਜਾਲੀ ਜਦੋਂ ਆਪਣੇ ਗੱਲ ਪੈਂਦੀ ਹੈ ਫਿਰ ਵਿਚਾਰ ਆ ਜ਼ਰੂਰ ਜਾਂਦੇ ਨੇ ਅਤੇ ਆਉਣੇ ਸੁਭਾਵਿਕ ਵੀ ਨੇ, ਕਿਉਂਕਿ ਕਾਫੀ ਹੱਦ ਤੱਕ ਸਾਡੀਆਂ ਸਾਂਝਾਂ ਇਸੇ ਚੀਜ਼ ਦੇ ਉੱਤੇ ਟਿੱਕੀਆਂ ਹੁੰਦੀਆਂ ਨੇ। ਆਪਾਂ ਕਿੰਨਾ ਕੁ ਦਿੱਤਾ, ਅਗਲਾ ਉਹਦੀ ਕਿੰਨੀ ਕੁ ਕਦਰ ਜਾਣਦਾ, ਇਹ ਉਸੇ ਤੋਂ ਹੀ ਮਾਪ ਸਕਦੇ ਹਾਂ ਜੋ ਉਹਨੇ ਵਾਪਸ ਦਿੱਤਾ। ਇਸੇ ਕਰਕੇ ਕਹਿੰਦੇ ਨੇ ਲੈਣ ਦੇਣ ਬਣਿਆ। ਹਰ ਇੱਕ ਨੂੰ ਇਹ ਅਕਲ ਨਹੀਂ ਹੁੰਦੀ ਕਿ ਕਿੱਦਾਂ ਵਰਤਣਾ, ਪਰ ਸਿੱਖ ਜ਼ਰੂਰ ਲੈਣੀ ਚਾਹੀਦੀ ਹੈ। ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਾਹਿਬ ਬਰਾਬਰ ਕਰਦੇ ਬੰਦਾ। ਪਰ ਵੇਖਿਆ ਜਾਵੇ ਤਾਂ ਕਈ ਲੈਣ ਦੇ ਵਿੱਚ ਲੈਣ ਦੇਣ ਦੇ ਵਿੱਚ ਬਹੁਤ ਪੱਕੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿਸੇ ਨੇ ਕਿੰਨਾ ਕੀਤਾ ਅਤੇ ਅਸੀਂ ਕਿੰਨਾ ਕਰਨਾ, ਪਰ ਉਹ ਵੈਸੇ ਇਨਸਾਨੀਅਤ ਦੇ ਵਿੱਚ ਖਰੇ ਨਹੀਂ ਉਤਰਦੇ। ਸ਼ਾਇਦ ਇਹੋ ਹੀ ਦੁਨੀਆਦਾਰੀ ਹੈ, ਇਹੋ ਹੀ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਵੱਡੇ ਸਬਕ ਸਿਖਾਉਂਦੀਆਂ ਨੇ। ਤਾਂ ਜਿਹੜਾ ਅਗਾਂਹ ਸਾਡੀ ਜ਼ਿੰਦਗੀ 'ਚ ਆਉਂਦਾ ਉਹਦੇ ਨਾਲ ਅਸੀਂ ਫਿਰ ਉਸ ਤਜਰਬੇ ਤੋਂ ਵਰਤਣਾ ਸ਼ੁਰੂ ਕਰ ਦਿੰਦੇ ਹਾਂ। ਕੁੱਲ ਮਿਲਾ ਕੇ ਸਾਡੀ ਜ਼ਿੰਦਗੀ ਆਏ ਦਿਨ ਸਾਨੂੰ ਕੁਛ ਨਾ ਕੁਛ ਨਵਾਂ ਸਬਕ ਸਿਖਾਉਂਦੀ ਹੈ। ਆਏ ਦਿਨ ਇੱਕ ਨਵਾਂ ਅਧਿਆਇ ਆਪਾਂ ਪੜ੍ਹਦੇ ਹਾਂ, ਉਹ ਸਿੱਖ ਕੇ ਆਪਣੇ ਆਪ ਨੂੰ ਆਉਣ ਵਾਲੇ ਦਿਨਾਂ ਦੇ ਲਈ ਇੱਕ ਸੇਧ ਦਿੰਦੇ ਹਾਂ, ਅਤੇ ਉਹੀ ਸੇਧ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਵੀ ਸਾਡੇ ਤੋਂ ਸਿੱਖ ਰਹੇ ਹੁੰਦੇ ਆ। ਜਿੱਦਾਂ ਅਸੀਂ ਆਪਣੇ ਮਾਂ ਪਿਓ ਤੋਂ ਸਿੱਖਿਆ ਰਿਸ਼ਤੇਦਾਰੀਆਂ 'ਚ ਕਿੱਦਾਂ ਵਰਤਣਾ, ਕਿਹਨੂੰ ਆਇਆ ਗਿਆ ਸੂਟ ਲਾ ਦੇਣਾ, ਕਿਹਨੂੰ ਨਵਾਂ ਲੈ ਕੇ ਦੇਣਾ, ਕਿਹਨੂੰ ਨਾਲ ਪੱਗ ਵੀ ਲਾ ਕੇ ਦੇਣੀ ਹੈ ਅਤੇ ਕਿਹਨੂੰ ਨਾਲ ਸ਼ਗਨ ਵੀ ਦੇਣਾ, ਕਿਹੜਾ ਆਇਆ ਅਤੇ ਉਹਨੂੰ ਡੱਬਾ ਵੀ ਲਾ ਕੇ ਤੋਰਨਾ, ਕਿਹੜਾ ਆਇਆ ਅਤੇ ਉਹਨੂੰ ਚਾਹ ਤੱਕ ਹੀ ਸੀਮਿਤ ਰੱਖਣਾ। ਸ਼ਾਇਦ ਇਹੀ ਦੁਨੀਆਦਾਰੀ ਹੈ, ਅਤੇ ਇਹੋ ਹੀ ਦੁਨੀਆਦਾਰੀ ਸਿੱਖਦਿਆਂ ਸਾਰੀ ਉਮਰ ਕੱਢ ਦਿੰਦਾ ਬੰਦਾ। ਆਸ ਕਰਦੇ ਕਿ ਇਸ ਦੁਨੀਆਦਾਰੀ ਦੇ ਵਿੱਚ ਤੁਸੀਂ ਵੀ ਖਰੇ ਹੋਵੋਗੇ, ਆਏ ਦਿਨ ਕੁਛ ਨਾ ਕੁਛ ਨਵਾਂ ਸਿੱਖ ਰਹੇ ਹੋਵੋਗੇ। ਕੋਸ਼ਿਸ਼ ਇਹੋ ਰੱਖੀਏ ਆਪਣਾ ਮਨ ਠੰਡਾ ਰਹੇ, ਆਪਣੇ ਘਰ ਦਾ ਸੁੱਖ ਚੈਨ ਬਣਿਆ ਰਹੇ, ਬਾਕੀ ਲੈਣ ਦੇਣ ਦਾ ਕੀ ਹੈ। ਬਹੁਤੀ ਵਾਰੀ ਤਾਂ ਲੋਕਾਂ ਦੇ ਦਿੱਤੇ ਤੋਹਫ਼ੇ ਸਾਡੇ ਗਰਾਜ ਦੀ ਕਿਸੇ ਪਿਛਲੀ ਸ਼ੈਲਫ ਦੇ ਉੱਤੇ ਟਿਕੇ ਰਹਿੰਦੇ ਨੇ, ਸਾਲਾਂ ਬੱਧੀ ਉਹ ਉਸੇ ਤਰ੍ਹਾਂ ਦੇ ਨਾਲ ਬੈਠੇ ਪਏ ਖਰਾਬ ਹੁੰਦੇ, ਪਰ ਕਈ ਵਾਰੀ ਉਹ ਤੋਹਫ਼ੇ ਸਾਹਮਣੇ ਆ ਜਾਣ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਆਉਣ ਦੇ ਉੱਤੇ ਕਿੰਨਾ ਕੁ ਆਪਾਂ ਆਪਣੇ ਘਰ ਦਾ ਸੁੱਖ ਚੈਨ ਖਰਾਬ ਕੀਤਾ ਹੈ, ਕਿੰਨਾ ਕੁ ਆਪਾਂ ਉਹਨਾਂ ਦਾ ਸਾਥ ਇੰਜੋਏ ਕੀਤਾ ਹੈ, ਕਿਹੜੀ ਸਾਂਝ ਕਿੱਧਰੋਂ ਸ਼ੁਰੂ ਹੋ ਕੇ ਅਤੇ ਕਿਹੜੇ ਪਾਸੇ ਨੂੰ ਚਲੇਗੀ। ਸੋ ਇਹ ਸਾਂਝਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣ, ਇਹ ਸਾਂਝਾਂ ਹੋਰ ਗੂੜੀਆਂ ਹੋਣ, ਜਿਹੜਾ ਜਿੱਦਾਂ ਦਾ ਵਰਤੇ ਉਹਦੇ ਨਾਲ ਉੱਥੇ ਕਿ ਜੇ ਉਨੀ ਕੁ ਸਾਂਝ ਬੰਦਾ ਗੂੜੀ ਕਰ ਲਵੇ। ਪਰ ਕਹਿੰਦੇ ਨੇ ਕਿ ਕਿਸੇ ਨਾਲ ਵਿਗਾੜੇ ਨਾ ਕਿਸੇ ਦੇ ਬਾਰੇ, ਮੰਦੇ ਬੋਲ ਜ਼ਬਾਨੋਂ ਤਾਂ ਕੀ ਬੋਲਣੇ, ਮਨ ਦੇ ਵਿੱਚ ਵੀ ਨਾ ਲੈ ਕੇ ਆਵੇ। ਕੋਈ ਪਤਾ ਨਹੀਂ ਕਿਸੇ ਦੀ ਕਿੱਦਾਂ ਦੀ ਕੰਡੀਸ਼ਨ ਚੱਲ ਰਹੀ ਹੈ, ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ, ਕੋਈ ਪਤਾ ਨਹੀਂ ਕਿਸੇ ਦੀ ਆਪਣੇ ਘਰ ਦੇ ਵਿੱਚ ਕਿੰਨੀ ਕੁ ਚੱਲਦੀ ਹੈ, ਕਿੰਨਾ ਕੁ ਔਖਾ ਸੌਖਾ ਹੋ ਕੇ ਕੋਈ ਤੁਹਾਡੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਸ਼ਾਇਦ ਇਹੋ ਹੀ ਸੋਚਣ ਵਾਲੀਆਂ ਸਾਂਝਾਂ ਨੇ, ਇਹੋ ਹੀ ਸੋਚਣ ਵਾਲੇ ਪੁਆਇੰਟ ਨੇ, ਜਿਹੜੇ ਆਪਾਂ ਸਿਰਫ ਆਪਣੇ ਬਾਰੇ ਤਾਂ ਸੋਚ ਸਕਦੇ ਹਾਂ ਪਰ ਕਿਸੇ ਬਾਰੇ ਸੋਚਣੇ ਔਖੇ ਆ। ਕਹਾਣੀ ਸਾਡੇ ਤੱਕ ਭੇਜੀ ਸੀ ਕਮਲਜੀਤ ਕੌਰ ਹੋਰਾਂ ਨੇ, ਧੰਨਵਾਦ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਐਸੀ ਹੋਵੇ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਮੇਂ ਦਰ ਸਮੇਂ ਇਹ ਕਹਾਣੀਆਂ ਦੀ ਸਾਂਝ ਤੁਹਾਡੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਪਾਉਂਦੇ ਰਹਾਂਗੇ। ਆਸ ਕਰਦੇ ਹਾਂ ਕਿ ਕੇ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
1: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ Vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 years ਦੀ free service। Chadston Ford, ready, set, Ford. ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ,
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

0: ਸ਼ਰਤਾਂ ਲਾਗੂ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ
2: 04-33-280-252 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
4: वो जो सीनियर्स है ना, उन लोगों ने बोला कि आपके साथ कॉफी पीनी पड़ेगी वरना बहुत धोएंगे।
5: मैं कॉफी नहीं पीती।
4: हाँ तो ठीक है ना, चाय पी लेते हैं, कोई बात नहीं।

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਯਾਦੋ ਦਾ ਐਲਬਮ ਤੇ ਕਹਿ ਸਕਦੇ ਹਾਂ ਕਿ ਬੜੇ ਸਾਰੇ ਗਾਣੇ ਇਸ ਤਰੀਕੇ ਦੇ ਹੁੰਦੇ ਤੁਹਾਨੂੰ ਫਲੈਸ਼ ਬੈਕ ਚ ਤੇ ਲੈ ਹੀ ਜਾਂਦੇ ਨੇ ਹੈਨਾ ਮਿਊਜ਼ਿਕ ਦੀ ਖਾਸੀਅਤ ਇਹ ਚੀਜ਼ ਹੁੰਦੀ ਹੈ ਕਿ ਹੁਣ ਇਹ ਵਾਲਾ ਜਿਹੜਾ ਸੌਂਗ ਆਪਾਂ ਸੁਣ ਰਹੇ ਸੀ ਬੜੇ ਸਾਰੇ ਲੋਕਾਂ ਨੂੰ ਮੈਨੂੰ ਲੱਗਦਾ ਇੱਕ ਆਪਣੇ ਟਾਈਮ ਦਾ ਸਕੂਲ ਕਾਲਜ ਦਾ ਟਾਈਮ ਜ਼ਰੂਰ ਯਾਦ ਆਇਆ ਹੋਣਾ ਅਤੇ ਯਾਦਾਂ ਤੋਂ ਰਿਲੇਟਿਡ ਹੀ ਅੱਜ ਦਾ ਟੋਪਿਕ ਹੈ ਪਰ ਯਾਦਾਂ ਆਪਾਂ ਗਾਣਿਆਂ ਦੇ ਨਾਲ ਨਹੀਂ ਮਿਕਸ ਕਰਨੀ ਯਾਦਾਂ ਆਪਾਂ ਮਿਕਸ ਕਰਨੀ ਹੈ ਫੋਟੋਜ਼ ਦੇ ਨਾਲ ਅਤੇ ਅੱਜ ਗੱਲਾਂ ਬਾਤਾਂ ਹੋਣਗੀਆਂ ਇਹੋ ਜਿਹੀ ਮੈਮਰੀਜ਼ ਬਹੁਤ ਸਾਰੀ ਫੋਟੋਜ਼ ਜਿਹੜੀ ਤੁਹਾਡੀ ਗੈਲਰੀ ਦੇ ਵਿੱਚ ਮੈਂ ਕਹਿੰਦੀ ਹਾਂ ਫੋਨ ਦੀ ਗੈਲਰੀ ਅੱਜ ਛੱਡੀਏ ਜਿਹੜੀ ਤੁਹਾਡੇ ਘਰ 'ਚ ਪੁਰਾਣੀ ਐਲਬਮ ਦੇ ਵਿੱਚ ਜਿਹੜੀ ਫੋਟੋਜ਼ ਹੈ ਉਹਦੇ ਪਿੱਛੇ ਦੀ ਕਹਾਣੀ ਕਿਵੇਂ ਕੋਈ ਇੱਕ ਇਸ ਤਰੀਕੇ ਦੀ ਫੋਟੋ ਤੁਹਾਡੇ ਕੋਲ ਹੈ ਜਾਂ ਪਿੱਛੇ ਪਈ ਹੋਈ ਹੈ ਘਰਾਂ ਦੇ ਵਿੱਚ ਕਿ ਜਿਹਨੂੰ ਤੁਸੀਂ ਅੱਜ ਵੇਖਦੇ ਹੋ ਤੁਹਾਨੂੰ ਉਹ ਵਾਲਾ ਸੀਨ ਯਾਦ ਆ ਜਾਂਦਾ ਕਿ ਕਿਵੇਂ ਕਈ ਫੋਟੋ ਕਿਵੇਂ ਉਹ ਫੋਟੋ ਕਲਿੱਕ ਹੋਈ ਸੀ ਕੀ ਰੀਜ਼ਨ ਸੀ ਕਈ ਵਾਰੀ ਕੋਈ ਵਿਆਹਾਂ ਦੇ ਵਿੱਚ ਇੱਕ ਫੋਟੋ ਹੁੰਦੀ ਹੈ ਕਈ ਵਾਰੀ ਇੱਕ ਸਕੂਲ ਦੀ ਗਰੁੱਪ ਫੋਟੋ ਹੁੰਦੀ ਹੈ ਅਤੇ ਕਈ ਵਾਰੀ ਤਾਂ ਤੁਸੀਂ ਨਿੱਕੇ ਹੀ ਹੁੰਦੇ ਹੋ ਲੇਕਿਨ ਉਹ ਫੋਟੋ ਦੇ ਪਿੱਛੇ ਦੀ ਕਹਾਣੀ ਤੁਹਾਡੇ ਮੰਮੀ ਪਾਪਾ ਜਾਂ ਭੈਣ ਭਰਾ ਦੱਸਦੇ ਕਿ ਇਹ ਇੱਦਾਂ ਦੀ ਸੀਗੀ ਇਹ ਫੋਟੋ ਆਪਾਂ ਕਿਉਂ ਖਿੱਚੀ ਸੀ
0: ਕੁੱਟ ਕੇ ਖਿਚਾਈ ਸੀ
1: ਹਾਂ ਕਈ ਵਾਰੀ ਤੇ ਮਤਲਬ ਨਾ ਉਹ ਫੇਸ ਤੋਂ ਹੀ ਪਤਾ ਲੱਗ ਜਾਂਦਾ ਬੱਚੇ ਦਾ ਕਿ ਉਹਦਾ ਕੋਈ ਇੰਟਰਸਟ ਨਹੀਂ ਹੁੰਦਾ
0: ਕੀ ਹੋਊਗਾ ਉਦੋਂ ਉਹਦਾ ਮਨ ਦੇ ਵਿੱਚ ਅੱਜ ਕੱਲ ਅੱਜ ਵਾਂਗੂ ਥੋੜੀ ਵੀ ਕੋਈ ਕਹੇ ਫੋਟੋ ਖਿਚਾ ਲਾ ਤੇ ਬੱਚਾ ਕਹੇ ਐ
1: ਅੱਜ ਦੇ ਬੱਚੇ ਤੇ ਉਹਨਾਂ ਨੂੰ ਤਾਂ ਪਤਾ ਹੈ ਕਿਸ ਤਰੀਕੇ ਦੇ ਕਿਵੇਂ ਟੇਢੀ ਗਰਦਨ ਕਰਨੀ ਹੈ ਕਿਵੇਂ ਵੀ ਦਾ ਸਾਈਨ ਬਣਾ ਕੇ
0: ਸਾਰਾ ਸਿੱਖੇ ਸਿਖਾਏ
1: ਹਾਂ ਡਿਜੀਟਲ ਹੈ ਨਾ ਤੇ ਬੱਚੇ ਵੀ ਡਿਜੀਟਲ ਹੈ ਅੱਜ ਦੇ ਟਾਈਮ 'ਚ ਬਟ ਯਾਦਾਂ ਦੀ ਗੱਲ ਹੋ ਰਹੀ ਹੈ ਅੱਜ ਫੋਟੋਆਂ ਤੋਂ ਰਿਲੇਟਡ
0: ਸੋ ਬਿਲਕੁਲ ਅੱਜ ਆਪਾਂ ਛੁੱਟੀਆਂ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਪੁਰਾਣੀਆਂ ਯਾਦਾਂ 'ਚ ਚਲੇ ਜਾਈਏ ਕਿਉਂਕਿ ਉੱਦਾਂ ਤਾਂ ਮੱਤ ਵੱਜੀ ਰਹਿੰਦੀ ਹੈ ਸਾਡੀ ਸੋ ਛੁੱਟੀਆਂ ਦੇ ਵਿੱਚ ਛੁੱਟੀਆਂ ਵਾਲਾ ਮਾਹੌਲ ਚੱਲ ਤਾਂ ਹੀ ਬਣਦਾ ਕਿਉਂਕਿ ਮੈਨੂੰ ਲੱਗਦਾ ਜਦੋਂ ਛੁੱਟੀਆਂ ਹੁੰਦੀਆਂ ਨੇ ਨਾ ਤਾਂ ਉਦੋਂ ਇਹ ਵੀ ਪੋਸੀਬਿਲਿਟੀ ਵੱਧ ਜਾਂਦੀ ਹੈ ਵੀ ਆਪਾਂ ਕਈ ਵਾਰੀ ਪੁਰਾਣੀਆਂ ਕੱਢ ਕੇ ਫੋਟੋਆਂ ਵੇਖ ਲੈਂਦੇ ਹਾਂ ਬੱਚਿਆਂ ਨੂੰ ਵਿਖਾ ਦਿੰਦੇ ਹਾਂ ਅੱਛਾ ਇੱਕ ਚੀਜ਼ ਜ਼ਰੂਰ ਸ਼ਾਇਦ ਬਾਕੀ ਵੀ ਸਾਰੇ ਮਹਿਸੂਸ ਕਰਦੇ ਹੋਣਗੇ ਕਿ ਆਪਾਂ ਫੋਨ ਦੇ ਵਿੱਚ ਡਿਜੀਟਲੀ ਤਾਂ ਆਪਾਂ ਬਹੁਤ ਫੋਟੋਆਂ ਵੇਖ ਲੈਂਦੇ ਹਾਂ ਅੱਜ ਕੱਲ੍ਹ ਤਾਂ ਉਹ ਫਰੇਮ ਵੀ ਚੱਲਦਾ ਨਾ ਉਹ ਤੁਹਾਡੇ ਸਿਰਹਾਣੇ ਪਿਆ ਰਹਿੰਦਾ ਜਾਂ ਘਰ ਦੇ ਵਿੱਚ ਟੀ ਵੀ ਲਾਗੇ ਕਿਤੇ ਨਾ ਕਿਤੇ ਪਿਆ ਹੁੰਦਾ ਅਤੇ ਉਹਦੇ ਉੱਤੇ ਰੋਟੇਟ ਫੋਟੋਆਂ ਚੱਲਦੀਆਂ ਰਹਿੰਦੀਆਂ ਚਾਹੇ ਤੁਸੀਂ ਕੰਪਿਊਟਰ 'ਤੇ ਲੌਗਇਨ ਕਰਕੇ ਤੁਸੀਂ ਵੇਖ ਲਓ ਪਰ ਜੋ ਆਨੰਦ ਤੁਹਾਨੂੰ ਐਲਬਮ ਕੱਢ ਕੇ ਜਾਂ ਪੁਰਾਣੀਆਂ ਫੋਟੋਆਂ ਚਾਹੇ ਉਹ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਹੀ ਹੋਈਆਂ ਹੋਣ ਭਾਵੇਂ ਉਹ ਥੋੜ੍ਹਾ ਬਹੁਤਾ ਉਹਦਾ ਰੰਗ ਵੀ ਉੱਡਿਆ ਹੋਵੇ ਮੋੜ ਮਾੜ ਪਏ ਹੋਣ ਉਹਦਾ ਇੱਕ ਅਲੱਗ ਹੀ ਰਸ ਆਉਂਦਾ ਤੁਸੀਂ ਜਦੋਂ ਵੀ ਵੇਖੋ
1: ਬਿਲਕੁਲ ਈਵਨ ਮਤਲਬ ਕਈ ਵਾਰੀ ਜਦੋਂ ਵੀ ਸਪੈਸ਼ਲੀ ਪਰਿਵਾਰ ਦੇ ਜਦੋਂ ਸਾਰੇ ਜੀ ਇਕੱਠੇ ਹੁੰਦੇ ਨਾ ਜਿਵੇਂ ਚਾਚੇ ਤਾਏ ਦੇ ਬੱਚੇ ਜਾਂ ਮਾਸੀਆਂ ਦੇ ਬੱਚੇ ਜਦੋਂ ਵੀ ਤੇ ਉਹ ਪੁਰਾਣੇ ਕਿਸੇ ਦੇ ਵੀ ਵਿਆਹ ਦੇ ਐਲਬਮ ਕੱਢ ਲਓ ਇੰਨਾ ਨਜ਼ਾਰਾ ਆਉਂਦਾ ਉਹ ਵੇਖ ਕੇ ਅੱਛਾ ਆਹ ਕੌਣ ਸੀ ਆ ਇਹ ਅੱਜ ਕੱਲ੍ਹ ਕਿੱਥੇ ਅੱਛਾ ਇਹ ਦੇਖੋ ਹੁਣ ਇੰਨਾ ਸਟਾਈਲ ਮਾਰਦਾ ਹੁਣ ਪਹਿਲਾਂ ਕਿੱਦਾਂ ਦਾ ਲੱਗਦਾ ਸੀਗਾ ਹੈਨਾ ਅਤੇ ਉਹ ਸਾਰੀ ਚੀਜ਼ਾਂ ਵਾਕਈ ਉਹ ਜਿਹੜੀ ਮਤਲਬ ਫਿਜ਼ੀਕਲ ਐਲਬਮ ਦਾ ਟਾਈਮ ਸੀ ਨਾ ਅਤੇ ਉਹ ਅਲੱਗ ਹੀ ਨਜ਼ਾਰਾ ਸੀਗਾ ਈਵਨ ਕਈ ਵਾਰੀ ਤਾਂ ਮੈਨੂੰ ਹਾਸਾ ਮਤਲਬ ਕਈ ਚੀਜ਼ਾਂ ਯਾਦ ਆਉਂਦੀਆਂ ਕਿ ਤੁਹਾਡੇ ਘਰ ਦੀ ਕੋਈ ਐਲਬਮ ਦੀ ਫੋਟੋ ਤੁਸੀਂ ਕਿਸੇ ਦੇ ਘਰ ਜਾਓ ਰਿਸ਼ਤੇਦਾਰ ਦੇ ਉੱਥੇ ਤੁਹਾਨੂੰ ਦੇਖਦੇ ਕਿਉਂਕਿ ਉਹ ਵੀ ਟਾਈਮ ਸੀਗਾ ਕਿ ਉਹ ਐਲਬਮ ਤੋਂ ਫੋਟੋ ਨਿਕਲ ਵੀ ਜਾਂਦੇ ਸੀ ਨਾ ਜਿਹਦੀ ਹੁੰਦੀ ਸੀ ਉਹ ਨਿਕਾਲ
0: ਖਿਸਕਾ ਕੇ ਗਾਹ ਜਾਂਦਾ ਸੀ
1: ਫਿਰ ਉਹਨਾਂ ਦੇ ਘਰ ਤੁਸੀਂ ਅੱਛਾ ਆਹ ਫੋਟੋ ਓਕੇ
0: ਬਿਲਕੁਲ ਅੱਗੇ ਆਪਾਂ ਇੱਕ ਦਿਨ ਨਾ ਕੈਮਰੇ ਦੀ ਪਿੱਛੇ ਜੇ ਜਨਮ ਦਿਨ ਮਨਾਇਆ ਕੈਮਰੇ ਦਾ ਮਤਲਬ ਲੰਘ ਗਿਆ ਸੀ ਤੇ ਉਦਣ ਵੀ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਫੋਟੋਆਂ ਕੋਈ ਇੰਨਾ ਵੀ ਨਹੀਂ ਪਰਹੇਜ਼ ਕਰਦਾ ਕਿਸੇ ਵੇਲੇ ਕਿਸੇ ਦੀ ਨਹੀਂ ਚੰਗੀ ਆਈ ਜਾਂ ਕਿਸੇ ਨੂੰ ਚੰਗੀ ਵੀ ਲੱਗਦੀ ਹੈ ਅਤੇ ਉਹ ਅੱਖ ਬਚਾ ਕੇ ਉਹਦੇ ਵਿੱਚੋਂ ਬਾਅਦ 'ਚ ਵੇਖੀਦਾ ਵੀ ਉਹਨੇ ਉਹ ਕੋਨੋ ਕੋਨਾ ਜਿਹਾ ਭੋਰ ਕੇ ਤੇ ਲੈ ਜਾਂਦੇ ਜਾਂ ਪਾੜ ਕੇ ਲੈ ਜਾਂਦੇ
1: ਬਿਲਕੁਲ ਬਿਲਕੁਲ
0: ਪਹਿਲੀਆਂ ਜਿਹੜੀਆਂ ਫੋਟੋਆਂ ਸੀ ਨਾ ਹੁਣ ਤਾਂ ਅੱਜ ਕੱਲ੍ਹ ਤੇ ਉਹ ਇਨਸਰਟ ਹੁੰਦੀਆਂ ਨੇ ਅਤੇ ਪਹਿਲੀਆਂ ਦੇ ਵਿੱਚ ਚਿਪਕਾਈਆਂ ਜਾਂਦੀਆਂ ਸੀ ਹਾਂ ਮੋਟਾ ਇੱਕ ਪੇਪਰ ਹੁੰਦਾ ਸੀ ਗੱਤਾ ਜਿਹਾ ਤੇ ਉਹਦੇ ਉੱਤੇ ਚਿਪਕਾਈਆਂ ਹੁੰਦੀਆਂ
1: ਸੀ ਜਿਲਦ ਕਹਿੰਦੇ ਸੀ ਅਸੀਂ ਉਹਨੂੰ
0: ਜਿਲਦ ਹਾਂ ਸੋ ਉਹਦੇ ਉੱਤੇ ਨਹੀਂ ਜਿਲਦ ਤੇ ਬਾਰ ਬਾਰ ਹੁੰਦੀ ਆ ਅੰਦਰ ਵਾਰ ਨਾ ਜਿੱਦਾਂ ਪੁਰਾਣੀਆਂ ਜਿਹੜੀਆਂ ਐਲਬਮ ਨਾ ਜੇ ਤੁਸੀਂ ਪੁਰਾਣੀਆਂ ਵੇਖੀਆਂ ਹੁਣ ਵਿਆਹ ਦੀਆਂ ਜਦੋਂ ਸ਼ੁਰੂ ਸ਼ੁਰੂ ਚ
1: ਮੋਟਾ
0: ਇੱਕ ਪੇਪਰ ਹੁੰਦਾ ਸੀ ਕਾਲੇ ਰੰਗ ਦਾ ਅੱਜ ਕੱਲ੍ਹ ਬੱਚੇ ਸੋਰਟ ਆਫ ਉਦਾਂ ਦਾ ਪੇਪਰ ਯੂਜ ਕਰਦੇ ਕਈ ਇੱਦਾਂ ਦੀਆਂ ਕਾਪੀਆਂ ਹੁੰਦੀਆਂ ਹਾਂ ਉਹਦੇ ਉੱਤੇ ਉਹ ਕ੍ਰਾਫਟਿੰਗ ਕਰੂਫਟਿੰਗ ਕਰਦੇ ਸੋ ਉਹ ਇੱਕ ਮੋਟਾ ਪੇਪਰ ਹੁੰਦਾ ਸੀ ਉਹਦੇ ਉੱਪਰ ਗੂੰਦ ਲਾ ਕੇ ਚਿਪਕਾਈਆਂ ਹੁੰਦੀਆਂ ਸੀ ਫੋਟੋਆਂ ਅਤੇ ਉਹਦੇ ਦਰਮਿਆਨ ਇੱਕ ਸੇਫਟੀ ਪੇਪਰ ਹੁੰਦਾ ਸੀ ਜਿਹੜਾ ਕਿ ਉਹਨੂੰ ਆਪਸ ਦੇ ਵਿੱਚ ਪੇਜਾਂ ਨੂੰ ਸੋਰਟ ਆਫ ਹਾਂ ਅਤੇ ਉਹਨੂੰ ਆਪਸ ਵਿੱਚ ਫੋਟੋਆਂ ਨੂੰ ਚਿਪਕਣ ਨਹੀਂ ਦਿੰਦਾ ਕਿਉਂਕਿ ਅਦਰਵਾਈਜ਼ ਉਹ ਜਿਹੜੀਆਂ ਫੋਟੋਆਂ ਸੀ ਉਹ ਜੇ ਬਹੁਤੀ ਦੇਰ ਤੱਕ ਉਹ ਇੱਦਾਂ ਪਈਆਂ ਰਹਿਣ ਤੇ ਉਹਦੇ ਵਿੱਚ ਕਈਆਂ ਚੋਂ ਜਦੋਂ ਬਟਰ ਪੇਪਰ ਗਾਇਬ ਹੋ ਜਾਂਦਾ ਸੀ ਜਾਂ ਨਹੀਂ ਹੀ ਪਤਾ ਵੀ ਇਹ ਕਾਹਦੇ ਲਈ ਤੇ ਉਹ ਵਿੱਚੋਂ ਪਾਰਟ ਪੂਟ ਗਿਆ ਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਫੋਟੋਆਂ ਸਲਾਬੇ ਨਾਲ ਚਿਪਕ ਜਾਂਦੀਆਂ ਆਪਸ ਵਿੱਚ ਤੇ ਜਦੋਂ ਆਪਾਂ ਉਹਨੂੰ ਵੱਖ ਕਰਦੇ ਹਾਂ ਤੇ ਉਹ ਰੰਗ ਉਹਦੇ
1: ਤੁਸੀਂ ਉਹ ਐਲਬਮ ਜਦੋਂ ਮਤਲਬ ਤੁਸੀਂ ਜੇ ਵਿਆਹ ਦੀ ਗੱਲ ਕਰੀਏ ਉਹਨਾਂ ਨੂੰ ਤੁਸੀਂ ਚੂਜ਼ ਕਰਨਾ ਉਹ ਵੀ ਮੈਨੂੰ ਲੱਗਦਾ ਬਾਅਦ ਚੋਂ ਆਇਆ ਚੂਜ਼ ਕਰਨਾ ਕਿਉਂਕਿ ਪਹਿਲਾਂ ਤੇ ਉਹ ਜਿਹੜੀ ਫਿਲਮ ਆਉਂਦੀ ਸੀ ਉਸ ਚੋਂ
0: ਲਾਗੇ ਖਲੋਣਾ ਪੈਂਦਾ ਸੀ ਇੱਕ ਜਣੇ ਨੂੰ ਇਹ ਦੱਸਣ ਦੇ ਲਈ ਵੀ ਕਿਹਦੀ ਖਿੱਚਣੀ ਕਿਹਦੀ ਨਹੀਂ ਖਿੱਚਣੀ ਕਿਉਂਕਿ ਪਰ ਫੋਟੋ ਦੇ ਹਿਸਾਬ ਨਾਲ ਤੁਹਾਨੂੰ
1: ਪੈਸੇ ਹੁੰਦੇ ਸੀ
0: ਫਿਰ ਉਸ ਤੋਂ ਬਾਅਦ ਇੱਕ ਸਮਾਂ ਆਇਆ ਉਹ ਫਿਰ ਉਹ ਨੈਗੇਟਿਵ ਵੀ ਵਿਖਾ ਦਿੰਦੇ ਹੁੰਦੇ ਸੀ ਤੁਹਾਨੂੰ ਤੇ ਉਹ ਤੁਸੀਂ ਉਹਦੇ ਚੋਂ ਸਿਲੈਕਟ ਕਰਕੇ ਦੱਸ ਦਿੰਦੇ ਵੀ ਆਹ ਸਾਨੂੰ ਤੁਸੀਂ ਡਿਵੈਲਪ ਕਰ ਦੋ ਫਿਰ ਉਸ ਹਿਸਾਬ ਨਾਲ ਉਹ ਪੈਸੇ ਲੈ ਲੈਂਦੇ ਪਰ ਉਹ ਵਾਲਾ ਦੌਰ ਉਹ ਹੀ ਜਦੋਂ ਖਾਸ ਤੌਰ ਉੱਤੇ ਵਿਆਹਾਂ ਦੇ ਪ੍ਰੋਗਰਾਮਾਂ 'ਚ ਆਉਂਦੀ ਹੁੰਦੀ ਸੀ ਸਮੱਸਿਆ ਵੀ ਲੋਕ ਐਡਵਾਂਸ ਦੇ ਕੇ ਤੇ ਟੌਰ ਜੀ ਦੇ ਲਈ ਫੋਟੋਗ੍ਰਾਫਰ ਲੈ ਜਾਂਦੇ ਸੀ ਪਰ ਬਾਅਦ ਵਿੱਚ ਬਿੱਲ ਇੰਨਾ ਕੁ ਹੁੰਦਾ ਸੀ ਵੀ ਉਹ ਲੈਣ ਨਹੀਂ ਜਾਂਦੇ ਹੁੰਦੇ
1: ਉਹ ਅੱਜ ਵੀ ਹੈ ਤੁਸੀਂ ਜੇ ਮਤਲਬ ਕਿਸੇ ਵੀ ਤੁਹਾਡਾ ਕੋਈ ਹੋ ਫਰੈਂਡ ਸਰਕਲ ਜਾਂ ਕੁਛ ਵੀ ਈਵਨ ਇੱਥੇ ਵੀ ਮਤਲਬ ਆਸਟ੍ਰੇਲੀਆ ਦੇ ਵਿੱਚ ਵੀ ਡਾਰਵਿਨ ਦੇ ਵਿੱਚ ਸੀਗੇ ਇੱਕ ਭਾਜੀ ਉਹ ਕਰਦੇ ਸੀਗੇ ਪਾਰਟ ਟਾਈਮ ਮੇਕਅਪ ਉਹ ਕਹਿੰਦੇ ਅੱਜ ਵੀ ਉਹ ਰੀਤ ਚੱਲੀ ਆ ਰਹੀ ਹੈ ਕਿ
0: ਅੱਛਾ ਨਹੀਂ ਲੈਂਦੇ ਲੋਕ
1: ਕੀ ਲੋਕੀ ਮਤਲਬ ਕਹਿੰਦੇ ਤੁਸੀਂ ਫੋਲੋ ਅਪ ਲੈ ਲੈ ਕੇ ਅੱਕ ਜਾਂਦੇ ਕਿਉਂਕਿ ਤੁਸੀਂ ਜਿਹੜੀ ਮਤਲਬ ਕੈਪਚਰ ਕੀਤੇ ਮੈਮੋਰੀ ਉਹ ਸਪੇਸ ਖਾਂਦੀ ਹੈ ਨਾ ਆਪਣੇ ਕੰਪਿਊਟਰ ਦੇ ਵਿੱਚ ਫੋਨ ਜੋ ਵੀ ਮੈਮਰੀ ਕਾਰਡ ਉਹ ਕਹਿੰਦੇ ਕਿ ਕਿੰਨੀ ਵਾਰੀ ਮਤਲਬ ਬੰਦਾ ਡਰਦਾ ਵੀ ਡਿਲੀਟ ਕਰਨ ਦੇ ਵਿੱਚ ਕਿ ਕੱਲ ਨੂੰ
0: ਇੱਕ ਡਿਲੀਟ ਕਰ ਦੇ ਮੁੜ ਕੇ ਲੈਣ ਆ ਜਾਏ
1: ਹਨਾ ਮੁੜ ਕੇ ਲੈਣ ਆ ਜਾਏ ਫਿਰ ਮੇਰੇ ਪਿੱਛੇ ਪੈ ਜਾਏ ਕਹਿੰਦੇ ਮੈਂ ਮਤਲਬ ਮੈਂ ਕਿੰਨੀ ਹਾਰਡ ਡਰਾਈਵ ਲੈ ਕੇ ਆਵਾਂ ਮੈਂ ਕਿੰਨਾ ਮਤਲਬ ਗੁਆਂਢੀ ਸੀਗੇ ਤੇ ਮੈਂ ਕਿਹਾ ਅੱਜ ਵੀ ਉਹੀ ਚੀਜ਼ ਹੈ ਵਾਕਈ ਜਿਹੜੇ ਪਹਿਲਾਂ ਫੋਟੋਗ੍ਰਾਫਰ ਘਰੇ ਆਉਣਾ ਬਾਰ ਬਾਰ ਉਹਨਾਂ ਨੇ ਮੁੜ ਮੁੜ ਕੇ ਆਉਣਾ ਲੋਕਾਂ ਦੇ ਘਰ ਤੁਸੀਂ ਲੈ ਜਾਓ ਤੁਹਾਡੀ ਐਲਬਮ ਰੈਡੀ ਹੈ ਤੁਸੀਂ ਪੈਸੇ ਦੇ ਜਾਓ ਹੈ ਨਾ ਅਤੇ ਕਈ ਵਾਰੀ ਤਾਂ ਉਹ ਅੱਕ ਕੇ ਐਵੇਂ ਵੀ ਫੜਾ ਜਾਂਦੇ ਸੀਗੇ ਕਿ ਲਓ ਕਚਰਾ ਮਤਲਬ ਸਾਡੇ ਨਾ ਐਵੇਂ ਰੋਲ ਰਹੇ ਨੇ ਕਿਉਂਕਿ ਛੋਟੀ ਛੋਟੀ ਤੇ ਫੋਟੋਗ੍ਰਾਫਰ ਦੀ ਸ਼ੌਪ ਹੁੰਦੀ ਸੀ
0: ਕਈ ਵਾਰੀ ਤੇ ਇਦਾਂ ਦੇ ਜਾਂਦੇ ਸੀ ਕਈ ਵਾਰੀ ਉਹਨਾਂ ਦਾ ਇਹ ਵੀ ਹੁੰਦਾ ਸੀ ਕਿ ਉਹਨਾਂ ਨੇ ਵੱਡੀ ਕਰਕੇ ਤੇ ਬਾਹਰ ਲਾ ਦਿੰਦੇ ਸੀ ਹਾਂ ਵੱਡੀ ਕਰਕੇ ਤੇ ਉਹਨਾਂ ਨੇ ਜਿਹੜੀ ਗੰਦੀ ਜੀ ਫੋਟੋ ਆਈ ਨਾ ਤੁਹਾਡੀ ਸੋ ਡਿਪੈਂਡ ਕਰਦਾ ਕਿੱਦਾਂ ਦੀ ਮੈਂਟੈਲਿਟੀ ਕਿਸੇ ਦੀ ਤੇ ਇੱਕ ਤੇ ਹੁੰਦਾ ਸੀ ਵੀ ਉਹ ਸੋਹਣੀ ਫੋਟੋ ਲਾਉਂਦੇ ਸੀ ਬਾਹਰ ਪੁੱਛ ਕੇ ਵੀ ਹਾਂ ਤੁਹਾਡੀ ਫੋਟੋ ਬਾਹਰ ਲਾ ਦਈਏ ਤੇ ਇੱਕ ਹੁੰਦਾ ਸੀ ਜਿਹੜੀ ਬਹੁਤ ਗੰਦੀ ਜੀ ਕਿਸੇ ਦੀ ਫੋਟੋ ਆਈ ਹੈ ਨਾ ਉਹਨਾਂ ਨੇ ਵੱਡੀ ਕਰਾ ਕੇ ਤੇ ਉਹ ਬਾਹਰ ਲਾ ਦੇਣੀ ਸਾਡੇ ਹੁੰਦਾ ਸੀ ਲਾਗੇ ਇੱਕ ਕਸਬੇ 'ਚ ਅੱਡੇ 'ਤੇ ਫੋਟੋਗ੍ਰਾਫਰ ਅਤੇ ਉਹਦੀ ਫੋਟੋ ਵੇਖ ਕੇ ਤਾਂ ਸਮਝ ਲੱਗ ਜਾਂਦੀ ਹੁੰਦੀ ਵੀ ਇੰਨੇ ਇਹਦੇ ਪੈਸੇ ਲੱਗਦਾ ਨਹੀਂ ਦਿੱਤੇ ਮੰਨ ਲਓ ਜਿਹੜੀ ਭੈੜੀ ਜੀ ਫੋਟੋ ਆਈ ਆ ਤੇ ਉਹ ਬੰਦਾ ਮਤਲਬ ਤਰਲੇ ਹੀ ਮਾਰੇ ਵੀ ਇਹਨੂੰ ਲਾ ਦੇ ਹੁਣ
1: ਹਾਂ ਮੈਨੂੰ ਲੱਗਦਾ ਉਹ ਫੋਟੋਗ੍ਰਾਫਰ ਗਾਂਧੀ ਜੀ ਦੇ ਸਿਧਾਂਤ ਮੰਨਦਾ ਹੋਣਾ ਕਿ ਅਹਿੰਸਾ ਸੱਤ ਅਹਿੰਸਾ ਸਾਇਲੈਂਟ ਮਤਲਬ ਬਿਨਾਂ ਕੁਛ ਕਹੇ ਆਪਣਾ ਕੰਮ ਕਰਵਾ ਰਿਹਾ ਸੀ ਨਾ ਇਨਡਾਇਰੈਕਟ ਅਪਰੋਚ
0: ਮਤਲਬ ਸੋਰਟ ਆਫ ਨਹੀਂ ਕਿਉਂਕਿ ਅਹਿੰਸਾ ਜਿਹੜੀ ਇਹ ਵੀ ਸੋਰਟ ਆਫ ਹੈਗੀ ਤੇ ਅਹਿੰਸਾ ਹੀ ਹੈ ਮਾਨਸਿਕ ਅਹਿੰਸਾ ਤੇ ਉਹ ਇਹ ਜ਼ਿਆਦਾ ਖਤਰਨਾਕ ਹੁੰਦੀ ਹੈ ਸੋ ਉਹਦਾ ਇੱਕ ਮਤਲਬ ਹਿੰਸਕ ਹੁੰਦਾ ਇੱਕ ਆਪਣਾ ਤਰੀਕਾ ਹੈ ਸੋ ਖੈਰ ਆਪੋ ਆਪਣੇ ਹਰ ਇੱਕ ਦੇ ਤਰੀਕੇ ਹੀ ਕਿਉਂਕਿ ਉਹਨਾਂ ਨੇ ਵੀ ਆਪਣੇ ਖਰਚੇ ਕੱਢਣੇ ਹੀ ਤੇ ਡਿਪੈਂਡ ਕਰਦਾ ਸੋ ਆਪਾਂ ਫਿਲਹਾਲ ਇਹ ਤੇ ਹੋ ਗਿਆ ਨਵਾਂ ਦੌਰ ਜਿਹਦੇ ਵਿੱਚ ਆਪਾਂ ਫੋਟੋਆਂ ਫੋਨ ਦੇ ਵਿੱਚ ਹੀ ਖਿੱਚ ਲੈਂਦੇ ਹਾਂ ਅਤੇ ਬਹੁਤ ਆਪਾਂ ਬਹੁਤ ਕੁਛ ਆਪਾਂ ਖਿੱਚ ਕੇ ਆਪਾਂ ਰੱਖੀ ਜਾਂਦੇ ਹਾਂ ਪਰ ਇੱਕ ਸਮਾਂ ਹੀ ਜਦੋਂ ਆਪਾਂ ਫੋਟੋ ਕਿਸੇ ਕੋਲੋਂ ਹੀ ਖਿਚਵਾਉਂਦੇ ਹਾਂ ਕੈਮਰੇ ਦੀ ਇੱਕ ਵੈਲਿਊ ਹੋਈ ਸੋ ਪਹਿਲੀ ਗੱਲ ਤਾਂ ਤੁਸੀਂ ਵੀ ਇਹ ਵੇਖਿਓ ਵੀ ਕੀ ਤੁਹਾਨੂੰ ਵੀ ਇੱਦਾਂ ਮਹਿਸੂਸ ਹੁੰਦਾ ਕਿ ਜਿਹੜੀ ਆਪਾਂ ਉਹ ਪੁਰਾਣੀਆਂ ਫੋਟੋ ਨੇ ਉਹ ਤੁਹਾਨੂੰ ਜ਼ਿਆਦਾ ਵਧੀਆ ਲੱਗਦੀਆਂ ਜਿਹੜੀਆਂ ਤੁਸੀਂ ਪ੍ਰਿੰਟ ਹੋਈਆਂ ਵੇਖਦੇ ਹੋ
1: ਮੈਨੂੰ ਲੱਗਦਾ ਜਿਵੇਂ ਟਾਈਮ ਚੇਂਜ ਹੋਇਆ ਨਾ ਉੱਦਾਂ ਜਿਵੇਂ ਹੁਣ ਦੇ ਟਾਈਮ ਦੇ ਵਿੱਚ ਤੁਸੀਂ ਖੁਦ ਆਪਣੇ ਕੈਮਰੇ ਦੇ ਵਿੱਚ ਕਿੰਨੇ ਫੀਚਰ ਹੁੰਦੇ ਕਿ ਤੁਸੀਂ ਫਿਲਟਰ ਲਗਾ ਲਓ ਤੁਸੀਂ ਹੈ ਨਾ ਬਿਊਟੀ ਵਾਲੇ ਫੀਚਰਸ ਹੁੰਦੇ ਲੇਕਿਨ ਜਿਹੜੇ ਪਹਿਲਾਂ ਦਾ ਫੋਟੋ ਸੀਗੇ ਉਹ ਰਿਐਲਿਟੀ ਸੀਗੇ ਹੈ ਨਾ ਕਿ ਉਹ ਜਿੱਦਾਂ ਦੀ ਕਲਿੱਕ ਉਹਨਾਂ ਨੇ ਨੀ ਇੰਨੀ ਐਡੀਟਿੰਗ ਉਡੀਟਿੰਗ ਉਹਨਾਂ ਨੇ ਬਸ ਕਲਿੱਕ ਕਰਨਾ ਤੇ ਤੁਹਾਨੂੰ ਪ੍ਰਿੰਟ ਕੱਢ ਕੇ ਦੇਣਾ
0: ਪਹਿਲਾਂ ਇੱਕ ਕਲਾ ਵੀ ਸੀ ਨਾ ਪਹਿਲਾਂ ਹਰੀ ਸਾਰੀ ਨਹੀਂ ਕੈਮਰਾ ਫੜੀ ਫਿਰਦਾ ਸੋ ਉਦੋਂ ਉਹਨਾਂ ਨੂੰ ਪਤਾ ਸੀ ਵੀ ਆਪਾਂ ਫੋਟੋ ਦਾ ਸਾਡੇ ਕੋਲ ਚਾਂਸ ਇੱਕ ਹੀ ਆ
1: ਬਿਲਕੁਲ
0: ਉਹ ਇਹ ਨਹੀਂ ਹੁਣ ਅੱਜ ਕੱਲ੍ਹ ਤਾਂ ਇਹ ਵੀ ਆ ਨਾ ਵੀ ਤੁਸੀਂ ਪੰਜ ਸੱਤ ਖਿੱਚ ਲਓ ਜੇ ਕੋਈ ਚੰਗੀ ਆਊਗੀ ਤਾਂ ਉਹ ਲੈ ਲਾਂਗੇ ਅੱਜ ਕੱਲ੍ਹ ਤਾਂ ਬਹੁਤ ਮਤਲਬ ਇਸੇ ਕਰਕੇ ਹਰ ਕੋਈ ਫੋਟੋਗ੍ਰਾਫਰ ਕਹਿੰਦਾ ਮੈਂ ਫੋਟੋਗ੍ਰਾਫਰ ਹੀ ਹਾਂ ਪਰ ਉਸ ਸਮੇਂ ਦੇ ਵਿੱਚ ਮੈਨੂੰ ਯਾਦ ਆ ਜਿਹੜੇ ਫੋਟੋਗ੍ਰਾਫਰ ਹੁੰਦੇ ਸੀ ਨਾ ਉਹ ਸਟਿਲ ਫੋਟੋਗ੍ਰਾਫੀ ਵਾਲਾ ਕੈਮਰਾ ਕਦੀ ਕਿਸੇ ਨੂੰ ਨਹੀਂ ਫੜਾਉਂਦੇ
1: ਬਿਲਕੁਲ
0: ਪਰ ਜਿਹੜੀ ਵੀਡੀਓ ਵਾਲਾ ਸੀ ਉਹ ਦੇ ਦਿੰਦੇ ਹੁੰਦੇ ਸੀ ਵੀ ਆ ਲੈ ਤੂੰ ਇੱਥੋਂ ਆ ਬਟਨ ਦੱਬਦੀ ਅਤੇ ਖੜੇ ਖੜੇ ਬੰਦ ਕਰਦੀ ਉਹ ਇੰਨਾ ਕੁ ਹੁੰਦਾ ਸੀ ਵੀ ਚੱਲ ਜੋ ਵੀ ਰਹਿ ਵੀ ਜਾਊ ਕੋਈ ਗੱਲ ਨਹੀਂ ਫਿਰ ਸਟਿਲ ਵਾਲਾ ਜਿਹੜਾ ਉਹ ਇੱਕ ਆਰਟ ਹੁੰਦਾ ਸੀ ਜਿਹੜਾ ਕਿ ਅੱਜ ਵੀ ਕਈਆਂ ਕੋਲ ਹੈਗਾ ਵਾ ਬਰਕਰਾਰ ਆ ਪਰ ਹੁਣ ਸਰਪ੍ਰਾਈਜ਼ਿੰਗਲੀ ਸਮਾਂ ਫਿਰ ਦੁਬਾਰਾ ਬਦਲਿਆ ਅਤੇ ਇਸ ਟਾਈਮ ਦੇ ਉੱਤੇ ਮੌਜੂਦਾ ਜੇ ਤੁਸੀਂ ਵੇਖੋ ਅਤੇ ਪੁਰਾਣੀਆਂ ਜਿਹੜੀਆਂ ਆਪਣੀਆਂ ਉਹ ਉਹ ਫਿਲਮਾਂ ਵਾਲੀਆਂ ਫੋਟੋ ਨੇ ਨਾ ਉਹਨਾਂ ਦਾ ਫਿਰ ਦੁਬਾਰਾ ਟਰੈਂਡ ਆ ਹੁਣ ਟੂ ਮੱਚ ਕਲੈਰਿਟੀ ਵਾਲੀਆਂ ਸਾਫ਼ ਹਾਈ ਰੈਜ਼ੋਲਿਊਸ਼ਨ ਫੋਟੋਆਂ ਲੋਕ ਨਾ ਪਸੰਦ ਕਰਕੇ ਹੁਣ ਜਿਹੜਾ ਟਰੈਂਡ ਚੱਲ ਰਿਹਾ ਹੌਲੀ ਹੌਲੀ ਸਾਡੇ ਤੱਕ ਪਹੁੰਚੂਗਾ ਹੁਣ ਜਿਹੜੀ ਪਹਿਲਾਂ ਹੁੰਦਾ ਸੀ ਨੈਗੇਟਿਵ ਤੋਂ ਫੋਟੋ ਜਿਹੜੀ ਧੋਤੀ ਜਾਂਦੀ ਸੀ ਉਹਦੀ ਜਿਹੜੀ ਕੁਆਲਿਟੀ ਸੀ ਉਹ ਤੁਸੀਂ ਸਮੇਂ ਧਰ ਕੇ ਵੇਖੋ ਅਤੇ ਉਹ ਬਹੁਤ ਫਰਕ ਹੁੰਦਾ ਸੀ ਪਰ ਹੁਣ ਫਿਰ ਦੁਬਾਰਾ ਤੋਂ ਉਸੇ ਨੂੰ ਹੀ ਪਸੰਦ ਕੀਤਾ ਜਾ ਰਿਹਾ ਕਿ ਜਿਹੜੇ ਕਈ ਵੱਡੇ ਵੱਡੇ ਨਾਮੀ ਜਿਹੜੇ ਫੋਟੋਗ੍ਰਾਫਰ ਨੇ ਉਹ ਉਹਨਾਂ 'ਤੇ ਆ ਗਿਆ ਫਿਰ ਸੋ ਇਹ ਸਮਾਂ ਜਿਹੜਾ ਉਹ ਆਪਣੇ ਆਪ ਤੁਹਾਨੂੰ ਦੱਸਦਾ ਵੀ ਨਹੀਂ ਜੋ ਤੁਹਾਡੇ ਕੋਲ ਪਹਿਲਾਂ ਸੀ ਉਹ ਸ਼ਾਇਦ ਥੋੜ੍ਹਾ ਜਿਹਾ ਜ਼ਿਆਦਾ ਬਿਹਤਰ ਸੀ ਬਾਕੀ ਆ ਵੀ ਤੁਹਾਨੂੰ ਬਹੁਤ ਹੀ ਸਫਾਈ ਪਸੰਦ ਆ ਅਤੇ ਤੁਸੀਂ ਆਹ ਲੈ ਲਓ ਜੇ ਉਹ ਪਸੰਦ ਹੈ ਤਾਂ ਉਹ ਲੈ ਲਓ ਸੋ ਖੈਰ ਫੋਟੋ ਜਿਹੜੀ ਸਾਡੀ ਲਾਈਫ ਦੇ ਵਿੱਚ ਇੱਕ ਬੜੀਆਂ ਵਡਮੁੱਲੀਆਂ ਮੈਮਰੀਜ਼ ਜਿਹੜੀਆਂ ਸਾਂਭ ਕੇ ਰੱਖਦੀ ਹੈ ਅਤੇ ਤੁਹਾਨੂੰ ਜੇਕਰ ਕੋਈ ਯਾਦ ਆ ਤੁਹਾਡੀ ਫੋਟੋ ਕੋਈ ਫਨੀ ਹੇਅਰ ਸਟਾਈਲ ਕੋਈ ਵਿਆਹ 'ਤੇ ਪੱਗ ਨਾ ਸਹੀ ਬੱਜੀ ਹੋਵੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਵਿਆਹ ਮੈਂ ਉਦੋਂ ਦਾੜੀ ਕਿੱਦਾਂ ਦੀ ਰੱਖੀ ਆ ਕਿਸੇ ਨੂੰ ਲੱਗਦਾ ਵਿਆਹ ਮੈਂ ਉਦੋਂ ਕਿੱਦਾਂ ਦਾ ਲੱਗਦਾ ਹੁੰਦਾ ਹਾਂ ਕਿੱਡਾ ਮੈਂ ਫੈਸ਼ਨ ਕੀਤਾ ਵਾ ਜਾਂ ਕਿਸੇ ਨੂੰ ਫੋਟੋ ਵੇਖ ਕੇ ਇਹੋ ਹੀ ਲੱਗਦਾ ਹੋਵੇ ਵੀ ਉਹ ਆਹ ਬੰਦਾ ਜਿਹੜਾ ਫੋਟੋ 'ਚ ਮੇਰੇ ਨਾਲ ਆ ਇਹ ਹੁਣ ਅੱਜ ਮੇਰੇ ਨਾਲ ਨਹੀਂ ਆ ਜਾਂ ਉਦੋਂ ਸਾਡੀ ਕੀ ਸਾਂਝ ਸੀ ਅੱਜ ਉਹ ਸਾਂਝ ਨਹੀਂ ਆ ਸੋ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਫੋਟੋ ਵੇਖ ਕੇ ਯਾਦ ਆ ਜਾਂਦੀਆਂ
1: ਬਿਲਕੁਲ ਫੋਟੋ ਦੀ ਇੱਕ ਇਹੀ ਖਾਸੀਅਤ ਹੈ ਨਾ ਕਿ ਤੁਹਾਨੂੰ ਮਤਲਬ ਇੱਕ ਆਪਣੇ ਆਪ 'ਚ ਫੋਟੋ ਉਹ ਫੋਟੋ ਨਹੀਂ ਹੈ ਪਰ ਉਹ ਤੁਹਾਡੀ ਜਿਹੜੀ ਮੈਮਰੀਜ਼ ਹੈ ਤੁਹਾਡੀ ਉਹ ਯਾਦਾਂ ਦਾ ਹੈ ਨਾ ਇੱਕ ਜੀਤਾ ਜਾਗਦਾ ਤੁਹਾਡੇ ਕੋਲ ਇੱਕ ਕਹਿ ਲਓ ਫਿਜ਼ੀਕਲ ਉਹ ਹੈ ਚੀਜ਼ ਹੈ ਤੁਹਾਡੇ ਕੋਲ ਕਿ ਤੁਸੀਂ ਜਦੋਂ ਵੀ ਹਾਂ ਪ੍ਰੂਫ ਹੈ ਕਿ ਤੁਸੀਂ ਜਦੋਂ ਵੀ ਉਹਨੂੰ ਦੇਖੋ ਤੁਹਾਨੂੰ ਕੁਛ ਨਾ ਕੁਛ ਤਾਂ ਚੇਤਾ ਆਉਂਦਾ ਹੀ ਹੈ ਐਵੇਂ ਨਹੀਂ ਹੋ ਸਕਦਾ ਕਿ ਕੁਛ ਚੇਤਾ ਨਾ ਆਏ
0: ਜੀ ਫਿਰ ਫੋਟੋ ਦੀ ਇੱਕ ਹੋਰ ਖਾਸੀਅਤ ਹੁੰਦੀ ਆ ਕਿ ਫੋਟੋ ਦੇ ਜਿਹੜੇ ਹੋ ਇੱਕ ਤਾਂ ਹੁੰਦਾ ਤੁਹਾਡੀ ਆਪਣੀ ਸ਼ਕਲ ਜਾਂ ਆਸ ਪਾਸ ਦੇ ਲੋਕ ਇੱਕ ਫੋਟੋ ਦੀ ਹੋਰ ਖਾਸੀਅਤ ਹੁੰਦੀ ਆ ਕਿ ਉਹਦਾ ਫਰੇਮ ਫਰੇਮ ਮਤਲਬ ਕਿ ਜਿਹੜੀ ਇੱਕ ਤਾਂ ਬਾਹਰੀ ਫਰੇਮ ਚਲੋ ਉਹ ਵੀ ਹੋਊਗਾ ਤੁਹਾਨੂੰ ਯਾਦ ਹੋਊਗਾ ਵੀ ਕਿਹਨੇ ਦਿੱਤਾ ਸੀ ਕਿੱਥੋਂ ਲਿਆ ਸੀ ਪਰ ਮੇਨ ਇਹ ਹੁੰਦਾ ਵਾ ਫਰੇਮ ਕਿ ਉਹ ਕਿਹੜੀ ਜਗ੍ਹਾ 'ਤੇ ਖਿੱਚੀ ਆ ਉਹ ਪਿੱਛੇ ਜਦੋਂ ਤੁਸੀਂ ਵੇਖਦੇ ਹੋ ਪਿੱਛੇ ਕੋਈ ਰੁੱਖ ਆ ਪਿੱਛੇ ਕੋਈ ਬਿਲਡਿੰਗ ਆ ਕੋਈ ਤੁਸੀਂ ਇਤਿਹਾਸਿਕ ਜਗ੍ਹਾ 'ਤੇ ਗਏ ਹੋ ਤੁਸੀਂ ਕੋਈ ਧਾਰਮਿਕ ਥਾਂ 'ਤੇ ਗਏ ਹੋ ਆਪਣੇ ਤੁਹਾਡੇ ਘਰ ਦੀ ਪੁਰਾਣੀ ਦੇਖੋ ਸਕਦੀ ਆ ਲੁੱਕ ਹੋ ਸਕਦੀ ਆ
1: ਘਰ ਦਾ ਗਾਰਡਨ ਹੋ ਗਿਆ ਇਹ ਕੋਈ ਅੰਬ ਦਾ ਪੇੜ ਹੈ ਜਾਂ ਕੁਛ ਜਾਂ ਤੁਹਾਡੇ ਸਕੂਲ ਦਾ ਹੈ
0: ਉਹ ਚੀਜ਼ਾਂ ਜਿਹੜੀਆਂ ਹੁਣ ਨਹੀਂ ਤੁਸੀਂ ਵੇਖਦੇ ਜਾਂ ਨਹੀਂ ਰਹੀਆਂ
1: ਨਹੀਂ ਰਹੀਆਂ ਐਗਜੈਕਟਲੀ ਕਈ ਘਰ ਵੀ ਪੁਰਾਣੇ ਆਪਾਂ ਨਹੀਂ ਜਾ ਪਾਉਂਦੇ ਆ ਵੇਚ ਦਿੰਦੇ ਉਹ ਸਾਰੀ ਚੀਜ਼ਾਂ ਤੁਹਾਨੂੰ ਵਾਕਈ ਇੱਕ ਫੋਟੋ ਦਿੰਦੀ ਹੈ
0: ਸੋ ਉਹਦੇ ਵਿੱਚ ਤੁਹਾਨੂੰ ਨਾ ਵੇਖ ਕੇ ਵੀ ਯਾਦ ਆਉਂਦਾ ਵੀ ਆਹ ਫੋਟੋ ਉਹ ਆ ਮੈਂ ਫਲਾਣੇ ਸਟੂਡੀਓ 'ਚ ਉਦੋਂ ਖਿਚਾਈ ਸੀ ਆ ਫਲਾਣਾ ਸਟੂਡੀਓ ਹੁੰਦਾ ਸੀ ਅਤੇ ਕਾਹਦੇ ਲਈ ਖਿਚਾਈ ਸੀ ਹੈ ਨਾ ਰੀਜ਼ਨ ਵੀ ਹੁੰਦੇ ਆ ਵੀ ਆਪਣੇ 'ਚ ਬਹੁਤੀ ਬਹੁਤਿਆਂ 'ਚ ਤਾਂ ਫੋਟੋਆਂ ਖਿੱਚਣ ਦਾ ਉਦੋਂ ਹੀ ਹੁੰਦਾ ਸੀ ਜਦੋਂ ਉਹਨਾਂ ਦੀ ਕਿਤੇ ਮੰਨ ਲਓ
1: ਰਿਸ਼ਤੇ
0: ਅਤੇ ਉਹ ਫਿਰ ਬਹੁਤ ਉਹ ਹੁੰਦੀ ਸੀ ਸਪੈਸ਼ਲ ਫੋਟੋ
1: ਸਾਡੇ ਮੁਹੱਲੇ 'ਚ ਇੱਕ ਫੋਟੋਗ੍ਰਾਫਰ ਹੁਣ ਵੀ ਉਹਨਾਂ ਦਾ ਸਟੂਡੀਓ ਹੁਣ ਉਹਨਾਂ ਦੇ ਬੱਚਿਆਂ ਨੇ ਥੋੜ੍ਹਾ ਵਧੀਆ ਲੈਵਲ 'ਤੇ ਕਰ ਲਿਆ ਅਤੇ ਉਹਨਾਂ ਦਾ ਇਹ ਫਿਕਸ ਸੀਗਾ ਉਹ ਚੈਲੰਜ ਦਿੰਦੇ ਹੁੰਦੇ ਸੀ ਕਿ ਮੇਰੇ ਇੱਥੇ ਤੁਸੀਂ ਫੋਟੋਆਂ ਖਿਚਾਓ ਤੁਹਾਡਾ ਰਿਸ਼ਤਾ ਪੱਕਾ ਮਤਲਬ ਤੁਹਾਨੂੰ ਮਿਲਣਾ ਹੀ ਮਤਲਬ ਕਹਿੰਦੇ ਉਹ ਫਿਰ ਮਤਲਬ ਖਿੱਚਦੇ ਬਹੁਤ ਸੋਹਣਾ ਸੀਗਾ ਮਤਲਬ ਸਟਿਲ ਫੋਟੋਗ੍ਰਾਫੀ 'ਚ ਮਤਲਬ ਬਹੁਤ ਸੋਹਣਾ ਸੀਗਾ ਉਹਨਾਂ ਦਾ ਨਾ ਅਤੇ ਉਸ ਟਾਈਮ 'ਤੇ ਜਿਵੇਂ ਆਪਾਂ ਗੱਲ ਹੀ ਕਰ ਰਹੇ ਹਾਂ ਕੋਈ ਇੱਦਾਂ ਦੇ ਐਡੀਟਿੰਗ ਵਾਲੇ ਫੀਚਰਸ ਨਹੀਂ ਸੀਗੇ ਅਤੇ ਉਹ ਫਿਰ ਵੀ ਇੱਕ ਹੁੰਦਾ ਨਾ ਕੈਮਰਾ ਦਾ ਕਿ ਕਿਸ ਤਰੀਕੇ ਨਾਲ ਤੁਸੀਂ ਐਂਗਲ ਬਣਾਉਣੇ ਆ ਕਿਸ ਤਰੀਕੇ ਨਾਲ ਤੇ ਉਹ ਹਮੇਸ਼ਾ ਕਹਿੰਦੇ ਸੀ ਮੇਰੇ ਕੋਲ ਰਿਸ਼ਤਾ ਨਹੀਂ ਹੋ ਰਿਹਾ ਮੇਰੇ ਕੋਲ ਖਿਚਾਓ ਇੱਕ ਵਾਰੀ ਫੋਟੋ
0: ਮੈਂ ਵੇਖੂ ਕਿੱਦਾਂ ਨਹੀਂ ਕਈ ਫੋਟੋਗ੍ਰਾਫਰ ਤੇ ਇਸੇ ਚੱਕਰ 'ਚ ਵਿਚੋਲੇ ਵੀ ਸੀ
1: ਹਾਂ
0: ਉਹ ਵਿਚੋਲਗੀ ਵੀ ਕਰਦੇ
1: ਕਿਉਂਕਿ ਉਹ ਰੱਖ ਲੈਂਦੇ ਸੀਗੇ ਇੱਕ ਅੱਧੀ ਫੋਟੋ
0: ਅਨੀ ਫੋਟੋ ਤੇ ਰੱਖ ਲੈਂਦੇ ਸੀ ਉਹਨਾਂ ਕੋਲ, ਵੇਖੋ ਮੁੰਡੇ ਨੇ ਵੀ ਖਿਚਾਉਣ ਆਉਣਾ, ਕੁੜੀ ਨੇ ਵੀ ਖਿਚਾਉਣ ਆਉਣਾ, ਲਾਗੇ ਬੰਨੇ ਦੂਰੋਂ ਬਹੁਤ ਦੂਰੋਂ ਤੇ ਕੋਈ ਆਉਂਦਾ ਨਹੀਂ, ਤੇ ਉਹਨਾਂ ਦੇ ਪੱਕੇ ਪੱਕੇ ਜੇ ਗਾਹਕ ਹੀ ਵੀ ਉਹਦੇ ਵੀ ਅਸੀਂ ਵਿਆਹ ਤੇ ਗਏ ਹਾਂ, ਉਹਦੇ ਵੀ ਗਏ ਹਾਂ, ਸੋ ਇੱਦਾਂ ਉਹਨਾਂ ਨੂੰ ਇੱਕ ਦੂਸਰੇ ਦਾ ਥੋੜ੍ਹਾ ਜਿਹਾ ਹੁੰਦਾ ਸੀ ਉਹਨਾਂ ਨੂੰ। ਫੋਟੋਗ੍ਰਾਫਰ ਅੱਜ ਦੀ ਡੇਟ ਦੇ ਵਿੱਚ ਸ਼ਾਇਦ ਉਨੀ ਆਈ ਡੋਂਟ ਨੋ ਅਹਿਮੀਅਤ ਰੱਖਦਾ ਹੈ ਉਸ ਲਿਹਾਜ਼ ਦੇ ਨਾਲ ਜਾਂ ਨਹੀਂ, ਪਰ ਪਹਿਲੀਆਂ ਦੇ ਵਿੱਚ ਫੋਟੋਗ੍ਰਾਫਰ ਅਤੇ ਹੇਅਰ ਡਰੈਸਰ ਇਹ ਤੁਹਾਡੇ ਘਰਾਂ ਦੇ ਰਾਜ ਬੜੇ ਅੰਦਰ ਤੱਕ ਜਾਣਦੇ ਸੀ, ਖਾਸ ਤੌਰ ਦੇ ਉੱਤੇ ਫੋਟੋਗ੍ਰਾਫਰ, ਕਿਉਂਕਿ ਉਹ ਤੁਹਾਡੇ ਘਰ ਦੇ ਵਿੱਚ ਵੜ ਕੇ ਉਹਨੇ ਤੁਹਾਡੇ ਫੰਕਸ਼ਨ ਕਵਰ ਕੀਤਾ, ਉਹਨੂੰ ਪਤਾ ਵਾ ਵੀ ਤੁਹਾਡੀ ਭੂਆ ਦੇ ਨਾਲ ਕਿੱਦਾਂ ਦੀ ਬਣਦੀ ਆ, ਤੁਹਾਡਾ ਫੁੱਫੜ ਕਿੱਡਾ ਕੁ ਸ਼ਰਾਬੀ ਆ, ਤੁਹਾਡੀ ਮਾਸੀ ਨੇ ਕੀ ਪਾਇਆ, ਹੈ ਨਾ, ਤੁਸੀਂ ਕਿਹਦੀ ਫੋਟੋ ਖਿੱਚਣ ਨੂੰ ਕਿਹਾ ਸੀ, ਕਿਹਦੀ ਡਿਲੀਟ ਕਰਨ ਨੂੰ ਕਿਹਾ ਸੀ, ਸੋ ਅੰਦਰ ਦੇ ਜਿਹੜੇ, ਕਿਉਂਕਿ ਉਹਨੇ ਸਵੇਰ ਤੋਂ ਆ ਜਾਣਾ, ਸੋ ਇਹ ਇੱਕ ਤਰ੍ਹਾਂ ਦੇ ਹਰ ਘਰ ਦੇ ਰਾਜਦਾਰ ਵੀ ਹੁੰਦੇ ਸੀ,
1: ਉਹਨਾਂ ਦੇ ਨਾਲ ਟਰੈਵਲ ਵੀ ਕਰਨਾ, ਕਈ ਵਾਰੀ ਬਰਾਤ ਬਾਹਰ ਬੂਰ ਜਾਂਦੀ ਹੁੰਦੀ ਸੀ, ਉਹਨਾਂ ਨੇ ਨਾਲ ਜਾਣਾ ਦੋ ਤਿੰਨ ਦਿਨ ਤੁਹਾਡੇ ਨਾਲ ਰਹਿਣਾ,
0: ਪੂਰੀ ਇੱਜ਼ਤ ਹੁੰਦੀ ਸੀ ਫੋਟੋਗ੍ਰਾਫਰ ਦੀ, ਮਤਲਬ ਪੂਰੀ ਉਹ ਹੁੰਦਾ ਸੀ ਵੀ ਹਾਂ ਵੀ ਇਹਨਾਂ ਨੂੰ ਪਹਿਲਾਂ ਪਾਓ, ਇਹਨਾਂ ਨੂੰ ਇਹਨਾਂ ਦਾ ਪਹਿਲਾਂ ਜਾ ਕੇ ਮੇਨ ਕੰਮ ਹੈ ਨਾ। ਸੋ ਫੋਟੋਆਂ ਦੇ ਬਾਰੇ ਅੱਜ ਗੱਲਾਂ ਬਾਤਾਂ ਹੋਣਗੀਆਂ ਜੀ, ਫੋਟੋ ਤੁਹਾਡੀ ਮੈਮਰੀਜ਼ ਕੀ ਜੁੜੀਆਂ ਨੇ, ਕਿਹੜੀ ਫੋਟੋ ਸਭ ਤੋਂ ਤੁਹਾਡੇ ਦਿਲ ਦੇ ਅਜ਼ੀਜ਼ ਆ, ਅਤੇ ਕਿਉਂ, ਕਿਵੇਂ ਤੁਸੀਂ ਅੱਜ ਜਦੋਂ ਵੇਖਦੇ ਹੋ ਤਾਂ ਕੀ ਉਸ ਫੋਟੋ ਨੂੰ ਵੇਖ ਕੇ ਤੁਹਾਨੂੰ ਯਾਦ ਆਉਂਦਾ, ਸੋ ਕੀ ਉਹ ਸਟੋਰੀਜ਼ ਨੇ ਜਿਹੜੀਆਂ ਤੁਹਾਨੂੰ ਫੋਟੋ ਦੇ ਨਾਲ ਰਿਲੇਟਿਡ ਯਾਦ ਆਉਂਦੀਆਂ। ਖੈਰ ਫੋਟੋ ਤਾਂ ਤੁਸੀਂ ਲਿਆਉਣੀ ਆ ਆਪਣੇ ਤਸੱਵਰ 'ਚ, ਕਿਉਂਕਿ ਫੋਟੋ 'ਤੇ ਆਪਾਂ ਨਹੀਂ ਵੇਖ ਸਕਦੇ, ਹਾਂ ਜੇ ਤੁਸੀਂ ਵਿਖਾ ਸਕਦੇ ਹੋ ਤਾਂ ਜ਼ਰੂਰ ਸਾਨੂੰ ਭੇਜ ਦਿਓ, ਪਰ ਤੁਸੀਂ ਫੋਟੋ 'ਤੇ ਆਪਣੇ ਉਹਦੇ ਤਸੱਵਰ 'ਚ ਲਿਆ ਕੇ ਅਤੇ ਉਸ ਫੋਟੋ ਦੇ ਪਿੱਛੇ ਜਿਹੜੀ ਕੋਈ ਸਟੋਰੀ ਆ ਕੋਈ, ਉਹ ਤੁਸੀਂ ਜ਼ਰੂਰ ਜੇ ਚਾਹੋ ਤਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਨਾਲ 078 ਨੇ, ਅਤੇ ਇਹਨਾਂ ਨੂੰ ਪਹਿਲਾਂ ਵਿਹਲਿਆ ਕਰ ਦਈਏ। 078 ਤੁਸੀਂ ਆਉਂਦੇ ਰਹੋ ਜੀ। ਹਾਂਜੀ ਜੀਰੋ
2: ਹੈਲੋ ਜੀ ਹੈਲੋ ਹੈਲੋ
0: ਜੀ ਸਤਿ ਸ਼੍ਰੀ ਅਕਾਲ ਜੀ।
2: ਹੈਲੋ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਭਾਜੀ? ਠੀਕ ਹੋ
0: ਜੀ? ਬਹੁਤ ਵਧੀਆ ਜੀ, ਕੀ ਨਾਮ ਤੁਹਾਡਾ?
2: ਮੇਰਾ ਨਾਮ ਰਾਜਾ ਜੀ, ਤੁਸੀਂ ਭਾਜੀ ਮੈਨੂੰ ਜਾਣਦੇ ਹੀ ਹੋਗੇ, ਉਹ ਸਾਹਮਣੇ ਵਰਕਸ਼ਾਪ ਤੇ ਮੁੰਡਾ ਜਿਹੜਾ ਸੀਗਾ।
0: ਅੱਛਾ ਅੱਛਾ, ਓਕੇ ਓਕੇ ਓਕੇ, ਹੋਰ ਸੁਣਾਓ, ਠੀਕ ਠਾਕ ਹੋ?
2: ਬਹੁਤ ਵਧੀਆ ਜੀ, ਅਸੀਂ ਤੁਹਾਡਾ ਕੀ ਹਾਲ? ਠੀਕ ਹੋ?
0: ਸਾਡਾ ਬਹੁਤ ਵਧੀਆ ਜੀ, ਤੁਸੀਂ ਤੇ ਭਾਵੇਂ ਪੌੜੀਆਂ ਚੜ੍ਹੋਗੇ ਤੁਸੀਂ ਦੱਸ। ਬੜੇ ਪਿਆਰੇ ਬੜੇ ਬੀਬੇ ਬੰਦੇ ਨੇ। ਹੋਰ ਸੁਣਾਓ, ਘਰ ਪਰਿਵਾਰ ਠੀਕ ਠਾਕ ਸਭ
2: ਜੀ? ਬਹੁਤ ਵਧੀਆ, ਇੱਕ ਤੇ ਫਵਾਦ ਬਾਈ ਨੇ, ਦੂਜਾ ਨਾਲ ਜਿਹੜਾ ਮੁੰਡਾ ਮੈਂ ਹੁੰਦਾ ਸੀ।
0: ਹਾਂਜੀ ਹਾਂਜੀ, ਮੈਂ ਪਛਾਣ ਲਿਆ ਜੀ, ਮੈਂ ਤੁਹਾਡਾ ਜਿਹੜਾ ਲਹਿਜ਼ਾ ਹੈ ਨਾ ਉਹਦੇ ਤੋਂ ਪਛਾਣਿਆ ਤੁਹਾਨੂੰ,
1: ਉਹ ਇੱਕਦਮ ਹੀ ਕਲਿੱਕ ਕਰ ਗਿਆ।
0: ਹਾਂਜੀ,
2: ਬਹੁਤ, ਮੈਂ ਬੜੇ ਬੜੇ ਟਾਈਮ ਤੋਂ ਰੇਡੀਓ, ਤਕਰੀਬਨ ਮੈਂ 4 ਸਾਲ ਹੋ ਗਏ ਮੈਂ ਸੁਣ ਰੇਡੀਓ ਤੇ, ਕਹਿੰਦਾ ਕਾਲ ਕਰਾਂਗਾ ਕਰਾਂਗਾ
0: ਜੀ,
2: ਪਰ ਹਿੰਮਤ ਨਹੀਂ ਬਣਨੀ ਵੈਲਿਡ ਕਾਲ ਨਹੀਂ।
0: ਵੇਖ ਲਓ ਅੱਜ ਹੁਣ ਛੁੱਟੀਆਂ 'ਚ ਤੁਹਾਡੀ ਹਿੰਮਤ ਬਣਨੀ ਹੈ, ਮੈਨੂੰ ਤਾਂ ਐਂ ਲੱਗਦਾ ਜਿੱਦਾਂ ਨਿਆਣੇ ਹੁਣ ਸਕੂਲਾਂ ਤੋਂ ਛੁੱਟੀਆਂ, ਤੁਹਾਨੂੰ ਤਾਂ ਵੈਸੇ ਮੈਨੂੰ ਵਿਆਹ 'ਤੇ ਨਹੀਂ ਲੱਗਦੇ ਤੁਸੀਂ, ਪਰ ਉੱਦਾਂ ਮੈਨੂੰ ਇੱਦਾਂ ਫੀਲ ਹੁੰਦਾ ਵੀ ਜਿੱਦਾਂ ਨਿਆਣਿਆਂ ਨੂੰ ਸਕੂਲੋਂ ਛੁੱਟੀਆਂ ਹੈ ਤਾਂ ਹੁਣ ਤਾਂ ਤੁਸੀਂ ਹਿੰਮਤ ਕਰ ਲਈ।
2: ਹਾਂ
0: ਨਹੀਂ ਲੱਗਦਾ ਹੀ ਹਾਲੇ, ਤੇ ਮੈਨੂੰ ਲੱਗਦਾ ਵੀ ਵਿਆਹ ਨੂੰ ਚਿਰ ਵੀ ਆ ਵੱਲ, ਮੈਨੂੰ ਲੱਗਦਾ ਹਾਲੇ
1: ਸਾਡੀਆਂ
0: ਉਹ ਦੱਸ ਦਿੰਦੀਆਂ ਬੰਦਾ ਕਿੱਡੇ ਕੁ ਫਿਕਰਾਂ ਚ ਜੇ ਹੋ
2: ਟਾਈਮ ਤੇ ਸੁਣ ਰਹੇ, ਬਹੁਤ ਮੈਨੂੰ ਬਹੁਤ ਵਧੀਆ ਲੱਗਣਾ ਸਾਰਾ ਸੁਣ ਕੇ, ਸਾਰੇ ਸਾਰੀ ਟੀਮ ਨੇ ਬਹੁਤ ਵਧੀਆ, ਬੱਚੇ ਸੁਭਾਅ ਨੇ, ਤੇ ਮੈਂ ਸਾਰਾ 8 ਵਜੇ ਸੁਣਨਾ ਸ਼ੁਰੂ ਕਰ ਦੇਣਾ, ਉਹਨਾਂ 12 ਵਜੇ ਤੱਕ ਸੁਣਨਾ ਰਹਿਣਾ ਰੇਡੀਓ।
0: ਧੰਨ ਭਾਗ ਜੀ, ਧੰਨ ਭਾਗ। ਤੇ ਤੁਸੀਂ ਆਪਣਾ ਕਿੱਥੋਂ ਜੇ, ਪਿੱਛੋਂ ਕਿੱਥੋਂ ਜੇ?
2: ਮੇਰਾ ਜਿਹੜਾ ਬੇਸਿਕਲੀ ਜਿਹੜਾ ਰਾਵਲ ਪਿੰਡੀ ਤੋਂ।
0: ਓਕੇ
2: ਜੀ,
0: ਗੁੱਡ ਗੁੱਡ। ਕਿੰਨਾ ਕੁ ਚਿਰ ਹੋ ਗਿਆ ਆਇਆ ਨੂੰ ਇੱਥੇ?
2: ਤਕਰੀਬਨ ਮੈਨੂੰ 4 ਸਾਲ ਹੋ ਜਾਣੇ ਹੁਣ।
0: ਓਕੇ, ਚਲੋ ਬਹੁਤੇ ਵਧੀਆ ਟਾਈਮ ਹੋ ਗਿਆ ਫਿਰ ਤੇ, ਜੀ ਲੱਗ ਗਿਆ ਹੋਣਾ ਕਿ?
2: ਜੀ ਹੁਣ ਤੇ ਲੱਗ ਗਿਆ।
0: ਲੱਗਾ ਵਿੱਚ ਚੱਕਰ ਲੱਗਾ ਵਾਪਸੀ ਕਿ ਨਹੀਂ?
2: ਜੀ ਮੈਂ ਤਕਰੀਬਨ 1-2 ਵਾਰੀ ਚੱਕਰ ਲਾਇਆ ਆ ਤਕਰੀਬਨ, ਹੁਣ ਪਿੱਛੇ ਮੈਂ ਜਨਵਰੀ 'ਚ ਗਿਆ ਆ, ਸੋਰੀ ਦਸੰਬਰ 'ਚ ਹੋ ਕੇ ਆਇਆ ਪਾਕਿਸਤਾਨ ਤੋਂ।
0: ਹੁਣ ਤੇ ਫਿਰ ਘਰ ਦੇ ਜ਼ੋਰ ਪਾਉਣ ਲੱਗ ਪਏ ਹੋਣੇ ਆ।
1: ਬਾਹਰ
0: ਆਏ ਦੀ ਪੁੱਛ ਗਿੱਛ ਫਿਰ ਓਦਾਂ ਵੀ ਬੜੀ ਹੁੰਦੀ ਹੈ ਨਾ,
2: ਢੋਰ ਹੋਣੀ ਵੈਸੇ ਹੀ ਬਾਹਰ ਲੈ
0: ਆਇਆ ਹੁਣ, ਮਤਲਬ ਝੰਬ ਦੀਏ
2: ਟੰਗ ਦੀਏ
0: ਟੰਗੀ ਗਏ ਨੂੰ ਹੈ ਨਾ, ਜਾਂ ਖੰਘਿਆ ਨੀ ਤੇ ਟੰਗਿਆ ਨੀ।
2: ਜਾਣ ਪਛਾਣ ਕੋਈ ਬੰਦਾ ਪੁੱਛ ਰਿਹਾ ਸੀਗਾ ਕਿ ਯਾਰ ਕੋਈ ਡਾਕਟਰ ਅੱਛਾ ਜਾ ਕੋਈ ਮਿਲ ਜਾਵੇ। ਮੈਂ ਉਹਨਾਂ ਨੇ ਇੰਟਰਵਿਊ ਵੀ ਸੁਣਿਆ ਸੀਗਾ ਤੇ ਉਹਨਾਂ ਨੇ ਗੱਲ ਅੰਦਾਜ਼ ਜਿਵੇਂ ਕਹਿ ਰਹੇ ਕਿ ਮਤਲਬ ਮੇਰੀ ਦਵਾਈ ਨਾਲ ਕਾਫੀ ਆਰਾਮ ਆ ਜਾਣੇ ਬੰਦੇ ਨੂੰ।
0: ਤੁਹਾਡੇ ਦੇਸ਼ ਦੇ ਨੇ ਉਹ ਤੇ ਵੇਖੋ ਆਪਾਂ ਉਹਨਾਂ ਦਾ ਨੰਬਰ ਤੁਹਾਨੂੰ ਦੇ ਦਾਂਗੇ ਪਰ ਇਹ ਆ ਵੀ ਕੋਈ ਪਰਸਨਲ ਲੈਵਲ ਦੇ ਉੱਤੇ ਕੋਈ ਇੱਦਾਂ ਦੀ ਕੋਈ ਪੁਸ਼ਟੀ ਨਹੀਂ ਕੋਈ ਐਕਸਪੀਰੀਅੰਸ ਨਹੀਂ ਵੀ ਜੋ ਕਹਿ ਰਹੇ ਨੇ ਜਾਂ ਉਹ ਤੁਸੀਂ ਮਤਲਬ ਵਰਤ ਕੇ ਕੋਈ ਇੱਦਾਂ ਦਾ ਮੇਰੇ ਕੋਲ ਹੈ ਨਹੀਂ ਬੰਦਾ ਵੀ ਜਿਹੜਾ ਕਿਉਂਕਿ ਉਹ ਦੂਰ ਬੈਠੇ ਨੇ ਤੇ ਉੱਥੋਂ ਤੇ ਉਹਨਾਂ ਦੀ ਰੈਫਰੈਂਸ ਮੈਂ ਚੈੱਕ ਕੀਤੀ ਸੀ ਪਰ ਇੱਥੇ ਤਾਂ ਚਲੋ ਹੁਣ ਦੂਰ ਬੈਠਿਆਂ ਦੀ ਨਹੀਂ ਪਰ ਨੰਬਰ ਤੁਹਾਨੂੰ ਮੈਂ ਦੇ ਦੂੰਗਾ। ਬਾਕੀ ਮੇਰੇ ਕਹਿਣ ਦਾ ਮਤਲਬ ਇਹ ਕਿ ਆਪ ਆਪਣੇ ਤੌਰ ਦੇ ਉੱਤੇ ਪਰਖ ਜਾਂਚ ਲਓ।
2: ਹਾਂਜੀ ਜੀ ਜੀ ਉਹ ਜਿਸ ਤਰ੍ਹਾਂ ਐਵੇਂ ਪਤਾ ਕਈ ਡਾਕਟਰ ਚੈੱਕ ਕਰਨਾ ਤੇ ਉਹ ਆਰਾਮ ਆ ਜਾਵੇ ਤੇ ਠੀਕ ਹੈ ਨਹੀਂ ਤੇ ਤਜਰਬਾ ਹੀ ਸਹੀ।
0: ਜੀ ਜੀ ਜੀ ਨਹੀਂ ਇਹ ਵੱਡੀ ਵੱਡੀ ਗੱਲ ਹੈ ਜਿਹੜੀ ਉਹ ਕਹਿ ਰਹੀ ਤੇ ਜੇ ਇਹ ਹੁੰਦਾ ਤੇ ਬਹੁਤ ਮਤਲਬ ਵੱਡੀ ਆ ਉਹ ਤਾਂ ਨਹੀਂ ਬਾਅਦ ਚੋਂ ਗੱਲ ਛੇੜੀ ਕਿਉਂਕਿ ਉਹ ਕਹਿੰਦੇ ਸੀ ਵੀ ਮੈਂ ਆਉਣਾ ਵਾਂ ਤੇ ਮੈਂ ਉੱਥੇ ਆ ਕੇ ਗੱਲ ਕਰੂੰਗਾ ਤੇ ਮੈਂ ਤਾਂ ਹੋਰ ਵੀ ਕਈ ਨੰਬਰ ਮੰਗਦੇ ਸੀ ਤੇ ਮੈਂ ਤਾਂ ਨਹੀਂ ਨੰਬਰ ਬਹੁਤਾ ਉਹਨਾਂ ਦਾ ਦੇ ਸਕਿਆ ਕਿ ਉਹ ਬਾਅਦ 'ਚ ਉਹਨਾਂ ਦਾ ਆਪਣਾ ਹੀ ਮੈਸੇਜ ਸੀ ਵੀ ਮੈਂ ਆਉਣਾ ਵਾਂ ਆਸਟ੍ਰੇਲੀਆ ਤੇ ਇੱਥੇ ਉਹਨਾਂ ਨੂੰ ਕਿਹਾ ਵੀ ਇੱਥੇ ਮਿਲ ਲੈਣ ਮੈਨੂੰ ਸਾਰੇ। ਸੋ ਹੁਣ ਮੈਂ ਇੱਕ ਵਾਰੀ ਫੋਲੋ ਕਰ ਲੂੰਗਾ ਇੱਕ ਵਾਰੀ ਮੇਰੇ ਵੀ ਨਾ ਮੇਰੇ ਵੀ ਧਿਆਨ 'ਚ ਨਹੀਂ ਜਿਉਣਾ ਮੇਰਾ ਤੇ ਮੈਨੂੰ ਤੇ ਆਪਣਾ ਸਵੇਰੇ ਉੱਠ ਕੇ ਪੁੱਛਣਾ ਪੈਂਦਾ ਇੱਕ ਵਾਰੀ ਮੈਂ ਤੇ ਗੱਡੀ 'ਚ ਬੋਨਟ ਤੇ ਲਿਖ ਕੇ ਰੱਖਿਆ ਬਾਹਰ ਹੈ ਨਾ ਮੈਂ ਜਦੋਂ ਉਤਰਦਾ ਤੇ ਮੈਂ ਪਹਿਲਾਂ ਵੇਹਨਾ ਫਿਰ ਆ ਕੇ ਤੇ ਚੇਤਾ ਕਰਨਾ ਪੈਂਦਾ
1: ਸਵੇਰੇ।
0: ਚਲੋ ਅੱਜ ਆਪਾਂ ਫੋਟੋਆਂ ਦੀ ਗੱਲ ਕਰ ਰਹੇ ਹਾਂ ਤੁਹਾਡੀ ਕੋਈ ਮਤਲਬ ਯਾਦਦਾਸ਼ਤ ਦੇ ਵਿੱਚ ਕੋਈ ਫੋਟੋ ਹੋਵੇ ਪੁਰਾਣੀ ਜਿਹਨੂੰ ਜਿਹਦੇ ਤੁਹਾਨੂੰ ਵੇਖ ਕੇ ਤੇ ਕਈ ਚੀਜ਼ਾਂ ਯਾਦ ਆ ਜਾਂਦੀਆਂ ਵਾ ਕੋਈ ਬਚਪਨ ਯਾਦ ਆ ਜਾਂਦਾ ਕੋਈ ਜਗ੍ਹਾ ਘੁੰਮਣ ਗਏ ਉਹ ਯਾਦ ਆ ਜਾਂਦੀ ਹੈ ਕੋਈ ਵਿਆਹ ਦੇ
2: ਭਾਜੀ ਇੱਦਾਂ ਨਾ ਕਿ ਜਿਵੇਂ ਕਿ ਮੇਰਾ ਮੈਂ ਜਿਸ ਸਕੂਲ 'ਚ ਪਹਿਲੇ ਪੜ੍ਹਨਾ ਸਾਂ ਬਹੁਤ ਮੈਂ ਮਤਲਬ ਕੱਚੀ ਕਲਾਸ ਤੋਂ ਕਹਿਣ ਕੇ ਤੇ ਅੱਠਵੀਂ ਨੌਵੀਂ ਤੱਕ ਮੈਂ ਜਿੱਥੇ ਪੜ੍ਹਿਆ ਉਹਦੀਆਂ ਅਕਸਰ ਹੁਣ ਫੇਸਬੁੱਕ ਤੇ ਤੁਹਾਨੂੰ ਪਤਾ ਕਿ ਗਰੁੱਪ ਜਾ ਆ ਜਾਣਾ ਫੇਸਬੁੱਕ ਤੇ ਕੋਈ ਪਿਕਚਰ ਲੱਗੀ ਹੋਣੀ ਉਹਦੇ ਵੇਖ ਕੇ ਨਾ ਕੋਈ ਵੀਡੀਓ ਵੇਖ ਲਓ ਤੇ ਬਿਲਕੁਲ ਬੰਦਾ ਉਸ 'ਚ ਡੀਪ ਚਲਾ ਜਾਣਾ ਕਿ ਉਹ ਯਾਦ ਆਉਣਾ ਕਿ ਮੈਂ ਇੱਥੇ ਖੇਡ ਰਿਹਾ ਸਾਂ ਮੈਂ ਇੱਥੇ ਕਲਾਸ ਹੋਣੀ ਸੀ ਮੇਰੀ ਉਹ ਬੰਦੇ ਦੀ ਮੈਮਰੀ ਜਿਹੜੀ ਰਿਵਾਈਜ਼ ਹੋ ਗਈ ਤੇ ਬਸ ਉਹਦਾ ਹੀ ਸਾਰਾ ਚੱਕਰ ਹੈ ਤੇ ਬਾਕੀ ਫੋਟੋ ਵਗੈਰਾ ਮੇਰਾ ਇਹ ਹਿਸਾਬ ਹੁੰਦਾ ਕਿ ਮੈਂ ਕਹਿੰਦਾ ਬਹੁਤੀਆਂ ਪੁਰਾਣੀਆਂ ਫੋਟੋਆਂ ਨਾ ਰੱਖੋ ਇਵੇਂ ਬੰਦਾ ਯਾਦ ਚਲਾ ਜਾਣਾ ਬਹੁਤੀਆਂ ਪੁਰਾਣੀ
0: ਨਹੀਂ। ਚਲੋ ਇਹ ਵੀ ਵੇਖੋ ਕਿੰਨਾ ਕੁਛ ਡਿਪੈਂਡ ਕਰਦਾ ਤੁਸੀਂ ਉਸ ਫੋਟੋ ਨੂੰ ਵੇਖ ਕੇ ਤੇ ਕੀ ਯਾਦ ਕਰਨਾ ਵਾ ਬਹੁਤ ਕੁਛ ਚੰਗਾ ਵੀ ਜੁੜਿਆ ਹੁੰਦਾ ਮਾੜਾ ਵੀ ਜੁੜਿਆ ਹੁੰਦਾ ਇਹ ਤੇ ਬੰਦੇ ਤੇ ਆਪਣੇ ਤੇ ਆ ਵੀ ਕਿਹੜੇ ਪਾਸੇ ਤੁਸੀਂ ਧਿਆਨ ਲਾਉਣਾ। ਬਹੁਤ ਮਿਹਰਬਾਨੀ ਕਾਲ ਕੀਤੀ ਤੁਸੀਂ ਬਹੁਤ ਵਧੀਆ ਲੱਗਾ ਤੇ ਮਿਲਦੇ ਆਪਾਂ। ਥੈਂਕ ਯੂ ਜੀ ਥੈਂਕ
2: ਯੂ
0: ਮਿਹਰਬਾਨੀ। ਤੇ ਨੈਕਸਟ ਸਾਡੇ ਨਾਲ ਮਨਦੀਪ ਜੀ ਨੇ ਫਿਰ ਆਪਾਂ ਬ੍ਰੇਕ ਤੇ ਜਾਂਦੇ। ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਮੈਂ ਕਰੀ ਟਾਈਮ ਵੇਖ ਲਾਂ।
3: ਹਾਂਜੀ ਸਤਿ ਸ਼੍ਰੀ ਅਕਾਲ ਯਾਸ਼ੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ?
3: ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ?
1: ਬਸ ਬਸ
0: ਜੀ ਜੀ ਬਹੁਤ ਵਧੀਆ। ਇੱਥੋਂ ਪਤਾ ਲੱਗਦਾ ਛੁੱਟੀਆਂ ਹੋ ਗਈਆਂ।
1: ਅੱਛਾ
3: ਛੁੱਟੀਆਂ ਹੋ
0: ਗਈਆਂ ਛੁੱਟੀਆਂ ਵਾਲੇ ਪਰੌਣੇ ਆਏ।
3: ਹਾਂਜੀ ਛੁੱਟੀਆਂ ਵਾਲੇ ਮੈਂ ਤੁਹਾਨੂੰ ਦੋ ਫੋਟੋ ਭੇਜੀਆਂ।
0: ਅੱਛਾ ਮੈਨੂੰ?
3: ਓਕੇ ਹਾਂਜੀ ਮੈਂ ਨਾ ਭੇਜੀਆਂ ਤੁਹਾਨੂੰ ਤੇ ਜਦੋਂ ਤੁਸੀਂ ਗੱਲ ਕਰਦੇ ਸੀ ਨਾ ਉਹਨਾਂ ਦੋਨਾਂ ਫੋਟੋ ਇੱਕ ਤਾਂ ਮੇਰੇ ਸਕੂਲ ਦੀ ਆ ਹਾਈ ਸਕੂਲ ਦੀ।
0: ਓ ਵਾਹ ਤੁਸੀਂ ਸਾੜੀ ਵਾਲੇ ਹੋ ਕਿ ਦੂਜੇ ਹੋ?
3: ਸਾੜੀ ਵਾਲੇ।
0: ਤੁਸੀਂ ਤਾਂ ਐਂ ਲੱਗਦਾ ਜੀ ਨੋਨੀਆ ਜੀ ਦਾ ਮਿਨੀਏਚਰ ਬਣਾਇਆ।
1: ਵਾਕਈ ਫੋਟੋਸ ਐਵੇਂ ਫੋਟੋ ਦੀ ਖਾਸੀਅਤ ਇਹੀ ਹੁੰਦੀ ਹੈ ਨਾ ਪੁਰਾਣੀ ਫੋਟੋ ਵੇਖੋ ਤੁਹਾਨੂੰ ਹਾਸਾ ਆਏ ਨਾ ਮੈਂ ਹੋ ਨਹੀਂ ਸਕਦਾ।
0: ਅੱਜ ਜਵਾਕ ਕਿਹੜਾ ਤੁਸੀਂ ਐਂ ਘੇਰਾ ਪਾਇਆ ਜਦੋਂ ਦੋਵੇਂ ਮੱਲਣ ਡੀਆਂ ਹੁੰਦੀਆਂ ਵੀ ਇਹ ਮੇਰਾ ਹੈ ਮੇਰਾ
3: ਮੇਰੇ ਮਾਸੀ ਦੀ ਕੁੜੀ ਦਾ ਵਿਆਹ ਸੀਗਾ ਇੱਥੇ ਤੇ ਉੱਥੇ ਨਾ ਮੇਰੀ ਮੰਮੀ ਨੇ ਮਤਲਬ ਬੜੇ ਮੇਰੇ ਕੱਪੜਿਆਂ ਖੁਦ ਬਣਾਏ ਸੀਗੇ ਸਾਰੇ ਹਨਾ ਤੇ ਬਾਕੀ ਸਭ ਨੇ ਜਦੋਂ ਹੁਣ ਨਾਲ ਕੁੜੀ ਦੇਖੋ ਤੁਸੀਂ ਉਹਦੇ ਵਾਲ ਏਦਾਂ ਖਿੱਲਦੇ ਹੋ ਮੈਂ ਬੜਾ ਐ ਮਤਲਬ ਟੌਰ ਮਾਰ ਰਹੀ
0: ਸੀ ਪੂਰਾ ਮੈਨਾਂ ਤੁਸੀਂ ਤੇ ਪੂਰੀ ਓਕੇ ਰਿਪੋਰਟ ਮਤਲਬ ਸਾੜੀ ਸੂੜੀ ਲਾਈ ਹੈ ਇਹਨਾਂ ਮੰਮੀਆਂ ਦਾ ਵੀ ਉਹ ਹੁੰਦਾ ਵੀ ਜਿਹੜੀ ਕੱਪੜੇ ਆਪ ਨਾ ਪਾ ਸਕਣ ਫਿਰ ਉਹਨਾਂ ਨੇ ਨਾ ਕੁੜੀ ਤੇ ਜ਼ੋਰ ਲਾਉਣਾ
1: ਸਾਰੇ ਚਾਅ ਪੂਰੇ
0: ਹੈ ਨਾ ਵੀ ਆਪਣਾ ਪਤਾ ਹੁੰਦਾ ਵੀ ਇਹ ਤੇ ਪਾਉਣ ਨੀ ਦੇਣੇ ਕਿਸੇ ਨੇ ਚਲੋ ਹੁਣ ਕੁੜੀ ਤੇ ਲਾਉਂਦੇ ਹਾਂ ਜ਼ੋਰ ਹੈ ਨਾ
3: ਸਾੜੀ
1: ਪਾ ਕੇ ਡਿੱਗੀ ਸੀ।

0: ਅੱਛਾ ਅੱਛਾ ਇਹ ਉੱਥੇ ਤੁਸੀਂ ਪਰਫਾਰਮੈਂਸ ਕੀਤੀ ਹੋਣੀ ਆ?
1: ਹਾਂਜੀ ਸਕੂਲੇ ਪਰਫਾਰਮੈਂਸ ਕੀਤੀ ਸੀ, ਕੋਈ ਚੁਟਕਲਾ ਸੀ ਮੈਨੂੰ ਯਾਦ ਆ ਹਜੇ ਵੀ, ਪਤਾ ਉਹ ਟੀਚਰ ਬਣੀ ਸੀ ਕੁੜੀ ਤੇ ਬਾਕੀ ਸਾਰੇ ਇੱਦੇ ਸੀ, ਇੰਨਾ ਹੱਸਦੇ ਫੋਟੋ ਦੇਖ ਕੇ ਨਾ, ਉਦੋਂ ਮੈਨੂੰ ਬਹੁਤ ਆਉਂਦਾ ਕਮਲ ਕੁੱਟਿਆ ਸੀ।
0: ਨਹੀਂ ਇੱਥੇ ਤਾਂ ਤੁਹਾਡੀ ਲੱਗਦੀ ਹੈ ਵੀ ਸ਼ਕਲ ਡਿਵੈਲਪ ਹੋ ਗਈ ਹੈ ਨਾ।
1: ਹਾਂ ਤੇ ਦੂਜੀ ਗੱਲ ਭਾਜੀ, ਮੈਂ ਚਲੋ ਦੇਖਦੀ ਸੀ ਮੈਂ ਫੋਟੋਆਂ ਕੱਢੀਆਂ।
0: ਅੰਗੂਠਾ ਕਿਹਦਾ ਆ?
1: ਮੈਂ ਤਾਂ ਕਾਫੀ ਦੂਰ।
0: ਹਾਂਜੀ ਅੰਗੂਠਾ ਕਿਹਦਾ ਆ ਫੋਟੋ 'ਚ? ਆਪਣੇ ਆਪਣੇ ਨਾ ਜ਼ਿਆਦਾਤਰ ਸਕੈਨ ਵਾਲੀਆਂ ਜਿਹੜੇ ਸਕੈਨ ਪੇਪਰ ਹੁੰਦੇ ਜਾਂ ਫੋਟੋ ਹੁੰਦੀਆਂ ਉਹਨਾਂ 'ਚ ਇੱਕ ਅੰਗੂਠਾ ਜ਼ਰੂਰ ਹੁੰਦਾ। ਕਦੀ ਨਹੀਂ ਕਿਸੇ ਨੇ ਹਿੰਮਤ ਕੀਤੀ ਵੀ ਚੰਗੀ ਤਰ੍ਹਾਂ ਉਹਨੂੰ ਟਕਾ ਕੇ ਰੱਖ ਲਓ ਫਿਰ ਫੋਟੋ ਖਿੱਚ ਲਓ, ਹੈ ਨਾ, ਐਂ ਫੜ ਲਈ ਆਪਣੇ ਸਾਰਿਆਂ ਦੇ ਹੁੰਦੇ ਆ।
1: ਪਿਛਲੇ ਦੋ ਮਹੀਨੇ ਪਹਿਲਾਂ ਸ਼ਾਇਦ ਉਹਨੇ ਫੋਨ ਕੀਤਾ ਸਵੇਰੇ ਤੇ ਸੈਮੀ ਬਾਜੀ ਗਏ ਸੀ ਉਹਦੇ ਘਰ ਕੋਈ। ਹਾਂਜੀ ਉਹ ਤੇ ਤੁਸੀਂ ਕਿਹਾ ਵੀ ਉਹ ਕਹਿੰਦੀ ਸੈਮੀ ਅੰਕਲ ਨੇ ਕੁਛ ਲਿਆ ਤਾਂ ਹੈ ਨੀ ਉੱਥੋਂ ਥੋੜੀ ਕਵਾਂਗੇ ਫੇਸ ਟੂ ਫੇਸ ਬੇਇੱਜ਼ਤੀ ਥੋੜੀ ਕਰ ਸਕਦੇ ਆ, ਥੋੜੀ ਕਹਿ ਸਕਦੇ ਆ, ਪਰ ਰੇਡੀਓ ਤੇ ਆਉਂਦੇ ਅਸੀਂ ਮਤਲਬ ਪੂਰਾ ਹੌਸਲਾ ਦਿੱਤਾ ਵੀ ਹਾਂ ਅਸੀਂ ਸੈਮੀ ਭਾਜੀ
0: ਉਥੇ ਪਾਈਏ ਦਾ ਵੀ ਨਹੀਂ ਛੱਡਿਆ ਬੰਦਾ। ਮੰਨਤ ਦੀ ਇੱਕ ਗੱਲ ਹੈਗੀ ਆ, ਮੰਨਤ ਨਾ ਭਾਵੇਂ ਉਦਾਂ ਵੀ ਮਿਲੇ ਭਾਵੇਂ ਉਹ ਫੋਨ ਤੇ, ਉਹ ਕੁੜੀ ਜੋ ਹੈਗੀ ਆ ਉਹ ਹੈਗੀ ਆ, ਉਹਨੇ ਕੋਈ ਦਿਲ ਚ ਨਹੀਂ ਰੱਖਣੀ ਗੱਲ, ਉਹਨੇ ਭਾਵੇਂ ਮੰਮੀ ਦੀ ਉਹ ਕੋਈ ਉਹ ਡੈਡੀ ਦੀ ਆ ਉਹਨੇ ਉਹ ਵੀ ਨਹੀਂ ਲੁਕਾਉਣੀ, ਉਹ ਵੀ ਉਹਨੇ ਠਾਹ ਮਾਰਨੀ ਆ ਭਾਵੇਂ।
1: ਮੈਂ ਮੰਨਤ ਤੋਂ ਥੋੜੀ ਜਿਹੀ ਦੂਜੀ ਆ, ਮੈਂ ਉਹ ਤੋਂ ਮੋਟੀਵੇਟਡ ਆ ਕਿ ਮੈਂ ਹਨਾ ਇਹ ਚੀਜ਼ ਇਹ ਕਹੂੰਗੀ ਕਿ ਦੇਖੋ ਮੇਰੀਆਂ ਛੁੱਟੀਆਂ ਆ, ਜਿਹੜੇ ਲੋਕ ਮੈਨੂੰ ਬੱਸ ਖੜੀ ਕਰਕੇ ਚਾਹ ਦਾ ਆਰਡਰ ਮਾਰਦੇ ਆ,
0: ਖਬਰਦਾਰ
1: ਜਿਹੜੇ ਸ਼ਾਮ ਨੂੰ ਕਹਿੰਦੇ ਮੰਨੀ ਤੇ ਛੁੱਟੀ ਅੱਜ ਫਿਸ਼ ਵਾਲੇ ਪਕੌੜੇ ਬਣਾ ਲਾ, ਅੱਜ ਗੋਭੀ ਵਾਲੇ ਬਣਾ ਲਾ, ਤੇ ਮੇਰੇ ਘਰ ਦੇ ਕਹਿਣ ਵੀ ਤੂੰ ਅੱਜ ਪਕੌੜੇ ਬਣਾਉਣ ਲੱਗੀ ਆ ਵੀ ਤੇਰੀ ਤਾਂ ਬਾਂਹ ਦੁਖਦੀ ਆ, ਤੇ ਮੈਂ ਕਿਹਾ ਵੀ ਹੁਣ ਕੀ ਕਰ, ਮੈਂ ਕਿਹਾ ਉਹ ਸੁਖਵਿੰਦਰ ਨੂੰ ਪਕੌੜੇ ਬਣਾਉਣੇ ਨੀ ਆਉਂਦੇ ਤਾਂ ਕਰਕੇ ਉਹ ਕਹਿੰਦੀ ਮੈਨੂੰ ਸਿਖਾ ਦੀ, ਪਰ ਆਰਡਰ ਸੁਖਵਿੰਦਰ ਨੇ ਮੈਨੂੰ ਇਹੀ ਲਾਇਆ ਸੀ ਵੀ ਅੱਜ ਤੇਰੇ ਕੋਲ ਚਾਹ ਪੀਣੀ ਆ।
0: ਅੱਛਾ
1: ਪਰ ਹੁਣ ਏਦਾਂ ਮੂੰਹ ਤੇ ਨੀ ਨਾ ਕਹਿ ਸਕਦੇ ਭਾਜੀ?
0: ਹਾਂ ਨਹੀਂ ਬੁਰੇ ਲੱਗਦਾ, ਮੂੰਹ
2: ਤੇ ਨੀ ਕਹਿ ਸਕਦੇ, ਰੇਡੀਓ ਤੇ ਕਹਿ ਸਕਦੇ,
1: ਰੇਡੀਓ ਤੇ ਕਹਿ ਸਕਦੇ ਕਿ ਮੈਨੂੰ ਛੁੱਟੀ ਇੰਜੋਏ ਕਰਨ ਦਿਓ, ਚਾਹ ਆਪੇ ਬਣਾਓ ਤੇ ਆਪੇ ਪਕੌੜੇ ਖਾਓ।
0: ਨਾਲੇ ਵੇਖੋ ਗੱਲ ਇਹ ਹੁੰਦੀ ਨਾ ਵੀ ਹੁਣ ਰੇਡੀਓ ਤੇ ਕੋਈ ਤੇ ਗੱਲ ਕਰਨੀ ਨਾ ਆ ਕੇ,
1: ਹਾਂ
0: ਤੇ ਜੋ ਹੋਇਆ ਵੀ ਤੇ ਉਹ ਹੀ ਦੱਸਣਾ ਬੰਦੇ ਨੇ,
1: ਤੇ ਹੋਪਫੁਲੀ ਕੋਈ ਮਾਈਂਡ ਨਹੀਂ ਕਰੂਗਾ।
2: ਅੱਛਾ ਡਿਸਕਲੇਮਰ ਵੀ ਦੇ ਦਿੱਤਾ ਨਾਲ।
0: ਅੱਛਾ ਨਾ ਤੁਸੀਂ ਨਾਲ ਜਿਹੜਾ ਜੋੜਿਆ ਵਾ ਉਹ ਮਤਲਬ ਇਹ ਭੈਣ ਜੀ ਦੀ ਗੱਲ ਕਰ ਰਹੇ ਹੋ, ਸੁਖਵਿੰਦਰ ਭੈਣ ਜੀ ਦੀ ਜਾਂ ਮਤਲਬ?
1: ਇਹ ਤਾਂ ਮੈਂ ਰੈਂਡਮ ਨਾਲ ਲਿਆ ਕਿਸੇ ਦਾ।
0: ਅੱਛਾ ਰੈਂਡਮ ਨਾਲ ਲਿਆ, ਓਕੇ।
2: ਬਸ ਵੀ ਰੈਫਰੈਂਸ ਦਿੱਤਾ
0: ਨਹੀਂ, ਮੈਂ ਕਿਹਾ ਮਿਸਿਸ ਬੱਸ ਦਾ ਤੇ ਨਾ ਕੁਝ ਹੋ ਰਿਹਾ, ਮੈਂ ਪਤਾ ਨਹੀਂ।
2: ਹਾਂ ਮੈਂ ਵੀ ਕਨਫਿਊਜ਼ ਹੋ ਗਈ, ਮੈਂ ਕਿਹਾ ਮੈਂ ਮਸਾ ਮੈਨੂੰ ਯਾਦ ਹੋਏ ਰੈਫਰੈਂਸਸ।
0: ਮੈਂ ਵੀ ਇਹਦੀ ਮਤਲਬ ਚਲੋ ਮੈਂ ਆਪਾਂ ਤਾਂ ਗੱਲ ਹੀ ਕਦੀ ਕਰਨੀ, ਸਾਨੂੰ ਤਾਂ ਆਪਣਾ ਭੁੱਲ ਜਾਂਦਾ।
1: ਘਰੋਂ
0: ਨਾ ਮਿਲੇ ਤੇ ਭਰੇ ਤਾਂ ਮਤਲਬ ਥੋੜੀ ਚਾਹ ਨੀ ਪੀਣੀ।
2: ਇੱਕ ਦਿਨ ਤੁਸੀਂ ਗਰਮ ਪਾਣੀ ਤੇ ਪ੍ਰੀ ਮਿਕਸ ਫੜਾ ਦਿਓ ਚਾਹ ਦਾ,
0: ਵੇਖੋ ਜਦੋਂ ਬਾਂਹ ਦੁਖਦੀ ਹੋਵੇ ਬੰਦੇ ਦੀ ਤੇ ਉਹ ਵੀ ਪੈਕਟ ਵੀ ਕੌਣ ਪਾੜੇ ਕੌਣ ਖੋਲੇ।
2: ਨਹੀਂ ਉਹ ਤੇ ਪੂਰਾ ਸਿਰਫ ਗਰਮ ਪਾਣੀ ਮਿਕਸ ਉਹਨਾਂ ਨੇ ਕਰਨਾ ਨਾ,
0: ਤੇ ਉਹ ਫਿਰ ਉਦਾਂ ਹੀ ਪੈਕਟ ਖੋਲ ਕੇ ਪੀ ਕੇ ਤੇ ਗਰਮ ਪਾਣੀ ਪੀ ਲਿਆ ਕਰਨ।
2: ਹਾਂ ਇਹ ਵੀ ਸਹੀ ਹੈ,
0: ਘਰ ਜਦੋਂ ਘਰ ਆਉਣ ਕਿਉਂ ਮਨਦੀਪ ਜੀ, ਉਹ ਏਦਾਂ ਉਹਨਾਂ ਨੂੰ ਕਹੋ ਵੀ ਅੱਜ ਕੱਲ੍ਹ ਨਾ ਦੁਕਾਨਾਂ ਤੋਂ ਪ੍ਰੀ ਮਿਕਸ ਮਿਲਦੇ ਆ, ਤੇ ਉਹ ਪ੍ਰੀ ਮਿਕਸ ਖਾ ਕੇ ਤੇ ਪਾਣੀ ਦੀ ਬੋਤਲ ਤੇ ਹਰ ਇੱਕ ਦੇ ਕੋਲ ਹੁੰਦੀ ਆ ਤੇ ਪਾਣੀ ਦੀ
1: ਬੋਤਲ।
0: ਹਾਂਜੀ ਥੋੜਾ ਪਾਣੀ ਪੀ ਲਓ, ਥੋੜਾ ਮੂੰਹ ਤੇ ਮਾਰ ਲਓ ਤੇ ਬਾਕੀ ਜਦੋਂ ਬੰਦੇ ਨੇ ਵੇਖੋ ਹੁਣ ਸ਼ਿਫਟ ਖਤਮ ਹੋਣੀ ਉਹਨੇ ਘਰ ਤੇ ਆਉਣਾ ਹੀ ਆ, ਘਰ ਆ ਕੇ ਘੜੀ ਬਰਨਰ ਤੇ ਬਹਿਲੇ।
2: ਠੰਡ ਵੀ ਵੈਸੇ ਅੱਜ ਕੱਲ
0: ਹੁਣ ਵੇਖੋ ਹੁਣ ਪਾਰਟਨਰ ਐਡਾ ਵੀ ਨਹੀਂ ਹੋ ਸਕਦਾ ਵੀ ਉਹ ਤੁਹਾਨੂੰ ਇਹ ਵੀ ਨਾ ਦੱਸੇ ਵੀ ਉੱਠ ਪਬਾਲਾ ਆ ਗਿਆ, ਇੰਨਾ ਕਿਤੇ ਭਾਬੀ ਜੀ ਕਰ ਹੀ ਦੇਣੇ।
2: ਨਹੀਂ ਤੇ ਪੌਪਕੋਰਨ ਵਾਂਗ

0: ਛੁੱਟੀਆਂ ਦੇਖੋ ਜੀ, ਸਕੂਲ ਹੋਲੀਡੇਜ਼ ਹੋ ਰਹੀਆਂ, ਛੁੱਟੀਆਂ ਤਾਂ ਪਤਾ ਨੀ ਕਿੱਦਾਂ ਹੁੰਦੀਆਂ ਆ, ਪਰ ਲੈਗੋ ਦੇ ਪੂਰੀਆਂ ਮੌਜਾਂ ਹੁੰਦੀਆਂ ਵੀ ਉਹ ਛੁੱਟੀਆਂ ਚ ਉਹਨੇ ਆਉਣਾ ਹੀ ਹੁੰਦਾ, ਉਹ ਏਦਾਂ ਘੁੰਮਦਾ ਮਹਾਰਾਜਿਆਂ ਵਾਂਗੂ ਨਾ ਕਿ ਭੂਆ ਦੇ ਘਰ ਆਇਆ
1: ਨਵੀਂ ਹੱਡੀ ਮਿਲੇਗੀ।
2: ਇਹ ਉਹਨਾਂ ਨੇ ਟੈਗ ਦਿੱਤਾ ਕਿ ਤੁਸੀਂ ਆਪੇ ਲੈ ਲਿਆ?
0: ਮੈਂ ਆਪੇ ਲੈ ਲਿਆ,
2: ਆਪੇ ਲੈ ਲਿਆ।
0: ਯਾਸ਼ੀ ਆ ਜਿਹੜੀ ਤੁਸੀਂ ਚਾਹ ਦੀ ਗੱਲ ਕੀਤੀ ਹੈ ਨਾ ਬਾਜੀ, ਮੈਨੂੰ ਹੁਣ ਇੰਨਾ ਕੁ ਟਾਈਮ ਤਾਂ ਤੁਸੀਂ ਦਓਗੇ, ਮੈਂ ਤਾਂ ਕਰਦੀ ਵੀ ਟਰਮ ਟੂ ਟਰਮ ਵੀ ਫੋਨ ਹੁੰਦੀ ਆ ਨਾ, ਕੋਈ ਗੱਲ ਨੀ, ਇੱਕ ਅੱਧਾ ਮਿੰਟ ਵੱਧ ਚਲਾ ਗਿਆ। ਤੇ ਸਾਡੇ ਪਿੰਡ ਨਾ ਇੱਕ ਤਾਇਆ ਹੁੰਦਾ ਸੀ ਸਾਡਾ, ਉਹਨੇ ਪਤਾ ਕੀ ਕਰਨਾ, ਉਹਨੇ ਨਾ ਗਲੀ ਚ ਘੁੰਮਦੇ ਘੁੰਮਦੇ ਨਾ, ਮੀਨਿਆ, ਉਹ ਮੈਨੂੰ ਮੀਨਾ ਸੱਦਦਾ ਸੀ, ਮੀਨਿਆ ਚੱਲ ਫਿਰ ਚਾਹ ਰੱਖ ਲਾ। ਮੈਂ ਸਾਡੇ ਦੁੱਧ ਹੈ ਨੀ,
2: ਤੁਹਾਡੇ ਨਾਲ ਸ਼ੁਰੂ ਤੋਂ ਏਦਾਂ ਹੁੰਦੀ ਰਹੀ ਹੈ,
0: ਮੈਨੂੰ ਸ਼ੁਰੂ ਤੋਂ ਏਦਾਂ ਹੁੰਦੀ ਆ, ਇਹਨੂੰ ਕਹਿੰਦਾ ਚਾਹ ਰੱਖ ਲਾ, ਮੈਂ ਸਾਡੇ ਦੁੱਧ ਹੈ ਨੀ। ਹੁਣ ਦੂਜੇ ਦਿਨ ਆਉਣਾ, ਮੀਨਿਆ ਚਾਹ ਰੱਖ ਲਾ, ਦੂਜੇ ਗੇੜੇ ਆਉਣਾ ਮਤਲਬ ਮੀ ਜਾਣ ਗਲੀ, ਮੈਂ ਕਿਹਾ ਸਾਡੇ ਚਾਹ ਪੱਤੀ ਹੈ ਨੀ। ਅੱਛਾ, ਮੈਂ ਉਹਨੇ ਕਹਿਣਾ ਐਂਡ ਤੇ ਨਾ ਪੰਜ ਸੱਤ ਵਾਰੀ, ਮੈਂ ਨਾ ਸਾਡੇ ਲੌਂਗ ਲੈਚੀਆਂ ਹੈ ਨੀ, ਚਾਹ ਪੱਤੀ ਹੈ ਨੀ। ਉਹਨੇ ਕਹਿਣਾ, ਮੈਂ ਐਂਡ ਤੇ ਕਹਿੰਦਾ ਮੈਂ ਸਾਡੇ ਪਾਣੀ ਹੈ ਨੀ,
2: ਖਹਿੜਾ ਛੁੱਟਦਾ ਤੁਹਾਡਾ। ਇਹ ਹੁਣ ਇਹ ਥੋੜੀ ਜੀ ਨੇ, ਇਹ ਤੁਹਾਡੇ ਕਰਮ ਨੇ ਜਿਹੜੇ ਘੁੰਮ ਘੁਮਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁਸ਼ ਹੋ ਕੇ ਕੋਈ ਚਾਰ ਵਾਰੀ ਕਿਸੇ ਨੂੰ ਚਾਹ ਪਿਆਓ, ਤੁਹਾਡਾ ਖਹਿੜਾ ਛੁੱਟੇ।
1: ਇਹ ਤੇ ਤੁਸੀਂ ਰੈਮੇਡੀ ਦੱਸ ਰਹੇ ਹੋ, ਸੋਮਵਾਰ ਦੇ ਦਿਨ ਚਾਰ ਬੰਦਿਆਂ ਨੂੰ ਜੇ ਤੁਸੀਂ ਚਾਹ ਪਿਲਾਓਗੇ ਚਿੱਟੇ ਵਾਲੇ ਕੱਪ ਚ ਰੱਖ ਕੇ ਦੋ ਬਿਸਕਿਟ ਨਾਲ,
2: ਖੇੜੇ ਮੱਥੇ,
1: ਤੁਹਾਡੇ ਫੋਨ ਚ ਨੈਟਵਰਕ ਨੀ ਆਣਾ, ਤੁਹਾਨੂੰ ਫੋਨ ਨੀ ਆਣਾ।
2: ਆ ਜਿਹੜੀਆਂ ਤੁਹਾਡੇ ਲਾਗੇ ਬੈਠੀਆਂ ਦੋ ਫੋਟੋ ਦੇ ਵਿੱਚ, ਇਹਨਾਂ ਨਾਲ ਕੋਈ ਤਾਲੁਕ ਹੈਗਾ, ਕੋਈ ਪਤਾ ਕਿਸੇ ਦਾ?
0: ਵਧੀਆ,
2: ਵੇਖੋ ਇਹ ਫੋਟੋਆਂ ਚੋਂ ਵੇਖ ਕੇ ਪਤਾ ਲੱਗ ਜਾਂਦਾ ਵੀ ਬੰਦਾ ਆ ਬੰਦਾ ਇੱਥੇ ਅੱਜ ਕੱਲ ਇੱਥੇ ਹੈ ਨਾ, ਕਿੰਨਾ ਕੁਛ ਯਾਦ ਆ ਜਾਂਦਾ। ਤੇ ਇਹ ਵੀ ਪਤਾ ਲੱਗ ਜਾਂਦਾ ਵੀ ਤੁਹਾਡੇ ਅੰਦਰ ਕਲਾਕਾਰੀ ਜਿਹੜੀ ਆ ਸ਼ੁਰੂ ਤੋਂ ਹੈਗੀ ਸੀ, ਤੁਸੀਂ ਦੱਬ ਲਈ ਆ ਜਾਂ ਤੁਸੀਂ ਕੰਟੀਨਿਊ ਕੀਤੀ ਆ, ਜੇ ਦੱਬ ਲਈ ਆ ਤੇ ਉਹਨੂੰ ਕੱਢ ਦੇਣਾ ਚਾਹੀਦਾ।
0: ਸੋ ਇਹ ਵੀ ਚੀਜ਼ਾਂ ਨੂੰ, ਮੈਂ ਨਹੀਂ, ਮੇਰੇ ਦਾਦੇ ਨੇ ਦੱਬਤੀ ਸੀ ਉਹ। ਅੱਛਾ, ਮੇਰੇ ਟੀਚਰ ਸੀਗੇ ਜਿਹੜੇ ਹਨਾ ਗ੍ਰੇਡ 6, ਮਤਲਬ ਜਦੋਂ ਅਸੀਂ 6ਵੀਂ ਕਲਾਸ ਨਾਲ ਦੇ ਪਿੰਡ ਗਏ ਹਨਾ, ਤਾਂ ਉਹਨਾਂ ਨੇ ਕਾਫੀ ਮਤਲਬ ਉਹਨਾਂ ਨੇ ਕਿਹਾ ਵੀ ਮਨਦੀਪ ਤੂੰ ਕਰ ਸਕਦੀ ਆ, ਤੇਰੇ ਚ ਹੈਗਾ ਇਹ ਟੈਲੈਂਟ, ਤੂੰ ਜੁਆਇਨ ਕਰ ਨਾ ਸਾਨੂੰ। ਉਹ ਨੁੱਕੜ ਨਾਟਕ ਕਰਦੇ ਹੁੰਦੇ ਸੀ।
2: ਹਾਂ, ਨੁੱਕੜ ਨਾਟਕ ਜੀ।
0: ਹਾਂਜੀ, ਤੇ ਉਹਨਾਂ ਨੇ ਕੀ ਕੀਤਾ, ਉਹ ਮੇਰੇ ਘਰ ਆਏ ਤੇ ਪੁੱਛਿਆ ਦਾਦਾ ਜੀ ਨੂੰ, ਤੇ ਦਾਦਾ ਜੀ ਨੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਹੁਣ ਕਿੱਦਾਂ ਦਾ ਹਿਸਾਬ, ਮੈਂ ਕੀ ਦੱਸਾਂ ਹੁਣ,
2: ਨਾਟਕ ਵਾਲੇ ਭਜਾਤੇ ਉਹਨੇ,
0: ਥੋੜਾ ਨਾਟਕ ਵਾਲੇ ਭਜਾਤੇ। ਮੁੜ ਕੇ ਸਰ ਕਹਿੰਦੇ ਨਾ, ਇਹ ਕੁੜੀ ਨੂੰ ਨੀ ਨਾਟਕ ਚ ਲੈਣਾ, ਇਹਨੂੰ ਪਰੇ ਕਰੋ,
2: ਪੜ੍ਹਨ ਨਾ ਦਿਓ, ਪੜ੍ਹਨ ਨਾ ਦਿਓ ਨਿਆਣਿਆਂ ਨੂੰ,
0: ਕਰਨੇ
2: ਡਰਾਮੇ ਸਹੁਰੇ ਘਰ ਜਾ ਕੇ ਕਰਿਓ।
1: ਤੁਹਾਡੀ
2: ਗਲਤੀ, ਤੁਸੀਂ ਸੀਰੀਅਸ ਕਿਉਂ ਲੈ ਲੈਂਦੀਆਂ ਜੋ ਦਾਦੇ ਨੇ, ਚਲੋ ਕਹਿਤਾ ਉਹਦੀ ਤੂੰ ਉਮਰ ਹੀ,
0: ਉਹਦੀ ਤਾਂ ਉਮਰ ਸੀ। ਉਹ ਕਹਿੰਦਾ ਸੀ ਜਦੋਂ ਤੁਸੀਂ ਵਿਆਹੀਆਂ ਗਈਆਂ ਕਰੋ ਤੇ ਫਿਰ ਅਸੀਂ ਦਾਦੇ ਦਾ ਕਹਿਣਾ ਮੰਨਿਆ, ਸ਼ਰਾਬੀ ਬੰਦਾ ਘਰ ਆਉਂਦਾ
2: ਚਾਹ ਪੀਣ,
0: ਤੇ ਆਪਣੀ ਘਰਵਾਲੀ ਨੂੰ ਕਹਿੰਦਾ ਤੂੰ ਚੜੇਲ ਡੈਣ ਮੋਟੀ ਮੱਝ, ਕਹਿੰਦੀ ਤੂੰ ਸ਼ਰਾਬੀ ਬੇਵੜਾ, ਕਹਿੰਦਾ ਮੈਂ ਤਾਂ ਠੀਕ ਹੋ ਜਾਣਾ ਸਵੇਰ ਤੱਕ, ਤੂੰ ਹੋ ਕੇ ਦਿਖਾ।
2: ਲਾ ਲਾਜ ਬਿਮਾਰੀ ਹੈ ਤੇਰੀ। ਅਸਲ ਖੁਸ਼ੀ ਤੁਹਾਨੂੰ ਹੁੰਦੀ ਹੈ ਛੁੱਟੀਆਂ ਦੀ।
0: ਮੈਨੂੰ ਬਹੁਤ ਖੁਸ਼ੀ ਆ ਭਾਜੀ, ਪਰ ਜਿਹੜੇ ਮੇਰੇ ਤੋਂ ਮੱਚਦੇ ਆ ਜਲਦੇ ਆ ਉਹ ਮੇਰੇ ਆਪਣੇ ਹੀ ਖੂਨ ਦੇ ਰਿਸ਼ਤੇ ਆ।
2: ਓਹੋ
0: ਛੁੱਟੀਆਂ ਫੇਰ
2: ਗੈਰੋ ਮੈਂ ਕਿਆ ਦਮ ਹੈ
1: ਹਮੇ ਤੋ ਆਪਣਾ ਲੈ ਲੁੱਟਾ
0: ਇਹਦੀਆਂ ਛੁੱਟੀਆਂ ਫੇਰ। ਮੇਰੀ ਮਾਂ ਕਹਿ ਦਿੰਦੀ ਆ ਤੈਨੂੰ ਹੁਣ ਤੋਂ ਛੁੱਟੀਆਂ ਹੋਈਆਂ
2: ਨਾ ਫੇਰ ਤੇ ਨੀ ਛੁੱਟੀਆਂ। ਤੁਸੀਂ ਕਹਿਣਾ ਸੀ ਨਾ ਵੀ ਉਹ ਤੇ ਦੂਸਰਿਆਂ ਹੀ ਸਿਰ ਪੀੜ ਵਾਲੀਆਂ ਅਸਲ ਹੋਈਆਂ ਨੇ ਹੁਣ। ਮੰਡ ਸਾਹਿਬ ਨੇ ਫੋਟੋ ਭੇਜੀ ਆ ਸਾਰੀ ਕਲਾਸ ਚ ਮੁੰਡਿਆਂ ਨੇ ਕੰਨ ਫੜੇ ਤੇ ਕੁੜੀਆਂ ਨੇ ਪਰੇ ਬਾਹਾਂ ਖੜੀਆਂ ਕੀਤੀਆਂ। ਵਾਹ
1: ਇਹ ਵੀ ਫੋਟੋ ਖਿੱਚ ਸਕਦਾ ਕੋਈ। ਵਾਹ ਵਾਹ
2: ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ।
2: ਕਹਿੰਦੇ ਮਨਦੀਪ ਜੀ ਦੀਆਂ ਗੱਲਾਂ ਸੁਣ ਕੇ ਹਾਲੇ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਉਧਰ ਵਾਲੇ ਪੈਸੇ ਮਿਲ ਜਾਣਗੇ ਉਧਾਰ ਵਾਲੇ? ਹੈ ਓਕੇ ਵਾਹ। ਸੁਖਵਿੰਦਰ ਭੈਣ ਜੀ ਤੇ ਅੰਮ੍ਰਿਤ ਭੈਣ ਜੀ ਦੀ ਜਵਾਨੀ ਦੀ ਫੋਟੋ,
1: ਅੱਛਾ
2: ਪਛਾਣੀਆਂ ਨਹੀਂ ਜਾਂਦੀਆਂ। ਤੇ ਆ ਨਿੱਕਾ ਬਾਲ ਕੌਣ ਆ ਇਹਦਾ ਨੀ ਪਤਾ ਲੱਗ ਰਿਹਾ, ਇਹ ਜ਼ਿਆਦਾ ਨਿੱਕਾ, ਇਹ ਜ਼ਿਆਦਾ ਨਿੱਕਾ ਵਾਲੇ। ਥੈਂਕ ਯੂ ਜੀ। ਤੇ ਆਪਾਂ ਇੱਕ ਹਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ 1674 AM।
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
4: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
7: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
9: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
10: Ready, set, go! Chadston Ford. Dandenong Road te tuhanu udik reha hai. Ford Ranger, Ranger Super Duty, Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji Reha wale naal pao. 10 saal di free service. Chadston Ford. Ready, set, Ford.
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
2: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਛੁੱਟੀਆਂ ਵਾਲਾ ਮਾਹੌਲ ਹੈ ਤੇ ਛੁੱਟੀਆਂ ਦੇ ਮਾਹੌਲ ਨੂੰ ਆਪਾਂ ਹੋਰ ਵਧੀਆ ਕਰਨ ਵਾਸਤੇ ਯਾਦਾਂ ਨੂੰ ਤਾਜ਼ਾ ਕਰ ਰਹੇ ਹਾਂ ਫੋਟੋਆਂ ਦੇ ਰਾਹੀਂ
0: ਭੁੱਲ ਨਾ ਜਾਣਾ
1: ਮਹਿਸੂਸ
0: ਕਿਉਂ ਕਰਾਉਂਦੇ ਹੋ ਏਦਾਂ ਕਿੱਦਾਂ ਭੁੱਲ ਸਕਦਾ ਕਿਸੇ ਨੂੰ ਏਦਾਂ ਕਿੱਦਾਂ ਭੁੱਲ ਸਕਦਾ ਸਿੱਧੀ ਗੱਲ ਕਹੋ ਵੀ
1: ਨਹੀਂ ਉਹ ਤੁਸੀਂ ਫਿਰ ਵੱਖਰੇ ਹੋ ਨਾ ਦੁਨੀਆਂ ਦੇ ਵਿੱਚ
0: ਬੰਦਾ ਕਵੇ ਵੀ ਆ ਨੀ ਮੈਨੂੰ ਨੀ ਭੁੱਲਿਆ ਹੈ
1: ਹਾਂ ਨਹੀਂ ਮੈਨੂੰ ਤੇ
0: ਮਤਲਬ ਤੁਹਾਡੀ ਯਾਦਾਸ਼ਤ ਠੀਕ ਹੈ
1: ਨਹੀਂ ਲੋਕਾਂ ਦਾ ਭੁੱਲ ਜਾਂਦੀ ਇੱਕ ਵਾਰੀ ਯੂਨੀਵਰਸਿਟੀ 'ਚ ਐਂਕਰਿੰਗ ਕਰ ਰਹੀ ਹਾਂ ਮੇਨ ਐਂਕਰਿੰਗ ਮੈਂ ਸ਼ੋਅ ਦੀ ਮਤਲਬ ਕੋਈ ਇਵੈਂਟ ਸੀਗਾ ਛੋਟਾ ਜਿਹਾ ਅਤੇ ਸੀਗੀ ਹੁਣ ਵਾਰੀ ਆਉਂਦੀ ਹੈ ਪ੍ਰਿੰਸੀਪਲ ਐਚ ਓ ਡੀ ਨੂੰ ਬੁਲਾਉਣ ਦੀ ਮੈਂ ਐਚ ਓ ਡੀ ਦਾ ਨਾਂ ਭੁੱਲ ਗਈ
0: ਅੱਛਾ
1: ਮਤਲਬ ਹੁਣ ਕਿਉਂਕਿ ਪ੍ਰੈਸ਼ਰ ਬੜਾ ਸੀਗਾ ਬਹੁਤ ਸਾਰੇ
0: ਡੀ ਓ ਜੀ ਤੈਨੂੰ ਕਹਿਤਾ
1: ਨਹੀਂ ਮੈਂ ਉਹਨੂੰ ਇਸ਼ਾਰਾ ਕਰ ਰਹੀ ਹਾਂ ਆ ਜਾ ਉਹ ਵੇਟ ਕਰ ਰਿਹਾ ਮੇਰਾ ਨਾਂ ਬੋਲੇ ਉਹ ਸੀਨ ਮਤਲਬ ਮੈਂ ਹੁਣ ਵੀ ਯਾਦ ਕਰ ਰਿਹਾ
0: ਨਾ ਕਰਕੇ ਤੇ ਉਹਦਾ ਇਸ਼ਾਰੇ ਮਾਰੀ ਜਾਂਦੀ ਵੀ ਆ ਜਾ
1: ਹਾਂ ਐਵੇਂ ਹੀ ਆ ਜਾ ਮੈਂ ਕਿਹਾ ਹੁਣ ਸਾਡੇ ਵੀ ਦੋ ਸ਼ਬਦ ਕਹਿਣ ਲਈ ਡਿਪਾਰਟਮੈਂਟ ਆਫ ਹੈਡ ਔਰ ਉਹ ਐਵੇਂ ਉਹ ਸਿਰ ਲਾਈ ਜਾ ਰਹੇ ਮੈਂ ਕਿਹਾ ਹੈਲ ਜਦ ਡਿਪਾਰਟਮੈਂਟ ਹੈਡ ਇੱਕ ਹੀ ਹੈ ਫਿਰ ਕਿਸੇ ਨੇ ਕਿਹਾ ਮਾਨ ਸਿੰਘ ਜੀ ਪਰਮਾਰ ਜੀ
0: ਲਾਗੋ ਦੱਸਿਆ ਕਿਸੇ ਨੇ
1: ਹਾਂ ਕਿਸੇ ਨੇ ਧੀਰੇ ਕਿਹਾ
0: ਜਿੱਦਾਂ ਸਵੇਰੇ ਚੁਟਕਲੇ ਵਾਲੇ ਬੱਚਿਆਂ ਦੀਆਂ ਮੰਮੀਆਂ ਦੱਸ ਰਹੀਆਂ ਹੁੰਦੀਆਂ ਚੁਟਕਲਾ ਹੈ ਨਾ ਉਦਾਂ ਵਾਹ
1: ਖੁਸਰ ਫੁਸਰ ਵਾਲਾ
0: ਪਰ ਮੈਨੂੰ ਆਪਣਾ ਭਾਵੇਂ ਭੁੱਲ ਜੇ ਮੈਂ ਇਹੋ ਜਿਹੀ ਨੀ ਮੇਰੇ ਨਾਲ ਕਦੀ ਹੋਈ
1: ਹੁਣ ਤਾਂ ਤੁਸੀਂ ਕਹਿਣਾ ਹੀ ਹੈ
0: ਹਾਂ ਜ਼ਿਆਦਾ ਖਤਰਨਾਕ ਹੈ
1: ਜਦੋਂ ਕਾਰਕ੍ਰਮ ਦੇ ਵਿੱਚ ਹੋਣਾ ਹੈ ਤੇ ਮੇਨ ਜਿਹੜੇ ਕਰਤਾ ਕਰਤਾ ਸੀਗੇ ਉਹ ਕਾਰਕ੍ਰਮ ਤੇ ਆਪਾਂ ਉਹਨੂੰ ਵੀ ਭੁੱਲ ਗਏ ਉਹ ਅੱਜ ਤੱਕ ਨੀ ਭੁੱਲਦਾ ਬੰਦਾ ਹੋ ਰਿਹਾ ਨੀ ਭਾਵੇਂ ਦੁਨੀਆਂ ਦੇ ਵਿੱਚ ਲੇਕਿਨ ਮੈਨੂੰ ਨੀ ਭੁੱਲਦਾ
0: ਜਸਵਾਲ ਸਾਹਿਬ ਕਹਿੰਦੇ ਯਸ਼ ਜੀ ਅੱਜ ਵੀ ਕਹਿੰਦੇ ਡਿਪਾਰਟਮੈਂਟ ਆਫ ਹੈਡ ਉਹ ਵੀ ਦੋ ਵਾਰ ਕਿਹਾ ਅੱਜ ਉਹਨਾਂ ਨੂੰ ਕਹੋ ਰਿਪੀਟ ਚ ਸੁਣਿਓ ਅੱਛਾ ਸੋ ਅੱਜ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ ਸਾਡੀਆਂ ਯਾਦਾਂ ਜਿਹੜੀਆਂ ਸਾਡੀਆਂ ਫੋਟੋਆਂ ਦੇ ਨਾਲ ਜੁੜੀਆਂ ਨੇ ਉਹਨਾਂ ਫੋਟੋਆਂ ਦੇ ਪਿੱਛੇ ਕਿਹੜੀਆਂ ਕਿਹੜੀਆਂ ਯਾਦਾਂ ਕਿੱਥੇ ਕਦੋਂ ਕਿੱਦਾਂ ਤੁਸੀਂ ਖਿਚਾਈਆਂ ਅੱਜ ਦੇ ਦਿਨ ਕਿਵੇਂ ਉਹਨਾਂ ਨੂੰ ਤੁਸੀਂ ਯਾਦ ਕਰ ਦਿਓ ਚੰਗਾ ਚੰਗਾ ਜਿਹੜਾ ਉਹ ਹਮੇਸ਼ਾ ਸਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖਣਾ ਚਾਹੀਦਾ ਕਈ ਯਾਦਾਂ ਸਾਨੂੰ ਬੜੀਆਂ ਸੋਹਣੀਆਂ ਚੀਜ਼ਾਂ ਯਾਦ ਕਰਾ ਕੇ ਜਾਂਦੀਆਂ ਅਤੇ ਜ਼ਰੂਰ ਤੁਸੀਂ ਵੀ ਆਪਣੀ ਫੋਟੋ ਜਿਹੜੀਆਂ ਤੁਸੀਂ ਭੇਜੀਆਂ ਨੇ ਉਹਨਾਂ ਦੀ ਵਿਆਖਿਆ ਤਾਂ ਹੁਣ ਤੁਸੀਂ ਕਰੋਗੇ ਅਤੇ ਜਾਂ ਫਿਰ ਮੈਂ ਕੀਤੀ ਤਾਂ ਫਿਰ ਹੋ ਸਕਦਾ ਉਹ ਵੱਖਰੀ ਹੋਵੇ
1: ਕਵੀ ਕੀ ਕਹਿਣਾ ਚਾਹੁੰਦੇ ਨੇ
0: ਹਾਂ ਸੈਮੀ ਸਾਹਿਬ ਨੇ ਮਾਮੇ ਦੇ ਵਿਆਹ ਦੀ ਫੋਟੋ ਭੇਜੀ ਹੈ
1: ਅੱਛਾ
0: ਸੈਮੀ ਸਾਹਿਬ ਇਹ ਦੱਸੋ ਵੀ ਨਾਲ ਆਪਣਾ ਕਿਹੜੇ ਬ੍ਰਦਰ ਨੇ ਤੁਹਾਡੇ ਵੱਡੇ ਭਾਈ ਨੇ ਰੈੱਡ ਵਾਲੇ ਥੈਂਕ ਯੂ ਜੀ ਬਹੁਤ ਵਧੀਆ ਅਤੇ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਪਰਮਿੰਦਰ ਸੈਣੀ ਜੀ ਕਹਿੰਦੇ ਇਟਸ ਮੀ ਓਕੇ ਚਾਈਲਡਹੁੱਡ ਮੈਮਰੀਜ਼ ਕਹਿੰਦੇ ਕਿ ਨਾਨਕੇ ਘਰ ਹੋਲੀਡੇ ਟਾਈਮ ਜਿੰਨੇ ਬੱਚੇ ਆਏ ਹੁੰਦੇ ਸੀ ਬੋਇਜ਼ ਗਰਲ ਵੀਅਰ ਕਰਦੇ ਸੀ ਗਰਲਸ ਬੋਇਜ਼ ਵੀਅਰ ਅੱਛਾ ਕੁੜੀਆਂ ਮੁੰਡੇ ਬਣਦੇ ਸੀ ਅਤੇ ਮੁੰਡੇ ਕੁੜੀਆਂ ਵਾਹ ਨਹੀਂ ਇਹ ਹੁੰਦਾ ਸੀ ਵੈਸੇ
1: ਇੱਕ ਆਮ ਹੁੰਦਾ
0: ਖੇਡਾਂ ਇਹੋ ਜਿਹੀਆਂ ਹੁੰਦੀਆਂ ਸੀ ਕਿ ਮਤਲਬ ਉਦੋਂ ਕਿਹੜੀਆਂ ਪੀਓ ਅੰਗੂਠਾ ਇਹ 'ਚ ਵੀ ਹੈਗਾ ਜੀ ਇੱਕ ਖਾਸੀਅਤ ਹੈ ਨਾ, ਸਾਰੀਆਂ ਫੋਟੋਆਂ 'ਚ ਅੰਗੂਠੇ ਹੈਗੇ ਨੇ,
1: ਮੁੜੀ ਮੁੜੀ ਜੀ ਪਈ ਹੋਣੀ ਨਾ ਕਿਤੇ ਕੱਢ ਕੇ।
0: ਚਾਚੀ 420 ਵਰਗੀ ਕੁੜੀ ਬਣਿਆ ਪੂਰੀ ਹੈ ਕੌਨਫੀਡੈਂਸ। ਅਤੇ ਗੁਰਸੇਵ ਜੀ ਕਹਿੰਦੇ ਕਿ ਯਾਦਗਾਰ ਦੇ ਲਈ ਸਾਂਭ ਕੇ ਰੱਖ ਲੈ ਫੋਟੋ ਦੋਵਾਂ ਦੀ, ਵਕਤ ਬੀਤਿਆਂ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਵਾਹ, ਵਕਤ ਬੀਤਿਆ ਸ਼ੀਸ਼ੇ ਕਦੇ ਦਿਖਾਉਂਦੇ ਨਹੀਂ ਹੁੰਦੇ। ਵਾਹ ਜੀ ਵਾਹ, ਬਹੁਤ ਸੋਹਣਾ ਜੀ, ਬਹੁਤ ਖੂਬਸੂਰਤ, ਧੰਨਵਾਦ ਤੁਹਾਡਾ। ਅਤੇ ਅੱਜ ਦਿਨ ਸੋਮਵਾਰ ਦਾ, ਅਤੇ ਜਿਹੜੇ ਬਾਹਰੋਂ ਅੰਦਰੋਂ ਸੁਣਦੇ ਨੇ ਉਹਨੂੰ ਦੱਸਦੇ ਕਿ ਵਿਕਟੋਰੀਆ ਦੇ ਵਿੱਚ ਬੱਚਿਆਂ ਨੂੰ ਹੋ ਚੁੱਕੀਆਂ ਨੇ ਛੁੱਟੀਆਂ। ਅਤੇ ਇੱਕ ਅਜੀਬ ਜੀ ਤੁਸੀਂ ਤਬਦੀਲੀ ਮਹਿਸੂਸ ਕਰਦੇ ਹੋ ਜਦੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ, ਹਾਲਾਂਕਿ ਮੰਨ ਲਓ ਜਿੱਦਾਂ ਹੁਣ ਮਾਵਾਂ ਨੇ ਜਾਂ ਕਈਆਂ ਨੇ ਛੱਡਣਾ ਹੁੰਦਾ ਪਿਓਾਂ ਨੇ ਸਕੂਲਾਂ ਦੇ ਵਿੱਚ, ਜਾਂ ਜਿੱਦਾਂ ਤੁਸੀਂ ਹੋ, ਤੁਹਾਨੂੰ ਉਹ ਚੀਜ਼ ਰਿਲੈਕਸੇਸ਼ਨ ਜੀ ਤੁਹਾਨੂੰ ਮਹਿਸੂਸ ਹੁੰਦੀ ਹੋਊਗੀ ਸ਼ੁਰੂ ਸ਼ੁਰੂ 'ਚ, ਹੌਲੀ ਹੌਲੀ ਇਹ ਭਾਰੀ ਹੋਣੀ ਹੈ ਪਰ ਸ਼ੁਰੂ ਸ਼ੁਰੂ 'ਚ ਹੁੰਦੀ ਹੈ। ਪਰ ਜਿਹੜੇ ਜਿਨ੍ਹਾਂ ਦਾ ਕੋਈ ਡਾਇਰੈਕਟਲੀ ਵਾਹ ਵਾਸਤਾ ਨਹੀਂ, ਜਦੋਂ ਮੰਨ ਲਓ ਹੁਣ ਮੇਰੇ ਵਰਗਿਆਂ ਨੇ ਸਵੇਰੇ ਉੱਠ ਕੇ ਅਤੇ ਸਿਰਫ ਕੰਮ 'ਤੇ ਹੀ ਆਉਣਾ, ਵੀ ਉਹਦੇ 'ਚ ਕੋਈ ਤਿਆਰ ਕਰਨ 'ਚ ਕੋਈ ਛੱਡਣ 'ਚ ਉਹ ਨਹੀਂ ਹੈ, ਪਰ ਫਿਰ ਵੀ ਆਪਾਂ ਜੋ ਸੜਕਾਂ 'ਤੇ ਮਾਹੌਲ ਚੱਲ ਵੇਨੇ ਹਾਂ ਨਾ, ਇੱਕ ਅਜੀਬ ਜੀ ਸ਼ਹਿਰ ਓਵਰਆਲ ਸ਼ਹਿਰ ਦੇ ਵਿੱਚ ਹੀ ਰਿਲੈਕਸੇਸ਼ਨ ਜੀ ਹੋ ਜਾਂਦੀ ਹੈ। ਪਤਾ ਨਹੀਂ ਅਜੀਬ, ਜਦੋਂ ਜਾਂ ਤਾਂ ਆਪਾਂ ਭੀੜ ਭੜਕਾ ਸੜਕਾਂ 'ਤੇ ਵੇਹਦੇ ਹਾਂ ਅਤੇ ਸਾਨੂੰ ਉਹ ਚੀਜ਼ ਜ਼ਿਆਦਾ ਸ਼ਾਇਦ ਤੰਗ ਕਰਦੀ ਹੈ, ਜ਼ਿਆਦਾ ਡਿਸਟਰਬ ਕਰਦੀ ਹੈ,
1: ਬਿਲਕੁਲ
0: ਹੈ ਨਾ। ਓਵਰਆਲ ਜੇ ਇੱਦਾਂ ਲੱਗਦਾ ਵੀ ਜਿੱਦਾਂ ਵੇਲ ਵੇਲ ਜਿਹਾ ਹੋ ਗਿਆ ਹੁੰਦਾ।
1: ਅੱਜ ਸਵੇਰੇ ਵੀ ਜਦੋਂ ਮੈਂ ਆ ਰਹੀ ਸੀ ਆਰਾਮ ਨਾਲ, ਮਤਲਬ ਕੋਈ ਨਹੀਂ ਕੋਈ ਸਕੂਲ ਜਾਓ, ਆਰਾਮ ਨਾਲ ਜਾਓ ਤੁਸੀਂ, ਕਿਉਂਕਿ ਵਾਕਈ ਕਿਉਂਕਿ ਜਿੰਨੀ ਜ਼ਿਆਦਾ ਗੱਡੀਆਂ ਉੰਨੀ ਜ਼ਿਆਦਾ ਭੀੜ ਭਾੜ, ਉੰਨੀ ਜ਼ਿਆਦਾ ਇੱਕ ਬੇਚੈਨੀ ਜੀ, ਜਲਦੀ ਭੱਜਣ ਨੱਠ, ਹੈ ਨਾ।
0: ਅੱਜ ਇੰਨੇ ਲੋਕ ਬਾਹਰ ਚਲ ਜਾਂਦੇ ਨਾ ਘੁੰਮਣ ਘੁੰਮਣ, ਤੋ ਐਂ ਲੱਗਦਾ ਵੀ ਜਿੱਦਾਂ ਸ਼ਹਿਰ ਦੇ ਵਿੱਚ ਚੈਨ ਜਿਹਾ ਹੋ ਗਿਆ, ਜਾਂ ਜਿਨ੍ਹਾਂ ਨੂੰ ਜ਼ਿਆਦਾ ਉਹ ਹੁੰਦੀ ਆ, ਜ਼ਿਆਦਾ ਭੱਜ ਨੱਠ ਕਰਦੇ ਆ, ਉਹ ਚਲ ਜਾਂਦੇ ਆ ਬਾਹਰ, ਇੱਥੇ ਰਹਿ ਜਾਂਦੇ, ਉਹੀ ਮੇਰੇ ਤਾਂ ਡਰ ਕੇ ਕੰਮ ਕੁੰਮ ਕਰਨ ਲੱਗੇ,
1: ਛੁੱਟੀਆਂ ਹੀ ਹੈ ਕੀ ਹੈ ਬੇਲੇ ਵਾਂਗ
0: ਆਰਾਮ ਨਾਲ, ਜਾਂ ਫਿਰ ਸਰਦਾਰ ਜੀ ਵਰਗੇ ਜਿਹੜੇ ਰਜਾਈ ਲੈ ਕੇ ਬੈਠੇ ਰਹਿੰਦੇ ਆ, ਰਿਲੈਕਸ ਕਰੋ ਕਰੀਏ ਨਾ ਚੈਨ ਦੇ ਨਾਲ,
1: ਉੱਲੀ ਵਾਲੇ ਪਰੌਂਠੇ ਖਾਓ,
0: ਉੱਲੀ ਵਾਲੇ ਹੋਲੀ ਵਾਲੇ
1: ਨਹੀਂ, ਸਵੇਰੇ ਕਹਿੰਦਾ ਸੀ ਨਾ ਉੱਲੀ ਵਾਲੇ ਪਰੌਂਠੇ,
0: ਉਹ ਤਾਂ ਸਵੇਰੇ ਕਹਿੰਦਾ ਸੀ,
1: ਲੱਗਦਾ ਭੁੱਲ ਗਏ ਸੀ ਤੁਸੀਂ,
0: ਮੈਂ ਭੁੱਲ ਗਿਆ ਸੀ। ਰਵਿੰਦਰ ਗਿੱਲ ਜੀ ਕਹਿੰਦੇ ਨੇ ਕਿ ਡੈਡੀ ਆਰਮੀ ਦੇ ਵਿੱਚ ਡਿਊਟੀ ਹੁੰਦੀ ਸੀ ਕਸ਼ਮੀਰ, ਅਤੇ ਅਸੀਂ ਕਹਿੰਦੇ ਕਿ ਉਹਨਾਂ ਦੇ ਨਾਲ 3 ਮਹੀਨੇ ਰਹੇ, ਲਾਈਫ ਟਾਈਮ ਮੈਮਰੀਜ਼ ਆ ਸਾਡੀਆਂ 2002 ਦੇ ਵਿੱਚ, ਹਾਂ ਇਹ ਹੁੰਦੀਆਂ ਨੇ ਫਿਰ ਮੈਮਰੀਜ਼, ਜਦੋਂ ਆਪਾਂ ਹੁਣ ਵੀ ਤੁਸੀਂ ਵੇਹਦੇ ਹੋ ਤੁਸੀਂ ਯਾਦ ਕਰਦੇ ਹੋਗੇ, ਹਾਂ ਉਹ ਵਕਤ ਵੇਖ ਲਓ, ਫਿਰ ਫੋਟੋਆਂ 'ਚੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਵੀ ਉਹ ਨਹੀਂ ਵਕਤ ਆਇਆ ਮੁੜ ਕੇ, ਉਹ ਨਹੀਂ ਚੀਜ਼ਾਂ ਮੁੜ ਕੇ ਆਪਾਂ ਇੰਜੋਏ ਕੀਤੀਆਂ, ਉਹਨਾਂ ਆਪਾਂ ਬਾਅਦ ਵਿੱਚ ਫਨ ਨਹੀਂ ਕੀਤਾ, ਉਹਨਾਂ ਪਰਿਵਾਰ ਕਿਤੇ ਬਾਅਦ 'ਚ ਨਹੀਂ ਇਕੱਠਿਆਂ ਹੋ ਕੇ ਮੁੜ ਕੇ ਗਿਆ ਕਿਤੇ ਜਾਂ ਕੀਤਾ। ਸੋ ਇਹਦਾ ਮਤਲਬ ਇਹ ਵੀ ਆ ਕਿ ਜਿਹੜਾ ਆਪਾਂ ਇੱਦਾਂ ਦੇ ਪਲ ਆਪਾਂ ਬਿਤਾ ਲੈਂਦੇ ਹਾਂ, ਉਹ ਸ਼ਾਇਦ ਸਮਾਂ ਲੰਘਣ ਦੇ ਉੱਤੇ ਤੁਹਾਨੂੰ ਹੋਰ ਜ਼ਿਆਦਾ ਵਧੀਆ ਲੱਗਦੇ।
1: ਬਿਲਕੁਲ, ਔਰ ਫੌਜ ਵਾਲਿਆਂ ਦਾ ਤਾਂ ਇਹ ਵੀ ਹੁੰਦਾ ਨਾ, ਅਲੱਗ ਅਲੱਗ ਜਗ੍ਹਾ ਵੱਖਰੀ ਵੱਖਰੀ ਥਾਂ ਇਹਨਾਂ ਨੂੰ ਪੋਸਟਿੰਗ ਹੁੰਦੀ ਹੈ, ਅਤੇ ਉਹ ਅਲੱਗ ਅਲੱਗ ਜਗ੍ਹਾ, ਕਈ ਵਾਰੀ ਤਾਂ ਇਹ ਹੁੰਦਾ ਕਿ ਉਹ ਫੋਟੋਆਂ ਦੇ ਰਾਹੀਂ ਤੁਸੀਂ ਵੇਖਦੇ ਹੋ ਮੁੜ ਕੇ ਕਿੱਥੇ ਉੱਥੇ ਜਾਇਆ ਜਾਂਦਾ ਹੈ, ਉਹ ਕਈ ਕਈ ਜਗ੍ਹਾ ਜਿਹੜੀ ਪੋਸਟਿੰਗ ਇਹਨਾਂ ਦੀ ਹੁੰਦੀ ਹੈ, ਅਤੇ ਫੋਟੋਜ਼ ਹੀ ਕਿਸ ਤਰੀਕੇ ਦੀ ਚੀਜ਼ ਹੈ ਰੈਫਰੈਂਸ ਵਾਸਤੇ, ਕਿ ਜਿਹੜੀ ਤੁਹਾਡੀ ਮਤਲਬ ਕਹਿ ਲਓ ਪਰੂਫ ਹੁੰਦੀ ਹੈ ਤੁਹਾਡੀ ਮੈਮਰੀ ਦਾ।
0: ਹਾਂ, ਸੋ ਜੀ ਮਿਹਰਬਾਨੀ ਸੀ। ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਅਸੀਂ ਤਾਂ ਦੁੱਖੜੇ ਸੁਣਨ ਗਏ ਸੀ ਮੈਡਮ ਦੇ, ਕਿ ਇਹਦੀਆਂ ਛੁੱਟੀਆਂ ਖਤਮ ਹੋਣ ਲੱਗੀਆਂ ਸੀ, ਵਿਚਾਰੀ ਦੁਖੀ ਸੀ, ਬਾਂਹ ਦੁਖਦੀ ਸੀ ਇਹਦੀ, ਮਨਦੀਪ ਦੀ ਗੱਲ ਕਰ ਰਿਹਾ, ਪਰ ਇਹਦੀ ਕਹਿੰਦੇ ਵੀ ਬਾਂਹ ਦੁਖਦੀ, ਕਦੀ ਲੱਤ ਦੁਖਦੀ, ਕਦੀ ਇਹਦਾ ਸਿਰ ਦੁਖਦਾ, ਪਰ ਜ਼ਬਾਨ ਨਹੀਂ ਦੁਖਦੀ ਇਹਦੀ ਕੁੜੀ ਦੀ, ਸਭ ਕੁਛ ਹੀ ਦੱਸੀ ਜਾਂਦੀ ਹੈ।
1: ਸਿਰ ਦੁਖਦਾ, ਕਦੇ ਹੱਥ, ਕਦੇ ਪੈਰ, ਜ਼ਬਾਨ ਨਹੀਂ ਦੁਖਦੀ, ਇਹ ਤੇ ਤੁਸੀਂ ਮੈਨੂੰ ਲੱਗਿਆ ਕਿ ਉਹਨਾਂ ਦੀ ਤਾਂ ਮੈਨੂੰ ਕਹਿਤਾ ਤੁਸੀਂ,
0: ਖੁਸ਼ ਰਹਿਣ ਦੋ ਕੁੜੀ ਨੂੰ, ਹੈ ਤੁਸੀਂ ਤੰਗ ਕਰਦੇ ਜੇ ਤੁਸੀਂ। ਅਤੇ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਵਾਲਾ ਮੰਡੇ। ਅਤੇ ਗੁਰਜੀਤ ਕੌਰ ਗਿੱਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਇਹ ਫੋਟੋ ਦਾ ਬੈਸਟ ਹੈ ਡੈਡੀ ਜੀ ਦੇ ਨਾਲ, ਕਹਿੰਦੇ ਨੇ ਕਿ ਮਨਾਇਆ ਸੀ, ਬੜਾ ਔਖਾ ਮਨਾਇਆ ਸੀ ਉਹਨਾਂ ਨੂੰ ਸੈਲਫੀ ਦੇ ਲਈ।
1: ਅੱਛਾ,
0: ਹਾਂ ਇਹ ਵੀ ਅਜੋਕੇ ਸਮੇਂ ਦੀ ਨਾ ਇਹ ਵੀ ਇੱਕ ਉਹ ਆ, ਕਹਿੰਦੇ ਨੇ ਕਿ ਤੁਹਾਡੀਆਂ ਲੱਖ ਕੋਈ ਫੋਟੋਆਂ ਖਿੱਚਦੇ ਜਿੰਨੀਆਂ ਮਰਜ਼ੀ, ਪਰ ਉਹ ਜਿੰਨੀਆਂ ਮਰਜ਼ੀ ਵਧੀਆ ਹੋਣ, ਪਰ ਅੱਜ ਕੱਲ੍ਹ ਦਾ ਜਿਹੜਾ ਇਨਸਾਨ ਆ ਉਹ ਸੈਲਫੀ ਖਿੱਚ ਕੇ ਉਹਨੂੰ ਜ਼ਿਆਦਾ ਸਲਾਉਂਦਾ, ਪਤਾ ਨਹੀਂ ਮਤਲਬ ਇਹ ਜਾਂ ਫਿਰ ਇਸ ਕਰਕੇ ਕਿਉਂਕਿ ਆਪਾਂ ਸਾਰਾ ਕੁਛ ਵੇਖ ਚੱਕ ਕੇ ਆਪਣੇ ਆਪ ਨੂੰ ਐਂ ਠੀਕ ਠੂਕ ਜਿਹਾ ਕਰਕੇ ਫਿਰ ਹੀ ਬਟਨ ਦੱਬਿਆ ਹੁੰਦਾ ਅਤੇ ਹਾਲਾਂਕਿ ਉਹ ਸੈਲਫੀ ਸਾਨੂੰ ਪਤਾ ਵਾ ਵੀ ਬਹੁਤ ਵੱਡਾ ਮੂੰਹ ਜਿਹਾ ਤੁਹਾਡਾ ਦਿਖਿਆ ਹੁੰਦਾ ਪਰ ਫਿਰ ਵੀ ਕਹਿੰਦੇ ਨੇ ਵੀ ਲੋਕ ਸੈਲਫੀ 'ਚ ਜ਼ਿਆਦਾ ਸੈਟਿਸਫਾਈ ਮਹਿਸੂਸ ਕਰਦੇ ਨੇ ਥੈਂਕ ਯੂ ਦਿਦਾਰ ਸਿੰਘ ਜੀ ਬਣ ਸਕੇ ਨੇ ਕਹਿੰਦੇ ਕਿ ਰੇਡੀਓ ਹਾਂਜੀ ਇਜ਼ ਗ੍ਰੇਟ ਥੈਂਕ ਯੂ ਰੇਡੀਓ ਹਾਂਜੀ ਫੋਰ ਦਿਸ ਗ੍ਰੇਟ ਐਫਰਟ ਦਿਦਾਰ ਸਿੰਘ ਜੀ ਮੈਨੂੰ ਸਮਝ ਨਹੀਂ ਆਈ ਦਿਦਾਰ ਸਿੰਘ ਜੀ ਵਾਲਾ ਕੀ ਹੋਇਆ ਇਹ ਦੱਸੋ ਕਿ ਪੁਰਾਣਾ ਮੈਸੇਜ ਜੀ ਦੱਸੋ ਕਦੀ ਯਾਦ ਦੱਸਣਾ
1: ਸ਼ਾਇਦ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਦੱਸਿਆ
0: ਅੱਛਾ ਅੱਛਾ ਹਾਂ ਹਾਂ
1: ਸ਼ੁਕਰ ਮੈਨੂੰ ਯਾਦ ਸਮਝ ਆ
0: ਇਹ ਸਕੂਲ ਟਾਈਮ ਦੀ ਫੋਟੋ ਭੇਜੀ ਇਹਨਾਂ ਨੇ ਕਹਿੰਦੇ ਸਕੂਲ 'ਚ ਪ੍ਰੋਗਰਾਮ ਹੋਇਆ ਸੀ ਨਵੀਂ ਕਲਾਸ ਦੇ ਵਿੱਚ ਅਤੇ ਬੜਾ ਟਾਈਮ ਇਹ ਫੋਟੋ ਘਰਦਿਆਂ ਨੂੰ ਨਹੀਂ ਸੀ ਮੈਂ ਦਿਖਾਈ ਹਾਂ ਨਹੀਂ ਇੱਦਾਂ ਹੁੰਦਾ ਸੀ ਜਿਹੜੀ ਸਾਨੂੰ ਇਹ ਹੁੰਦਾ ਵੀ ਪਤਾ ਨਹੀਂ ਘਰਦੇ ਕੀ ਕਹਿਣਗੇ ਪਰ ਇਹ ਆ ਵੀ ਸ਼ੌਂਕ ਤਾਂ ਪੂਰੇ ਕਰਨੇ ਇਹ ਅੱਜ ਤਾਂ ਵੇਖੋ ਅੱਜ ਕੱਲ੍ਹ ਬੱਚਿਆਂ ਕੋਲ ਹੈਗਾ ਵਾ ਨਾ ਵੀ ਕਿਸੇ ਕਿਸਮ ਦੀ ਕੋਈ ਆਪਾਂ ਉਹਨਾਂ ਨੂੰ ਰੋਕਦੇ ਨਹੀਂ ਆ ਕਿਸੇ ਗੱਲ ਨੂੰ ਆਪ ਅਸੀਂ ਕਹਿੰਦੇ ਹਾਂ ਵੀ ਜਾਓ ਤੁਸੀਂ ਡਾਂਸ ਕਰ ਲਓ ਜਾਓ ਤੁਸੀਂ ਡਰਾਮੇ 'ਚ ਭਾਗ ਲੈ ਲਓ ਅੱਜ ਕੱਲ੍ਹ ਆਪ ਐਪਰੀਸ਼ੀਏਟ ਕੀਤਾ ਜਾਂਦਾ ਹਾਂਜੀ ਰਿਚਰਡ ਜੀ ਤੁਸੀਂ ਆਉਂਦੇ ਰਹੋ ਤੁਹਾਡੀ ਮੈਂ ਫੋਟੋ ਕੱਢ ਲਾ ਉਹਨਾਂ ਚਿਰ ਸੋ ਜੇ ਕੋਸ਼ਿਸ਼ ਕਰ ਸਕਦੇ ਤੁਸੀਂ ਪਹਿਲਾਂ ਆਪਣੀ ਜਿੰਨੇ ਜਿਹੜੇ ਕਾਲ ਕਰ ਰਹੇ ਨੇ ਆਪਣੀ ਜੇ ਫੋਟੋ ਭੇਜ ਕੇ ਤੁਸੀਂ ਕਾਲ ਕਰੋ ਅਤੇ ਫਿਰ ਉਸ ਜੇ ਤੁਸੀਂ ਉਹਦੇ ਬਾਰੇ ਕੁਛ ਮੰਨ ਲਓ ਗੱਲ ਕਰਨੀ ਅਤੇ ਉਹ ਜ਼ਿਆਦਾ ਵਧੀਆ ਹਾਂਜੀ ਰਿਚਰਡ ਜੀ ਕੀ ਹਾਲ ਚਾਲ ਨੇ
1: ਹੈਲੋ
0: ਮੈਂ ਕਰੀ ਚੈੱਕ ਕਰ ਲਾਂ ਕਿ ਗਲਾ ਗੁਲਾ ਆਪੇ ਤਾਂ ਨਹੀਂ ਮੈਂ ਕਿਤੇ ਦੱਬਿਆ ਓਕੇ ਨਹੀਂ ਚਲੋ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਹੈ
2: ਹਾਂਜੀ ਵਧੀਆ ਵਧੀਆ ਮੈਂ ਵੈਸੇ ਤਾਂ ਨਹੀਂ ਆਪਣਾ ਨਾਮ ਕਦੀ ਭੁੱਲਦੀ ਹੈਗੀ ਪਰ ਜਦੋਂ ਮੈਂ ਆਸਟ੍ਰੇਲੀਆ ਆਈ ਸੀ ਉਦੋਂ ਮੈਂ ਥੋੜੇ ਟਾਈਮ ਲਈ ਭੁੱਲ ਗਈ ਸੀ ਕਿ ਜਦੋਂ ਕਿਤੇ ਬਾਹਰ ਜਾਂਦੇ ਸੀ ਨਾ ਕਾਰਡ ਬਣਾਉਣ ਜਾਂ ਕੁਛ ਹੈ ਨਾ ਉਹ ਸਿੱਧਾ ਬੋਲਦੇ ਸੀਗੇ ਨੀਚੁਰਾਣੀ ਨੀਚੁਰਾਣੀ ਜਵਾਕ ਵੀ ਹੁਣ ਇਹੀ ਕਹਿੰਦੇ ਆ ਕੱਲ ਵੀ ਜਪਣ ਦਾ ਬੋਲਣ ਬੋਲਦਾ ਸੀ ਨੂਰਾਨੀ ਵੀ ਬੋਲਣ ਲੱਗ ਗਈ ਹੈ ਨਾ ਕਿਉਂਕਿ ਉਹ ਘਰ ਉਦਾਂ ਦੀ ਗੱਲਾਂ ਬਾਤਾਂ ਅਸੀਂ ਹਾਸਾ ਮਜ਼ਾਕ ਕਰਦੇ ਰਹਿੰਦੇ ਆ ਜਪਣ ਵੀ ਮੇਰੇ ਮਜ਼ਾਕ ਨਾਲ ਕਹੇਗਾ ਜਦੋਂ ਮਤਲਬ ਗੁੱਸਾ ਹੋ ਜਾ ਕੋਈ ਡਾਂਟਦਾ ਨਾ ਨੀਚੁਰਾਣੀ ਨੀਚੁਰਾਣੀ
0: ਤੁਹਾਡੇ ਹੋਈਆਂ ਛੁੱਟੀਆਂ ਕਿ ਨਹੀਂ ਸਿਡਨੀ
2: ਨਹੀਂ ਨੈਕਸਟ ਵੀਕ ਤੋਂ ਹੋਣੀਆਂ
0: ਨਾ ਥੋੜਾ ਥੋੜਾ ਫਰਕ
2: ਆਪਣੀ ਇੱਕ ਹਫਤਾ ਹਾਂਜੀ ਹਾਂਜੀ ਇੱਕ ਹਫਤਾ ਬਾਅਦ ਚ ਹੁੰਦੀਆਂ ਨੇਗੀਆਂ
0: ਜੀ
2: ਹਾਂਜੀ ਤੇ ਫੋਟੋ ਦੀ ਗੱਲ ਚੱਲੀ ਸੀ ਮੈਂ ਫੋਟੋ ਭੇਜੀ ਹੈ ਤੁਹਾਨੂੰ ਇੱਕ ਮੇਰੇ ਮਾਮਾ ਜੀ ਦੀ ਮੈਰਿਜ ਦੀ ਫੋਟੋ ਆਇਆ ਉਹ ਮੈਸੇਂਜਰ ਤੇ ਭੇਜੀ ਸ਼ਾਇਦ ਪਤਾ ਨਹੀਂ ਸ਼ਾਇਦ ਤੁਸੀਂ ਦੇਖੀ ਆ
0: ਅੱਛਾ ਜੀ
2: ਤੇ ਉਹ ਫੋਟੋ ਦੇ ਵਿੱਚ
0: ਮੇਰੇ ਨਜ਼ਰੀਏ ਨਾ ਫੋਟੋ ਦੁਬਾਰਾ ਵੇਖੋ ਤੁਸੀਂ ਐਨ
1: ਲੱਗਦਾ ਰਾਵਣ ਹੁੰਦਾ ਪਰ ਉਹ ਪੂਰੇ ਮੂੰਹ ਦਿਖ ਰਹੇ
2: ਤਿਆਰ ਕਰਨਾ ਸੁਰਮਾ ਪਾਉਣਾ ਜ਼ਿਆਦਾ ਹੀ ਉਹ ਹੈ ਨਾ ਤੇ ਮੈਂ ਇਹ ਸਭ ਤੋਂ ਛੋਟੇ ਮਾਮਾ ਜੀ ਨਾ ਇਹਨਾਂ ਦੀ ਆਵਾਜ਼ ਦਾ ਮਤਲਬ ਮੈਨੂੰ ਬੜਾ ਚਾਅ ਤੇ ਇਹਨਾਂ ਨੇ ਮੈਨੂੰ ਡਰੈਸ ਲੈ ਕੇ ਦਿੱਤੀ ਨਾ
0: ਤੁਸੀਂ ਕਿਹੜੇ ਹੋ ਜਿਹੜੇ ਖਲੋਤੇ ਉੱਤੇ ਖੜੇ ਹੋ ਤੁਸੀਂ ਆਪਣਾ ਨੀਲੇ ਵਾਲੇ
2: ਮੈਂ ਜਦੋਂ ਬੱਚਿਆਂ ਨੂੰ ਵੀ ਪੁੱਛਦੀ ਆ ਨਾ ਕੁਛ ਉਹ ਝੱਟ ਦੇ ਨੇ ਪਹਿਚਾਣ ਲੈਂਦੇ ਨੇਗੇ ਮੈਂ ਕਿਹਾ ਕਿਉਂਕਿ ਮੇਰੀ ਬਿਊਟੀ ਇੰਨੀ ਜ਼ਿਆਦਾ ਹੈ ਤੁਸੀਂ ਦੇਖੋ ਜਿਹੜੀ ਸਭ ਤੋਂ ਵੱਧ ਕੁੜੀ ਸੋਹਣੀ ਲੱਗ ਰਹੀ ਆ ਉਹ ਹੀ ਮੈਂ ਆ
1: ਵਾਹ ਵੱਧ ਸੋਹਣੀ ਕੁੜੀ ਫਿਰ ਤੂੰ ਦੂਜੀ ਫੋਟੋ ਭੇਜੋ
2: ਨਹੀਂ ਦੇਖੋ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਦੇਖੋ ਤੁਸੀਂ ਆਪ ਸੋਚੋ
0: ਹਾਂ ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਵੇਖੋ
2: ਫਿਰੋਜ਼ੀ ਵਾਲੀ ਹੈ ਜਿਹੜੇ ਜਿਹਨੇ ਫਿਰੋਜ਼ੀ ਕਲਰ ਦੀ ਡਰੈਸ ਪਾਈ ਆ ਪਫ ਜਾ ਕੀਤਾ ਹੋਇਆ ਬੈਂਗਲਸ ਦਿਖ ਰਹੀਆਂ ਨੇ ਪਾਈਆਂ
0: ਜੀ ਤੇ ਥੱਲੇ ਕੌਣ ਹੈ ਵਿਚਾਰੀ ਜੀ ਜਿਹੜੀ
2: ਮੇਰੇ ਮਾਮਾ ਜੀ ਮਾਸੀ ਜੀ ਦੀ ਬੇਟੇ ਨੀ ਭੇਜੀ ਮੈਨੂੰ ਨਾ ਤੇ ਆਪਣੀ ਕਿਤੇ ਧਿਆਨ ਚ ਹੁੰਦੀ ਹੈ ਮਾਮਾ ਜੀ ਦੀ ਵੈਲਚੇਅਰ ਫੋਟੋ ਦੇ ਵਿੱਚ ਨਾ ਇੱਕਦਮ ਆਪਾਂ ਨੂੰ ਕਿੰਨਾ ਮਤਲਬ ਹੁੰਦਾ ਹਾਈ ਵੀ ਮੇਰੀ ਉਹ ਮੈਮਰੀਜ਼ ਹੈ ਨਾ ਇੱਕਦਮ ਕੀ ਖੁਸ਼ੀ ਦਿੰਦੀ ਹੈ ਨਾ ਤੁਸੀਂ ਸੱਚ ਜਾਣੋ ਜਿੱਦਾਂ ਮੈਂ ਰੂਹਾਨੀ ਨੂੰ ਵੈਸੇ ਪਹਿਲਾਂ ਵੀ ਆਪਣੀ ਯਸ ਇੱਕ ਵਾਰੀ ਗੱਲ ਹੋਈ ਹੈ ਨਾ ਰੂਹਾਨੀ ਨੂੰ ਮੈਂ ਨਾਮ ਸਿਖਾਇਆ ਮਿਲਦਾ ਵੈਸੇ ਕਹਿੰਦੇ ਆ ਕਿ ਤੂੰ ਮੇਰੇ ਲਾਡੋ ਹੈ ਬਾਹਰ ਦੀ ਗੱਲ ਹੈ ਇੱਕ ਕੈਟਰੀਨਾ ਕੈਫ ਬੋਲਦੀ ਹੈ ਇਹ ਫੋਟੋ ਦੇਖ ਕੇ ਤਾਂ ਮੈਨੂੰ ਸੱਚੀ ਲੱਗਾ ਵੀ ਹਾਂ ਵਾਕਈ ਕੈਟਰੀਨਾ ਕੈਫ ਦਾ ਨਾਮ ਮੈਂ ਸਹੀ ਰੱਖਿਆ ਵੀ ਬਿਲਕੁਲ ਦੇਖੋ ਕੈਟਰੀਨਾ ਇੰਨੀ ਬਿਊਟੀ ਹੁਣ ਬੱਚਿਆਂ ਨੂੰ ਮੈਂ ਪੁਰਾਣੀਆਂ ਫੋਟੋਆਂ ਵੀ ਦਿਖਾਉਂਦੀ ਹਾਂ ਨਾ, ਪਰ ਥੋੜੇ ਦਿਨ ਹੋ ਗਏ ਮੇਰੇ ਨਾ ਐਮ ਏ ਕੀਤੀ ਹੈ ਨਾ ਮੈਂ ਕਾਲਜ ਚ ਨਾ, ਉਹਨਾਂ ਨੇ ਗਰੁੱਪ ਵਾਲਿਆਂ ਨੇ ਫੋਟੋ ਭੇਜੀ ਤੇ ਓਬੀਸ ਹੁੰਦਾ ਮਤਲਬ ਸਰੀਰ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਹਨਾ, ਡੈਫੀਨੇਟ ਹਨਾ, ਅਸੀਂ ਮੋਟੇ ਸ਼ੁਰੂ ਤੋਂ ਚੱਬੀ ਹੈਗੇ ਸੀ ਹੁਣ ਹੋਰ ਜ਼ਿਆਦਾ ਹੋ ਗਏ, ਪਰ ਮੈਂ ਸੋਚਦੀ ਫੇਸ ਬਿਊਟੀ ਦੇਖੋ ਉਸ ਤੋਂ ਕਿੱਦਾਂ ਬੱਚੇ ਵੀ ਪਹਿਚਾਣ ਲੈਂਦੇ ਆ ਘੱਟ ਨੂੰ।
1: ਉਹ ਹਿੰਦੀ ਦੇ ਵਿੱਚ ਰੂਪਕਾਰ ਕਿਹੜਾ ਇੱਕ ਅਲੰਕਾਰ ਹੁੰਦਾ ਸੀ, ਇੱਕ ਫੋਟੋ ਦੇ ਵਿੱਚ ਵਿਸ਼ੇਸ਼ਤਾ
0: ਦੱਸੋ ਫੋਟੋ। ਅੱਛਾ ਇਹ ਫੋਟੋ ਅਸੀਂ ਨਾ ਮੈਮਰੀ ਦੀ ਗੱਲ ਕਰ ਰਹੇ ਹਾਂ, ਤਾਂ ਤੁਸੀਂ ਆਪਣੀਆਂ ਵਿਸ਼ੇਸ਼ਤਾਈਆਂ ਕਹਿ ਰਹੇ ਹੋ। ਹਾਂ
1: ਮੈਂ ਤੁਹਾਨੂੰ ਹੋਰ ਦੱਸਦੀ ਹਾਂ,
2: ਹਾਂ ਵਿਸ਼ੇਸ਼ਤਾਈਆਂ ਤਾਂ ਛੱਡ ਕੇ ਮੈਂ ਹੋਰ ਦੱਸਦੀ ਹਾਂ। ਐਕਚੁਅਲੀ ਸਾਡੀ ਫੈਮਿਲੀ ਦੇ ਵਿੱਚ ਹੀ ਨਾ ਮੇਰੇ ਮਾਸੀ ਦੇ ਦੋਨੋਂ ਮੁੰਡੇ ਹੀ ਫੋਟੋਗ੍ਰਾਫਰ ਨਾ, ਤੇ ਜਦੋਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਮੇਰਾ ਦਿਮਾਗ ਖਾਦਾ ਨਾ ਉਹਨਾਂ ਦਾ ਫੋਟੋਆਂ ਖਿਚਾਉਣ ਦੇ ਵਿੱਚ।
0: ਫੋਟੋਆਂ
2: ਕਰਵਾਈਆਂ ਉਹਨਾਂ ਤੋਂ ਮੈਂ, ਹਾਂ ਸ਼ਾਇਦ ਉਹ ਹੈਗੇ ਇੱਕ ਹੈਗਾ ਮੈਨੂੰ ਲੱਗਦਾ ਜਿਹੜਾ ਮੇਰੇ ਨਾਲ ਖੜਾ ਹੈ ਨਾ ਸ਼ਾਇਦ, ਹਾਂ ਇੱਕ ਹੈਗਾ ਛੋਟੇ ਵਾਲਾ। ਬਹੁਤ ਫੋਟੋਆਂ ਖਿਚਵਾਈਆਂ ਉਹਨਾਂ ਤੋਂ, ਜਿੱਦਾਂ ਫੈਮਿਲੀ ਚ ਕਿਸੇ ਦਾ ਬਰਥਡੇ ਹੋ ਗਿਆ, ਕਿਸੇ ਦਾ ਕੁਛ ਵੀ ਕਰਵਾਉਣਾ, ਤੇ ਉਹਨਾਂ ਨੇ ਤਾਂ ਹੋਣਾ ਮੈਂ ਉਸ ਤੋਂ ਵੀ ਡਿਵੈਲਪ ਕਰਵਾ ਲੈਣੀ ਆ। ਮੈਨੂੰ ਇੰਨਾ ਜ਼ਿਆਦਾ ਜਿਹਨੂੰ ਬੋਲਦੇ ਨਾ ਫਤੂਰ ਹੋ ਗਿਆ ਸੀ ਫੋਟੋ ਦਾ, ਜਿਸ ਤੇ ਮੈਂ ਥੋੜੀ ਜਿਹੀ ਵੀ ਆ ਰਹੀ ਹਾਂ ਨਾ, ਮੇਰਾ ਅੱਧਾ ਫੇਸ ਵੀ ਦਿਖ ਰਿਹਾ, ਕੋਈ ਮੈਂ ਉਹਨੂੰ ਕਹਿਣਾ ਤੂੰ ਡਿਵੈਲਪ ਕਰ ਦੇ, ਉਹ ਕਹਿੰਦਾ ਦਿੱਕਤ ਨਹੀਂ ਇਹਦੇ ਵਿੱਚ, ਮੈਂ ਕਹਿੰਦੇ ਸੀ ਨਹੀਂ ਤੂੰ ਕਰ ਦੇ ਕੋਈ ਗੱਲ ਨੀ। ਤੇ ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀਗੀ, ਮੈਂ ਵੈਸੇ ਹੀ ਕਿਹਾ ਮੈਂ ਕਿਹਾ ਵੀਰੇ ਦੇਖੀ ਤੂੰ ਮੇਰਾ ਭਰਾ ਨੀ ਹੈਗਾ, ਦੇਖੀ ਇਸ ਦੇਖ ਮੇਰੀ ਬਾਂਹ ਆ ਰਹੀ ਹੈ ਦੇਖ, ਕਹਿੰਦੇ ਕਿਸੇ ਨੂੰ ਕੀ ਪਤਾ ਮੈਨੂੰ ਬਾਕੀ ਇੱਕ ਹੋਰ ਜਿਹੜੀ ਚੀਜ਼ ਸੀ ਨਾ ਕੀ ਕਹਿਣਾ, ਹਾਂ ਇੱਕ ਆਪਾਂ ਜਦੋਂ ਸਲੈਮ ਕਾਲਜ ਚ ਸੀਗੇ, ਆਪਾਂ ਤੁਹਾਨੂੰ ਪਤਾ ਆਪਾਂ ਸਲੈਮ ਬੁੱਕ ਭਰਵਾਉਂਦੇ ਸੀਗੇ ਸਾਰਿਆਂ ਤੋਂ ਨਾ, ਹਾਂਜੀ, ਤੇ ਉਹ ਸਲੈਮ ਬੁੱਕਸ ਦੇ ਵਿੱਚ ਕਿੱਥੇ ਆਪਾਂ ਕੁੜੀਆਂ ਆਪਾਂ ਭਰ ਦਿੰਦੇ ਹਾਂ, ਲੇਕਿਨ ਆਪਾਂ ਫੋਟੋ ਥੋੜੀ ਨਾ ਆਪਣੀ ਲਗਾਉਂਦੇ ਹਾਂ, ਤੇ ਛੋਟਾ ਜਿਹਾ ਕੋਲਮ ਨੀ ਬਣਿਆ ਹੁੰਦਾ ਸੀਗਾ ਕਿ ਹਨਾ ਪੁੱਟ ਯੂਅਰ ਫੋਟੋਗ੍ਰਾਫ ਨਾ, ਤੇ ਮੁੰਡੇ ਤਾਂ ਤੁਹਾਨੂੰ ਪਤਾ ਹੀ ਹੈਗਾ ਹੁਣ ਜਦੋਂ ਸਾਡਾ ਕਾਲਜ ਖਤਮ ਹੋਇਆ ਹਨਾ ਲਾਸਟ, ਤਾਂ ਸਭ ਨੇ ਮੋਸਟਲੀ ਫੋਟੋ ਆਪਣੀ ਲਗਾ ਤੀ ਸੀ ਸਲੈਮ ਬੁੱਕ ਦੇ ਵਿੱਚ ਨਾ, ਮੈਂ ਕੁੜੀ ਨੇ ਤਾਂ ਕਿਸੇ ਨੇ ਵੀ ਨੀ ਲਗਾਈ, ਤਾਂ ਸੋਚ ਵੀ ਨੀ ਸਕਦੇ, ਤੇ ਮੈਨੂੰ ਉਹ ਲੱਗੀ ਜਾਵੇ, ਮੈਂ ਕਿਹਾ ਹਾਈ ਮੈਨੂੰ ਪਰ ਕੁਛ ਹੋ ਜਾਂਦਾ, ਮੈਂ ਫੋਟੋ ਤਾਂ ਲਗਾਉਣੀ, ਮੈਂ ਕੀ ਕਰਾਂ ਇੱਥੇ, ਮੈਂ ਕੀ ਕਰੀਖਾਂ, ਮੈਂ ਕਿਹਾ। ਫਿਰ ਮੈਨੇ ਉੱਥੇ ਨਾ ਲਿਖਤਾ, ਉਹ ਮੇਰੇ ਕੋਲ ਹੁਣ ਵੀ ਹੈਗੇ ਸਲੈਮ ਬੁੱਕ, ਥੋੜੀ ਜਿਹੀ ਚੱਬੀ ਆ, ਥੋੜੀ ਜਿਹੀ ਹੈਲਦੀ ਆ, ਪਰ ਤੁਹਾਡੀ ਸੋਹਣੇ ਬੜੇ ਆ। ਹੁਣ ਜੇ ਮੈਂ ਦੇਖਾਂ ਨਾ ਮੈਂ ਬੱਚਿਆਂ ਦੀ ਫੋਟੋ ਬਹੁਤ ਖਿੱਚਦੀ ਹਾਂ, ਇੰਨਾ ਦਾ ਤਾਂ ਚਲੋ ਕੰਮ ਹੀ ਹੈਗਾ ਇਹਦੇ ਵਿੱਚ ਕਰਦੇ ਰਹਿੰਦੇ ਆ, ਹੁਣ ਮੈਂ ਕਮੈਂਟਰੀ ਕਰਦੀ ਹਾਂ ਜ਼ਿਆਦਾ, ਮੈਨੂੰ ਲੋਕੀ ਪੁੱਛਦੇ ਆ ਮੇਰੀ ਫੈਮਿਲੀ ਦੇ ਵਿੱਚ, ਨੀ ਤੂੰ ਆਪਣੀਆਂ ਫੋਟੋਜ਼ ਵੀਡੀਓਜ਼ ਕਿਉਂ ਨੀ ਪਾਉਂਦੀ ਹੈਗੀ ਆ ਕੁਛ, ਹੈ ਨਾ, ਤੇ ਮੈਨੂੰ ਵੈਸੇ ਹੀ ਪਤਾ ਨੀ ਕਿਉਂ ਹੁਣ ਘੱਟ ਹੀ ਹੈਗਾ ਸ਼ੌਂਕ, ਹੈ ਨਾ, ਮੈਂ ਉਹੀ ਬੱਚਿਆਂ ਦੇ ਕਰਕੇ ਕਰ ਲੈਂਦੀ ਹੈਗੀ ਆ, ਪਰ ਕਹਿੰਦੇ ਚਲੋ ਠੀਕ ਹੈ ਜਦ ਤੂੰ ਬੋਲਦੀ ਵੀ ਹੈ ਨਾ ਚੱਲ ਸਾਨੂੰ ਉਹੀ ਲੱਗਦਾ ਹੈਗਾ, ਪਰ ਹੁਣ ਪਤਾ ਨੀ ਕਿਉਂ ਘੱਟ ਗਿਆ, ਮੈਨੂੰ ਲੱਗਦਾ ਟਾਈਮ ਆਊਗਾ ਮੈਂ ਦੁਬਾਰਾ ਫਿਰ ਉਸਦੇ ਵਿੱਚ ਮਤਲਬ ਕਰੂੰਗੀ, ਪਰ ਇਹ ਵਾਲੀਆਂ ਜਿਹੜੀਆਂ ਫੋਟੋਜ਼ ਆਉਂਦੀਆਂ ਨੇ ਨਾ ਬਾਕੀ ਬੜੀ ਆਪਣੀ ਵਧੀਆ ਮੈਮਰੀਜ਼ ਦੇ ਕੇ ਜਾਂਦੀ ਹੈ, ਆਪਾਂ ਉਸ ਟਾਈਮ ਦੇ ਵਿੱਚ ਚੱਲ ਜਾਂਦੇ ਹਾਂ, ਬੜਾ ਚੰਗਾ ਲੱਗਦਾ ਹੈ।
0: ਜੀ ਗੁੱਡ ਗੁੱਡ ਗੁੱਡ, ਥੈਂਕ ਯੂ ਨਿਧੀ,
2: ਥੈਂਕ ਯੂ, ਥੈਂਕ ਯੂ। ਲਾਸਟ ਜੀ ਆਪਾਂ ਬਣਾਉਣ ਲੱਗੇ ਹਾਂ, ਤੂੰ ਪੈ ਰਹੇ ਉਹ ਉਹਦੇ ਉਲੀ ਵਾਲੇ ਪਰਾਂਠੇ ਨਾ ਵਿਦ ਹੋਮ ਮੇਡ ਮੱਖਣੀ ਦੇ ਨਾਲ।
0: ਅੱਛਾ ਵਾਹ ਵਾਹ, ਚਲੋ
2: ਹਾਂਜੀ
0: ਖਾਓ ਜੀ ਤੇ ਫੰਗਸ ਪਰਾਂਠੇ, ਥੈਂਕ ਯੂ,
1: ਥੈਂਕ
0: ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ।
1: ਅੱਛਾ ਇਹ ਚੀਜ਼ ਹਮੇਸ਼ਾ ਹੀ ਮਤਲਬ ਹੁਣ ਕਾਫੀ ਲੋਕ ਇਸ ਚੀਜ਼ ਤੋਂ ਰਿਲੇਟ ਕਰਨਗੇ ਜਿਹੜੀ ਇਹ ਐਂਡ ਚ ਕਹਿ ਕੇ ਗਏ ਨੇ ਕਿ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਤੁਸੀਂ ਬਸ ਉਹਨਾਂ ਦੀ ਖਿੱਚਦੇ ਹੋ ਫੋਟੋਜ਼, ਹੈ ਨਾ, ਤੁਹਾਡੇ ਫੋਨ ਵਗੈਰਾ ਬੱਚਿਆਂ ਦੇ ਫੋਟੋਜ਼ ਨਾਲ ਜ਼ਿਆਦਾ ਭਰੇ ਹੁੰਦੇ।
0: ਹਾਂ ਫਿਰ ਉਹ ਚਲੋ ਹੁਣ ਉਹਨਾਂ ਦੀ ਖਿੱਚਣੀ ਹੈ ਨਾ, ਉਹ ਜਿਹੜੇ ਜਿਹੜੀ ਚੀਜ਼ ਆਸ ਪਾਸ ਕਿਊਟ ਹੈ,
1: ਹੁਣ ਇੱਥੇ ਆਪਣੇ ਆਪ ਨੂੰ ਕਿੰਨਾ ਕਿਊਟ ਮੰਨਦੇ ਹੈ। ਨੀਤੂ ਜੀ ਦੇ ਦਿਲ ਭਰ ਉਹ ਇੰਨੀ ਕਿਊਟ ਆ ਮੈਂ ਕਹਿੰਦੇ ਰਹਿੰਦੇ,
0: ਆਪਣਾ ਜਦੋਂ ਮੂੰਹ ਹੀ ਕੈਮਰੇ ਚ ਆਉਣ ਹਟ ਜੇ ਤੇ ਫਿਰ ਬੰਦੇ ਨੇ ਫੋਟੋ ਖਿੱਚ ਲਈ। ਮੈਂ ਸਾਰਿਆਂ ਦੀ ਗੱਲ ਕਰ ਰਿਹਾ,
1: ਬਣਾਉਣ ਵਾਲਿਆਂ ਦਾ ਨੀ ਕਸੂਰ
0: ਉਹ ਏਦਾਂ ਹੀ ਬਣਦੀਆਂ। ਹਾਂਜੀ ਰਿਚਰਡ ਜੀ ਤੁਸੀਂ ਵੀ ਦੱਸੋ ਭਾਈ ਕੁਛ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਦਾਂ ਦੋਨੋਂ ਨੂੰ ਹੱਥ ਜੋੜ ਕੇ
0: ਜੀ ਬਹੁਤ ਵਧੀਆ
1: ਹੱਥ ਜੋੜ ਕੇ
3: ਤੋ ਮੈਨੇ ਫੋਟੋ ਭੇਜਾ ਦੈਟਸ ਮਾਈ ਮਾਸੀ ਜੋ ਮੇਰੇ ਡੈਡ ਨੇ ਖਿੱਚਿਆ ਸੀ ਫੋਟੋ
0: ਜੀ
3: ਤੋ ਮੇਰੇ ਡੈਡ ਉਨਕੇ ਮੈਨੇਜਰ ਥੇ ਸੋ ਸ਼ੀ ਮਾਡਲ ਫੋਰ ਦੈਟ ਦ ਸੈਕਿੰਡ ਫੋਟੋ ਸ਼ੋਜ਼ ਦੈਟ ਸ਼ੀ ਯੂਜ਼ ਟੂ ਬੀ ਮਾਡਲਿੰਗ ਫੋਰ ਦ ਸਾਰੀ ਇਨ ਦ 60s
0: ਅੱਛਾ 60s ਵਿੱਚ ਓਕੇ
3: ਉਹ ਆਪਕੋ ਭੇਜਾ ਮੈਨੇ ਫੋਟੋ ਦੇਖਾ ਆਪਨੇ
0: ਮੈਂ ਹੁਣੇ ਖੋਲ ਲੈਣਾ ਜੀ ਤੁਸੀਂ ਭੇਜਿਆ ਆਪਣਾ ਵਟਸਐਪ ਤੇ
3: ਹਾਂਜੀ ਉਹੀ
0: ਓਕੇ ਓਕੇ ਨਹੀਂ ਕੋਈ ਕਰੋ ਗੱਲ ਕੋਈ ਨਹੀਂ ਮੈਂ ਕੱਢ ਲੈਣਾ
1: ਕਾਫੀ 60s ਦੇ ਵਿੱਚ
3: ਹਾਂ ਸੋ ਮਾਈ ਮਾਸੀ ਯੂਜ਼ ਟੂ ਬੀ ਅ ਮਾਡਲ ਐਂਡ ਮਾਈ ਡੈਡ ਯੂਜ਼ ਟੂ ਬੀ ਅ ਫੋਟੋਗ੍ਰਾਫਰ ਐਂਡ ਮੈਨੇਜਰ
0: ਹਾਂ ਗੁੱਡ ਇੱਕ ਇਹ ਮਾਸੀ ਕੇ ਇੱਕ ਇਹ ਹੀਰੋਇਨ ਵਰਗੇ ਲੱਗਦੇ ਮੈਨੂੰ ਨਾਂ ਨਹੀਂ ਚੇਤਾ ਆਉਂ ਡਿਆ
3: ਅੱਛਾ ਸੋ ਵਹੀ ਯਹੀ ਸਭ ਥਾ ਐਂਡ ਯਾ ਦੈਟਸ ਅਬਾਊਟ ਇਟ ਸੋ ਬਹੁਤ ਸਾਰੇ ਐਸੇ ਤੋਂ ਫੋਟੋਜ਼ ਬਹੁਤ ਨੇ
0: Thank you. What's your name? Name is Rita. Rita ki jama. ਹਾਂ ਜੀ
3: ਮਤਲਬ ਮੇਰੇ ਘਰ ਮੇ ਤੋ ਬਹੁਤ ਸਾਰੇ ਫੋਟੋ ਐਸੇ
0: ਤੁਹਾਨੂੰ ਜਦੋਂ ਕੋਈ ਕਹਿੰਦਾ ਨਾ ਵਾਟ ਇਜ਼ ਯੋਰ ਨੇਮ ਤੇ ਤੁਸੀਂ ਕਹਿਣਾ ਸੀ ਨਾ ਵਸ ਯੋਰ ਨੇਮ ਮਾਈ ਨੇਮ ਇਜ਼ ਰੀਚਰਡ
3: ਦੋਸਤ ਪਤਾ ਨਹੀਂ ਉਨਕੋ ਯੇ ਨਹੀਂ ਸਮਝ ਆਇਆ ਕਿ ਮੈਂ ਇਤਨਾ ਕਿਉਂ ਰੋਇਆ
0: ਨਹੀਂ ਉਹ ਡਿਪੈਂਡ ਕਰਦਾ ਕਿਹੜੀ ਚੀਜ਼ ਤੁਹਾਨੂੰ ਕਿੱਥੇ ਐਂਕਰ ਕਰ ਗਈ ਕੁਛ ਨਾ ਕੁਛ ਤੁਹਾਡੇ ਅੰਦਰ ਪਏ ਹੁੰਦੇ ਇਮੋਸ਼ਨਸ ਸੋ ਹਰ ਕੋਈ ਦੇ ਉੱਤੇ ਅਲੱਗ ਅਲੱਗ ਚੀਜ਼
3: ਰਿਕਮੈਂਡ एवरीवन ਸ਼ੁਡ ਗੋ ਐਂਡ ਵਾਚ ਇਟ ਇਟਸ ਸੱਚ ਅ ਬਿਊਟੀਫੁਲ ਮੂਵੀ
0: ਜ਼ਰੂਰੀ ਨਹੀਂ ਵੀ ਹਰ ਕੋਈ ਰੋਵੇ ਜਾਂ ਹਰ ਕਿਸੇ ਦੇ ਰੋਣ ਦੇ ਲਈ ਆ
3: ਮਤਲਬ
0: ਕਿਸੇ ਨੂੰ ਲਵ ਸਟੋਰੀ ਵਧੀਆ ਲੱਗ ਰਹੀ ਆ ਕਿਸੇ ਨੂੰ ਉਹਦੀ ਜਿਹੜੀ ਹਿਸਟਰੀ ਪਾਰਟ ਆ ਉਹ ਵਧੀਆ ਲੱਗ ਰਿਹਾ ਵਾ ਕਿਸੇ ਨੂੰ ਡਾਇਰੈਕਸ਼ਨ ਵਧੀਆ ਕਿਸੇ ਨੂੰ ਜਿਹੜਾ ਉਹ ਗਾਣਿਆਂ ਦਾ ਸਟਾਈਲ ਹੈ ਚਲੋ ਉਹ ਤਾਂ ਇੱਕ ਟਿਪੀਕਲ ਸਟਾਈਲ ਹੈ ਅਮਤਾਜ਼ ਅਲੀ ਦਾ ਕਿਸੇ ਨੂੰ ਡਾਇਰੈਕਸ਼ਨ ਦੇ ਤੌਰ ਦੇ ਉੱਤੇ ਵਧੀਆ ਲੱਗ ਰਹੀ ਹੈ ਸੋ ਅਲੱਗ ਅਲੱਗ ਆਪਣਾ ਆਪਣਾ ਨਜ਼ਰੀਆ ਹਰ ਇੱਕ ਦਾ ਪਰ ਇਹ ਆ ਕਿ ਸਾਰਿਆਂ ਨੂੰ ਲੱਗ ਠੀਕ ਰਹੀ ਹੈ ਹਾਂ ਸੋ ਇਹ ਇਹ ਥੋੜ੍ਹੇ ਤੋਂ ਆਇਆ ਵਾ ਮੈਂ ਜਿੱਦਾਂ ਪਹਿਲੇ ਦੂਜੇ ਦਿਨ ਸ਼ਾਇਦ ਵੇਖਣ ਗਿਆ ਨਹੀਂ ਪਹਿਲੇ ਦੂਜੇ ਨਹੀਂ ਸ਼ਾਇਦ ਵੀਕਐਂਡ ਤੋਂ ਬਾਅਦ ਪਹਿਲੇ ਵੀਕਐਂਡ ਤੋਂ ਬਾਅਦ ਤੇ ਉਦੋਂ ਸਾਰੇ ਦੋ ਚਾਰ ਜਾਣੇ ਸੀ ਪਰ ਹੌਲੀ ਹੌਲੀ ਵੱਧ ਰਹੇ ਨੇ ਲੋਕ
1: ਹਾਂਜੀ
3: ਸੋ ਬਸ ਇਹੀ ਹੈ
0: ਜੀ ਥੈਂਕ ਯੂ ਰਿਚਰਡ
3: ਜੀ
0: ਥੈਂਕ ਯੂ ਜੀ ਧੰਨਵਾਦ ਤੁਹਾਡਾ ਰਾਮਪਾਲ ਜੀ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੇ ਤੁਸੀਂ ਜੇ ਆਪਣੇ ਰਿਸ਼ਤੇ ਦੇ ਤੁਸੀਂ ਭੇਜਣੀ ਆ ਅਨਾਊਂਸਮੈਂਟ ਤੇ ਪਲੀਜ਼ ਤੁਸੀਂ ਫਿਰ ਨਾ ਉਹਨੂੰ ਫੋਰਮੈਟ ਦੇ ਵਿੱਚ ਹੀ ਭੇਜੋ ਟੂ ਦੀ ਪੁਆਇੰਟ ਭੇਜੋ ਜਿੰਨਾ ਕੁ ਆਪਾਂ ਕਿਹਾ ਵਾ ਉਨਾ ਕੀ ਬਹੁਤ ਐਕਸਟਰਾ ਸਾਨੂੰ ਤੁਸੀਂ ਨਾ ਭੇਜੋ ਉਹ ਫਿਰ ਸਾਡੇ ਲਈ ਹੋਰ ਜ਼ਿਆਦਾ ਔਖਾ ਹੋ ਜਾਂਦਾ ਵਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੱਸਣਾ ਕਰਨਾ ਔਖਾ ਮਤਲਬ ਦੱਸਣਾ ਕਰਨਾ ਤਾਂ ਕੀ ਹੁੰਦਾ ਵਾ ਔਖਾ ਇਹ ਹੋ ਜਾਂਦਾ ਵਾ ਵੀ ਉਹਦੀ ਲੋੜ ਹੀ ਨਹੀਂ ਹੁੰਦੀ ਬਾਕੀ ਗੱਲਾਂ ਬਾਤਾਂ ਉਨੀਆਂ ਕੁ ਤੁਸੀਂ ਦੱਸੋ ਜਿੰਨੀਆਂ ਕੁ ਸ਼ੁਰੂਆਤੀ ਸਮੇਂ ਦੇ ਵਿੱਚ ਚਾਹੀਦੀਆਂ ਹੁੰਦੀਆਂ ਦੱਸ ਪਾਉਣ ਦੇ ਲਈ ਬਾਕੀ ਤਾਂ ਫਿਰ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰ ਹੀ ਲੈਣੀ ਅਤੇ ਜੇ ਤੁਸੀਂ ਭੇਜਣਾ ਤਾਂ ਹੁਣੇ ਹੁਣੇ ਭੇਜ ਦਿਉ ਐਂਡ ਮੂਮੈਂਟ 'ਤੇ ਵੀ ਜੇ ਭੇਜੋਗੇ ਤਾਂ ਵੀ ਔਖਾ ਹੋ ਜਾਣਾ ਸਾਡੇ ਲਈ ਅਤੇ ਮੰਗਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮੈਂ ਕਹਿੰਦੇ 1982 ਦੇ ਵਿੱਚ ਆਪਣੇ ਸਹੁਰੇ ਗਿਆ ਸੀ ਉੱਥੇ ਇੱਕ ਫੋਟੋਗ੍ਰਾਫਰ ਮਿੱਤਰ ਸੀ ਅਸੀਂ ਤਿੰਨ ਚਾਰ ਜਣੇ ਬੈਠੇ ਸੀ ਮੇਰੇ ਲੰਬੇ ਵਾਲ ਅਤੇ ਜੂੜਾ ਕਰਕੇ ਪੱਗ ਬੰਨੀ ਹੋਈ ਸੀ ਉਹ ਫੋਟੋਗ੍ਰਾਫਰ ਕਹਿੰਦਾ ਜੇ ਤੁਸੀਂ ਵਾਲ ਕਟਾ ਦੇਵੋ ਤਾਂ ਮੈਂ ਤੁਹਾਡੀ ਫੋਟੋ ਫਰੀ ਕਰਾਂਗਾ ਵਾਹ ਅਤੇ ਮੈਂ ਵਾਲ ਕਟਾਤੇ ਅਤੇ ਮੇਰੀ ਇਹ ਉਸ ਸਮੇਂ ਖਿੱਚੀ ਹੋਈ ਫੋਟੋ ਹੈ ਘਰ ਆ ਕੇ ਬਹੁਤ ਗਾਲਾਂ ਪਈਆਂ ਸੀ ਗਾਲਾਂ ਦੀ ਤੁਹਾਡੀ ਯਾਦ ਨਾਲ ਜੁੜੀ ਰਹਿ
1: ਗਈ
0: ਫੋਟੋ ਉਸ ਸਮੇਂ ਆਈ ਥਿੰਕ ਬਹੁਤ ਵੱਡੀ ਗੱਲ ਹੋਊਗੀ
1: ਬਿਲਕੁਲ
0: ਹਰ ਇੱਕ ਨੂੰ ਨਹੀਂ ਨਸੀਬ ਹੁੰਦੀ ਹੋਊਗੀ 80 ਦੇ ਆਸ ਪਾਸ ਮੈਨੂੰ ਲੱਗਦਾ ਵੀ ਹੋਊਗਾ ਵੀ ਕਾਫੀ ਮਹਿੰਗਾ ਇਹ ਕੰਮ
1: ਕੈਮਰਾ ਹੁੰਦਾ ਸੀਗਾ ਟ੍ਰਾਈਪੋਡ ਤੇ ਲੱਗਿਆ ਹੋਇਆ ਉਹ ਇੱਕ ਕੱਪੜੇ ਦੇ ਨਾਲ ਉਹਦੇ ਵਿੱਚ ਮੂੰਹ ਪਾ ਕੇ ਫੋਟੋਗ੍ਰਾਫਰ
0: ਹੱਥ ਪਾ ਕੇ ਅੱਜ ਵੀ ਹੈਗੇ ਆਪਣੇ ਅੰਮ੍ਰਿਤਸਰ ਤੇ ਉੱਥੇ ਸਟੇਸ਼ਨ ਦੇ ਉੱਤੇ ਅੱਜ ਵੀ ਹੈਗੇ ਆ ਤੇ ਵਾਪਸ ਟ੍ਰੈਂਡ 'ਚ ਆ ਰਹੇ ਨੇ ਉਹ ਚੀਜ਼ਾਂ ਵਾਪਸ ਟ੍ਰੈਂਡ 'ਚ ਆ ਰਹੀਆਂ ਨੇ ਤੇ ਇਸੇ ਦੇ ਨਾਲ ਹੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆ ਰੇਡੀਓ ਹਾਂਜੀ 1674 ਏ ਐਮ
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
7: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-496-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
11: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
12: ਕੀ ਹੋਇਆ?
11: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
12: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
11: ਜਾਂ 90-77-97-33
12: ਜਾਂ ਈਮੇਲ info@vyimmigration.com.au।
11: ਯਾਦ ਰੱਖੋ 9077-9733।
12: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
11: ਹਰ ਕਦਮ ਤੁਹਾਡੇ ਨਾਲ।
13: ਸੋਨਾ ਚਾਹੀਦਾ,
14: ਭਰੋਸਾ ਚਾਹੀਦਾ,
13: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
15: ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
16: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
17: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
18: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀ।
14: ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
18: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
14: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
19: ਆ ਕਿੱਥੇ ਵੱਜ ਗਈ ਤੇਰੀ ਗੱਡੀ?
14: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
19: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
20: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ। ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫੋਟੋ ਅਰਜਨ ਢਿੱਲੋਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ। ਫੋਟੋ ਅਤੇ ਗੱਲਾਂ ਵੀ ਸਾਡੀਆਂ ਅੱਜ ਫੋਟੋਆਂ ਦੇ ਬਾਰੇ ਚੱਲ ਰਹੀਆਂ ਨੇ, ਫੋਟੋ ਤੁਹਾਡੀਆਂ ਮੈਮਰੀਜ਼, ਤੁਹਾਡੀਆਂ ਪੁਰਾਣੀਆਂ ਯਾਦਾਂ, ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇਹ ਜਿਹੜੇ ਗਾਣੇ ਦੇ ਵਿੱਚ ਲਾਈਨ ਸੀਗੀ, ਇਹ ਵੀ ਵਾਕਈ ਜਿਨ੍ਹਾਂ ਦੀ ਲਵ ਮੈਰਿਜ ਹੋ ਉਹਨਾਂ ਨੂੰ ਜਦੋਂ ਘਰਦਿਆਂ ਨੂੰ ਫੋਟੋ ਦਿਖਾਉਣਾ ਉਹ ਵੀ ਇੱਕ ਟਾਸਕ ਹੁੰਦਾ ਹੋਣਾ ਨਾ,
0: ਕਿ ਕਿਹੜੀ
1: ਫੋਰਮੈਲਿਟੀ ਨਹੀਂ ਉਹ ਤੇ ਨਹੀਂ ਮਨਾਉਣ ਵਾਸਤੇ ਕਿ ਕਿਹੜੀ ਫੋਟੋ ਦਿਖਾਉਣੀ ਹੈ ਨਾ, ਜਾਂ ਫਿਰ ਜਿਹਨੇ ਰਿਸ਼ਤਾ ਭੇਜਣਾ ਹੈ, ਮਤਲਬ ਨਾਟ ਲਵ, ਅਰੇਂਜ ਮੈਰਿਜ ਦੇ ਵਿੱਚ ਵੀ ਕਿ ਫੋਟੋ ਚੂਜ਼ ਕਰਨਾ।
0: ਪਹਿਲੀ ਗੱਲ ਤਾਂ ਇਹੋ ਹੀ ਆਉਂਦੀ ਹੈ, ਮੰਨ ਲਓ ਤੁਸੀਂ ਕਿਸੇ ਬਾਰੇ ਵੀ ਗੱਲ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਅੱਜ ਕੱਲ੍ਹ ਸਾਡੇ ਕੋਲ ਇਹੋ ਹੀ ਆ, ਸਾਧਨ ਪਈ ਲਿਆਓ, ਵਿਖਾਓ ਪਹਿਲਾਂ ਕੀ ਆ ਹੈ ਨਾ, ਕਿੱਦਾਂ ਦਾ ਆ ਕੋਈ, ਉਹ ਚੀਜ਼ਾਂ ਸ਼ੁਰੂ ਹੀ ਇੱਥੋਂ ਹੁੰਦੀਆਂ
1: ਹੈ ਨਾ,
0: ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ, ਮੁਖੜਾ ਵੇਖ ਕੇ ਮਰ ਗਿਆ
1: ਭਿੰਡੀ ਔਰ ਅਮਰੂਦ ਦੀ ਕਹਾਣੀ,
0: ਭਿੰਡੀ ਤੇ ਅਮਰੂਦ ਦੀ ਫੋਟੋ ਪਹਿਲਾਂ ਹੋ ਗਈ। ਥੈਂਕ ਯੂ। ਇੱਕ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਆ, ਇੱਕ ਘਰ ਆ ਜੀ ਵਾਲਨ ਦੇ ਵਿੱਚ ਰੈਂਟ ਦੇ ਲਈ, ਅਤੇ 3-bedroom ਘਰ ਹੈ, ਅਤੇ ਜੇ ਕਿਸੇ ਨੇ ਲੈਣਾ ਵਾ ਰੈਂਟ ਦੇ ਉੱਤੇ ਤਾਂ ਇਹਨਾਂ ਦਾ ਨੰਬਰ ਆਪਾਂ ਤੁਹਾਨੂੰ ਦੇ ਸਕਦੇ ਹਾਂ, ਅਤੇ ਤੁਸੀਂ ਸਾਨੂੰ ਮੈਸੇਜ ਕਰ ਦਿਓ ਬਾਲਣ ਦੇ ਵਿੱਚ ਰੈਂਟ ਦੇ ਲਈ ਘਰ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਉੱਪਰ ਵਾਲੀ ਮੇਰੀ ਫੋਟੋ, ਅੱਛਾ ਸੰਨ 1985 ਦੀ, ਵਾਹ, ਅਤੇ ਥੱਲੇ ਵਾਲੀ ਮੇਰੇ ਬੇਟੇ ਦੀ ਸੰਨ 2014 ਦੀ, ਵਾਹ, ਦੋਵਾਂ ਦੀ ਲਗਭਗ ਸੇਮ। ਇੱਦਾਂ ਇਹ ਵੀ ਲੱਗਦਾ ਨਾ ਕਈ ਵਾਰੀ ਜਦੋਂ ਤੁਸੀਂ, ਜਿੱਦਾਂ ਨੀਤੂ ਜੀ ਵੀ ਗੱਲ ਕਰ ਰਹੀ, ਅਤੇ ਜਦੋਂ ਆਪਾਂ ਆਪਣੇ ਧੀਆਂ ਪੁੱਤਾਂ ਦੀਆਂ ਫੋਟੋਆਂ ਖਿੱਚਦੇ ਹਾਂ ਤਾਂ ਕਈ ਵਾਰੀ ਤੁਹਾਨੂੰ ਐਂ ਸੇਮ ਲੱਗਦਾ ਵਾ ਵੀ ਹੁਲੀਆ ਉੱਦਾਂ ਦਾ ਹੀ ਹੈ ਇਹਨਾਂ ਦਾ ਵੀ, ਹੈ ਨਾ, ਥੋੜ੍ਹਾ ਬਹੁਤਾ ਜਿਹਾ ਫਰਕ ਉੱਦਾਂ ਦਾ ਹੀ, ਆਪਾਂ ਬੇਸਿਕਲੀ ਸਾਡੇ ਅੰਦਰ ਵੀ ਉਹੀ ਚੀਜ਼ਾਂ ਪਈਆਂ ਹੁੰਦੀਆਂ, ਆਪਾਂ ਡਰੈਸਅਪ ਵੀ ਨਿਆਣਿਆਂ ਨੂੰ ਉਸੇ ਜਿਹੇ ਤਰੀਕੇ ਦੇ ਨਾਲ ਹੀ ਕਰਦੇ
1: ਹਾਂ,
0: ਕਿਉਂਕਿ ਉਹ ਹਰ ਇੱਕ ਦਾ ਇੱਕ ਉਹ ਯਾਦਾਂ 'ਚ ਹੀ ਬੈਠੀਆਂ ਹੁੰਦੀਆਂ ਵਾ ਚੀਜ਼ਾਂ, ਉਹ ਪਰਿਵਾਰਾਂ ਦਾ ਹੁੰਦਾ ਵਾ ਆਪਣਾ ਆਪਣਾ ਤਿਆਰ ਤਿਉਰ ਕਰਨ ਦਾ, ਕਈਆਂ ਪਰਿਵਾਰਾਂ 'ਚ ਹੁੰਦਾ ਵਾ ਪੂਰੀਆਂ ਮੀਡੀਆਂ ਛੇਡੀਆਂ, ਮਤਲਬ ਸੱਜੇ ਖੱਬੇ ਚਾੜ ਚਾੜ ਕੇ ਪੂਰਾ, ਅਤੇ ਕਈਆਂ ਦੇ ਵਿੱਚ ਹੁੰਦਾ ਵੀ ਸਿੱਧਾ ਸਿੱਧਾ ਜਿਹਾ ਹੀ, ਇਹ ਵੀ ਨਿੱਕੇ ਨਿੱਕੇ ਜਿਹੇ ਫਰਕ ਹੁੰਦੇ ਆ, ਪਰ ਉਹ ਹਰ ਇੱਕ ਪਰਿਵਾਰ ਦੇ ਵਿੱਚ ਅਲੱਗ ਹੁੰਦੇ ਆ।
1: ਹਾਂ ਇਹ ਤਾਂ ਹੈ, ਹੁਣ ਮੇਰੇ ਮਤਲਬ ਮੰਮੀ ਨੂੰ ਸ਼ੌਕ ਸੀਗਾ ਕਿ ਹਰ ਬਰਥਡੇ ਦਾ ਹਰ ਸਾਲ ਇੱਕ ਫੋਟੋ ਖਿਚਾਉਣਾ ਹੀ ਖਿਚਾਉਣਾ, ਦੋਵੇਂ ਭੈਣਾਂ ਦਾ ਸਾਡਾ, ਭਾਵੇਂ ਮੇਰਾ ਬਰਥਡੇ ਹੋਇਆ ਮੇਰੀ ਭੈਣ ਦਾ, ਤੇ ਹੁਣ ਵੀ ਇਹ ਨਾ ਉਹ ਪੂਰੀ ਬਰਥਡੇ ਐਲਬਮ ਪਈ ਹੋਈ ਹੈ ਸ਼ੁਰੂ ਤੋਂ, ਤੇ ਅਸੀਂ ਕਈ ਵਾਰੀ ਵੇਖਦੇ ਹਾਂ, ਬੜਾ ਹਾਸਾ ਆਉਂਦਾ ਦੇਖ ਕੇ ਕਿ ਕਿਸੇ 'ਚ ਤਾਂ ਸਹੀ ਹੈ, ਕਿਸੇ 'ਚ ਮੰਮੀ ਨੇ ਕਿਹਾ ਮੰਮੀ ਭੁੱਲ ਗਏ ਹੋਣੀ ਕਿ ਬਰਥਡੇ ਆਉਣ ਲੱਗਿਆ ਧੱਕੇ ਨਾਲ ਹੀ, ਪਰ ਇਹ ਕਿ ਹਾਂ ਹਰ ਸਾਲ ਖਿਚਾਉਣੀ ਹੈ, ਤੇ ਕਿਸੇ 'ਚ ਦਿਖ ਰਿਹਾ ਕਿ ਵਾਹਵਾ ਐਫਰਟ ਹੈ।
0: ਅੱਜ ਕੱਲ੍ਹ ਤਾਂ ਉਹ ਵੀ ਹੋ ਗਿਆ ਨਾ, ਜਦੋਂ ਤੁਹਾਡੇ ਵਿਆਹ ਹੁੰਦੇ ਆ ਤੇ ਉਦੋਂ ਉਹ ਉੱਥੇ ਚਲਾ ਦਿੱਤੀਆਂ ਜਾਂਦੀਆਂ, ਬਚਪਨ ਤੋਂ ਲੈ ਕੇ ਉੱਥੇ ਚਲਾਈਆਂ ਜਾਂਦੀਆਂ, ਅੱਜ ਕੱਲ੍ਹ ਇਹ ਵੀ ਕਾਫੀ ਟ੍ਰੈਂਡ ਦੇ ਵਿੱਚ, ਤੇ
1: ਮੁੰਡੇ ਦੀ ਕੁੜੀ ਦੀ ਦੋਨਾਂ ਦੀ ਬਚਪਨ ਦੀ,
0: ਹਾਂ ਉਹ ਇੱਕ ਪਾਸੇ ਉਹਦੀਆਂ ਚੱਲੀ ਜਾਂਦੀਆਂ ਇੱਕ ਪਾਸੇ, ਤੁਸੀਂ ਚਲਾਈਆਂ ਸੀ? ਧੰਨਵਾਦ ਤੁਹਾਡਾ ਬਾਦਵਾ ਸਾਹਿਬ, ਸ਼ੁਕਰੀਆ। ਤੇ ਬਲੈਕ ਐਂਡ ਵਾਈਟ ਫੋਟੋ, ਹਾਂ ਇਹ ਵੀ ਇੱਕ ਦੌਰ ਸੀ ਜਦੋਂ ਮਤਲਬ ਕਲਰ ਨਹੀਂ ਹੁੰਦੀਆਂ, ਫਿਰ ਇੱਕ ਦੌਰ ਆਇਆ ਜਦੋਂ ਹੁੰਦੀ ਉਹ ਬਲੈਕ ਐਂਡ ਵਾਈਟ ਹੀ, ਪਰ ਉਹਦੇ ਵਿੱਚ ਹਲਕਾ ਹਲਕਾ ਰੰਗ ਜਿਹੜਾ ਬਾਅਦ 'ਚ ਭਰਿਆ ਜਾਂਦਾ ਸੀ ਬਰੱਸ਼ ਦੇ ਨਾਲ, ਸ਼ਾਇਦ
1: ਪਤਾ ਨਹੀਂ ਕਿਸ ਵਿੱਚ
0: ਕੁਛ ਨਾ ਕੁਛ ਕੀਤਾ ਜਾਂਦਾ ਸੀ, ਸੋ ਉਹ ਕਲਰ ਨਹੀਂ ਹੁੰਦੀਆਂ, ਐਗਜੈਕਟ ਕਲਰ ਨਹੀਂ ਹੁੰਦੀਆਂ, ਉਸ ਤੋਂ ਬਾਅਦ ਫਿਰ ਕਲਰ ਵਾਲੀਆਂ ਪੁਰਾਣੀਆਂ ਤੁਸੀਂ ਉਸ ਦੌਰ ਦੀਆਂ ਫੋਟੋ ਵੇਖੋ ਤੇ ਉਹ ਲੱਗਦਾ ਵਾ, ਬਾਕੀ ਸਾਰੀ ਐਲਬਮ ਜਿਹੜੀ ਉਹ ਬਲੈਕ ਐਂਡ ਵਾਈਟ ਹੁੰਦੀ ਹੈ, ਪਰ ਜਿਹੜੀਆਂ ਮੇਨ ਮੇਨ ਅੱਗੇ ਲੱਗੀਆਂ ਮੁੰਡੇ ਕੁੜੀ ਦੀਆਂ 2-4 ਫੋਟੋਆਂ ਨੇ ਉਹਨਾਂ ਨੂੰ ਕਲਰ ਕੀਤਾ ਹੁੰਦਾ, 2 ਪੇਜ ਕਲਰ ਹੁੰਦੇ, ਉਹ ਤੇ ਪੂਰੀ ਰੀਜ ਲਾਈ ਹੁੰਦੀ ਹੈ ਫਿਰ ਉਹਨਾਂ ਨੇ ਵੀ, ਤੇ 2000 ਹਾਂ ਇਹ ਵੀ ਹੌਲੀ ਹੌਲੀ ਮਤਲਬ ਕਿਸੇ ਨੂੰ ਲੱਗਾ ਹੋਊਗਾ ਵੀ ਇਹ ਬਲੈਕ ਐਂਡ ਵਾਈਟ ਆ, ਅਤੇ ਬੰਦੇ ਨੂੰ ਲੱਗਾ ਵੀ ਨਹੀਂ ਇਹਦੇ 'ਚ ਜਿੱਦਾਂ ਦੇ ਮੈਂ ਕੱਪੜੇ ਪਾਏ ਉੱਦਾਂ ਦੇ ਕਿਉਂ ਨਹੀਂ ਰੰਗ ਭਰੇ ਗਏ, ਅਤੇ ਉਹ ਫਿਰ ਭਰ ਕੇ ਬੰਦੇ ਨੂੰ ਵੀ ਚਾਅ ਲਾ ਲਏ ਆਪਣੇ, ਬੇਸਿਕਲੀ ਆਪਣੇ ਹਰ ਇੱਕ ਤਰ੍ਹਾਂ ਦੇ ਚਾਅ ਹੀ ਤਾਂ ਲਾਉਣ ਡਿਆ ਬੰਦਾ ਵੀ ਮੈਂ ਆਹ ਵੀ ਕਰਕੇ ਵੇਖ ਲਾਂ, ਮੈਂ ਆਹ ਵੀ ਕਰਕੇ ਵੇਖ ਲਾਂ। 2007 ਇਨ ਆਸਟ੍ਰੇਲੀਆ ਚਾਈਲਡਹੁੱਡ ਮੈਮਰੀਜ਼, ਅੱਛਾ 2007 ਦੇ ਵਿੱਚ, ਅੱਛਾ ਜੀ ਮੈਨੂੰ ਲੱਗਦਾ ਜਦੋਂ ਤੁਸੀਂ ਫਿਰ ਸਟੂਡੈਂਟ ਆਏ ਹੋਏ ਉਦੋਂ ਦੀਆਂ ਵਾ ਅਰਜਿੰਦਰ ਜੀ, ਹੈ ਨਾ, ਇਹ ਵੀ ਜਿਹੜੀਆਂ ਆਪਣੀਆਂ ਇੱਥੋਂ ਦੀਆਂ ਵੀ ਹੁਣ ਵੇਖ ਲਓ ਮੈਮਰੀਜ਼ ਬਣ ਕੇ ਰਹਿ ਗਈਆਂ ਵਾ, ਜਦੋਂ ਆਪਾਂ ਪਹਿਲੀ ਵਾਰ ਆਪਾਂ ਆਏ ਹਾਂ ਐਜ ਏ ਸਟੂਡੈਂਟ ਜਾਂ ਵੈਸੇ, ਅਤੇ ਉਦੋਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਵਿੱਚ ਕਈਆਂ ਦੀਆਂ ਤੁਹਾਨੂੰ ਮਿਲ ਜਾਣਗੀਆਂ, ਕੁੱਕਰੀ ਵਾਲੀਆਂ, ਸ਼ੈਫ ਕੋਟ ਵਾਲੀਆਂ, ਸੈਮੀ ਸਾਹਿਬ ਦੀ ਮੈਨੂੰ ਯਾਦ ਹੈ ਪਿਛਲੀ ਵਾਰ ਭੇਜੀ ਇਹਨਾਂ ਨੇ, ਅਤੇ ਜਿਹੜੇ ਜੋ ਜਿਹਨੇ ਕੋਰਸ ਕੀਤਾ ਵਾ ਉਹਦੀ ਉੱਦਾਂ ਉੱਦਾਂ ਦੀ ਕੋਈ ਨਾ ਕੋਈ ਮੈਮਰੀ ਇੱਥੇ ਤੁਸੀਂ ਆ ਕੇ, ਅਤੇ ਕਿਉਂਕਿ ਉਹਨਾਂ ਚਿਰਾਂ ਨੂੰ ਤਾਂ ਉਹ ਮਾੜੇ ਚੰਗੀ ਜਿਹੀਆਂ ਫੋਟੋਆਂ ਖਿੱਚਣ ਵਾਲੇ ਫੋਨ ਜਿਹੜੇ ਆ ਗਏ, ਪਰ ਉਦੋਂ ਸਾਂਭਣ ਦਾ ਰਿਵਾਜ਼ ਇੰਨਾ ਨਹੀਂ, ਉਦੋਂ ਦੀਆਂ ਸ਼ਾਇਦ ਮੈਨੂੰ ਲੱਗਦਾ ਸਾਂਭੀਆਂ ਘੱਟ ਆ ਕਿਸੇ ਨੇ, ਜਿੱਦਾਂ ਹੁਣ ਆਪਾਂ ਝੱਟ ਉਹਨਾਂ ਨੂੰ ਕਲਾਊਡ 'ਤੇ ਸੇਵ ਕਰ ਲੈਂਦੇ ਹੋ ਜਾਂ ਕਿੱਦਾਂ, ਉਦੋਂ ਡਿਪੈਂਡ ਕਰਦਾ ਤੁਸੀਂ ਕਿਹੜੇ ਸਮੇਂ 'ਚੋਂ ਵੀ ਉਦੋਂ ਫੋਨਾਂ ਦੀਆਂ ਜਿਹੜੀਆਂ ਫੋਨਾਂ 'ਚ ਹੀ ਰਹਿ ਰੂ ਜਾਂਦੀਆਂ ਸੀ, ਉਹ 'ਚ ਸੇਵ ਕੀਤੀਆਂ, ਉਹ 'ਚ ਸੋਵ ਕੀਤੀਆਂ, ਅਤੇ ਉਹ ਫਿਰ ਕਿਸੇ ਕੋਲ ਪਈਆਂ ਵਾਂ ਅਤੇ ਬਹੁਤਿਆਂ ਦੀਆਂ ਜਾਂਦੀਆਂ ਰਹੀਆਂ। ਪਰ ਹੁਣ ਤਾਂ ਆ ਵੀ ਸੇਵ ਕਰਨ ਵਾਲਾ ਵੀ ਵੱਡਾ ਮਸਲਾ ਹੋ ਗਿਆ ਨਾ, ਹੁਣ ਤਾਂ ਬਹੁਤੀ ਮੈਮਰੀ ਇਸੇ ਚੱਕਰ 'ਚ ਜਾਂਦੀ ਰਹੀ
1: ਜੀ।
0: ਅਤੇ ਰੂਬੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਇਹ ਫੋਟੋ ਭੇਜਦੇ ਨੇ, ਕਹਿੰਦੇ ਕਿ ਮੇਰੇ ਤਾਇਆ ਜੀ ਦੇ ਬੇਟੀਆਂ ਦੇ ਬਰਥਡੇ ਸੀ ਅਤੇ ਇਹਦੇ ਵਿੱਚ ਮੈਂ ਆਪਣੀ ਭੂਆ ਦੀ ਕੁੜੀ ਤਾਇਆ ਜੀ ਦੇ ਬੇਟੇ ਅਤੇ ਸਾਡੇ ਪਾਪਾ ਮੇਰੇ ਦੇ ਨਾਲ ਖੜੀਆਂ, ਇਹ ਸਾਡੇ ਇੱਕੋ ਇੱਕ ਫੋਟੋ ਆ ਸਾਰੇ ਬੱਚਿਆਂ ਦੀ ਇਕੱਠੇ ਬਾਪੂ ਅਤੇ ਬੇਬੇ ਜੀ ਦੇ ਨਾਲ। ਵਾਹ ਗੁੱਡ, ਅਤੇ ਬੜੀ ਸੋਹਣੀ ਫਿਰ ਤੇ ਮੈਮਰੀ ਆ ਜੀ ਸਾਰੀ। ਤੁਸੀਂ ਕਿਹੜੇ ਜੇ ਇਹਨਾਂ ਦੇ ਵਿੱਚੋਂ, ਮੈਂ ਜੋ ਗੈਸ ਕਰਦਾ ਵਾਂ ਖੱਬਿਓਂ ਦੂਸਰੇ, ਸ਼ੁਰੂ ਤੋਂ ਹੀ ਬੜੇ ਮਤਲਬ ਜਿਹੜੇ ਨਿਆਣੇ ਬਾਅਦ ਚ ਬੂਰੇ ਮਤਲਬ ਰਹਿੰਦੇ ਨਾ ਬਣ ਤਣ ਕੇ, ਉਹ ਸ਼ੁਰੂ ਚ ਹੀ ਉਦਾਂ ਦੇ ਹੁੰਦੇ ਆ। ਬਾਕੀ ਬਾਕੀ ਤੇ ਮੁੰਡਿਆਂ ਦਾ ਵੇਖ ਲਓ ਤੁਸੀਂ ਆਪਣੇ, ਤੁਸੀਂ ਹੁਣੇ ਫੋਟੋ 'ਚ ਤੁਸੀਂ ਵੇਖੋਗੇ ਰੂਬੀ ਜੀ, ਅਤੇ ਜਿਹੜੇ ਮੁੰਡੇ ਨੇ ਉਹ ਵਿਚਾਰੇ ਜਿੱਦਾਂ ਦਾ ਪਟਕਾ ਪੁਟਕਾ ਜਿਹਾ ਬੰਦ ਹੋ ਬਸ ਉੱਦਾਂ ਦਾ ਜਾ ਕੇ ਉਹਨਾਂ ਨੇ ਖਲੋ ਜਾਣਾ, ਅਤੇ ਕੁੜੀਆਂ ਪੂਰਾ ਮਤਲਬ ਸ਼ੁਰੂ ਤੋਂ ਹੀ ਆਪਣਾ ਧਿਆਨ ਰੱਖਦੀਆਂ ਤਿਆਰ ਤਿਉਰ ਹੋ ਕੇ ਰਹਿਣ ਦਾ। ਅਤੇ ਹੁਣ ਵੀ ਜਦੋਂ ਆਪਾਂ ਵੇਖੀਏ ਤਾਂ ਕੁੜੀਆਂ ਦਾ ਇਹ ਹੁੰਦਾ ਵਾ ਵੀ ਉਹਨਾਂ ਨੂੰ ਕੋਈ ਵੀ ਤੁਸੀਂ ਕੁਛ ਵੀ ਪਾ ਦਿਓ ਅਤੇ ਉਹਨਾਂ ਦੀ ਆਪਣੀ ਚੋਇਸ ਹੁੰਦੀ ਆ ਵੀ ਨਹੀਂ
1: ਹਾਂਜੀ ਹਾਂ
0: ਵੀ ਆਹ ਰੰਗ ਨਹੀਂ ਪਾਉਣਾ, ਆਹ ਜੁੱਤੀ ਨਹੀਂ ਇਹਦੇ ਨਾਲ ਪਾਉਣੀ, ਨਿੱਕੀਆਂ ਨਿੱਕੀਆਂ ਜੀਆਂ ਹੀ ਮਤਲਬ ਹੁਣ ਤੋਂ ਹੀ ਉਹਨਾਂ ਨੂੰ ਪਤਾ ਵਾ ਵੀ ਕਿਹੜੀ ਆਜ ਦੇ ਨਾਲ ਆਪਣੀ ਉਹਨਾਂ ਦੀ ਇਮੈਜੀਨੇਸ਼ਨ 'ਚ ਪਤਾ ਨਹੀਂ ਕੀ ਆ ਵੀ ਆਹ ਮੈਨੂੰ ਜੱਚਦੀ ਆ ਜਾਂ ਆਹ ਮੈਨੂੰ ਨਹੀਂ ਜੱਚਦੀ।
1: ਅੱਛਾ ਉਹਨਾਂ ਨੂੰ ਤੁਸੀਂ ਉਸਦੇ ਬਾਰੇ ਪੁੱਛ ਲਓ ਅਤੇ ਉਹ ਇੰਨੀ ਡੀਟੇਲ 'ਚ ਤੁਹਾਨੂੰ ਐਕਸਪਲੇਨੇਸ਼ਨ ਦਿੰਦੇ, ਤੁਸੀਂ ਵੀ ਹੈਰਾਨ ਹੁੰਦੇ, ਅੱਛਾ ਇਹ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਸੀਗਾ।
0: ਕੁੜੀਆਂ 'ਚ ਬਹੁਤ ਹੈ, ਤੁਹਾਡੇ ਵੀ ਕਰਦੀਆਂ?
1: ਬਿਲਕੁਲ, ਹੁਣ ਪਿਛਲੇ ਦਿਨ ਹੁਣ ਅੱਜ ਕੱਲ੍ਹ ਤਾਂ ਮੇਰੀ ਨਿੱਕੀ ਵਾਲੀ ਦਾ ਇਹ ਹਾਲ ਹੈ ਕਿ ਉਹਨੂੰ ਪਤਾ ਹੈ ਕਿ ਕਿਹੜੇ ਸਾਈਜ਼ ਦੇ ਉਹਨੂੰ ਕਿਹੜੇ ਨੰਬਰ ਦੇ ਕੱਪੜੇ ਆਉਣੇ, ਉਹ ਚੂਜ਼ ਕਰਕੇ ਨੰਬਰ ਵੀ ਚੁਣ ਕੇ ਕਿ ਤੁਸੀਂ ਰਿਜੈਕਟ ਨੋ ਕਹਿ, ਕੋਈ ਬਹਾਨਾ ਮਾਰ ਹੀ ਨਹੀਂ ਸਕਦੇ।
0: ਅੱਛਾ, ਤੇ ਉਹ ਵੀ ਨੰਬਰ ਲੈਣਾ ਫੜ ਕੇ?
1: ਹਾਂ, ਉਹਨੇ ਫਿਰ ਇੱਕ ਦਿਨ ਵਿੱਚ ਇਹਨੇ ਇੱਕ ਸਵੈਟਰ ਪਸੰਦ ਕੀਤਾ, ਬੜਾ ਹੀ ਮੈਨੂੰ ਵੀ ਬਹੁਤ ਸੋਹਣਾ ਲੱਗਿਆ, ਤੇ ਮੈਂ ਕਿਹਾ ਇਹਦਾ ਸਾਈਜ਼ ਨਹੀਂ ਹੋਣਾ, ਤੇ ਕਹਿੰਦੀ ਇਟਸ 4 ਮੰਮਾ, ਆਰ ਯੂ ਸੀਰੀਅਸ, ਕਹਿੰਦੀ ਮੈਨੂੰ ਬੋ ਟਾਈ ਪਸੰਦ ਹੈ, ਮੈਂ ਹਰ ਚੀਜ਼ ਬੋ ਟਾਈ ਦੀ, ਤੇ ਇਹ ਬੋ ਟਾਈ ਦਾ ਸਵੈਟਰ ਮਿਲ ਗਿਆ, ਆਪਾਂ ਕਿਵੇਂ ਰਿਜੈਕਟ ਕਰ ਸਕਦੇ ਹਾਂ, ਲੈਣਾ ਹੀ ਪੈਣਾ।
0: ਮਾਮਾ ਨੂੰ ਸਮਝਾਉਣ ਦਾ ਦੌਰ ਆ ਗਿਆ,
1: ਉਹੀ ਨਾ ਕਨਵਿੰਸਿੰਗ ਪਾਵਰ ਇੰਨੀ ਤਗੜੀ ਹੈ ਨਾ।
0: ਥੈਂਕ ਯੂ, ਤੇ ਕਹਿੰਦੇ ਮਾਈ ਸੈਲਫ ਹੈਵ ਰੈਡ ਕੇ ਬ੍ਰਦਰ ਟੇਕਨ ਔਨ ਮਾਮਾ ਜੀ ਵੈਡਿੰਗ, ਓਕੇ। ਤੇ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
2: ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਕੁੜੀਏ ਮੁੰਡਿਆ?
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਤੁਸੀਂ ਕਿਵੇਂ ਹੋ?
0: ਤੁਸੀਂ ਦੱਸੋ।
2: ਵਧੀਆ ਵਧੀਆ, ਜੇ ਆਪਣੀ ਜੈਸ ਦੇ ਵਿਆਹ ਵੇਲੇ ਨਹੀਂ ਉਹ ਫੋਟੋ ਚੱਲੇ ਫਿਰ ਸਾਡੇ ਤਾਂ ਹਜੇ ਸਾਫ ਸੂਫ ਹੀ ਨਹੀਂ ਹੋਏਗੇ, ਅਜੇ ਕਰਾਵਾਂਗੇ, ਹਜੇ ਧੋਣੇ ਦਿੱਤੇ ਹੋਏ ਆ ਫੋਟੋ,
0: ਧੋ ਕੇ ਨਹੀਂ ਆਈ। ਉਦੋਂ ਇਹ ਵੀ ਇੱਕ ਤਸ਼ੱਦਦ ਹੁੰਦਾ ਸੀ ਨਾ, ਮੰਨ ਲਓ ਤੁਸੀਂ ਫੋਟੋ ਸਟੂਡੀਓ ਗਏ, ਤੁਸੀਂ ਉੱਥੇ ਇੱਕ ਫੋਟੋ ਖਿਚਾ ਲਈ, ਹੁਣ ਉਹਦਾ ਜਿੱਦਾਂ ਬੱਤੀਆਂ ਛੱਤੀਆਂ ਵਾਲਾ ਜਿੰਨਾ ਵੀ ਉਹ ਰੋਲ ਸੀ, ਉਹ ਜਿੰਨਾ ਚਿਰ ਸਾਰਾ ਖਿੱਚਿਆ ਨਹੀਂ ਜਾਂਦੀ ਰੀਲ, ਉਨਾ ਚਿਰ ਤੱਕ ਉਹਨੇ ਤੁਹਾਡੀ ਵੀ ਨਹੀਂ ਧੋ ਕੇ ਦੇਣੀ। ਜੇ ਤੁਸੀਂ ਕਿਤੇ ਪਹਿਲੀਆਂ ਵਾਲਿਆਂ ਚੋਂ ਹੋ, ਦੋਵਾਂ ਚੋਂ ਚੋਂ,
1: ਫਿਰ
0: ਤਾਂ ਤੁਹਾਨੂੰ ਗੇੜੇ ਮਰਾਉਣੇ ਨੇ ਵਾਰ ਵਾਰ ਵਾਰ ਵਾਰ ਵਾਰ। ਇੱਕ ਸਮੱਸਿਆ ਹੈ ਕਿਤੇ
1: ਉਹਨਾਂ ਦਾ ਰੂਮ ਹੁੰਦਾ ਸੀਗਾ ਡਾਰਕ ਜਿਹਾ ਰੂਮ, ਉਹਦੇ ਵਿੱਚ ਉਹਨਾਂ ਨੇ ਸੁਕਾਉਣੀ ਹੈ ਨਾ।
2: ਆਹੋ, ਪਹਿਲਾਂ ਸਹੀ ਗੱਲ ਆਈ ਹੁੰਦਾ ਸੀ, ਡਾਰਕ ਜਿਹਾ ਰੂਮ ਜੀ ਸੁਕਾਉਂਦੇ
0: ਹੁੰਦੇ ਸੀ ਨਾ, ਜਦੋਂ ਆਪਾਂ ਆਪਣੇ ਕੈਮਰੇ ਲੈਣੇ ਸ਼ੁਰੂ ਕੀਤੇ ਨਾ, ਤੇ ਉਦੋਂ ਇਹ ਬਣਾਉਂਦਾ ਸੀ ਉਹ ਹਨੇਰੇ ਕਮਰੇ 'ਚ ਜਾ ਕੇ ਖੋਲੀਏ ਹਨੇਰੇ, ਇਹ ਹੁੰਦਾ ਸੀ ਵੀ ਆਪਾਂ ਨਾ ਉਹ ਉੱਥੋਂ ਤਾਂ ਪਤਾ ਨਹੀਂ ਕਦੋਂ ਹੋਣੀ ਆ, ਪਹਿਲਾਂ ਆਪ ਹੀ ਨੈਗੇਟਿਵ ਵਹਿੰਦੇ ਰਹਿਣਾ, ਖੋਲ
1: ਖੋਲ
0: ਉੱਥੇ ਖਰਾਬ ਖਰੂਬ ਕਰ ਲੈਣੀ,
1: ਵਿਗਾੜ ਦੇਣੀ ਫੋਟੋ, ਉਹਦੇ 'ਤੇ ਸਕਰੈਚ ਪੈ ਜਾਏਗਾ ਕੁਛ ਵੀ।
0: ਹਾਂਜੀ ਆਂਟੀ
1: ਜੀ,
2: ਹੋਰ ਵਧੀਆ?
0: ਤੁਹਾਡੇ ਹੈਗੀ ਵਿਆਹ ਦੀ ਐਲਬਮ ਆਂਟੀ?
2: ਕੈਨੇਡਾ ਤੋਂ ਆਇਆ ਸੀ ਮੁੰਡਾ, ਉਹਨੇ ਆਪਦਾ ਕੈਮਰਾ ਸੀਗਾ, ਉਹਨੇ ਉਹ ਖਿੱਚ ਕੇ ਤਵਾਈਆਂ ਜਿਹੀਆਂ ਸੀਗੀਆਂ, ਫਿਰ ਅਸੀਂ ਬਣਾ ਲਈ ਸੀਗੀ।
0: ਗੁੱਡ, ਉਦੋਂ ਮੇਰਾ ਖਿਆਲ ਹਲੇ ਬਹੁਤ ਜ਼ਿਆਦਾ ਨਹੀਂ, ਜਿਹੜੇ ਜਿਹੜੇ ਕਿਤੇ ਵਿਆਹ ਤੇ ਫੋਟੋਆਂ ਖਿੱਚੀਆਂ ਜਾਂਦੀਆਂ ਹਨ, ਬੜੀ ਗੱਲ ਹੁੰਦੀ ਸੀ ਵੀ ਇਹਨਾਂ ਨੇ ਐਲਬਮ ਬਣਾਈਆਂ ਓਏ।
2: ਪਰ ਉਦੋਂ ਉਹੀ ਹੈ ਨਾ, ਕੱਢ ਕੁੱਢ ਕੇ ਲੈ ਜਾਂਦੇ ਸੀ, ਹੁਣ ਤਾਂ ਆਪਾਂ ਵੀ ਚੱਲ ਹੁਣ ਤਾਂ ਉਦੋਂ ਬਾਅਦ ਫਿਰ ਆਪਾਂ ਉਵੇਂ ਐਲਬਮ ਬਣਾਉਣ ਲੱਗ ਗਏ ਵੀ ਜਿਹਦੇ ਵਿੱਚ ਲੈਮੀਨੇਸ਼ਨ ਜਿਹੀ ਵਾਲੀ ਹੈ ਨਾ, ਵੀ ਕੱਢ ਹੀ ਨੀ ਸਕਦੇ, ਹੁਣ ਤਾਂ ਆਪਾਂ US ਵਿੱਚ ਪਾ ਲੈ, ਉਦੋਂ ਤਾਂ ਪਰ ਉਹੀ ਹੁੰਦੀ ਸੀ ਵਿੱਚੋਂ ਫੋਟੋ ਚ ਪਾ ਦਿੰਦੇ ਸੀ, ਨਿਕਲ ਜਾਂਦੇ ਹੁੰਦੇ ਸੀ ਐਲਬਮ ਚ, ਉਹਦੇ ਚ ਉਹ ਰਿਸ਼ਤੇਦਾਰ ਕੱਢ ਕੇ ਲੈ ਜਾਂਦੇ ਸੀ ਆਪਦੀ,
1: ਫਿਰ ਉਹਨਾਂ ਦੇ ਘਰ ਜਾਓ ਫਰੇਮ ਚ ਲੱਗੀ ਹੋਣੀ ਉਹ ਫੋਟੋ, ਇਹ ਫੋਟੋ
2: ਮੈਨੂੰ ਬੜਾ ਆਪ ਨੂੰ ਐ ਲੱਗਿਆ, ਮੈਂ ਕਿਹਾ ਤਾਂ ਮਾੜੀ ਗੱਲ ਤੁਸੀਂ ਫੋਟੋ ਖਿੱਚ ਲੈਂਦੇ, ਉਹਨਾਂ ਦੀ ਆਲਬਮ ਚ ਫੋਟੋ ਹੀ ਕੱਢ ਲਿਆ।
0: ਨਹੀਂ ਹੁੰਦਾ ਇਹ ਤੇ, ਕਈ ਵਾਰੀ ਅਗਲਾ ਮਨਾ ਨਹੀਂ ਕਰ ਸਕਦਾ, ਪਰ ਉਹੀ ਜਾਣਦਾ ਜਿਹਦੀ ਤੁਸੀਂ ਐਲਬਮ ਚੋਂ ਖਿੱਚਣ ਡੇ ਹੁੰਦੇ।
2: ਕਿੰਨਾ ਆਇਆ ਲੱਗਦਾ ਮੈਨੂੰ ਆਪ ਨੂੰ ਆਇਆ ਲੱਗਿਆ, ਮੈਂ ਕਿਹਾ ਹਾਏ ਮੈਂ ਕਿਹਾ ਕਿੰਨਾ ਉਹਨਾਂ ਨੂੰ ਭੈੜਾ ਲੱਗਿਆ ਹੋਊਗਾ ਵੀ ਉਹ ਕਹਿੰਦੇ ਹੋਣਗੇ ਵੀ ਉਹਨਾਂ ਮਾਮੇ ਨੂੰ ਕੁਛ ਕਹਿ ਸਕਦੇ ਹੈਗੇ।
0: ਪਰ ਹੁਣ ਅੱਜ ਕੱਲ੍ਹ ਦੇ ਵੀ ਆਂਟੀ ਤੁਸੀਂ ਵੇਖਦੇ ਹੋ ਜਿੱਦਾਂ, ਤੁਹਾਨੂੰ ਕੀ ਲੱਗਦਾ ਮਤਲਬ ਇੱਕ ਉਹ ਫੋਟੋਆਂ ਜਿਹੜੀਆਂ ਆਪਾਂ ਐਲਬਮ 'ਚ ਵੇਖਦੇ ਹਾਂ ਜਾਂ ਪ੍ਰਿੰਟ ਹੀ, ਇੱਕ ਅੱਜ ਕੱਲ੍ਹ ਫੋਨਾਂ ਫਾਨਾਂ 'ਚ ਵੇਖ ਲਈਦੀਆਂ, ਕਿਹੜੀਆਂ ਜ਼ਿਆਦਾ ਵਧੀਆ ਲੱਗਦੀਆਂ?
2: ਮੇਰੇ ਅਸਲ ਚ ਤਾਂ ਨਾ ਸੱਚੀ ਪੁੱਛਦਾ ਹੁਣ ਤਾਂ, ਮੇਰੇ ਤਾਂ ਸੌ ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਆ ਵੀ ਆਪਾਂ ਨਾ ਕਮਲੀ ਹੋ ਗਏ ਆ ਫੋਨਾਂ ਫਾਨਾਂ ਨੂੰ ਤਾਂ। ਉਹ ਵਧੀਆ ਸੀ ਕਦੇ ਇੱਕ ਤਾਂ ਕੱਢਦੇ ਸੀ ਦੇਖਦੇ ਸੀ ਤਾਂ ਮਜ਼ਾ ਵੀ ਆਉਂਦਾ ਸੀ, ਹੁਣ ਤਾਂ ਆਪਾਂ ਲੋਕਾਂ ਦੀ ਉਹ ਗੱਲ ਵੀ ਦੇਖ ਦੇਖ ਕੇ ਐਂ ਕਰੀ ਜਾਂਦੇ ਵੀ ਹਾਂ ਇਹ ਤਾਂ ਇਹੋ ਜਿਹੀ, ਇਹ ਤਾਂ ਆਈ ਪਾਉਂਦਾ, ਇਹ ਤਾਂ ਇਹ ਕੱਪੜੇ ਪਾਉਂਦੀ ਆ, ਇਹ ਆਈ ਕਰਦਾ ਗਾ, ਆਪਾਂ ਉਹੀ ਕਰੀ ਜਾਂਦੇ। ਆਪਦੀ ਤਾਂ ਆਪਾਂ ਨੂੰ ਸੁਰਤੀ ਨੀ ਅਸਲ ਚ ਵੀ ਅਸੀਂ ਕਿਵੇਂ ਜ਼ਿੰਦਗੀ ਜਿਉਣੀ ਆ, ਊਈ ਆਪ ਬਸ ਊਈ ਕਮਲੇ ਜੇ ਹੋਏ ਪਏ ਆ, ਮੈਨੂੰ ਤਾਂ ਸੱਚੀ ਆਈ ਲੱਗਦਾ ਹੁੰਦਾ ਕਈ ਵਾਰੀ।
0: ਨਹੀਂ ਹੈਗੀ ਤੇ ਇਦਾਂ ਹੀ ਆਪਾਂ ਬਹੁਤਾ ਸਮਾਂ ਵੇਖੋ ਕਿੰਨਾ ਬਰਬਾਦ ਕਰਦੇ ਹਾਂ ਇਸ ਚੀਜ਼ ਦੇ ਵਿੱਚ
2: ਜੇ ਆਪਣੀ ਫੋਟੋ ਪਾਸੇ ਰੱਖ ਦਈਏ ਨਾ। ਕਈ ਵਾਰੀ ਤੱਕ ਦਿਨ ਮੈਨੂੰ ਮੈਸੇਜ ਘੰਟੇ ਡੇਢ ਘੰਟੇ ਬਾਅਦ ਜ਼ਰੂਰੀ ਮੈਸੇਜ ਹੀ ਸੀਗਾ ਜਵਾਕਾਂ ਦਾ ਤੇ ਮੈਂ ਉਹ ਦੇਖਿਆ ਤੇ ਮੈਂ ਇਹਨੂੰ ਆਪ ਨੂੰ ਐ ਲੱਗਿਆ ਕਿ ਮੈਂ ਇੰਨਾ ਟਾਈਮ ਫੋਨ ਨੀ ਦੇਖਿਆ, ਮੈਂ ਕਿਹਾ ਵੀ ਉਵੇਂ ਤਾਂ ਮੈਨੂੰ ਵਧੀਆ ਲੱਗਿਆ ਮੈਂ ਫੋਨ ਤੋਂ ਖਹਿੜਾ ਛਡਾ ਲਿਆ, ਪਰ ਫਿਰ ਮੈਨੂੰ ਐਂ ਜਿਹਾ ਲੱਗਿਆ ਵੀ ਜੇ ਮੈਂ ਘੰਟਾ ਪਹਿਲਾਂ ਦੇਖਿਆ ਹੁੰਦਾ ਤਾਂ ਸ਼ਾਇਦ ਉਦੋਂ ਮੈਂ ਕਰ ਲੈਂਦੀ। ਮਤਲਬ ਕੋਈ ਗੱਲ ਨੀ ਜਿਵੇਂ ਹੁਣ ਦਫਾ ਹੁੰਦੇ ਫੋਨ ਦੇ, ਆਪਦੀ ਤਾਂ ਆਪਦੀ ਆਦਤ ਤਾਂ ਨਾ ਵਿਗਾੜ ਗਏ ਨਾ।
0: ਫੋਟੋ ਖਿੱਚਦੇ ਰਹੇ ਤੇ ਜੇ ਆਪਾਂ ਮੰਨ ਲਓ ਨਾ ਖਿੱਚੀਏ ਤੇ ਫਿਰ ਇੱਕ ਸਟੇਜ ਤੇ ਤੁਹਾਨੂੰ ਇਹ ਫੀਲ ਹੋਣ ਲੱਗ ਪੈਂਦਾ ਵਾ ਵੀ ਹਾਏ ਉਹਦੀ ਯਾਦ ਹੀ ਕੋਈ ਨੀ ਰਹੀ, ਫੋਟੋ ਹੀ ਨੀ ਕੋਈ ਆਪਾਂ ਖਿੱਚੀ। ਸੋ ਆਪਾਂ ਨਾ ਆਪਣੇ ਆਪ ਨੂੰ ਦੋਹੀ ਪਾਸੇ ਉਲਝਾ ਕੇ ਹੀ ਰੱਖ ਲਿਆ ਆਪਾਂ, ਮਤਲਬ ਕਿਸੇ ਪਾਸੇ ਵੀ ਸਾਡੀ ਸੈਟੀਸਫੈਕਸ਼ਨ ਰਹੀ ਨੀ।
2: ਦਿਮਾਗ ਦੀ ਗੱਲ ਹੈ ਆਪਣੀ ਖੇਡ ਆਪਣੀ ਮਿਹਨਤ ਤਾਂ ਉਹੀ ਹੈ, ਮੈਨੂੰ ਤਾਂ ਇੰਝ ਲੱਗਦਾ ਪਤਾ ਨੀ ਹੁਣ ਅਸੀਂ ਉਮਰ ਦਾ ਜਾਂ ਤਕਾਜ਼ਾ ਜਾ ਗਿਆ ਜਾਂ ਇੰਝ ਲੱਗਦਾ ਵੀ ਬਸ ਮਿਹਨਤ ਤਾਂ ਬਸ ਬੰਦੇ ਨੂੰ ਇੰਝ ਲੱਗਦਾ ਵੀ ਰਿਲੈਕਸ ਜੋ ਕੇ ਰਹੋ ਯਾਰ, ਕੁਛ ਨੀ ਜਿਹੜੇ ਸਾਸ ਆਉਂਦੇ ਆਪਾਂ ਨੂੰ ਇਹੀ ਵਧੀਆ ਹੈਗੇ, ਤੰਦਰੁਸਤੀ ਵਾਲੇ ਆਉਂਦੇ ਹੋਣ ਪਰਿਵਾਰਾਂ ਚੋਂ ਸਾਰਿਆਂ ਨਾਲ ਵੱਡੀ ਇਹ ਗੱਲ, ਨਹੀਂ ਤਾਂ ਕਿੰਨੀਆਂ ਲੋਕਾਂ ਨੂੰ ਬਿਮਾਰੀਆਂ ਲੱਗੀ ਜਾਂਦੀਆਂ, ਲੋਕਾਂ ਦੇ ਭੋਰਾ ਭੋਰਾ ਨਿਆਣਿਆਂ ਨੂੰ ਦੇਖ ਦੇਖ ਕੇ ਦਿਲ ਦੁਖੀ ਹੁੰਦਾ ਹੈਗਾ।
1: ਨਹੀਂ ਸਹੀ ਗੱਲ
2: ਵੀ ਉਹ ਕੀ ਉਹਨਾਂ

0: ਰੱਖੋ, ਤੁਹਾਡੇ ਲੱਤਾਂ ਤੇ ਅਸਰ ਪੈਂਦਾ, ਸਰੀਰ ਹੱਥਾਂ ਤੇ ਪੈਂਦਾ ਆਪਣੇ,
1: ਸਾਰਾ ਕੁਛ ਪਤਾ ਹੀ ਆ, ਪਰ ਫਿਰ ਵੀ ਚੱਲੀ ਜਾਂਦਾ,
0: ਫਿਰ ਵੀ ਚੱਲੀ ਜਾਂਦਾ ਹਨਾ। ਹਾਂ, ਬਸ ਮਿਹਨਤਾਂ ਹੀ ਆ, ਆਪਦਾ ਧਿਆਨ ਰੱਖੋ, ਬਸ ਸਾਰਿਆਂ ਨੂੰ ਵੱਡੀ ਤਾਂ ਹੀ ਆ, ਬਸ ਆਈ ਜਿਹੜਾ ਇੱਕ ਦੂਜੇ ਨੂੰ ਆਪਾਂ ਮਿਲੀ ਜੇ ਜਾਗੇ, ਮੈਨੂੰ ਤਾਂ ਲੱਗਦਾ ਹੁਣ 90-90 ਤੱਕ ਜਿਹੜੇ ਪਹੁੰਚੀ ਜਾਂਦੇ ਆ ਉਹ ਕਰਮ ਵਾਲੇ ਹੀ ਹੈਗੇ, ਜਿਹੜੇ ਤੁਰੇ ਜੇ ਫਿਰਦੇ ਐਂ ਲੱਗਦਾ, ਨਹੀਂ ਤਾਂ 60-70 ਤੱਕ ਹੀ ਗਏ ਵਾਲੀ ਗੱਲ ਬਣ ਗਈ ਆ ਹੁਣ ਲੋ ਤਾਂ।
1: ਚਲੋ ਹੋਵੇ ਆ ਵੀ ਤੰਦਰੁਸਤ ਰਵੇ ਬੰਦਾ, ਜਿੰਨੇ ਵੀ ਹੰਡਾਵੇ ਆ ਵੀ ਮੰਜੇ ਤੇ ਪੈ ਕੇ ਐਵੇਂ ਰੁੱਲ ਨਾਲੋਂ ਚੰਗਾ ਵੀ ਜਿੰਨੀ ਵੀ ਹੋਵੇ ਤੰਦਰੁਸਤੀ ਹੋਵੇ।
0: ਨਹੀਂ ਨਹੀਂ ਉਹੀ ਹਾਂ ਵੀ 90-90 ਦੇ ਆਪਾਂ ਦੇਖਦੇ ਆ ਵੀ ਕੋਈ ਤੁਰਿਆ ਫਿਰਦਾ ਤੇ ਉਹ ਬਹੁਤ ਵਧੀਆ ਲੱਗਦਾ ਹੈਗਾ ਵੀ ਉਹ ਨਹੀਂ, ਹੁਣ ਅੱਜ ਕੱਲ ਤਾਂ ਐ ਨਹੀਂ, ਇੰਨੀਆਂ ਉਮਰਾਂ ਹੀ ਨਹੀਂ ਪਹਿਲਾਂ ਹੀ ਛੇਤ ਕੋਈ ਚਿੱਟੇ ਗੋਡੇ ਜੇ ਆਪਣੇ ਤਾਂ ਉਹੀ ਗੱਲ ਆ ਵੀ ਛੋਟੀ ਉਮਰ ਚ ਲੱਗ ਜਾਂਦੇ ਹੈਗੇ, ਇਦੋਂ ਫਿਰ ਆਪਾਂ ਉਸੇ ਮੂੰਹ ਨੇ ਕਹਿਣ ਲੱਗ ਜਾਂਦੇ ਵੀ ਇਦੋਂ ਤਾਂ ਚਲੋ ਬੰਦਾ ਵੀ ਇਹ ਵੀ ਰੱਬ ਮੂੰਹ ਤੇ ਪੜਦਾ ਹੀ ਪਾ ਦੇਵੇ,
1: ਫੋਟੋ ਨੂੰ ਜੇਲ ਕਿਉਂ ਹੋਈ?
2: ਅੱਛਾ
1: ਦੱਸੋ,
2: ਪਤਾ ਮੈਨੂੰ ਹੋਈ ਨਾ, ਨਾ ਮੈਨੂੰ ਨੀ ਸਮਝ,
1: ਕੋਈ ਗੈਸ ਤੇ ਕਰੋ, ਤੁਸੀਂ ਤਾਂ ਪਹਿਲਾਂ ਹਥਿਆਰ ਸੁੱਟੇ ਹੁੰਦੇ ਤੁਸੀਂ।
2: ਜੇਲ ਕਿਉਂ?
1: ਕਿਹਦੇ ਫੋਟੋ ਨੂੰ ਜੇਲ ਕੋਈ? ਬਿਕੋਜ਼ ਇਟ ਵਾਜ਼ ਫਰੇਮਡ।
2: ਹਾਏ ਹਾਏ, ਗੁੱਡ ਵਨ, ਇਹ ਵਧੀਆ ਸੀ।
1: ਇਹੋ ਜਿਹੇ ਨਿਆਣਿਆਂ ਨੂੰ ਪੁੱਛੋ ਨਾ, ਉਹਨਾਂ ਨੂੰ ਝੱਟ ਆਉਂਦੇ ਹੁੰਦੇ,
2: ਉਹਨਾਂ ਦੇ ਮਹਾਂ ਤਰੀਕੇ ਦੇ ਨਾ,
1: ਮਿੰਟੋ ਮਿੰਟੀ ਮਿੰਟੋ ਮਿੰਟੀ, ਗੋਰਿਆਂ ਦੇ ਨਿਆਣਿਆਂ ਟਾਈਪ ਹੈ ਨਾ, ਜਿੱਦਾਂ ਆਪਣੇ ਵੀ ਹੁਣ ਇਹੋ ਜਿਹੇ ਕਰਦੇ ਆ। ਉਹ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ, ਅਤੇ ਕਹਿੰਦੇ ਕਿ ਇੱਕ ਅਣਛੋਹ ਹੀ ਰਹਿ ਗਈ ਵੀ ਜਦੋਂ ਕੋਈ ਆਪਣਾ ਸਾਨੂੰ ਸਦਾ ਲਈ ਵਿਛੋੜਾ ਦੇ ਜਾਂਦਾ ਤਾਂ ਇੱਕ ਤਸਵੀਰ ਸਿਰਫ ਕਾਗਜ਼ ਦਾ ਟੁਕੜਾ ਜਾਂ ਮੋਬਾਈਲ ਦੀ ਸਕਰੀਨ 'ਤੇ ਦਿਖਣ ਵਾਲਾ ਇੱਕ ਚਿੱਤਰ ਨਹੀਂ ਰਹਿ ਜਾਂਦੀ। ਉਸ ਇਨਸਾਨ ਦੀਆਂ ਯਾਦਾਂ ਅਤੇ ਸਾਡੇ ਜਜ਼ਬਾਤਾਂ ਦਾ ਸਭ ਤੋਂ ਵੱਡਾ ਆਸਰਾ ਬਣ ਜਾਂਦੀ ਹੈ। ਬਿਲਕੁਲ, ਇਹ ਚੀਜ਼ਾਂ ਫਿਰ ਉਹੀ ਇੱਕ ਤੁਹਾਨੂੰ ਉਸੇ ਮੁਦਰਾ ਦੇ ਵਿੱਚ ਲੈ ਜਾਂਦੀ ਹੈ ਵੀ ਤੁਹਾਨੂੰ ਇੱਕ ਸਮਾਂ ਆਉਂਦਾ ਜਦੋਂ ਨਾ ਹੌਲੀ ਹੌਲੀ ਤੁਹਾਡੀਆਂ ਯਾਦਾਂ 'ਚੋਂ ਵੀ ਕਈ ਅਕਸ ਧੁੰਦਲੇ ਪੈਣੇ ਸ਼ੁਰੂ ਹੋ ਜਾਂਦੇ, ਫਿਰ ਉਹ ਤਸਵੀਰ ਉਹ ਸਾਰੀਆਂ ਚੀਜ਼ਾਂ ਤੁਹਾਨੂੰ
2: ਬਿਲਕੁਲ।
1: ਸੋ ਇਹ ਬੜਾ ਕੁਛ ਆ ਤਸਵੀਰਾਂ ਦੇ, ਹਰ ਇੱਕ ਤਸਵੀਰ ਦੇ ਪਿੱਛੇ ਦੀ ਅਲੱਗ ਕਹਾਣੀ ਆ। ਤੁਸੀਂ ਜਦੋਂ ਇੰਨਾ ਵੇਲ ਕੱਢ ਕੇ ਤੁਸੀਂ ਵੇਖੋ ਸਹੀ, ਬਹੁਤੀ ਵਾਰੀ ਆਪਾਂ ਕੀ ਕਰਦੇ ਹਾਂ, ਅਸੀਂ ਫੋਟੋ ਵੇਖਦੇ ਹਾਂ ਸਿਰਫ ਆਪਣਾ ਮੂੰਹ ਵੇਖਦੇ ਹਾਂ ਵੀ ਅੱਛਾ ਸੋਹਣੀ ਆਈਏ, ਗਾਂਹ ਜਾਂਦੇ ਹਾਂ, ਗਾਂਹ ਜਾਂਦੇ, ਗਾਂਹ ਜਾਂਦੇ। ਸੋ ਤੁਸੀਂ ਜੇ ਬਿਤਾਉਣਾ ਹੋਵੇ ਤਾਂ ਭਾਵੇਂ ਇੱਕੋ ਫੋਟੋ 'ਤੇ ਬਹਿ ਕੇ ਘੰਟਾ ਤੁਸੀਂ ਬਿਤਾ ਲਓ, ਹੈ ਨਾ, ਉਹ ਸਾਰੀ ਸਾਰਾ ਕੁਛ ਉਹਦੇ, ਉਹ ਇਕੱਲੀ ਫੋਟੋ ਨਹੀਂ ਹੈ, ਉਹਦੇ ਇਰਦ ਗਿਰਦ ਪੂਰਾ ਪਿੰਡ ਯਾਦ ਆ ਜਾਂਦਾ ਤੁਹਾਨੂੰ, ਪੂਰਾ ਕਾਲਜ, ਪੂਰਾ ਸਕੂਲ ਯਾਦ ਆ ਜਾਂਦਾ
2: ਤੁਹਾਨੂੰ।
1: ਸੋ ਡਿਪੈਂਡ ਕਰਦਾ ਤੁਸੀਂ ਕਿੱਦਾਂ ਉਹ ਚੀਜ਼ਾਂ ਨੂੰ ਕਰਦੇ ਵੇਖਦੇ ਹੋ। ਤੁਸੀਂ ਕਾਫ਼ੀ ਹੋਏ ਇਸ ਯਾਚੀ ਤੋਂ, ਤੁਹਾਡਾ ਕਿੱਦਾਂ ਦਾ ਵਾ ਸੁਭਾਅ, ਨੇਚਰ ਕਿੱਦਾਂ, ਤੁਸੀਂ ਮਤਲਬ ਫੋਟੋਆਂ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੁਸੀਂ ਖਿੱਚਣੀਆਂ, ਰੱਖਣੀਆਂ, ਵਾਰ ਵਾਰ ਵੇਖਣੀਆਂ?
2: ਹੁਣ ਤੇ ਮਤਲਬ ਵਾਕਈ ਮੇਰੇ ਫੋਨ ਦੇ ਵਿੱਚ ਤੇ ਬੱਚਿਆਂ ਦੀ ਹੀ ਜ਼ਿਆਦਾ ਮਿਲਦੇ ਆ ਦੇਖਣ ਨੂੰ, ਤੇ ਲੇਕਿਨ ਮੈਨੂੰ ਪੁਰਾਣੀ ਐਲਬਮਸ ਬੜੀ ਵਧੀਆ ਲੱਗਦੀਆਂ, ਜਿਵੇਂ ਮੈਂ ਆਪਣੀ ਮੰਮੀ ਪਾਪਾ ਦੀ ਦੇਖ ਲਓ ਐਲਬਮ, ਵਧੀਆ ਲੱਗਦਾ ਪੁਰਾਣੀ ਚੀਜ਼ਾਂ, ਫਿਰ ਉਹ ਡਿਸਕਸ ਕਰੋ ਕਿ ਅੱਛਾ ਇਹ ਕਿੱਥੇ, ਇਹ ਵਾਲੀ ਮਾਸੀ ਕਿੱਥੇ, ਇਹਨਾਂ ਦਾ ਕੀ ਵਾ ਵਾਸਤੇ ਤੁਹਾਡੀ ਗੱਲ ਹੁੰਦੀ ਹੈ ਕਿ ਨਹੀਂ, ਕਦੇ ਆਪਣੇ ਸੱਸ ਸਹੁਰੇ ਦੀ ਐਲਬਮ ਦੇਖ ਲਓ, ਮਤਲਬ ਉਹ ਪੁਰਾਣੀ ਐਲਬਮਸ ਮੈਨੂੰ ਵੇਖਣੀ ਬੜੀ ਵਧੀਆ ਲੱਗਦੀ ਹੈ। ਕਿਸੇ ਦੇ ਵੀ ਵਿਆਹ ਦੀ ਐਲਬਮ ਜੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ, ਉਹ ਇੱਕ ਮਤਲਬ ਤੁਹਾਨੂੰ ਸੋਹਣਾ ਲੱਗਦਾ ਉਹ ਦੇਖ ਕੇ।
1: ਤੁਸੀਂ ਜਦੋਂ ਇੰਡੀਆ ਜਾਂਦੇ ਹੋ ਤਾਂ ਹਰ ਵਾਰੀ ਉਹ ਫਿਰ ਤੁਸੀਂ ਕਰਦੇ, ਮੈਂ ਵੇਖਣਾ ਵਾ ਵੀ ਕੁੜੀਆਂ ਨੂੰ ਇਹ ਹੁੰਦਾ ਵਾ ਜਦੋਂ ਜਾਣਗੀਆਂ ਇੰਡੀਆ ਉਦੋਂ ਐਲਬਮਾਂ ਖੋਲ ਕੇ ਬਹਿ ਜਾਣਗੀਆਂ ਨੇ ਬਾਨੇ।
2: ਕਿਸੇ ਦੇ ਘਰ ਜਿਵੇਂ ਰੋਟੀ ਤੁਹਾਡੀ, ਕਿਸੇ ਦੇ ਘਰ ਡਿਨਰ ਤੇ ਗਏ ਹੋ, ਹੁਣ ਜਿੰਨੀ ਦੇਰ ਆਹੀ ਕਰਦੇ ਆ ਸਾਰੇ ਕੀ ਚਲਾਓ ਯਾਰ ਤੁਹਾਡੇ ਵਿਆਹ ਦੀ ਐਲਬਮ ਵੇਖ ਕੇ।
1: ਨਹੀਂ ਆਪਣੇ ਵੀ ਜਦੋਂ ਮਤਲਬ ਮੰਨ ਲਓ ਪਿਛਲੇ ਸਾਲ ਵੀ ਤੁਸੀਂ ਵੇਖੀ ਆ, 2 ਸਾਲ ਬਾਅਦ ਫਿਰ ਤੁਸੀਂ
2: ਖੁਦ ਦੀ,
1: ਹਾਂ ਨਹੀਂ ਆਪਣੇ ਪਰਿਵਾਰ ਦੀ ਕੋਈ ਵੀ ਤੁਹਾਡੀਆਂ ਪੁਰਾਣੀਆਂ ਫੋਟੋਆਂ
2: ਤੁਹਾਡੀਆਂ,
1: ਹਾਲਾਂਕਿ ਉਹ ਵੀ ਤੁਸੀਂ, ਮੈਂ ਮੰਨਦਾ ਵੀ ਉਹਦੇ 'ਚ ਵੀ ਆਪਾਂ ਪੂਰੇ ਕਲੀਅਰ ਨਹੀਂ ਆ, ਉਹ ਵੀ ਆਪਾਂ ਫਿਲਟਰ ਕਰ ਕਰਕੇ ਰੱਖੀਆਂ ਹੁੰਦੀਆਂ, ਉਹਦੇ 'ਚੋਂ ਜਿਹੜੀਆਂ ਤੁਹਾਡੀਆਂ ਨਹੀਂ ਚੰਗੀਆਂ ਉਹ ਕਿਸੇ ਨੇ ਕੱਢ ਕੇ ਪਾਸੇ ਰੱਖੀਆਂ, ਜਿਹੜੀਆਂ ਤੁਸੀਂ ਨਹੀਂ ਵਿਖਾਉਣੀਆਂ ਕਿਸੇ ਨੂੰ ਉਹ ਨਹੀਂ ਵਿਖਾਉਣੀਆਂ। ਸੋ ਬੜਾ ਕੁਛ ਜਿਹੜਾ ਉਹ ਤੁਸੀਂ ਉਹ ਉੱਤੇ ਥੱਲੇ ਲੱਦ ਪਲੱਦ ਕੀਤਾ ਹੁੰਦਾ, ਕਿੰਨੇ ਮਤਲਬ ਆਪਾਂ ਚੀਜ਼ਾਂ ਪਹਿਲਾਂ ਕ੍ਰੀਏਟ ਕਰਦੇ ਹਾਂ ਯਾਦਾਂ, ਫਿਰ ਉਹਨਾਂ ਯਾਦਾਂ ਦੇ ਵਿੱਚੋਂ ਆਪਾਂ ਫਿਲਟਰ ਮਾਰਦੇ ਹਾਂ, ਹੈ ਨਾ, ਉਹਨਾਂ ਯਾਦਾਂ ਦੇ ਵਿੱਚੋਂ ਆਪਾਂ ਜਿਹੜੀਆਂ ਤੁਹਾਨੂੰ ਲੱਗਦਾ ਵਾ ਵੀ ਆਹ ਇਹਨੂੰ ਨਹੀਂ ਵਿਖਾਉਣ ਵਾਲੀਆਂ, ਇਹਨੂੰ ਨਹੀਂ ਵਿਖਾਉਣ ਵਾਲੀਆਂ, ਆਹ ਮੇਰੇ ਨਹੀਂ ਵੇਖਣ ਵਾਲੀਆਂ, ਇਹ 'ਚ ਮੈਂ ਚੰਗਾ ਨਹੀਂ, ਇਹ 'ਚ ਮੈਂ ਬੁਰਾ ਨਹੀਂ, ਇਹ 'ਚ ਮੇਰਾ ਆਹ ਰਿਸ਼ਤਾ ਨਹੀਂ ਕਿਸੇ ਨਾਲ ਕਲੀਅਰ ਕੱਟ ਦੱਸਣ ਵਾਲਾ। ਸੋ ਆਪਾਂ ਪਹਿਲਾਂ ਵੇਖ ਲਓ ਯਾਦਾਂ ਕ੍ਰੀਏਟ ਕਰਦੇ ਹਾਂ, ਫਿਰ ਉਹਦੇ 'ਚ ਕਿੱਦਾਂ ਆਪਾਂ ਸ਼ਾਂਤੀ ਮਾਰਦੇ ਹਾਂ।
2: ਬਿਲਕੁਲ,
1: ਇੱਕ ਤਾਂ ਸਾਰੀ ਉਮਰ ਅਲੱਗ ਅਲੱਗ ਤਰੀਕਿਆਂ ਦੇ ਨਾਲ, ਸਾਰੀ ਉਮਰ ਆਪਣੇ ਆਪ ਨੂੰ ਭੁਲੇਖੇ, ਆਪਣੇ ਆਪ ਨੂੰ ਆਪਾਂ ਐਵੇਂ ਝੂਠ ਮਾਰਦੇ ਕੱਢ ਦਿੰਦੇ,
2: ਗਲਤੀ 'ਚ ਜੀਂਦੇ ਆ ਭਾਈ, ਇਨਸਾਨੀ
1: ਕਿੰਨਾ ਟਾਈਮ ਸਾਡਾ ਵੇਸਟ ਹੁੰਦਾ।
2: ਹਾਂਜੀ ਹਾਂ,
1: ਆਪਾਂ ਇਸੇ ਕਰਕੇ ਕਹਿੰਦੇ ਵੀ ਇੱਥੋਂ ਜੇ ਤੁਸੀਂ ਵੇਖਣਾ ਤਾਂ ਸੱਚ

0: ਝੂਠ ਦੀ ਪਾਵਰ ਇੱਥੋਂ ਵੇਖ ਸਕਦੇ ਹੋ ਕਿ ਤੁਸੀਂ ਜੇ ਸਾਰਾ ਕੁਛ ਹੀ ਮੰਨ ਲਓ ਇਹੋ ਜਿਹੀਆਂ ਚੀਜ਼ਾਂ ਦੀ ਤੁਹਾਨੂੰ ਚਿੰਤਾ ਨਾ ਹੋਵੇ ਅਤੇ ਕਿੰਨੇ ਕਿੰਨੇ ਘੰਟੇ ਕਿੰਨਾ ਟਾਈਮ ਕਿੰਨਾ ਸਮਾਂ ਤੁਹਾਡਾ ਬਚ ਜੇ ਤੁਹਾਡਾ
1: ਹੈ ਨਾ
0: ਦਿਮਾਗੀ ਤੌਰ ਦੇ ਉੱਤੇ ਵੀ ਤੁਸੀਂ ਪਹਿਲਾਂ ਕਿੰਨਾ ਬੰਦਾ ਸੋਚਦਾ ਹੋਊਗਾ
1: ਹਾਂਜੀ ਹਾਂ ਹਰ ਇੱਕ ਚੀਜ਼ ਦੇ ਵਿੱਚ ਉਹੀ ਹੈ ਕਿਉਂਕਿ ਫੋਟੋ ਹੁਣ ਕੋਈ ਵੀ ਫੋਟੋ ਆਪਾਂ ਖਿੱਚਦੇ ਹਾਂ ਭਾਵੇਂ ਤੁਹਾਡੀ ਪਿੱਛੇ ਤੁਸੀਂ ਲੜ ਕੇ ਆਇਓ ਕੁਛ ਲੇਕਿਨ ਇੱਕ ਸਮਾਈਲ ਆਪਣੇ ਆਟੋਮੈਟਿਕ ਤੁਹਾਨੂੰ ਪਤਾ ਕਿ ਫੋਟੋ ਖਿੱਚਣੀ ਹੈ ਕਿ ਤੁਸੀਂ ਹੱਸ ਮਤਲਬ ਉਹ ਉੱਧਰੋਂ ਹੀ ਪਤਾ ਲੱਗ ਜਾਂਦਾ ਕਿ ਹਾਂ ਕੀ ਰਿਐਲਿਟੀ ਆ ਅੱਛਾ ਇੱਕ ਉਹ ਵਾਲੀ ਫੋਟੋਜ਼ ਮੈਨੂੰ ਯਾਦ ਆ ਰਹੀ ਹੈ ਤੁਸੀਂ ਕਿਸੇ ਵੀ ਹਿਸਟੋਰੀਕਲ ਪਲੇਸ ਜਾਓ ਜਿਵੇਂ ਇੰਡੀਆ ਗੇਟ ਹੋ ਗਿਆ ਜਾਂ ਤਾਜ ਮਹਿਲ ਉਹ ਜਿਹੜੇ ਦੇਸੀ ਫੋਟੋਗ੍ਰਾਫਰ ਖੜ੍ਹੇ ਹੁੰਦੇ ਔਨ ਦਾ ਸਪੋਟ ਤੁਹਾਨੂੰ ਫੋਟੋ ਬਣਾ ਕੇ ਦਿੰਦੇ ਉਹਨਾਂ ਦਾ ਵੀ ਇੱਕ ਵੱਖਰਾ ਸਟਾਈਲ ਹੁੰਦਾ ਉਹ ਕਦੇ ਕਰਾਈਏ ਤੁਸੀਂ ਕੋਈ ਉਹ ਫੋਟੋ ਕਿ ਇੰਡੀਆ ਗੇਟ ਜਾਂ ਕੋਈ ਵੀ ਹਿਸਟੋਰੀਕਲ ਕੋਈ ਪਲੇਸ ਤੁਸੀਂ ਗਏ ਹੋ ਜਿੱਥੇ ਲੋਕਲ ਫੋਟੋਗ੍ਰਾਫਰ ਖੜ੍ਹੇ ਹੁੰਦੇ ਕਿ ਸਾਡੇ ਤੋਂ ਫੋਟੋ ਕਰਾ ਲਓ
0: ਯੂਰੇਕਾ ਟਾਵਰ ਵਗੈਰਾ ਚੋ ਹੁੰਦੇ ਆ ਓਦਾਂ ਦੀਆਂ ਕਰਾਈਆਂ ਉਹ ਵੀ ਉਦੋਂ ਜਦੋਂ ਕੋਈ ਬਾਹਰੋਂ ਘੁੰਮਣ ਫਿਰਨ ਆਇਆ ਹੋਵੇ ਤੇ ਫਿਰ ਉਹਦੇ ਲਈ ਇੱਕ ਉਹ ਹੋ ਜਾਂਦਾ ਵਾ ਹੋਰ ਕਰਨਾ ਵੀ ਕੀ ਹੁੰਦਾ ਉੱਥੇ ਹਨਾ ਉਹਦੇ ਲਈ ਇੱਕ ਮੈਮਰੀ ਕ੍ਰੀਏਟ ਹੋ ਜਾਂਦੀ ਹੈ ਪਰ ਉਹ ਜਿਹੜੇ ਬਾਹਰ ਖੜੇ ਹੁੰਦੇ ਆ ਉਹ ਸਰ ਫੋਟੋ ਕਰਦੇ ਆ ਉਹ ਸਰ ਉਹ ਨੀ ਕਦੀ ਕਰਾਈ
1: ਉਹ ਬੰਬੇ ਅਸੀਂ ਜ਼ਰੂਰ ਮਤਲਬ ਪਹਿਲਾਂ ਵੀ ਕਰਾਈ ਸੀਗੀ ਜੇ ਛੋਟੇ ਰਹਿੰਦੇ ਵੀ ਗਏ ਸੀਗੇ ਤੇ ਉਹ ਹੁਣ ਤੱਕ ਵੀ ਉਹ ਸਟਿਲ ਹੈ ਹੁਣ ਉਹਨਾਂ ਦਾ ਥੋੜ੍ਹਾ ਤਰੀਕਾ ਚੇਂਜ ਹੋ ਗਿਆ ਉਹਨਾਂ ਕੋਲ ਪ੍ਰਿੰਟਰ ਵੀ ਹੁੰਦਾ ਉਹ ਨਾਲ ਦੇ ਨਾਲ ਕੱਟ ਕੇ ਤੁਹਾਨੂੰ ਦਿੰਦੇ ਪੋਲਰਾਈਡ ਜੀ ਪਰ ਬੜਾ ਉਹਨਾਂ ਦਾ ਸਟਾਈਲ ਬੜਾ ਵੱਖਰਾ ਹੁੰਦਾ ਉਹ ਟਰਾਏ ਤੁਹਾਨੂੰ ਇਸ ਵੇ 'ਚ ਖੜੇ ਕਰਦੇ ਕਿ ਪੂਰਾ ਉਹ ਪਿੱਛੇ ਦਾ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਫਰੇਮ ਦੀ ਗੱਲ ਕਰਦੇ ਸੀਗੇ ਕਿ ਇੱਥੇ ਈਵਨ ਜੈਪੁਰ ਵੀ ਅਸੀਂ ਗਏ ਸੀਗੇ ਤੇ ਉਹ ਸ਼ੀਸ਼ ਮਹਿਲ ਦੇ ਵਿੱਚ ਕਹਿੰਦੇ ਇਸ ਸ਼ੀਸ਼ੇ ਦੇ ਵਿੱਚ ਤੁਸੀਂ ਵੇਖੋ ਤੇ ਮੈਂ ਇੱਧਰੋਂ ਖਿੱਚਾਂਗਾ ਤੇ ਉਹ ਫੋਟੋ ਇੱਦਾਂ ਦੀ ਲੱਗਦੀ ਹੈ ਕਿ ਮਤਲਬ ਉਹ ਤੁਸੀਂ ਉਹ ਐਂਗਲ ਖੁਦ ਨਹੀਂ ਬਣਾ ਸਕਦੇ ਉਹ ਸਟਾਈਲ ਉਹਨਾਂ ਦਾ ਵੱਖਰਾ ਹੀ ਹੁੰਦਾ ਉਹ ਵੀ ਇੱਕ ਅਲੱਗ ਮਜ਼ਾ ਉਸਦਾ ਉਸ ਤਰੀਕੇ ਦੀ ਫੋਟੋਗ੍ਰਾਫੀ ਦਾ
0: ਹਾਂ ਤੁਹਾਡਾ ਜੇ ਕੋਈ ਵਧੀਆ ਯਾਦ ਤੁਹਾਡੀ ਜੁੜੀ ਹੋਵੇ ਪਰ ਹੁਣ ਤੁਸੀਂ ਵੇਖ ਲਓ ਹਰ ਇੱਕ ਦੇ ਕੋਲ ਫੋਨ ਆ ਤੇ ਫੋਨ ਹੋਣ ਦੇ ਬਾਵਜੂਦ ਵੀ ਸਾਨੂੰ ਲੱਗਦਾ ਸੀ ਵੀ ਇੱਕ ਸਮਾਂ ਆਇਆ ਜਦੋਂ ਫੋਨ ਹੋਣ ਦੇ ਨਾਲ ਇਹ ਸਾਰੇ ਜਣੇ ਧੁੰਦਲੇ ਪੈ ਗਏ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦਾ ਸੀ ਵੀ ਖਤਮ ਹੋ ਜਾਣੀਆਂ ਪਰ ਹੌਲੀ ਹੌਲੀ ਤੁਸੀਂ ਸ਼ਾਇਦ ਵੇਖਿਆ ਹੋਊਗਾ ਵੀ ਉਹ ਦੁਬਾਰਾ
1: ਵਾਪਸ ਆ ਰਹੀ
0: ਹਾਂ ਫਿਰ ਦੁਬਾਰਾ ਉਹ ਕਰ ਰਹੀਆਂ ਨੇ ਹਨਾ
1: ਜਿਹੜੇ ਸਪੈਸ਼ਲੀ ਉਹ ਵਾਲੇ ਫੋਟੋਜ਼ ਕੈਮਰਾ ਪਹਿਲਾਂ ਹੁੰਦੇ ਸੀਗੇ ਆਪਣੇ ਟਾਈਮ ਔਨ ਦਾ ਜੇ ਤੋਂ ਫੋਟੋ ਨਿਕਲ ਜਾਂਦੀ ਸੀ ਪੋਲਰਾਇਡ ਹੀ ਕਹਿੰਦੇ ਸੀ ਉਹਨਾਂ ਨੂੰ ਜਿਹਨੂੰ ਤੁਸੀਂ ਥੋੜਾ ਜਿਹਾ ਐਵੇਂ ਝਿੜਕਾ ਮਤਲਬ ਐਵੇਂ ਕਰਕੇ ਫਿਰ ਉਹ ਫੋਟੋ ਡਰਾਈ ਕਰਦੇ ਹੁੰਦੇ ਸੀਗੇ ਛੋਟੀ ਛੋਟੀ ਸਿੰਗਲ ਫੋਟੋਸ ਨਿਕਲਦੀ ਹੁਣ ਉਹਦਾ ਚਲਨ ਵਾਪਸ ਤੋਂ ਮੁੜ ਕੇ ਆਇਆ
0: ਉਹਦਾ ਵੀ ਦੁਬਾਰਾ ਆ ਗਿਆ ਕਿਉਂਕਿ ਉਹ ਨਾਲ ਦੀ ਨਾਲ ਹੀ ਉਸੇ ਵੇਲੇ ਕੱਢ ਕੇ
1: ਫੜਾ
0: ਦਿੰਦੇ ਤੁਹਾਨੂੰ ਉਹਦੇ ਵਿੱਚ ਤੇ ਉਹ ਤੇ ਹੁਣ ਤੇ ਉਹ ਇੰਨਾ ਜ਼ਿਆਦਾ ਉਹ ਹੋ ਗਿਆ ਵਾ ਜ਼ਿਆਦਾ ਫਿਰ ਦੁਬਾਰਾ ਸਸਤਾ ਜਾਂ ਹੁਣ ਤਾਂ ਬਹੁਤ ਕੇਮਾਰਟ ਤੋਂ ਬੜੇ ਬੜੇ ਸਸਤੇ ਮਿਲਣ ਲੱਗ ਪਏ ਆ ਤੁਸੀਂ ਖਿੱਚੋ ਤੇ ਸੁੱਟ ਦਿਓ ਮੇਰੇ ਖਿਆਲ 20-25 ਦਾ ਹੋਊਗਾ ਉਹ ਆਮ ਅੱਜ ਕੱਲ੍ਹ ਹਾਂ ਅੱਜ ਕੱਲ੍ਹ ਨਿਆਣੇ ਖੇਡਣ ਦੇ ਲਈ ਵਰਤਦੇ ਪਹਿਲਾਂ ਕਿੱਡੀ ਗੱਲ ਹੁੰਦੀ ਸੀ ਉਹਨਾਂ ਦੀ ਹਨਾ
1: ਬਿਲਕੁਲ ਤੇ ਇਹ ਤੇ ਵਾਕਈ ਇਹੀ ਹੈ ਯਾਦਾਂ ਫੋਟੋਆਂ ਦੀ ਜਿਵੇਂ ਆਪਾਂ ਸਟਾਰਟਿੰਗ 'ਚ ਇਹ ਗੱਲ ਕੀਤੀ ਹਰ ਫੋਟੋ ਸਿਰਫ ਇੱਕ ਫੋਟੋ ਨਹੀਂ ਹੁੰਦੀ ਉਹਦੇ ਪਿੱਛੇ ਇੱਕ ਯਾਦ ਜੁੜੀ ਹੁੰਦੀ ਹੈ ਤੇ ਉਹ ਜਦੋਂ ਵੀ ਤੁਸੀਂ ਫੋਟੋ ਵੇਖੋ ਸਪੈਸ਼ਲੀ ਸੋਚੋ ਜ਼ਰੂਰ ਕਿ ਇਹਦੇ ਪਿੱਛੇ ਮਤਲਬ ਉਹ ਟਾਈਮ ਨੂੰ ਯਾਦ ਕਰ ਲਓ ਹੈ ਨਾ ਸਪੈਸ਼ਲੀ ਜਿਵੇਂ ਉਹਨਾਂ ਨੇ ਫੋਟੋ ਭੇਜਿਆ ਸੀਗਾ ਆਪਣੇ ਪੂਰੇ ਫੈਮਿਲੀ ਦਾ ਇੱਕ ਸਾਰੇ ਪਰਿਵਾਰ ਦੇ ਬੱਚਿਆਂ ਦਾ ਇੱਕੋ ਇੱਕ ਫੋਟੋ ਅਤੇ ਇਸ ਤਰੀਕੇ ਦੀ ਛੋਟੀ ਛੋਟੀ ਯਾਦਾਂ ਆਪਣੇ ਕੋਲ ਹੈ ਅਤੇ ਆਪਾਂ ਬਲੈਸਡ ਹੀ ਹਾਂ ਕਿ ਹਜੇ ਵੀ ਆਪਾਂ ਸਾਂਭ ਕੇ ਰੱਖੀਏ ਜਾਂ ਅਵੇਲੇਬਲ ਹੈ ਨਹੀਂ ਤਾਂ ਉਸ ਟਾਈਮ 'ਤੇ ਕਈ ਜੀ ਜਿਹੜੇ ਆਪਣੇ ਕੋਲ ਨਹੀਂ ਵੀ ਰਹੇ ਤੇ ਉਹ ਫੋਟੋ ਹੀ ਹੈ ਜਿਹੜੀ ਤੁਹਾਨੂੰ ਉਹਨਾਂ ਦੀ ਇੱਕ ਯਾਦ ਜਾਂ ਆਪਣੇ ਬੱਚਿਆਂ ਨੂੰ ਅੱਗੇ ਤੁਸੀਂ
0: ਜੁੜੀ ਰੱਖਦੀ ਹੈ
1: ਜੀ ਜੀ
0: ਤੇ ਕੁਛ ਮੈਸੇਜ ਫਿਰ ਆਪਾਂ ਯਾਦ ਚ ਲੈਂਦੇ ਮਨ ਸਾਹਿਬ ਨੇ ਇੱਕ ਹੋਰ ਭੇਜੀ ਅੱਛਾ ਮਨ ਸਾਹਿਬ ਇਹ ਤੁਹਾਡੇ ਵਿਆਹ ਦੀ ਵਾਹ ਕਿਆ ਬਾਤ ਹੈ ਤੇ ਆਹ ਵਾਲੀ ਫੋਟੋ ਸਮਾਈਲ ਬਰਕਰਾਰ ਅੱਜ ਤੱਕ ਹਾਂ ਬਿਲਕੁਲ ਬਿਲਕੁਲ ਸਮਾਈਲ ਬਰਕਰਾਰ ਤੇ ਮਿਹਰਬਾਨੀ ਪਿੱਛੇ ਕੌਣ ਆ ਵੀਰ ਬਾਕੀ ਦੋ ਤਾਂ ਮੈਂ ਪਛਾਣ ਲਏ ਬੰਦੇ ਮੈਨੂੰ ਕਹਿੰਦੇ ਅਰਨਵ ਦਾ ਬਚਪਨ ਬਹੁਤ ਮਿਸ ਕਰਦੀ ਹਾਂ ਮੈਂ ਬਹੁਤ ਕਹਿੰਦੇ ਗਲੂਚਾ ਹੁੰਦਾ ਸੀਗਾ ਗੋਲੂ ਜਾ ਅੱਛਾ ਗੋਲੂ ਜਾ ਬੱਚੇ ਪਹਿਲਾਂ ਸ਼ੁਰੂ 'ਚ ਇੱਦਾਂ ਹੀ ਹੁੰਦੇ ਗੋਲੂ ਮੋਲੂ ਜੇ ਬਾਅਦ 'ਚ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਵੱਧਦੇ ਫਿਰ ਹੋਈ ਜਾਂਦੇ ਪਤਲੇ ਨਵਦੀਪ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਲੈਸ ਲੈਫਟ 'ਤੇ ਇਹਨਾਂ ਫੋਟੋ ਭੇਜੀ ਹੈ ਮੇਰੇ ਪਾਪਾ ਅਤੇ ਰਾਈਟ ਦੇ ਵਿੱਚ ਮੈਂ ਅਤੇ ਮੇਰੀ ਰੁਬਾਬ ਕੌਰ ਦੀ ਐਵਰੀ ਵਨ ਸੇ ਕਿ ਮੇਰੀ ਅਤੇ ਮੇਰੀ ਬੇਟੀ ਛੋਟੇ ਹੁੰਦੇ ਸੇਮ ਆ ਅੱਛਾ ਜੀ ਹਾਂ ਵਾਕਈ ਸੋ ਕਈ ਫੀਚਰ ਜਿਹੜੇ ਨਾ ਬਿਲਕੁਲ ਹੀ ਨਿੱਕੇ ਹੁੰਦਿਆਂ ਦੇ ਰਲਦੇ ਹੁੰਦੇ ਆ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਅਤੇ ਉੱਪਰ ਵਾਲੀ ਕਹਿੰਦੇ 2008 ਦੀ ਅਤੇ ਥੱਲੇ ਵਾਲੀ ਹੁਣ ਦੀ ਵੀਰ ਜੀ। ਹਾਂ ਬਿਲਕੁਲ ਹੀ ਬੜਾ ਫਰਕ ਪੈ ਗਿਆ ਜੀ, ਬਿਲਕੁਲ ਹੀ ਸ਼ਕਲ ਚੇਂਜ ਹੋ ਗਈ। ਅਤੇ ਧੰਨਵਾਦ, ਮਿਹਰਬਾਨੀ ਤੁਹਾਡੀਆਂ, ਆਪਣੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮੇਰੇ ਮੰਮੀ ਡੈਡੀ ਜੀ ਕਹਿੰਦੇ ਕਿ ਈਅਰ 1987 ਦੇ ਵਿੱਚ, ਵਾਹ। ਸੋ ਕਿਆ ਸੋਹਣੀਆਂ ਤੁਸੀਂ ਇੱਥੇ ਵੀ ਯਾਦਾਂ ਸਾਰਿਆਂ ਨੇ ਸਾਂਭ ਕੇ ਰੱਖੀਆਂ, ਅਤੇ ਹੁਣ ਮੈਂ ਬਾਕੀਆਂ ਨੂੰ ਤਾਂ ਨਹੀਂ ਵਿਖਾ ਸਕਦਾ। ਚਲੋ ਆਪਾਂ ਗੱਲ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮੱਚ ਬਰਥਡੇ ਵਿਸ਼ਿਸ਼ ਦੇ ਲਈ, ਅਤੇ ਟਾਈਮ ਫਲਾਈਜ਼ ਬਟ ਮੈਮਰੀਜ਼ ਦੇ ਸਟੇਜ਼ ਫੋਰ ਐਵਰ, ਬਰਥਡੇ ਬੋਏ ਦੀ ਫੋਟੋ। ਅੱਜ ਅਸੀਸ ਦੇ ਬ੍ਰਦਰ ਦਾ ਬਰਥਡੇ ਆ ਨਾ, ਅਤੇ ਉਹ ਫੋਟੋ ਭੇਜ ਰਹੇ ਨੇ ਨਿੱਕੇ ਸਰਦਾਰ ਜੀ, ਅਤੇ ਹੁਣ ਵੱਡੇ ਗੱਭਰੂ ਸਰਦਾਰ ਜੀ ਹੋ ਗਏ ਨੇ, ਅਤੇ ਬਹੁਤ ਬਹੁਤ ਵਧਾਈਆਂ ਇੱਕ ਵਾਰੀ ਫਿਰ ਤੁਹਾਨੂੰ। ਅਤੇ ਕਹਿੰਦੇ ਨੇ ਕਿ ਓਕੇ, ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ ਹੈ, ਕਿਆ ਬਾਤਾਂ ਹੈ ਮਾਨ ਸਾਹਿਬ, ਥੈਂਕ ਯੂ। ਅਤੇ ਜਤਿੰਦਰ ਜੀ ਕਹਿੰਦੇ ਕਿ ਓਨਲੀ ਫਿਊ ਪਿਕਸ ਵਿਦ ਮਾਈ ਫਾਦਰ ਇਨ ਸਮਵੇਅਰ 83-84 ਦੇ ਵਿੱਚ, ਅਤੇ ਜਦੋਂ ਮੈਂ 1.5 ਸਾਲ ਦਾ ਸੀ। ਫਾਦਰ ਪਾਸਟ ਵੇ ਬਟ ਕਹਿੰਦੇ ਕਿ ਹੀ ਲਿਵਸ ਵਿਨ ਫੋਟੋਜ਼ ਔਰ ਮੈਮਰੀਜ਼, ਦਾ ਓਨਲੀ ਮਿਸਿਸ ਦੈਮ ਐਂਡ ਆਲਵੇਜ਼ ਚੈੱਕ ਇਨ ਦਾ ਫੋਟੋਜ਼, ਅਤੇ ਫੋਟੋ ਆਰ ਨੋ ਪਾਰਟ ਆਫ ਲਾਈਫ ਐਂਡ ਕਲਿਕਡ ਸੋ ਮੈਨੀ ਪਿਕਸ ਐਂਡ ਆਈ ਹੈਵ 28,856 ਫੋਟੋਜ਼, ਆਲਵੇਜ਼ ਗੋ ਬੈਕ ਐਂਡ ਚੈੱਕ ਅਗੇਨ ਐਂਡ ਅਗੇਨ। ਰਜਿੰਦਰ ਜੀ ਧੰਨਵਾਦ ਤੁਹਾਡਾ। ਅੱਛਾ, ਇਹਨਾਂ ਨੇ ਭਗਵੰਤ ਮਾਨ ਦੇ ਨਾਲ ਖਿਚਾਈ, ਅੱਜ ਕੱਲ੍ਹ ਨਾ ਫੋਟੋਆਂ ਪਾਇਆ ਕਰੋ, ਅੱਜ ਕੱਲ੍ਹ ਤਾਂ ਫੋਟੋਆਂ ਫਾਟੋਆਂ ਦਾ ਰੌਲਾ ਬੜਾ ਜੇ ਅੱਜ ਕੱਲ੍ਹ, ਤੁਹਾਡੀ ਵੀ ਮਾਸਕ ਮੂਸਕ ਪਾ ਕੇ ਭਲਾ ਜੀ ਭਲਾ ਕੱਲ੍ਹ, ਅੱਜ ਕੱਲ੍ਹ ਤਾਂ ਬਹੁਤ ਕੁਝ ਚੱਲੀ ਜਾਂਦਾ ਜੇ। ਮੈਂ ਨਾ ਅੱਗੇ ਵੇਖਣ ਡਿਆ ਵੀ ਸਭ ਤੋਂ ਵੱਧ ਜਿਹੜਾ AI ਦਾ ਜਿਹੜਾ ਦੁਰਵਰਤੋਂ ਕਹੂੰਗਾ ਮੈਂ, ਤੇ ਉਹ ਆਪਣੇ ਪੰਜਾਬੀ ਪੋਲੀਟੀਸ਼ੀਅਨ ਕਰ ਰਹੇ ਅੱਜ ਕੱਲ੍ਹ, ਉਹਨਾਂ ਵੀਡੀਓਜ਼ ਦੇ ਵਿੱਚ, ਫੋਟੋਆਂ ਦੇ ਵਿੱਚ, ਮਤਲਬ ਪਤਾ ਨਹੀਂ ਉਹਨਾਂ ਨੂੰ ਕੀ ਲੱਗਦਾ ਵਾ ਸ਼ਾਇਦ, ਵੀ ਬਾਕੀਆਂ ਨੂੰ ਕੋਈ ਸਮਝ ਹੀ ਨਹੀਂ ਆ ਵੀ ਅੱਜ ਦੁਨੀਆਂ ਕਿੱਥੇ ਪਹੁੰਚ ਗਈ ਹੈ, ਪਰ ਫਿਰ ਵੀ ਪਤਾ ਨਹੀਂ ਜੇ ਕਿਸੇ 'ਤੇ ਅਸਰ ਕਰਦੀਆਂ ਹੋਣਗੀਆਂ,
1: ਕੋਈ ਪਲੇਜਰਿਜ਼ਮ ਨਹੀਂ ਹੁੰਦਾ।
0: ਚਲੋ ਫਿਰ ਆਪਾਂ ਲਈਏ ਇਜਾਜ਼ਤ।
1: ਜੀ ਜੀ।
0: ਸੋ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਦੋ ਜਿਹੜੇ ਰਿਸ਼ਤੇ ਆਏ ਸੀ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ। ਅਤੇ ਇਹਦੇ ਵਿੱਚ ਇੱਕ ਰਿਸ਼ਤਾ ਜੀ ਲੜਕੀ ਦੀ ਭਾਲ ਦੇ ਵਿੱਚ, 84-55 ਫੁੱਟ 10 ਇੰਚ ਹਾਈਟ ਇਹਨਾਂ ਦੀ, ਅਤੇ BTEC ਇਹਨਾਂ ਨੇ ਕੀਤੀ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਆਸਟ੍ਰੇਲੀਅਨ ਸਿਟੀਜ਼ਨ ਨੇ, ਡਿਵੋਰਸ ਹੋਇਆ ਵਾ, 10 ਸਾਲਾਂ ਦਾ ਬੱਚਾ, 50-50 ਸ਼ੇਅਰ ਕਸਟਡੀ ਦੇ ਵਿੱਚ, ਪਿੱਛੋਂ ਇਹ ਲੁਧਿਆਣੇ ਤੋਂ ਨੇ, ਅਤੇ ਇੰਜੀਨੀਅਰ ਦੀ ਜੋਬ ਕਰ ਰਹੇ ਨੇ, 1,00,000+ ਦਾ ਪੈਕੇਜ ਆ, ਅਤੇ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ 'ਤੇ ਵੀਜ਼ੇ 'ਤੇ ਇਹ ਪਾਰਟਨਰ ਭਾਲਦੇ ਨੇ, ਅਤੇ ਬਿਲੋਂਗ ਟੂ ਵੈੱਲ ਰੈਪੂਟਿਡ ਫੈਮਿਲੀ, ਅਤੇ ਇੰਡੀਆ ਦੇ ਵਿੱਚ ਵੀ, ਅਤੇ ਇਹ ਆਪਣਾ ਇੱਥੇ ਵੀ ਇਹਨਾਂ ਕੋਲ ਆਪਣਾ ਘਰ ਆ। ਅਤੇ ਬਾਕੀ ਤੁਸੀਂ ਜੋ ਵੀ ਤੁਹਾਡੀ ਜਿਹੜੀ ਕੁਐਰੀ ਆ ਉਹ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ। ਨੰਬਰ ਲੈਣ ਦੇ ਲਈ ਤੁਸੀਂ 1 ਨੰਬਰ ਰਿਸ਼ਤੇ ਦੀ ਡਿਟੇਲ ਮੰਗ ਲਿਓ। ਅਤੇ ਧੰਨਵਾਦ ਮਿਹਰਬਾਨੀ ਜੀ। ਅਤੇ ਇੱਕ ਹੋਰ ਰਿਸ਼ਤਾ ਹੈ ਜੀ, ਇਹ ਲੜਕੇ ਦੀ ਭਾਲ ਆ, 5'8" ਹਾਈਟ ਆ ਕੁੜੀ ਦੀ, 99 ਬੌਨ, ਅਤੇ ਸਮਾਰਟ ਬਿਊਟੀਫੁਲ ਵੈੱਲ ਬਿਹੇਵਡ ਗਰਲ, ਨੋਨ ਅਲਕੋਹਲਿਕ, ਨੋਨ ਸਮੋਕਰ, ਚਾਰਮਿੰਗ, ਵੈੱਲ ਐਜੂਕੇਟਿਡ, ਅਤੇ ਵੈੱਲ ਪ੍ਰਜੈਂਟਿਡ, ਗਰਾਊਂਡਿਡ, ਡਿਸਿਪਲਿਨ, ਮਾਡਰਨ ਆਊਟਲੁੱਕ, ਅਤੇ ਸਟਰੋਂਗ ਸਿੱਖ ਵੈਲਿਊਜ਼ ਦੇ ਵਿੱਚ ਬਿਲੀਵ ਕਰਦੇ ਨੇ, ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਈਵੇਟ ਸਕੂਲ ਦੀ ਆ, ਅਤੇ ਬੈਂਟਲੀ ਦੇ ਵਿੱਚ ਰਹਿੰਦੇ ਨੇ, ਅਤੇ IT ਪ੍ਰੋਫੈਸ਼ਨ ਦੇ ਵਿੱਚ ਨੇ। ਸੋ ਇਹਨਾਂ ਦਾ ਜਿਹੜਾ ਸਾਰੀ ਦਾ ਸਾਰਾ ਪਰਿਵਾਰ ਜਿਹੜਾ ਉਹ ਇੱਥੇ ਹੀ ਆ ਚਿਰਾਂ ਤੋਂ, ਅਤੇ ਇੱਥੋਂ ਦੇ ਸਿਟੀਜ਼ਨ ਨੇ। ਅਨਮੈਰਿਡ ਚਾਹੀਦਾ ਵਾ ਲੜਕਾ, ਅਤੇ ਲੜਕਾ ਜਿਹੜਾ ਇੱਥੋਂ ਦਾ ਚਾਹੀਦਾ ਵਾ, ਅਤੇ ਮੈਲਬਨ ਦਾ ਹੋਵੇ ਜਾਂ ਬਹੁਤ ਬਿਹਤਰ। ਅਤੇ ਜਿਹੜਾ ਇਹਨਾਂ ਦਾ ਆਪਦਾ ਬੈਕਗਰਾਊਂਡ ਆ ਕੁੜੀ ਦਾ, ਉਹ ਅੰਮ੍ਰਿਤਸਰ ਦਾ ਵਾ। ਅਤੇ ਕੋਈ ਹੋਰ ਜਾਣਕਾਰੀ ਤਾਂ ਉਹ ਤੁਸੀਂ ਇਹਨਾਂ ਕੋਲੋਂ ਬਾਅਦ ਵਿੱਚ ਫਿਰ ਲੈ ਸਕਦੇ ਹੋ। ਤੁਸੀਂ ਇਸ ਟਾਈਮ ਇਹ ਯੂਨੀਵਰਸਿਟੀ ਦੇ ਵਿੱਚ ਕਰ ਰਹੇ ਨੇ ਜੋਬ। ਅਤੇ ਜਟਸਿਕ ਪਰਿਵਾਰ ਦਾ ਮੁੰਡਾ ਚਾਹੀਦਾ ਵਾ, 26-29 ਸਾਲਾਂ ਦੇ ਦਰਮਿਆਨ ਦਾ, ਟੋਲ ਹੋਵੇ, ਹੈਂਡਸਮ ਹੋਵੇ, ਪ੍ਰੋਫੈਸ਼ਨਲ ਹੋਵੇ, ਕੁਆਲੀਫਾਈਡ ਹੋਵੇ, ਨੋਨ ਅਲਕੋਹਲਿਕ ਬੋਏ ਹੋਵੇ, ਅਤੇ ਬੰਦਾ ਜਾਂ ਇੱਥੇ ਜੰਮਿਆ ਹੋਵੇ ਜਾਂ ਇੱਥੇ ਚਿਰਾਂ ਤੋਂ ਰਹਿੰਦਾ ਹੋਵੇ ਜਾਂ ਇੱਥੇ ਵੱਡਾ ਹੋਇਆ ਹੋਵੇ, ਅਤੇ ਪ੍ਰੈਫਰ ਕਰਨਗੇ ਕਿ ਸਾਊਥ ਈਸਟ ਮੈਲਬਨ ਵਾਲੇ ਪਾਸੇ ਦਾ ਹੋਵੇ। ਸੋ ਤੁਸੀਂ ਜੇਕਰ ਇਹਨਾਂ ਰਿਸ਼ਤਿਆਂ ਦੇ ਬਾਰੇ ਹੋਰ ਜਾਣਕਾਰੀਆਂ ਲੈਣੀਆਂ ਤਾਂ ਫਿਰ ਤੁਹਾਨੂੰ ਆਪਾਂ ਨੰਬਰ ਦੇ ਦਾਂਗੇ, ਬਾਕੀ ਦੀ ਗੱਲਬਾਤ ਤੁਸੀਂ ਆਪੇ ਕਰਨੀ ਹੈ। ਬੇਨਤੀ ਇੱਕ ਵਾਰੀ ਫਿਰ ਤੋਂ ਇਹੋ ਕਿ ਅਸੀਂ ਕੋਈ ਮੈਚ ਮੇਕਿੰਗ ਨਹੀਂ ਕਰਦੇ, ਆਪਾਂ ਸਿਰਫ ਅਤੇ ਸਿਰਫ ਤੁਹਾਡੀਆਂ ਅਨਾਊਂਸਮੈਂਟਸ ਤੁਹਾਡੀਆਂ ਕਰਦੇ ਹਾਂ, ਅਤੇ ਲਈ ਆਪਾਂ ਇਜਾਜ਼ਤ
1: ਜੀ। ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਕਾਰਜਕ੍ਰਮ, ਅਤੇ ਇਸ ਤਰੀਕੇ ਦੇ ਹੋਰ ਸੋਹਣੇ ਸੋਹਣੇ ਪ੍ਰੋਗਰਾਮ ਸੁਣਨ ਲਈ ਤੁਸੀਂ ਬਣੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ,
0: 1674 AM, ਅਤੇ ਜਾਂਦੇ ਜਾਂਦੇ ਗਾਣਾ ਸੁਣਦੇ ਜੀ, ਅਮਰਿੰਦਰ ਗਿੱਲ ਦਾ ਗਾਣਾ ਕੌਫੀ। ਹਾਂਜੀ, ਸੋ ਨਵਾਂ ਆਇਆ ਗਾਣਾ, ਹੁਣ ਤੱਕ ਤੁਸੀਂ ਸੁਣ ਲਿਆ ਹੋਊਗਾ, ਜੇ ਨਹੀਂ ਸੁਣਿਆ ਤਾਂ ਆਓ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਾਈਮ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਨੇ, ਟੋਰੋਂਟੋ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਆਪਾਂ ਹਰ ਹਫ਼ਤੇ ਗੱਲ ਤੁਹਾਡੇ ਨਾਲ ਕਰਦੇ ਹਾਂ ਕਲਾਈਮੇਟ ਕੰਟਰੋਲ ਦੀ। ਸੋ ਅੱਜ ਦੇ ਦਿਨ ਵੀ ਉਹੀ ਸਿਲਸਿਲਾ ਉੱਥੋਂ ਹੀ ਅੱਗੇ ਆਪਾਂ ਕੰਟੀਨਿਊ ਰੱਖਾਂਗੇ। ਅਸਲ ਦੇ ਵਿੱਚ ਕਲਾਈਮੇਟ ਕੰਟਰੋਲ ਆਪਾਂ ਜਾਣ ਲਿਆ ਕੀ ਇਹਦੇ ਖਮਿਆਜੇ ਨੇ, ਕੀ ਆਪਾਂ ਭੁਗਤ ਰਹੇ ਹਾਂ, ਉਹ ਸ਼ਾਇਦ ਆਪਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਤਾ ਨਹੀਂ ਹੈ। ਸੋ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੇ ਐਪੀਸੋਡ 'ਚ ਵੀ, ਉਹੀ ਕੰਟੀਨਿਊ ਰਹਿਣਗੇ। ਆਓ ਜਾਣਦੇ ਹਾਂ ਕਿ ਇਹਦੇ ਨੁਕਸਾਨ ਨੇ ਸਾਨੂੰ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
5: ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਤੁਹਾਡੀ ਟੀਮ ਨੂੰ, ਤੁਹਾਨੂੰ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
4: ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਂਝ ਪਾਉਣ ਦੇ ਲਈ। ਤੇ ਆਪਾਂ ਕਲਾਈਮੇਟ ਕੰਟਰੋਲ ਦੇ ਉੱਤੇ ਗੱਲਬਾਤ ਕਰ ਰਹੇ ਸਨ, ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਵਾ, ਖੇਤੀਬਾੜੀ ਦਾ ਬਹੁਤ ਨੁਕਸਾਨ ਹੋ ਰਿਹਾ, ਲੋਕਾਂ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ, ਸਾਡੀ ਜ਼ਮੀਨ ਦਾ, ਪਾਣੀਆਂ ਦਾ ਬਹੁਤ ਨੁਕਸਾਨ ਹੋ ਰਿਹਾ। ਹਾਲੇ ਉਸ ਢੰਗ ਦੇ ਨਾਲ ਸ਼ਾਇਦ ਲੋਕਾਂ ਤੱਕ ਗੱਲ ਪਹੁੰਚ ਨਹੀਂ ਰਹੀ ਜਾਂ ਫਿਰ ਓਹਲੇ ਆ, ਕਿਉਂਕਿ ਮੀਡੀਆ ਵੀ ਉਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਵਰ ਨਹੀਂ ਕਰ ਰਿਹਾ। ਜੇ ਆਪਾਂ ਸ਼ੁਰੂਆਤ ਕਰੀਏ ਤਾਂ ਇਸ ਟਾਈਮ ਦੇ ਉੱਤੇ ਕੀ ਆਪਾਂ ਨੋਟਿਸ ਕਰਦੇ ਹਾਂ, ਜਿਹੜੀਆਂ ਚੀਜ਼ਾਂ ਤੁਸੀਂ ਉੱਥੇ ਜ਼ਮੀਨੀ ਹਕੀਕਤ ਤੁਸੀਂ ਜਾਣ ਕੇ ਆਏ ਜੋ ਲਗਾਤਾਰ ਤੁਹਾਡੀ ਟੀਮ ਜਾਣ ਰਹੀ ਹੈ, ਕੀ ਐਸੇ ਖਮਿਆਜੇ ਨੇ ਜਿਹੜੇ ਆਪਾਂ ਭੁਗਤ ਰਹੇ ਹਾਂ?
5: ਹਾਂਜੀ ਬਿਲਕੁਲ ਬਾਈ ਜੀ, ਕਿਉਂਕਿ ਜਿਹੜਾ ਇਹ ਥੋੜਾ ਜਿਹਾ ਜਲਵਾਯੂ ਤਬਦੀਲੀ ਦਾ ਆ, ਕਈ ਵਾਰੀ ਮਨੁੱਖੀ ਮਨ ਨੂੰ ਸਮਝ ਨਹੀਂ ਪੈਂਦਾ, ਕਿਉਂਕਿ ਅਸੀਂ ਆਦੀ ਆ, ਜਦੋਂ ਅਸੀਂ ਸੰਕਟ ਦੀ ਗੱਲ ਕਰਦੇ ਹਾਂ ਸਾਡੇ ਮਨ ਚ ਹੁੰਦਾ ਵੀ ਫਲਾਨੇ ਥਾਂ ਤੇ ਐਕਸੀਡੈਂਟ ਹੋਇਆ, 40 ਬੰਦੇ ਮਰ ਗਏ, ਸਾਨੂੰ ਸਮਝ ਆ ਜਾਂਦਾ ਫਲਾਨੇ ਥਾਂ ਤੇ ਭੂਚਾਲ ਆਇਆ, ਉੱਥੇ 10,000 ਬੰਦਾ ਮਰ ਗਿਆ, ਤੇ ਉਹ ਕਿਉਂਕਿ ਇੱਕ ਦਿਨ ਚ ਵਾਪਰਦੀ ਆ, ਉਹਦੀਆਂ ਤਸਵੀਰਾਂ ਆ ਜਾਂਦੀਆਂ ਨੇ, ਸਭ ਨੂੰ ਪਤਾ ਇੱਦਾਂ ਦੀਆਂ ਅਸੀਂ ਆਪਣੀ ਜ਼ਿੰਦਗੀ ਚ ਸੁਣਦੇ ਆਏ ਹਾਂ, ਤੇ ਸਾਨੂੰ ਉਹਦਾ ਪੂਰਾ ਸਾਡੇ ਦਿਮਾਗ ਨੂੰ ਪਤਾ। ਫਿਰ ਜਲਵਾਯੂ ਤਬਦੀਲੀ ਆ ਇਹਦੇ ਬਾਰੇ, ਕਿਉਂਕਿ ਇੱਕ ਨਵੀਂ ਚੀਜ਼ ਆ, ਨਵਾਂ ਸੰਕਟ ਹੈ, ਤੇ ਨਾਲੇ ਅਸੀਂ ਇਹਨੂੰ ਦੇਖ ਨਹੀਂ ਸਕਦੇ, ਹੱਥ ਨਹੀਂ ਲਾ ਸਕਦੇ, ਇਹਦੀ ਫੋਟੋ ਨਹੀਂ ਖਿੱਚ ਸਕਦੇ, ਤੇ ਇਹ ਇੱਕੋ ਟਾਈਮ ਤੇ ਹਰ ਥਾਂ ਤੇ ਵੀ ਹੈ ਤੇ ਕਿਤੇ ਵੀ ਨਹੀਂ, ਕਿਉਂਕਿ ਆਪਾਂ ਕਿਤੇ ਵੀ ਇਹਨੂੰ ਹੱਥ ਨਹੀਂ ਲਾ ਸਕਦੇ, ਫੋਟੋ ਨਹੀਂ ਖਿੱਚ ਸਕਦੇ, ਪਰ ਉਹਦਾ ਜਿਹੜਾ ਖਮਿਆਜਾ, ਜਿਹੜਾ ਉਹਦਾ ਨੁਕਸਾਨ ਹੋ ਰਿਹਾ, ਹਰ ਥਾਂ ਹੋ ਰਿਹਾ। ਸੋ ਪੰਜਾਬ ਜਿਹਦੇ ਨਾਲ ਆਪਣਾ ਸੰਬੰਧ ਹੈ, ਹੁਣ ਆਮ ਤੌਰ ਤੇ ਕਿ ਜਿਹੜੇ ਲੋਕ ਖਾਸ ਕਰਕੇ ਸ਼ਹਿਰਾਂ ਚ ਰਹਿੰਦੇ ਨੇ, ਖਾਸ ਕਰਕੇ ਉਹ ਲੋਕ ਜਿਹਨਾਂ ਦਾ ਪਿੰਡਾਂ ਨਾਲ ਸੰਬੰਧ ਨਹੀਂ ਜਾਂ ਖੇਤੀ ਨਾਲ ਸੰਬੰਧ ਨਹੀਂ, ਉਹਨਾਂ ਦੇ ਮਨ ਚ ਇੱਕ ਸੰਕਲਪ ਬਣਿਆ ਹੋਇਆ ਹੈ, ਬਈ ਗਰਮੀ ਪੈ ਗਈ, ਚਲੋ 47 ਡਿਗਰੀ ਪੈ ਗਈ, ਜ਼ਿਆਦਾ ਆ, ਪਰ ਆਪਾਂ AC ਨੂੰ ਹੋਰ ਤੇਜ਼ ਕਰ ਲਿਆ, ਆਪਾਂ ਬਰਫ਼ ਵਾਲਾ ਪਾਣੀ ਹੋਰ ਪੀ ਲਿਆ, ਤੇ ਹੁਣ 2-4 ਦਿਨ ਪੈ ਗਈ, ਲੰਘ ਗਈ ਤੇ ਕੰਮ ਖਤਮ ਹੋ ਗਿਆ। ਸਾਡਾ ਇੱਕ ਇਹ ਬਣਿਆ ਹੋਇਆ ਵੀ ਬਾਰਿਸ਼ ਆ ਗਈ ਜਾਂ ਕੁਛ ਹੋ ਗਿਆ। ਦਰਅਸਲ ਜਿਹੜੀ ਇਹ ਜਲਵਾਯੂ ਨਾਲ ਜਿਹੜੀ ਆਈ ਹੋਈ ਗਰਮੀ ਦੀ ਲਹਿਰ ਹੈ, ਉਹ ਮੌਸਮ ਨਹੀਂ ਆ ਵੀ ਟੈਂਪਰੇਚਰ ਹੋ ਗਿਆ, ਤੇ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੇ, ਕਿਉਂਕਿ ਸਾਰਾ ਕੁਛ ਸਾਹਮਣੇ ਵਾਪਰ ਰਿਹਾ, ਉਹ ਤਾਂ ਵੇਖਦੇ ਨੇ ਵੀ ਇਹਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਇਸ ਟੈਂਪਰੇਚਰ ਦਾ, ਉਹ ਸਾਡੀ ਜਿਹੜੀਆਂ ਕਿਉਂਕਿ ਮਨੁੱਖ ਹੋਰ ਸਾਰੀਆਂ ਚੀਜ਼ਾਂ ਤੋਂ ਬਿਨਾਂ ਜੀਉ ਸਕਦਾ ਹੈ ਨਾ। ਸਾਡੇ ਕੋਲ ਘਰ ਵੱਡਾ ਆ, ਅਸੀਂ ਛੋਟਾ ਲੈ ਲਾਂਗੇ, ਜੇ ਕੋਈ ਛੋਟਾ ਘਰ ਵੀ ਢਹਿ ਜਾਵੇ ਤੁਹਾਡਾ, ਤੁਸੀਂ ਭੂਚਾਲ ਦੇ ਵਿੱਚ ਤੁਸੀਂ ਤੰਬੂ ਲਾ ਲਓਗੇ, ਹੈ ਤੁਹਾਡੇ ਕੋਲ ਕੱਪੜੇ ਘੱਟ ਨੇ, ਤੁਸੀਂ ਕੱਪੜੇ ਘੱਟ ਨਾਲ ਜੀਉ ਲਓਗੇ। ਪਰ ਇੱਕ ਚੀਜ਼ ਜੇ ਤੋਂ ਬਿਨਾਂ ਅਸੀਂ ਨਹੀਂ ਜੀ ਸਕਦੇ, ਉਹ ਹੈਗਾ ਆ ਸਾਡਾ ਜਿਹੜਾ ਖੁਰਾਕ, ਖਾਣਾ, ਅੰਨ ਜਿਹਨੂੰ ਕਹਿੰਦੇ ਆ। ਸੋ ਜਿਹੜਾ ਜਲਵਾਯੂ ਤਬਦੀਲੀ ਹੈ, ਇਹਦਾ ਸਾਡੀ ਜਿਹੜੀ ਖੁਰਾਕ ਹੈ, ਫੂਡ ਚੇਨ ਹੈ, ਉਹਦੇ ਨਾਲ ਸਭ ਤੋਂ ਸਿੱਧਾ ਤੇ ਸਭ ਤੋਂ ਮਾਰੂ ਰਿਸ਼ਤਾ ਹੈ। ਤੇ ਹੁਣ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਗਰਮੀ ਪਈ, ਡੇਢ ਮਹੀਨਾ ਪਈ, ਤੇ ਜਿਹੜਾ ਇੱਕ ਬੰਦਾ ਸ਼ਹਿਰੀ ਹੈ ਜਾਂ ਈਵਨ ਜਿਹੜਾ ਕੋਈ ਪਿੰਡ ਦਾ ਬੰਦਾ ਵੀ ਹੈ, ਉਹਦਾ ਖੇਤੀ ਨਾਲ ਵਾਹ ਨਹੀਂ ਹੈ, ਉਹਦਾ ਇੰਨਾ ਕੀ ਰਿਸ਼ਤਾ ਵੀ ਉਹ ਆਪਣੇ ਘਰ ਗਿਆ, ਮੁੜ ਕੇ ਆ ਗਿਆ, ਕੰਮ ਕੇ ਚਲਾ ਗਿਆ। ਹੁਣ ਮੈਂ ਉੱਥੇ ਮੁਕਤਸਰ ਦੇ ਏਰੀਏ ਦੇ ਵਿੱਚ ਫੋਨ ਤੇ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੰਨੀ ਗਰਮੀ ਪਈ ਵੀ ਇੱਕ ਜਾਣ ਵਾਲਾ ਸੀ, ਮੈਨੂੰ ਕੋਈ ਪਛਾਣ ਵਾਲਾ, ਉਹਨਾਂ ਨੇ 25 ਖੇਤ ਮੂੰਗੀ ਦੇ ਬੀਜੇ, ਤੇ ਉਹ ਮੂੰਗੀ ਜਦੋਂ ਪੁੰਗਰ ਰਹੀ ਸੀ ਤੇ ਉਧਰੋਂ ਗਰਮੀ ਪੈ ਗਈ ਤੇ ਸਾਰੀ ਦੀ ਸਾਰੀ ਮੂੰਗੀ ਸੜ ਗਈ।
4: ਅੱਛਾ ਜੀ।
5: ਤੇ ਹੁਣ ਤੁਸੀਂ ਵੇਖੋ ਵੀ ਜੇ ਮੂੰਗੀ ਦਾ ਸੀਜ਼ਨ ਸੀ, ਉਹਨੇ ਲਗਾਏ ਕਿੰਨੀਆਂ ਹਵਾਰਾਂ ਲੋਕਾਂ ਨੇ ਹੋਰ ਲਗਾਈ ਹੋਊਗੀ, ਕਿਤੇ ਹੋਊਗੀ ਉਹ ਸੜ ਗਈ। ਜੇ ਮੂੰਗੀ ਸੜ ਗਈ ਤੇ ਨੈਚੁਰਲੀ ਉਹਦਾ ਨੁਕਸਾਨ ਹੋ ਗਿਆ, ਜੇ ਨੁਕਸਾਨ ਹੈ ਉਹਦੀ ਆਮਦਨ ਘੱਟ ਗਈ, ਆਮਦਨ ਘੱਟ ਗਈ ਤੇ ਹੁਣ ਬੈਂਕਰਪਟ ਵੀ ਹੋ ਸਕਦੇ ਨੇ ਲੋਕ। ਜੇ ਮੂੰਗੀ ਦੀ ਉਹ ਫਸਲ ਨਹੀਂ ਬਾਜ਼ਾਰ ਚ ਆਏਗੀ, ਮੂੰਗੀ ਦੀ ਘਾਟ ਹੋਏਗੀ, ਮੂੰਗੀ ਦੀ ਕੀਮਤ ਵਧੇਗੀ। ਸੋ ਜਿਹੜਾ ਇਹ ਗਰਮੀ ਹੈ ਨਾ, ਅਸੀਂ ਇਹਨੂੰ ਉੱਥੇ ਹੀ ਸਾਡਾ ਮਨ, ਕਿਉਂਕਿ ਅਸੀਂ ਆਦੀ ਹਾਂ ਵੀ ਹੜ ਆਇਆ ਬੰਦੇ ਮਰ ਗਏ ਗੱਲ ਖਤਮ ਹੋ ਗਈ। ਪਰ ਇਹ ਜਿਹੜੀ ਗਰਮੀ ਪਈ ਹੈ, ਇਹ ਗਰਮੀ ਉਦਣ ਪੈਣ ਤੋਂ ਬਾਅਦ ਜਦੋਂ ਦੂਜੇ ਦਿਨ ਮੀਂਹ ਪੈ ਗਿਆ, ਉਹਦੇ ਨਾਲ ਇਹਦਾ ਕੰਮ ਖਤਮ ਨਹੀਂ ਹੋਇਆ। ਉਹ ਸਾਡੀਆਂ ਅੱਖਾਂ ਨੂੰ ਜੇ ਨਹੀਂ ਵੀ ਦਿਖਦਾ, ਪਿੰਡ ਵਾਲਿਆਂ ਨੂੰ ਦਿਖਦਾ, ਜਿਹੜਾ ਕਿਸਾਨ ਉਹਨੂੰ ਦਿਖਦਾ, ਪਰ ਜਿਹੜਾ ਸਾਡਾ ਸ਼ਹਿਰੀ, ਕਿਉਂਕਿ ਸਾਡੇ ਸਾਰੇ ਲੀਡਰ ਸ਼ਹਿਰਾਂ 'ਚ ਰਹਿੰਦੇ ਨੇ, ਸਾਰਾ ਸਾਰਾ ਪੰਜਾਬ ਦੇ ਲੀਡਰ 'ਚ, ਜਿਹੜਾ ਬੰਦਾ ਜੀ ਅਬੋਹਰ ਫਾਜ਼ਿਲਕਾ ਤੋਂ ਵੀ ਚੋਣ ਲੜਦਾ, ਉਹ ਵੀ ਚੰਡੀਗੜ੍ਹ ਰਹਿੰਦਾ। ਸੋ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਆ ਪੰਜਾਬ 'ਚ ਕਿਹੜੇ ਭਾਅ ਵਿਕਰੀ ਆ।
4: ਬਿਲਕੁਲ।
5: ਸੋ ਉਹ ਦੱਸ ਰਹੇ ਸੀਗੇ ਵੀ ਮੂੰਗੀ ਦੀ ਫਸਲ ਸਾਰੀ ਸੜ ਗਈ, ਉਹਨਾਂ ਨੇ ਖੱਖੜੀਆਂ ਲਗਾਈਆਂ ਉਹ ਵੀ ਸਭ ਸੜ ਗਈਆਂ, ਹਦਵਾਣੇ ਲਗਾਏ ਹੋਏ ਸੀ ਉਹ ਪਹਿਲਾਂ ਗਰਮੀ ਪੈ ਗਈ, ਫਿਰ ਮੁੜ ਕੇ ਮੀਂਹ ਪੈ ਗਿਆ, ਉਹ ਉਂਝ ਗਲ ਗਏ। ਤੇ ਮੋਗੇ ਦੇ ਆਸੇ ਪਾਸੇ ਇੰਨੀ ਜ਼ਿਆਦਾ ਆਪਣੇ ਗੜੇ ਪਏ ਵੀ ਉਹਨਾਂ ਨੇ ਮੱਕੀ ਜਿਹੜੀ ਸੀ ਇੰਝ ਤੋੜ ਦਿੱਤੀ, ਤੁਸੀਂ ਫੋਟੋ ਵੇਖੋ ਤੁਹਾਨੂੰ ਲੱਗਦਾ ਜਿਵੇਂ ਕਿਸੇ ਕੰਬਾਈਨ ਨਾਲ ਲੈ ਕੇ ਉਹਨੂੰ 2-2 ਫੁੱਟ ਤੋਂ ਵੱਟਿਆ ਹੋਇਆ ਹੋਵੇ। ਤੇ ਆਪਣੇ ਜਲੰਧਰ ਦੇ ਏਰੀਏ ਦੇ ਵਿੱਚ, ਸੁਲਤਾਨਪੁਰ ਦੇ ਏਰੀਏ 'ਚ ਜਿੱਥੇ ਗੜੇ ਨਹੀਂ ਪਏ, ਜਿੱਥੇ ਮੱਕੀ ਪੱਕੀ ਹੋਈ ਹੈ, ਉੱਥੇ ਹਰ 2 ਦਿਨ ਬਾਅਦ ਮੀਂਹ ਪੈ ਜਾਂਦਾ, ਉਹਨਾਂ ਨੂੰ ਪੱਕੀ ਮੱਕੀ ਖੜੀ ਹੋਈ ਨੂੰ ਕੱਟਣ ਦਾ ਟਾਈਮ ਨਹੀਂ ਮਿਲ ਰਿਹਾ। 4 ਹਫ਼ਤੇ ਹੋ ਗਏ, ਉਹ ਕਹਿੰਦਾ ਜੀ ਸਾਡੀ ਮੱਕੀ ਤਿਆਰ ਹੈ, ਅਤੇ ਉਹ ਨਵੀਂ ਕਰਕੇ ਜੇ ਉਹਨੂੰ ਗਰਮੀ ਧੁੱਪਾਂ ਨਾ ਪਈਆਂ ਤੇ ਉਹਦੇ ਵਿੱਚ ਉਹ ਉੱਲੀ ਲੱਗ ਜਾਣੀ ਹੈ ਅਤੇ ਉਹਨਾਂ ਦੀ ਸਾਰੀ ਉਹ ਫਸਲ ਮਰ ਜਾਣੀ। ਸੋ ਬਾਈ ਜੀ ਇਹ ਜਿਹੜਾ ਲਿੰਕ ਹੈ ਨਾ, ਮੈਂ ਇਹ ਜਿਹੜਾ ਅਸੀਂ ਤੁਸੀਂ ਮੈਂ ਅਸੀਂ ਚਾਹ ਰਹੇ ਲੋਕਾਂ ਤੱਕ ਲਿਜਾਣ ਦਾ ਕਿ ਇਹ ਜਿਹੜੀ ਗਰਮੀ ਦੀ ਰੁੱਤ ਹੈ, ਜਦੋਂ ਗਰਮੀ ਇਹ ਆਉਂਦੀ ਹੈ, ਇਹ ਰੁੱਤ ਨਹੀਂ ਹੈ ਗਰਮੀ ਦੀ, ਇਹ ਮੌਸਮ ਦੀ ਖਬਰ ਨਹੀਂ ਹੈ। ਜਦੋਂ ਮੀਂਹ ਪੈਂਦਾ ਇਹ ਮੀਂਹ ਦੀ ਖਬਰ ਨਹੀਂ ਹੈ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ। ਤੇ ਇਹ ਕਿੰਨੀ ਘਾਤਕ ਹੈ, ਕਿੰਨੀ ਵਿਨਾਸ਼ ਹੈ, ਉਹਦਾ ਇਹ ਜਿਹੜਾ ਤਾਂਡਵ ਨਾਚ ਹੈ ਉਹ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ। ਇਹਨਾਂ ਦਿਨਾਂ 'ਚ ਤੁਸੀਂ ਜਿਹੜੇ ਮਰਜ਼ੀ ਇਲਾਕੇ ਨਾਲ ਤੁਹਾਡਾ ਸੰਬੰਧ ਹੋਵੇ, ਤੁਸੀਂ ਫੋਨ ਕਰਕੇ ਪੁੱਛ ਲਓ। ਫਿਰ ਇੰਨੀ ਜ਼ਿਆਦਾ ਗਰਮੀ ਪਈ ਕਿ ਜਿਹੜੇ ਲੋਕਾਂ ਨੇ ਗਾਈਆਂ ਰੱਖੀਆਂ ਹੋਈਆਂ ਨੇ, ਉਹ ਗਾਈਆਂ ਗਰਮੀ ਦੇ ਨਾਲ ਬਿਮਾਰ ਨੇ, ਉਹਨਾਂ ਨੂੰ ਬੁਖਾਰ ਚੜਿਆ ਹੋਇਆ, ਤੇ ਵੈਟਨਰੀ ਡਾਕਟਰ ਕਹਿੰਦੇ ਜੀ ਸਾਨੂੰ ਕੁਛ ਨਹੀਂ ਪਤਾ ਕੀ ਹੈ, ਉਹ ਗਾਂ ਬਿਮਾਰ ਰਹਿੰਦੀ ਹੈ, ਉਹ 2 ਹਫ਼ਤੇ ਤੜਫਦੀ ਹੈ ਫਿਰ ਮਰ ਜਾਂਦੀ ਹੈ। ਮਤਲਬ ਮੈਨੂੰ ਖੁਦ ਜਾਣਦੇ ਨੇ ਲੋਕ ਜਿਹਨਾਂ ਦੀਆਂ ਗਾਵਾਂ ਕਈ ਕਈ ਦਿਨ ਤੜਫ ਕੇ ਮਰ ਗਈਆਂ, ਕੋਈ ਬਿਮਾਰੀ ਨਹੀਂ ਹੈ ਉਹਨਾਂ ਨੂੰ, ਕਿਉਂਕਿ ਗਰਮੀ ਗਾਵਾਂ ਨੇ ਕਦੀ ਇੰਨੀ ਸਹੀ ਨਹੀਂ, ਭਾਵੇਂ ਉਹ ਉੰਨੀ ਪੱਖੇ ਵੀ ਲਗਾਉਂਦੇ ਨੇ ਉਹ। ਸੋ ਇਵੇਂ ਹੀ ਜਦੋਂ ਝੋਨਾ ਲਗਾਉਣ ਰਹੇ ਸੀ, ਉਹ ਅਬੋਹਰ ਵੱਲੋਂ ਮੈਨੂੰ ਫੋਨ ਆਇਆ ਉਹਨਾਂ ਦਾ, ਉਹ ਕਹਿੰਦੇ ਜੀ ਝੋਨੇ ਦੀ ਪਨੀਰੀ, ਝੋਨਾ ਜਿਹੜਾ ਗਰਮੀ ਦੀ ਫਸਲ ਹੈ ਨਾ, ਵੱਧ ਤੋਂ ਵੱਧ ਗਰਮੀ ਚਾਹੀਦੀ ਝੋਨੇ ਨੂੰ, ਪਰ ਝੋਨੇ ਦੀ ਪਨੀਰੀ ਗਰਮੀ ਦੇ ਨਾਲ ਸੜ ਗਈ। ਤੇ ਇਵੇਂ ਹੀ ਜਦੋਂ ਪਹਿਲਾਂ ਆਲੂ ਲੱਗੇ ਸੀਗੇ, ਜਲੰਧਰ ਦੇ ਏਰੀਏ ਚ ਆਲੂ ਬਹੁਤ ਲੱਗਦਾ ਹੈ, ਤੇ ਜਦੋਂ ਉਹਨਾਂ ਨੇ ਆਲੂ ਲਗਾਏ, ਆਲੂ ਉਹ ਤੋਂ 2-3 ਦਿਨ ਬਾਅਦ ਗਰਮੀ ਇੰਨੀ ਪਈ ਤੇ ਉਹਨਾਂ ਦੇ ਆਲੂ ਸੜ ਗਏ, ਉਹਨਾਂ ਨੂੰ ਦੁਬਾਰਾ ਲਾਉਣੇ ਪਏ।
4: ਓਕੇ।
5: ਤੇ ਜਦੋਂ ਮੁੜ ਕੇ ਉਹਨਾਂ ਨੇ ਆਲੂ ਪੱਟੇ, ਆਲੂ ਪੱਟਣ ਤੋਂ ਬਾਅਦ ਇਸ ਵਾਰੀ ਆਲੂ ਦਾ ਬਹੁਤ ਮਾੜਾ ਰੇਟ ਹੈ, ਵਿਕ ਨਹੀਂ ਰਹੇ ਆਲੂ, ਬਿਲਕੁਲ ਹੀ ਨਹੀਂ ਵਿਕ ਰਹੇ, ਤੇ ਲੋਕਾਂ ਨੇ ਆਲੂਆਂ ਦੀਆਂ ਢੇਰੀਆਂ ਲਗਾਈਆਂ ਹੋਈਆਂ ਸੀਗੀਆਂ ਖੇਤਾਂ 'ਚ, ਤੇ ਉਹ ਗਰਮੀ ਇੰਨੀ ਪਈ ਉਹ ਢੇਰੀ ਦੇ ਵਿੱਚ ਆਲੂ ਗਰਮੀ ਦੇ ਨਾਲ ਚੜ ਗਏ।
4: ਮਤਲਬ ਕਿਸੇ ਪਾਸੇ ਵੀ
5: ਜਿੰਨੀਆਂ ਆਪਾਂ ਗੱਲਾਂ ਕੀ ਹਾਂ ਆਹ ਗੱਲਾਂ ਸਿਰਫ ਆਪਾਂ ਇੱਕੋ ਹੀ ਮੌਸਮ ਦੀਆਂ ਕੀਤੀਆਂ ਹਾਲੇ ਪਿਛਲੇ 3 ਮਹੀਨਿਆਂ 4 ਮਹੀਨਿਆਂ ਦੀਆਂ
4: ਸੋ ਬਾਕੀ ਹਲੇ ਸਿਆਲਾਂ ਦੇ ਵਿੱਚ ਕੀ ਹੁੰਦਾ ਵਾ ਉਹ ਵੱਖਰਾ ਅਤੇ ਜਿਹੜਾ ਹੋਰ ਇੱਧਰ ਉੱਧਰ ਇਲਾਕਿਆਂ ਦੇ ਵਿੱਚ ਹੋ ਰਿਹਾ ਵਾ ਜਿਹੜਾ ਸਾਡੇ ਤੱਕ ਨਹੀਂ ਪਹੁੰਚ ਪਾਉਂਦਾ ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਹਲੇ ਪਿੰਡਾਂ ਦੇ ਵਿੱਚ ਉਹ ਵੱਖਰਾ ਕਿਉਂਕਿ ਜਿੰਨਾ ਚਿਰ ਤੱਕ ਉੱਥੇ ਕੋਈ ਦੱਸੂਗਾ ਨਹੀਂ ਪਤਾ ਨਹੀਂ ਲੱਗੂਗਾ ਕਿ ਇਹ ਕਿਹੜੀ ਵਜ੍ਹਾ ਦੇ ਕਰਕੇ ਹੋ ਰਿਹਾ ਉਨੀ ਦੇਰ ਤੱਕ ਅਤੇ ਲੋਕ ਇਹੋ ਸੋਚਣਗੇ ਵੀ ਚਲੋ ਕਿਸਮਤ ਮਾੜੀ ਆਪਣੇ ਉੱਥੇ ਇੱਕ ਕਿਸਮਤ ਨੂੰ ਬੜੀ ਛੇਤੀ ਵਿੱਚ ਲੈ ਆਉਂਦੇ ਆ ਵੀ ਚਲੋ ਕਿਸਮਤ ਮਾੜੀ ਹੀ ਨਹੀਂ ਹੋਇਆ ਇਸ ਵਾਰੀ ਨਹੀਂ ਹੀ ਕਰਮਾਂ ਦੇ ਵਿੱਚ ਨਹੀਂ ਹੋਇਆ ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਕਰਕੇ ਨਹੀਂ ਹੋਇਆ ਪਰ ਇਸ ਪਾਸੇ ਨੂੰ ਧਿਆਨ ਤਾਂ ਸ਼ਾਇਦ ਕਿਸੇ ਦਾ ਵੀ ਨਹੀਂ ਹੋਊਗਾ ਕਿ ਮੌਸਮ ਦੀ ਤਬਦੀਲੀ ਕਰਕੇ ਸਾਰਾ ਕੁਛ ਹੋ ਰਿਹਾ
5: ਹਾਂਜੀ ਬਿਲਕੁਲ ਸਾਡੇ ਆਦਤ ਹੈ ਸਾਨੂੰ ਇਹ ਅਸੀਂ ਅਸੀਂ ਯੁੱਗਾਂ ਯੁੱਗਾਂ ਤੋਂ ਇਵੇਂ ਰਹਿ ਰਹੇ ਹਾਂ ਵੀ ਅੱਜ ਗਰਮੀ ਪੈ ਗਈ ਤੇ ਚਲੋ ਖਤਮ ਹੋ ਗਈ ਰਾਤ ਪੈ ਗਈ ਅਸੀਂ ਦਿਨ ਟਪਾ ਲਿਆ ਕੱਲ ਨੂੰ ਮੀਂਹ ਪੈ ਗਿਆ ਚਲੋ ਜੀ ਆਈ ਚਲੀ ਹੋ ਗਈ ਤੁਹਾਡੇ ਦਿਮਾਗ ਚੋਂ ਨਿਕਲ ਗਈ ਪਰ ਇੱਕ ਤਾਂ ਇਹ ਗਰਮੀ ਇੱਕ ਦਿਨ ਦੋ ਦਿਨ ਨਹੀਂ ਪੈ ਰਹੀ ਇਹ ਇਸ ਵਾਰੀ ਪੂਰਾ ਮਹੀਨਾ ਡੇਢ ਮਹੀਨਾ ਪਈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਤੇ ਦੂਸਰਾ ਇਹ ਗਰਮੀ ਜਿਹੜੀ ਆ ਇਹ ਇੰਨੀ ਜ਼ਿਆਦਾ ਪਈ ਹੈ ਕਿ ਵੀ ਇਹ ਦੂਜੇ ਦਿਨ ਤੀਜੇ ਦਿਨ ਮੀਂਹ ਪੈਣ ਤੋਂ ਬਾਅਦ ਵੀ ਜਿਹੜੀ ਇਹਦਾ ਮਾਰੂਪਨ ਹੈ ਜਿਹੜਾ ਇਹਦਾ ਵਿਨਾਸ਼ ਹੈ ਉਹਦਾ ਅੰਦਾਜ਼ਾ ਨਹੀਂ ਅਸੀਂ ਲਗਾ ਰਹੇ ਜਿੰਨੀਆਂ ਵੀ ਮੈਂ ਤੈਨੂੰ ਗੱਲਾਂ ਕਹੀਆਂ ਇਹਨਾਂ ਕੋਲ ਕਿਸੇ ਗੱਲ ਦੀ ਕਿਤੇ ਵੀ ਅਖਬਾਰਾਂ 'ਚ ਤੈਨੂੰ ਖਬਰ ਨਹੀਂ ਮਿਲੇਗੀ
4: ਨਹੀਂ ਹੈ ਨਹੀਂ ਹਾਂਜੀ ਬਿਲਕੁਲ ਮੈਂ ਵੀ ਵੇਖ ਰਿਹਾ ਕਿਤੇ ਕੋਈ ਖਬਰ ਨਹੀਂ
5: ਇਹੀ ਸਾਡਾ ਦੁਖਾਂਤ ਹੈ ਇਹੀ ਸਾਡਾ ਦੁਖਾਂਤ ਹੈ ਕਿ ਸਾਡਾ ਮੀਡੀਆ ਜਿਹੜਾ ਉਹ ਇੰਨਾ ਅਨਪੜਾਂ ਦੇ ਹੱਥ ਵਿੱਚ ਹੈ ਸਾਡੀ ਪੋਲੀਟੀਕਲ ਲੀਡਰਸ਼ਿਪ ਇੰਨੀ ਗੰਵਾਰ ਤੇ ਇੰਨੇ ਬੇਕਾਰ ਲੋਕਾਂ ਦੇ ਹੱਥ ਵਿੱਚ ਹੈ ਕਿ ਪੰਜਾਬ ਫੂਈ ਫੂਈ ਮਰ ਰਿਹਾ ਪੰਜਾਬ ਦਾ ਮਤਲਬ ਜਿੱਥੇ ਵੀ ਕਿਸਾਨੀ ਹੈ ਜਿੱਥੇ ਵੀ ਕਿਸਾਨ ਨੇ ਚੜ੍ਹਦੇ ਪੰਜਾਬ 'ਚ ਵੀ ਲੈਂਦੇ ਪੰਜਾਬ ਦੇ ਵਿੱਚ ਵੀ ਸੋ ਜਿਹੜੀ ਜੇ ਦੇਖੋ ਜਦੋਂ ਤੁਸੀਂ ਫਸਲ ਬੀਜਦੇ ਹੋ ਜੇ ਤੁਸੀਂ ਉਹ ਇੱਕ ਫਸਲ ਜਿਹੜੀ ਉਹ 1 ਲੱਖ ਰੁਪਏ ਦੀ ਵੇਚੀ ਤੇ ਤੁਹਾਡਾ ਮੁਨਾਫ਼ਾ 1 ਲੱਖ ਨਹੀਂ ਹੁੰਦਾ ਉਹ ਤਾਂ ਤੁਹਾਡੀ ਟੋਟਲ ਰੈਵਨਿਊ ਹੈ ਤੁਹਾਡਾ ਮੁਨਾਫ਼ਾ ਤਾਂ ਉਹ 'ਚੋਂ ਖਰਚੇ ਕੱਢਣ ਤੋਂ ਬਾਅਦ 10,000 20,000 30,000 ਹੋਏਗਾ ਤੇ ਜੇ ਤੁਹਾਡਾ ਉਹਦੇ ਨਾਲ ਝਾੜ ਘੱਟ ਗਈ 30% ਘੱਟ ਗਿਆ ਤੇ ਉਹਦੇ ਨਾਲ ਖਰਚਾ ਤਾਂ ਤੁਹਾਡਾ ਉਨਾ ਹੀ ਰਿਹਾ ਕਈ ਵਾਰੀ ਖਰਚਾ ਵੱਧ ਜਾਂਦਾ ਜਿਵੇਂ ਲੋਕਾਂ ਨੂੰ ਆਲੂ 2 ਵਾਰ ਲਾਉਣੇ ਪਏ ਕਿਉਂਕਿ ਪਹਿਲੀ ਵਾਰ ਲਾਇਆ ਆਲੂ ਸੜ ਗਏ ਤੇ ਫਿਰ ਤੁਹਾਡੀ ਉਹ ਜਿਹੜਾ ਜਿਹੜਾ ਪ੍ਰੋਫਿਟ ਹੈ ਮੁਨਾਫ਼ਾ ਆ ਉਹ ਘਟਦਾ ਨਹੀਂ ਉਹ 0 ਤੇ ਆ ਜਾਂਦਾ ਤੇ ਜਾਂ ਫਿਰ ਨੈਗੇਟਿਵ 'ਚ ਚਲੇ ਜਾਂਦਾ
4: ਜੀ
5: ਸੋ ਸਾਡੀ ਝਾੜ ਦੀ ਸਾਡੇ ਫਸਲਾਂ ਦੇ ਝਾੜ ਨੂੰ 0 ਤੇ ਨਹੀਂ ਆਉਣ ਦੀ ਲੋੜ ਵੀ ਪੂਰੀ ਫਸਲ ਮਰ ਗਈ ਤਾਂ ਹੀ ਜੱਟ ਜਿਹੜਾ ਬਰਬਾਦ ਹੋਏਗਾ ਕਿਸਾਨੀ ਤਾਂ ਬਰਬਾਦ ਹੋਏਗੀ ਉਹ ਤਾਂ ਸਿਰਫ 10-15% ਉਹਦੀ ਪ੍ਰੋਡਕਸ਼ਨ ਘਟਣ ਨਾਲ ਹੀ ਉਹਦਾ ਕੰਮ ਹੋ ਜਾਣਾ ਕਿਉਂਕਿ ਉਹਦੇ ਖਰਚੇ ਥੋੜ੍ਹੇ ਘਟਣੇ ਨੇ ਸੋ ਇਹ ਜਿਹੜਾ ਉਹਦਾ ਜਿਹੜੀ ਜਦੋਂ ਆਪਾਂ ਗੱਲ ਕਰਦੇ ਹਾਂ ਤੁਹਾਡੇ ਪ੍ਰੋਗਰਾਮ 'ਚ ਵੀ ਜਲਵਾਯੂ ਤਬਦੀਲੀ ਦੇ ਨਾਲ 100 ਤੋਂ ਲੈ ਕੇ 500 ਕਰੋੜ ਮੌਤਾਂ ਹੋਣਗੀਆਂ ਉਹ ਕਿਵੇਂ ਹੋਣਗੀਆਂ ਇਹ ਉਹ ਤਰੀਕਾ ਹੈ ਕਿਵੇਂ ਹੋਣਗੀ ਜੇ ਉੱਥੇ ਸਾਡੀਆਂ ਫਸਲਾਂ ਫੇਲ ਹੋ ਗਈਆਂ ਤੇ ਖਾਣ ਨੂੰ ਕਿੱਥੋਂ ਮਿਲੇਗਾ ਤੇ ਗਰਮੀ ਦੇ ਨਾਲ ਜੇ ਗਾਈਆਂ ਮਰ ਰਹੀਆਂ ਜਿਹੜੇ ਜਾਨਵਰ ਨੇ ਉਹਨਾਂ ਦਾ ਤੁਸੀਂ ਇਹ ਕਹਿ ਲਓ ਸਹਿਣ ਸ਼ਕਤੀ ਸਾਡੇ ਤੋਂ ਜ਼ਿਆਦਾ ਹੈ ਬੰਦੇ ਤੋਂ ਜ਼ਿਆਦਾ ਹੈ ਤੇ ਜੇ ਪਸ਼ੂ ਮਰ ਰਹੇ ਨੇ ਪੰਜਾਬ ਦੇ ਵਿੱਚ ਮੈਂ ਘੱਟੋ ਘੱਟ 4-5 ਪਰਿਵਾਰਾਂ ਨੂੰ ਜਾਣਦਾ ਜਿਹਨਾਂ ਦੀਆਂ ਪਰਿਵਾਰਾਂ ਦੀਆਂ ਉਹਨਾਂ ਨੇ ਗਾਈਆਂ ਰੱਖੀਆਂ ਸੀ ਤੇ ਉਹ ਮੈਂ ਜਿੰਨੀਆਂ ਵੀ ਤੁਹਾਨੂੰ ਗੱਲਾਂ ਦੱਸੀਆਂ ਇਹ ਸੁਣੀਆਂ ਸੁਣਾਈਆਂ ਨੀ ਉਹਨਾਂ ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਮੇਰੇ ਨਾਲ ਫੋਨ ਤੇ ਲਿੰਕ ਨੇ ਜਿਹਨਾਂ ਦੀਆਂ ਇਹ ਫਸਲਾਂ ਮਰੀਆਂ ਚਾਹੇ ਉਹ ਮੋਗੇ 'ਚ ਹੋਣ ਚਾਹੇ ਉਹ ਸੁਲਤਾਨਪੁਰ 'ਚ ਨੇ ਚਾਹੇ ਉਹ ਮੁਕਤਸਰ ਨੇ ਚਾਹੇ ਉਹ ਅਬੋਹਰ ਨੇ ਸੋ ਤੁਸੀਂ ਜਿੱਥੇ ਵੀ ਇਹ ਫਿਰਦਾ ਜਿਹੜੀ ਪੰਜਾਬ ਦੇ ਹਿੱਸੇ ਨਾਲ ਤੁਹਾਡਾ ਸੰਬੰਧ ਹੈ ਤੁਸੀਂ ਦੇ ਆਲੇ ਚੁਆਲੇ 10-15 ਨੂੰ ਪੁੱਛੋਗੇ ਤੁਹਾਨੂੰ ਪਤਾ ਚੱਲ ਜਾਏਗਾ ਦਿਸ ਇਜ਼ ਇਹ ਜਿਹੜਾ ਸਾਰਾ ਕੁਛ ਹੈ ਇਹ ਸਾਰੇ ਪੰਜਾਬ 'ਚ ਇੰਝ ਵਾਪਰਿਆ
4: ਸੋ ਇਹ ਸਾਡੇ ਆਸ ਪਾਸ ਸਾਡੇ ਕਹਿ ਲਓ ਕਿ ਘਰਾਂ ਦੇ ਵਿੱਚ ਵਾਪਰ ਰਿਹਾ ਪਰ ਉੱਥੇ ਬੈਠੇ ਲੋਕਾਂ ਨੂੰ ਇਸ ਢੰਗ ਦੇ ਨਾਲ ਨਹੀਂ ਪਤਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਇਹ ਚੀਜ਼ਾਂ ਕਿੱਦਾਂ ਆਪਾਂ ਰੋਕ ਸਕਦੇ ਹਾਂ ਜਾਂ ਫਿਰ ਇਹ ਵੀ ਵੱਡਾ ਰੋਲ ਅਦਾ ਕਰ ਰਹੀ ਹੈ ਇਹ ਬਦਲਦਾ ਜਿਹੜਾ ਮੌਸਮ ਹੈ ਵੀ ਵੱਡਾ ਰੋਲ ਅਦਾ ਕਰ ਰਿਹਾ ਸਾਡੀਆਂ ਫਸਲਾਂ ਨੂੰ ਮਾਰਨ ਦੇ ਵਿੱਚ ਸਾਡੇ ਮਵੇਸ਼ੀਆਂ ਨੂੰ ਮਾਰਨ ਦੇ ਵਿੱਚ ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਇਸ ਤੋਂ ਵੀ ਭਿਆਨਕ ਹੋ ਸਕਦਾ ਜੇਕਰ ਹਾਲੇ ਤੱਕ ਵੀ ਕਿਸੇ ਨੂੰ ਕੋਈ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੈ ਅਤੇ ਆਪਾਂ ਅੰਦਾਜ਼ਾ ਲਾ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਸੋ ਅੱਗੇ ਕੀ ਆਪਾਂ ਵੇਖ ਰਹੇ ਹਾਂ ਜਿਹੜੇ ਤਰੀਕੇ ਦੇ ਨਾਲ ਤੁਹਾਡੀਆਂ ਟੀਮਾਂ ਉੱਥੇ ਪੰਜਾਬ ਦੇ ਵਿੱਚ ਮੌਜੂਦ ਨੇ ਜਦੋਂ ਆਮ ਲੋਕਾਂ ਦੇ ਨਾਲ ਗੱਲਾਂ ਕਰਦੇ ਹਾਂ ਤਾਂ ਉਹਨਾਂ ਦਾ ਕੀ ਰਵੱਈਆ ਉਹਨਾਂ ਨੂੰ ਸਮਝ ਪੈਂਦੀ ਹੈ ਗੱਲ ਇਸ ਚੀਜ਼
5: ਦੇਖੋ ਜਿਹੜਾ ਬੰਦਾ ਪਿੰਡ 'ਚ ਰਹਿੰਦਾ ਉਹਨੂੰ ਭਾਵੇਂ ਜਲਵਾਯੂ ਤਬਦੀਲੀ ਦਾ ਸ਼ਬਦ ਚੇਤੇ ਨਾ ਹੋਵੇ ਚਾਹੇ ਉਹਨੂੰ ਤੁਸੀਂ ਕਾਰਬਨ ਡਾਈਆਕਸਾਈਡ ਮਿਸ਼ਨ ਚ ਪਤਾ ਲੱਗੇ ਜਾਂ ਨਾ ਲੱਗੇ, ਪਰ ਉਹਦੇ ਬਰਬਾਦੀ ਸਾਹਮਣੇ ਆ, ਉਹ ਤੋਂ ਮੁਨਕਰ ਨਹੀਂ ਹੋ ਸਕਦਾ, ਉਹ ਤੋਂ ਇਨਕਾਰ ਨਹੀਂ ਕਰ ਸਕਦਾ। ਉਹਨੂੰ ਇਹ ਵੀ ਪਤਾ ਕਿ ਪਹਿਲਾਂ ਕਦੇ ਨਹੀਂ ਹੋਇਆ, ਪਿਛਲੇ ਅਪ੍ਰੈਲ ਦੇ ਵਿੱਚ ਦੀ ਗੱਲ ਹੈ, ਅਪ੍ਰੈਲ ਦੇ ਪਹਿਲੇ ਹਫ਼ਤੇ ਦੀ, ਬਈ ਮੁਕਤਸਰ ਦੇ ਏਰੀਏ ਦੇ ਵਿੱਚ ਆਲਮੋਸਟ ਇੱਕ ਇੱਕ ਡੇਢ ਇੰਚ ਜਦੋਂ ਗੜੇ ਪੈ ਗਏ, ਤੇ ਉੱਥੇ ਬਜ਼ੁਰਗ ਸੀ, ਉਹ ਕਹਿੰਦੇ ਜੀ ਮੈਂ 80 ਸਾਲ 85 ਸਾਲ ਮੇਰੀ ਉਮਰ ਹੈ, ਮੈਂ ਆਪਣੀ ਉਮਰ ਚ ਕਦੀ ਇਸ ਮੌਸਮ ਚ ਇੰਨੇ ਗੜੇ ਪੈਂਦੇ ਨਹੀਂ ਸੀ ਦੇਖੇ। ਸੋ ਜਦੋਂ ਸਾਨੂੰ ਜਿਹੜੀ ਇਹ ਇਸ ਇਹ ਨਾਲੇ ਇਹ ਜਿਹੜਾ ਵਿਸ਼ਾ ਜਿਹੜਾ ਸੰਕਟ ਹੈ ਇੰਨਾ ਜ਼ਿਆਦਾ ਗੰਭੀਰ ਹੈ ਤੇ ਇਹਦੀ ਮਾਰ ਜਿਹੜੀ ਹੈ ਇੰਨੀ ਜ਼ਿਆਦਾ ਵਿਸ਼ਾਲ ਹੈ, ਅਸੀਂ ਇਹ ਕੰਮ ਆਪਣੇ ਲੀਡਰਾਂ ਤੇ ਨਹੀਂ ਛੱਡ ਸਕਦੇ ਵੀ ਉਹ ਜਦੋਂ ਕਹਿਣਗੇ ਅਸੀਂ ਉਦੋਂ ਕਰਾਂਗੇ, ਉਹ ਕੁਝ ਪਾਲਿਸੀਆਂ ਬਣਾਉਣਗੇ ਤਾਂ ਅਸੀਂ ਕਰਾਂਗੇ। ਸਾਨੂੰ ਆਪਣੇ ਆਪ ਤੇ ਲੈਣ ਦੀ ਲੋੜ ਹੈ ਬਈ ਅਸੀਂ ਕੀ ਕਰ ਸਕਦੇ ਹਾਂ। ਇੱਕ ਤਾਂ ਇਮੀਡੀਏਟ ਹੈ ਵੀ ਜੋ ਉੱਥੇ ਫਸੇ ਹੋਏ ਨੇ ਲੋਕ ਉਹਨਾਂ ਦਾ ਕੀ ਹੈ, ਬੜਾ ਕੁਛ, ਜੇ ਹੁਣ ਮੂੰਗੀ ਦੀ ਫਸਲ ਮਰ ਗਈ ਤੁਸੀਂ ਕੀ ਕਰੋਗੇ, ਮੂੰਗੀ ਦੇ ਖੇਤਾਂ ਦੇ ਉੱਤੇ ਤੁਸੀਂ ਏਸੀ ਥੋੜਾ ਲਗਾਓਗੇ, ਤੁਸੀਂ ਉਹਨਾਂ ਨੂੰ ਢਕੋਗੇ ਥੋੜਾ ਪੱਲੀਆਂ ਜਾਂ ਚਾਦਰਾਂ ਲੈ ਕੇ, ਜੇ ਝੋਨੇ ਦੀ ਫਸਲ ਮਰ ਗਈ ਉਹਨੂੰ ਕਿਵੇਂ ਕਰ ਲਓਗੇ। ਸਾਡਾ ਮਨੁੱਖੀ ਮਨ ਹੈ ਨਾ, ਅਸੀਂ ਅਸੀਂ ਜਿਹੜੀ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਇੱਦਾਂ ਗੱਲ ਕੀਤੀ ਸੀ ਹਿਮਾਚਲ ਦੇ, ਕਿਵੇਂ ਜਿਹੜੇ ਸੇਬ ਨੇ ਉਹਨਾਂ ਦਾ ਘੱਟ ਗਿਆ, ਸੋ ਹੁਣ ਜਿੰਨੀਆਂ ਆਪਾਂ ਫਸਲਾਂ ਤੇ ਫਲਾਂ ਦਾ ਜ਼ਿਕਰ ਕੀਤਾ ਇਹਨੂੰ ਕੁੱਲ ਮਿਲਾ ਕੇ ਤੁਸੀਂ ਅੰਦਾਜ਼ਾ ਲਗਾ ਲਓ ਬਈ ਬਾਕੀ ਇਹਦਾ ਕੀ ਹੋਏਗਾ। ਇਹ ਤਾਂ ਸਾਨੂੰ ਜਾਣ ਪਛਾਣ ਵਾਲਿਆਂ ਤੋਂ ਮਿਲਦੀ ਨੇ ਨਾ। ਸੋ ਜਿਹੜੀ ਇਹ ਜਲਵਾਯੂ ਤਬਦੀਲੀ ਦੀ ਜਿਹੜੀ ਭਿਆਨਕਰਤਾ ਹੈ, ਜਿਹੜੀ ਇਹਦੀ ਮਾਰੂ ਸ਼ਕਤੀ ਆ, ਉਹ ਸਾਨੂੰ ਆਮ ਬੰਦੇ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ। ਤੇ ਅੱਜ ਕੱਲ੍ਹ ਇੰਟਰਨੈਟ ਹੈ, ਤੁਸੀਂ ਜਿਹੜਾ ਮਰਜ਼ੀ ਕਿ ਵੀ ਇਹ ਜਲਵਾਯੂ ਤਬਦੀਲੀ ਕੀ ਹੈ, ਇਹ ਕਿਉਂ ਹੁੰਦੀ ਹੈ, ਗਲੋਬਲ ਵਾਰਮਿੰਗ ਕੀ ਆ, ਆਲਮੀ ਤਪਸ਼ ਕੀ ਹੈ, ਸਾਡੇ ਗ੍ਰੀਨ ਹਾਊਸ ਗੈਸਿਸ ਕੀ ਨੇ, ਗ੍ਰੀਨ ਹਾਊਸ ਗੈਸ ਇਫੈਕਟ ਕੀ ਹੈ, ਉਹ ਭਾਵੇਂ ਟੈਕਨੀਕਲ ਨੇ ਪਰ ਉਹਨਾਂ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਉਹਨਾਂ ਦਾ ਨਤੀਜੇ ਨੇ ਉਹ ਟੈਕਨੀਕਲ ਕੋਈ ਨਹੀਂ, ਉਹ ਤਾਂ ਬੜੇ ਸਿੰਪਲ ਨੇ। ਬੰਦੇ ਮਰਨਗੇ, ਜਾਨਵਰ ਮਰਨਗੇ, ਪੰਛੀ ਮਰਨਗੇ, ਫਸਲਾਂ ਸਾਡੀਆਂ ਬਰਬਾਦ ਹੋਣਗੀਆਂ। ਇਹਦੇ ਵਿੱਚ ਸਮਝਣ ਚ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ।
4: ਜੀ ਸੋ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਇੰਨੇ ਆਸਾਨ ਸ਼ਬਦਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਨੂੰ ਸਮਝਾਉਣ ਦੱਸਣ ਦੇ ਲਈ। ਅਤੇ ਆਸ ਕਰਦੇ ਹਾਂ ਦੋਸਤੋ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਊਗੀ, ਅਤੇ ਇਹ ਜਾਣਕਾਰੀ ਅੱਗੇ ਵੀ ਜ਼ਰੂਰ ਪਹੁੰਚਾ ਦਿਆ ਕਰੋ, ਆਪਣੇ ਘਰ ਪਿੱਛੇ ਕੋਈ ਰਹਿੰਦਾ ਵਾ ਤਾਂ ਉਹਨਾਂ ਦੇ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਅੱਗੇ ਅੱਗੇ ਚੱਲ ਕੇ ਹੋਰ ਵੀ ਬਹੁਤ ਸਾਰਾ ਕੁਛ ਕੀ ਤੁਸੀਂ ਕਰ ਸਕਦੇ ਹੋ, ਕਿੱਦਾਂ ਛੋਟੇ ਛੋਟੇ ਸਟੈਪ ਤੁਹਾਡੇ ਇਹਦੇ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਨੇ, ਉਸ ਪਾਸੇ ਨੂੰ ਵੀ ਹੌਲੀ ਹੌਲੀ ਆਪਾਂ ਆਵਾਂਗੇ। ਫਿਲਹਾਲ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜਤੇ ਇਸੇ ਤਰ੍ਹਾਂ ਦੇ ਨਾਲ ਬਣਾਈ ਰੱਖੋ ਭਾਈ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
5: ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਵਾਲਿਆਂ ਦਾ ਵੀ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹੀ ਕਰਾਂਗੇ ਬਈ ਜੇ ਆਪਾਂ ਇਹੀ ਗੱਲ ਕਰਾਂਗੇ ਵੀ ਬਹੁਤ ਮਾਰੂ ਬਹੁਤ ਮਾਰੂ, ਉਹਦਾ ਕੋਈ ਫਰਕ ਨਹੀਂ ਪੈਂਦਾ। ਗੱਲ ਅਸਲ 'ਚ ਸਾਨੂੰ ਡਰਨ ਦੀ ਨਹੀਂ, ਗੱਲ ਸਾਨੂੰ ਇਹਨੂੰ ਸਮਝ ਕੇ ਇਹਦੇ ਸਟੈਪ ਲੈਣ ਦੀ ਲੋੜ ਹੈ, ਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੌਲੀ ਹੌਲੀ ਛੋਟੇ ਤੇ ਵੱਡੇ ਸਟੈਪ ਕਿਹੜੇ ਲੈ ਸਕਦੇ ਹੋ ਤੁਸੀਂ ਜਿਹਨਾਂ ਤੇ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ, ਤਾਂ ਕਿ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ। ਬਹੁਤ ਬਹੁਤ ਧੰਨਵਾਦ।
4: ਧੰਨਵਾਦ ਜੀ, ਬਹੁਤ ਸ਼ੁਕਰੀਆ ਦੋਸਤੋ, ਆਸ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕਰ ਰਹੇ ਹੋਗੇ, ਤੇ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਤੁਹਾਡੇ ਕੋਈ ਵੀ ਸਵਾਲ, ਤੁਹਾਡੀ ਕੋਈ ਵੀ ਫੀਡਬੈਕ, ਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਭੇਜਦੇ ਰਿਹਾ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਆਪਣੇ ਵਾਤਾਵਰਨ ਪ੍ਰਤੀ ਸੁਚੇਤ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ,
6: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
7: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਸਵੀਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654692।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਉਸ ਮਹਾਨ ਜੇਤੂ ਸਿੱਖ ਮਹਾਰਾਜੇ ਜਿਨ੍ਹੇ ਦੁਨੀਆਂ ਦੇ ਉੱਪਰ ਆਪਣੇ ਰਾਜ ਪ੍ਰਬੰਧ ਦੀ ਧੌਂਸ ਨੂੰ ਹਮੇਸ਼ਾ ਜਮਾਈ ਰੱਖਿਆ। ਅੱਜ ਵੀ ਦੁਨੀਆਂ ਦੇ ਉੱਪਰ ਜਿਸ ਮਹਾਰਾਜੇ ਦੀਆਂ ਗੱਲਾਂ ਹੁੰਦੀਆਂ ਨੇ, ਆਓ ਉਸ ਮਹਾਰਾਜੇ ਦੇ ਜੀਵਨ ਤੇ ਜੀਵਨ ਵਿੱਚ ਘਟੀਆਂ ਮਹਾਨ ਘਟਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਗੁਜਰਾਂਵਾਲੇ ਵਿਖੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਬੀਬੀ ਰਾਜ ਕੌਰ ਦੀ ਕੁੱਖ ਤੋਂ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਵਡੇਰੇ ਮੰਨੇ ਪ੍ਰਮੰਨੇ ਸਰਦਾਰ ਅਤੇ ਸਿੱਖ ਫੌਜਾਂ ਦੇ ਵਿੱਚ ਜਿਨ੍ਹਾਂ ਦਾ ਵਿਸ਼ੇਸ਼ ਸਥਾਨ ਸੀ, ਇਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਸੰਬੰਧ ਰੱਖਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਘੱਲੂਘਾਰਿਆਂ ਦੇ ਸਮੇਂ ਅਤੇ ਹੋਰ ਸਿੱਖ ਲੜਾਈਆਂ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸਰਦਾਰ ਚੜ੍ਹਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦਾ ਪੁੱਤਰ ਸਰਦਾਰ ਮਹਾਂ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਹੈ, ਇਹ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣਦੇ ਨੇ। 11 ਸਾਲ ਦੀ ਉਮਰ ਦੇ ਵਿੱਚ ਜਦੋਂ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਉਸ ਸਮੇਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਬਣ ਕੇ ਦੂਜੀਆਂ ਮਿਸਲਾਂ ਨੂੰ ਆਪਣੀ ਰਾਜ ਸੱਤਾ ਦੇ ਵਿੱਚ ਲਿਆ ਕੇ ਇੱਕ ਵੱਡਾ ਸਿੱਖ ਰਾਜ ਸਥਾਪਿਤ ਕਰਦੇ ਨੇ, ਜਿਸ ਰਾਜ ਦੀਆਂ ਗੱਲਾਂ ਉਸ ਸਮੇਂ ਵੀ ਅਫਗਾਨਿਸਤਾਨ ਅਤੇ ਖੈਬਰ ਦਰੇ ਤੱਕ ਹੁੰਦੀਆਂ ਸਨ। ਅੱਜ ਵੀ ਉਸ ਰਾਜ ਦੀਆਂ ਗੱਲਾਂ ਦੁਨੀਆਂ ਦੇ ਇਤਿਹਾਸ ਦੇ ਵਿੱਚ ਦਰਜ ਹਨ। ਮਹਾਰਾਜਾ ਰਣਜੀਤ ਸਿੰਘ ਜੀ ਨੇ 11 ਸਾਲ ਦੀ ਉਮਰ ਦੇ ਵਿੱਚ ਪਹਿਲੀ ਜੰਗ ਲੜੀ ਅਤੇ ਉਹ ਜੰਗ ਨੂੰ ਫਤਿਹ ਕੀਤਾ। ਇਸ ਜੰਗ ਤੋਂ ਬਾਅਦ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਅਤੇ ਸਾਰੀ ਜ਼ਿੰਮੇਵਾਰੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਆ ਜਾਂਦੀ ਹੈ। 1796 ਈਸਵੀ ਦੇ ਵਿੱਚ ਕਨਈਆ ਮਿਸਲ ਦੀ ਰਾਣੀ ਸਦਾ ਕੌਰ ਦੀ ਸਪੁੱਤਰੀ ਬੀਬੀ ਮਹਿਤਾਬ ਕੌਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੁੰਦਾ ਹੈ ਅਤੇ ਰਾਣੀ ਸਦਾ ਕੌਰ ਅਗਲੇਰੇ ਜੀਵਨ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਜਿਹੀ ਮਦਦ ਕਰਦੀ ਹੈ ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਵਿਸ਼ਾਲ ਖਾਲਸਾ ਰਾਜ ਦੀ ਉਸਾਰੀ ਕਰਦੇ ਨੇ। ਇਹਨਾਂ ਦੇ ਨਾਲ ਨਾਲ ਆਲੂਵਾਲੀਆ ਮਿਸਲ ਦੇ ਸਰਦਾਰ ਸਰਦਾਰ ਫਤਿਹ ਸਿੰਘ ਦੇ ਨਾਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੰਗੇ ਸੰਬੰਧ ਸਨ। ਸਾਡਾ ਇਤਿਹਾਸ ਦੱਸਦਾ ਹੈ ਕਿ ਸਰਦਾਰ ਫਤਿਹ ਸਿੰਘ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੱਗ ਵਟਾਈ ਹੋਈ ਸੀ, ਇਸ ਕਰਕੇ ਇਹ ਦੋਨੋਂ ਆਪਣੇ ਆਪ ਨੂੰ ਇੱਕ ਦੂਜੇ ਦੇ ਭਰਾ ਸਮਝਦੇ ਸਨ। ਇਸ ਤਰ੍ਹਾਂ ਵੱਡੀਆਂ ਮਿਸਲਾਂ ਦਾ ਸਹਿਯੋਗ ਮਿਲਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਪ੍ਰਬੰਧ ਦੀਆਂ ਹੱਦਾਂ ਵਿਸ਼ਾਲ ਕਰਨ ਦਾ ਮੌਕਾ ਸਮੇਂ ਸਮੇਂ 'ਤੇ ਮਿਲਦਾ ਰਿਹਾ। ਛੋਟੀਆਂ ਛੋਟੀਆਂ ਝੜਪਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਚਾਹਿਆ ਕਿ ਹੁਣ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਜਾਵੇ। 1799 ਈਸਵੀ ਦੇ ਵਿੱਚ ਲਾਹੌਰ ਦੇ ਉੱਪਰ ਚੇਤ ਸਿੰਘ, ਸਹਿਬ ਸਿੰਘ ਤੇ ਮੇਹਰ ਸਿੰਘ ਦਾ ਕਬਜ਼ਾ ਸੀ। ਲਾਹੌਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੱਡੀ ਫੌਜ ਦੇ ਨਾਲ ਲਾਹੌਰ 'ਤੇ ਹਮਲਾ ਕੀਤਾ, ਜਿਸ ਦੇ ਨਾਲ ਸਹਿਬ ਸਿੰਘ ਅਤੇ ਮੇਹਰ ਸਿੰਘ ਜਿਹੜੇ ਨੇ ਉਹ ਆਪਣੀਆਂ ਫੌਜਾਂ ਦੇ ਸਮੇਤ ਕਿਲ੍ਹੇ ਨੂੰ ਛੱਡ ਕੇ ਇੱਥੋਂ ਭੱਜ ਜਾਂਦੇ ਨੇ। ਪਰ ਚੇਤ ਸਿੰਘ ਕਿਲ੍ਹੇ ਦੇ ਅੰਦਰ ਰਹਿੰਦਾ ਹੈ। ਲਾਹੌਰ ਦੇ ਬਾਹਰ ਖਾਲਸਾਈ ਫੌਜਾਂ ਦਾ ਵਿਸ਼ਾਲ ਇਕੱਠ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਜਰਨੈਲ ਖੜ੍ਹੇ ਰਹਿੰਦੇ ਨੇ, ਪਰ ਕਿਸੇ ਨੇ ਵੀ ਲਾਹੌਰ ਦਾ ਕੋਈ ਨੁਕਸਾਨ ਨਹੀਂ ਕੀਤਾ। ਇੱਕ ਏਲਚੀ ਮਹਾਰਾਜਾ ਰਣਜੀਤ ਸਿੰਘ ਨੂੰ ਆ ਕੇ ਸੁਨੇਹਾ ਦਿੰਦਾ ਹੈ ਕਿ ਸਰਦਾਰ ਚੇਤ ਸਿੰਘ ਕਿਲ੍ਹਾ ਛੱਡਣ ਦੇ ਲਈ ਤਿਆਰ ਹੈ। ਪਰ ਮਹਾਰਾਜਾ ਰਣਜੀਤ ਸਿੰਘ ਦੀ ਫਰਾਕ ਦਿਲੀ ਇਸ ਤਰ੍ਹਾਂ ਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਜਿੱਥੇ ਨਜ਼ਰਾਨੇ ਦਿੱਤੇ ਉੱਥੇ ਉਹਦੇ ਨਿਰਵਾਹ ਦੇ ਲਈ ਸਾਲਾਨਾ ਜਾਗੀਰ ਵੀ ਉਸਨੂੰ ਦੇ ਦਿੱਤੀ ਅਤੇ ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰ ਲਿਆ। ਲਾਹੌਰ ਦੇ ਕਿਲ੍ਹੇ ਦੇ ਉੱਪਰ ਕਬਜ਼ਾ ਕਰਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨੋ ਸ਼ੌਕਤ ਅਤੇ ਬਹਾਦਰੀ ਦੇ ਕਿੱਸੇ ਦੂਰ ਦੂਰ ਲੋਕਾਂ ਤੱਕ ਪਹੁੰਚੇ। ਲਾਹੌਰ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ 1801 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਦਰਬਾਰ ਲਗਾਇਆ ਜਾਂਦਾ ਹੈ, ਜਿਸ ਦਰਬਾਰ ਦੇ ਵਿੱਚ ਰਣਜੀਤ ਸਿੰਘ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਜਾਣਾ ਸੀ। ਇਸ ਸਜੇ ਹੋਏ ਦਰਬਾਰ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਦਾਖਲ ਹੁੰਦੇ ਨੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕੁੱਲ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਬੇਦੀ ਮਹਾਰਾਜੇ ਨੂੰ ਰਾਜ ਤਿਲਕ ਲਗਾਉਂਦੇ ਨੇ, ਜਿਸ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦਾ ਇਹ ਸਰਦਾਰ ਅੱਜ ਮਹਾਰਾਜੇ ਦੇ ਰੂਪ ਦੇ ਵਿੱਚ ਸਾਰੀ ਪ੍ਰਜਾ ਦੇ ਸਾਹਮਣੇ ਪ੍ਰਗਟ ਹੋਇਆ। ਰਾਜ ਤਿਲਕ ਦੀ ਰਸਮ ਤੋਂ ਬਾਅਦ ਇੱਕ ਰਸਮ ਹੋਰ ਹੋਣੀ ਸੀ। ਜਦੋਂ ਉਹ ਰਸਮ ਹੋਣ ਲੱਗੀ ਤੇ ਸਾਰੇ ਦਰਬਾਰੀਆਂ ਤੇ ਜਾਗੀਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਆਪਣੇ ਨਾਮ ਦਾ ਸਿੱਕਾ ਜੋ ਹੈ ਉਹ ਜਾਰੀ ਕਰੋ। ਪਰ ਮਹਾਰਾਜਾ ਰਣਜੀਤ ਸਿੰਘ ਗੁਰੂ ਸਾਹਿਬ ਜੀ ਦੀ ਕਿਰਪਾ, ਬਖਸ਼ਿਸ਼ ਔਰ ਰਹਿਮਤ 'ਤੇ ਇੰਨਾ ਵਿਸ਼ਵਾਸ ਰੱਖਦਾ ਸੀ ਕਿ ਉਸਨੇ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦੀ ਥਾਂ ਸਗੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ 'ਤੇ ਨਾਨਕ ਸ਼ਾਹੀ ਸਿੱਕਾ ਜਾਂ ਨਾਨਕ ਸ਼ਾਹੀ ਪੈਸਾ ਜਾਰੀ ਕੀਤਾ। ਮਹਾਰਾਜੇ ਦੇ ਰੂਪ ਦੇ ਵਿੱਚ ਪ੍ਰਗਟ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਮਿਸਲਾਂ ਨੂੰ ਆਪਣੇ ਖਾਲਸਾ ਰਾਜ ਦੇ ਵਿੱਚ ਮਿਲਾ ਕੇ ਉਹਨਾਂ ਦੇ ਇਲਾਕਿਆਂ ਦੇ ਉੱਪਰ ਕਬਜ਼ਾ ਕਰਕੇ ਖਾਲਸਾ ਰਾਜ ਦਾ ਵਾਧਾ ਕੀਤਾ। ਉੱਥੇ ਹੀ ਕੁਝ ਕੁ ਨਵੇਂ ਇਲਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੇ ਅਤੇ ਉਹਨਾਂ ਦੇ ਉੱਪਰ ਕਬਜ਼ਾ ਕਰਕੇ ਉਹਨਾਂ ਇਲਾਕਿਆਂ ਨੂੰ ਵੀ ਖਾਲਸਾ ਰਾਜ ਦੇ ਵਿੱਚ ਮਿਲਾਉਣ ਦੇ ਯਤਨ ਕੀਤੇ। ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਨੂੰ ਖਾਲਸਾ ਰਾਜ ਦੇ ਵਿੱਚ ਮਿਲਾਇਆ। ਇਸ ਤੋਂ ਇਲਾਵਾ ਕਸੂਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਨਸ਼ਹਿਰਾ, ਜਮਰੌਦ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਇਲਾਕੇ ਮਹਾਰਾਜਾ ਦੇ ਵੱਲੋਂ ਸਿੱਖ ਰਾਜ ਦੇ ਵਿੱਚ ਮਿਲਾ ਲਏ ਜਾਂਦੇ ਨੇ। ਮਹਾਰਾਜਾ ਰਣਜੀਤ ਸਿੰਘ ਇਹ ਵੀ ਚਾਹੁੰਦੇ ਸਨ ਕਿ ਸਤਲੁਜ ਨਦੀ ਦੇ ਪਾਰ ਦੀਆਂ ਜਿਹੜੀਆਂ ਰਿਆਸਤਾਂ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਸਿੱਖ ਰਾਜ ਦੇ ਵਿੱਚ ਮਿਲਾ ਲਿਆ ਜਾਵੇ। ਪਰ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੁਪਨਾ ਸਫਲ ਨਾ ਹੋ ਸਕਿਆ, ਕਿਉਂਕਿ 25 ਅਪ੍ਰੈਲ 1809 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਸਰਕਾਰ ਦੇ ਵਿਚਕਾਰ ਇੱਕ ਐਸੀ ਸੰਧੀ ਹੁੰਦੀ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਜਾਂਦਾ ਕਿ ਦੋਹਾਂ ਰਾਜਾਂ ਦੀ ਜਿਹੜੀ ਸਰਹੱਦ ਹੈ ਉਹ ਸਤਲੁਜ ਨਦੀ ਹੈ। ਇਸ ਕਰਕੇ ਜਦੋਂ ਸਤਲੁਜ ਤੋਂ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਨਾ ਹੋਇਆ ਤਾਂ ਮਹਾਰਾਜਾ ਨੇ ਆਪਣੀ ਦੂਰ ਅੰਦੇਸ਼ੀ ਦੇ ਨਾਲ ਆਪਣੇ ਰਾਜ ਦਾ ਵਿਸਥਾਰ ਕਸ਼ਮੀਰ, ਪਿਸ਼ਾਵਰ, ਮੁਲਤਾਨ ਦੇ ਵੱਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਹ ਜਿੱਤਾਂ ਪ੍ਰਾਪਤ ਕਰਦਿਆਂ ਹੋਇਆਂ ਮਹਾਰਾਜੇ ਦਾ ਸਿੱਖ ਰਾਜ ਤਿੱਬਤ ਤੋਂ ਸਿੰਧ ਅਤੇ ਸਤਲੁਜ ਤੋਂ ਖੈਬਰ ਤੱਕ ਜਿਹੜਾ ਹੈ ਉਹ ਪਹੁੰਚ ਗਿਆ ਸੀ। ਇਹ ਸਾਰੀ ਸਲਤਨਤ ਅੱਗੋਂ 4 ਸੂਬਿਆਂ ਦੇ ਵਿੱਚ ਵੰਡੀ ਹੋਈ ਸੀ। ਇਹ 4 ਸੂਬੇ ਸਨ ਲਾਹੌਰ, ਕਸ਼ਮੀਰ, ਪਿਸ਼ਾਵਰ ਅਤੇ ਮੁਲਤਾਨ। ਅਤੇ ਸਾਡਾ ਇਤਿਹਾਸ ਦੱਸਦਾ ਹੈ ਕਿ ਇਸ ਰਾਜ ਦੇ ਵਿੱਚ 1,436 ਵਰਗ ਮੀਲ ਦਾ ਰਕਬਾ ਸੀ। ਇਸ ਵੇਲੇ ਸਿੱਖ ਰਾਜ ਦੇ ਵਿੱਚ ਜਿਹੜੀ ਜਨਸੰਖਿਆ ਸੀ ਉਹ 53,50,000 ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਾਲਾਨਾ ਆਮਦਨ 3 ਕਰੋੜ ਦੇ ਨੇੜੇ ਤੇੜੇ ਸੀ ਤੇ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੂੰ ਪੱਛਮੀ ਲੀਹਾਂ ਦੀ ਸਿਖਲਾਈ ਦੇਣ ਦੇ ਲਈ ਯੂਰਪੀਨ ਜਿਹੜੇ ਜਰਨੈਲ ਸਨ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਹਨਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਸਿੱਖ ਸ਼ਸਤਰ ਵਿੱਦਿਆ ਦੇ ਨਾਲ ਨਾਲ ਜਿਹੜੀ ਪੱਛਮੀ ਸ਼ਸਤਰਾਂ ਦੀ ਸਿਖਲਾਈ ਹੈ ਉਹ ਵੀ ਖਾਲਸਾਈ ਫੌਜਾਂ ਜਾਂ ਖਾਲਸਾਈ ਰਾਜ ਦੀਆਂ ਜਿਹੜੀਆਂ ਫੌਜਾਂ ਨੇ ਉਹ ਪ੍ਰਾਪਤ ਕਰ ਸਕਣ। ਇਹ ਵਿਸ਼ਾਲ ਰਾਜ ਕਾਇਮ ਕਰਕੇ ਸਮਾਂ ਬੀਤਣ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਅਲਰੰਗ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ। ਸ਼ੇਰੇ ਪੰਜਾਬ ਦਾ ਇਹ ਰੋਗ ਦਿਨੋ ਦਿਨ ਵੱਧਦਾ ਗਿਆ। ਸ਼ਾਹੀ ਹਕੀਮ ਫਕੀਰ ਅਜੀਜ਼ੂਦੀਨ ਅਤੇ ਹੋਰ ਬਹੁਤ ਵੱਡੇ ਵੱਡੇ ਨਾਮੀ ਵੈਦ ਜਿਹੜੇ ਸਨ ਉਹ ਇਸ ਰੋਗ ਨੂੰ ਕੱਟਣ ਦੇ ਲਈ ਦਿਨ ਰਾਤ ਯਤਨ ਕਰਦੇ ਰਹਿੰਦੇ ਸਨ ਪਰ ਕਿਸੇ ਵੀ ਦਵਾਈ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਸ ਰੋਗ ਨੂੰ ਨਹੀਂ ਕੱਟਿਆ। ਮਹਾਰਾਜੇ ਨੇ ਜਦੋਂ ਇਸ ਰੋਗ ਨੂੰ ਹੋਰ ਵਾਧਾ ਦੇਖਿਆ ਤਾਂ ਅਖੀਰ 1836 ਈਸਵੀ ਨੂੰ ਲਾਹੌਰ ਦੇ ਵਿੱਚ ਇੱਕ ਹੁਕਮ ਕੀਤਾ ਕਿ ਸਾਰੇ ਸਰਦਾਰ ਅਤੇ ਜਗੀਰਦਾਰ ਇਕੱਠੇ ਹੋਣ ਤਾਂ ਜੋ ਇੱਕ ਭਾਰੀ ਦਰਬਾਰ ਕੀਤਾ ਜਾਵੇ। ਨਿਯਤ ਕੀਤੇ ਹੋਏ ਸਮੇਂ ਦੌਰਾਨ ਦਰਬਾਰੀ ਆਪੋ ਆਪਣੀ ਥਾਂ ਦੇ ਉੱਪਰ ਇਕੱਤਰ ਹੋਏ ਨੇ। ਅੱਜ ਇਸ ਸੱਜੇ ਹੋਏ ਦਰਬਾਰ ਦੇ ਵਿੱਚ ਸ਼ੇਰੇ ਪੰਜਾਬ ਇੱਕ ਸੁਨਹਿਰੀ ਪਾਲਕੀ ਦੇ ਵਿੱਚ ਤਕੀਆ ਲਾ ਕੇ ਅਤੇ ਉਸ ਪਾਲਕੀ ਦੇ ਵਿੱਚ ਢੋਲ ਲਾ ਕੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਨੇ। ਸ਼ਾਹੀ ਹਕੀਮਾਂ ਦੇ ਵੱਲੋਂ ਇਹ ਤਾਕੀਦ ਕੀਤੀ ਗਈ ਸੀ ਕਿ ਮਹਾਰਾਜਾ ਕੁਰਸੀ ਦੇ ਉੱਪਰ ਨਹੀਂ ਬੈਠ ਸਕਦਾ ਕਿਉਂਕਿ ਮਹਾਰਾਜੇ ਦਾ ਸਰੀਰ ਬਹੁਤ ਜ਼ਿਆਦਾ ਨਿਰਬਲ ਹੋ ਗਿਆ ਸੀ। ਇਸ ਕਰਕੇ ਹਜ਼ੂਰੀ ਬਾਗ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਸੁਨਹਿਰੀ ਕੁਰਸੀ ਦੇ ਉੱਪਰ ਬੈਠ ਕੇ ਦਰਬਾਰ ਲਾਉਂਦੇ ਸਨ ਅੱਜ ਉਸ ਪਾਲਕੀ ਨੂੰ ਹੀ ਉਸ ਸਥਾਨ ਦੇ ਉੱਪਰ ਟਿਕਾ ਦਿੱਤਾ ਗਿਆ। ਜਦੋਂ ਹੀ ਹਜ਼ੂਰੀ ਬਾਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ ਪਹੁੰਚਦੀ ਹੈ ਅਤੇ ਕਿਲ੍ਹੇ ਦੇ ਵਿੱਚੋਂ 101 ਤੋਪਾਂ ਦੀ ਜਿਹੜੀ ਸਲਾਮੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਜਾਂਦੀ ਹੈ ਅਤੇ ਸਾਰੇ ਦਰਬਾਰੀਆਂ ਦੇ ਵੱਲੋਂ ਮਹਾਰਾਜੇ ਨੂੰ ਫਤਿਹ ਬੁਲਾਈ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ ਚਬੂਤਰੇ 'ਤੇ ਰੱਖਣ ਤੋਂ ਪਿੱਛੋਂ ਕੁਝ ਦੇਰ ਦੇ ਲਈ ਪੂਰੀ ਦਰਬਾਰ ਦੇ ਵਿੱਚ ਚੁੱਪ ਛਾਈ ਰਹੀ। ਆਖਰ ਧੀਮੀ ਆਵਾਜ਼ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੇ ਦਰਬਾਰ ਨੂੰ ਸੰਬੋਧਨ ਹੋ ਕੇ ਆਖਿਆ, ਬਹਾਦਰ ਖਾਲਸਾ ਜੀ, ਆਪ ਜੀ ਨੇ ਖਾਲਸਾ ਰਾਜ ਦੀ ਸਥਾਪਤੀ ਦੇ ਲਈ ਜੋ ਘਾਲਣਾਵਾਂ ਘਾਲੀਆਂ ਅਤੇ ਲਹੂ ਦੀਆਂ ਨਦੀਆਂ ਵਗਾਈਆਂ ਨੇ ਉਹ ਅਸਫਲ ਨਹੀਂ ਗਈਆਂ। ਇਸ ਸਮੇਂ ਆਲੇ ਦੁਆਲੇ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਇਹ ਕੇਵਲ ਤੁਹਾਡੀ ਕੁਰਬਾਨੀ ਦਾ ਸਦਕਾ ਹੈ। ਗੁਰੂ ਮਹਾਰਾਜ ਦੀ ਮਿਹਰ ਅਤੇ ਆਪ 'ਤੇ ਭਰੋਸੇ ਦੇ ਨਾਲ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੰਜਾਬ ਅਤੇ ਇਸ ਤੋਂ ਬਾਹਰ ਅਫਗਾਨਿਸਤਾਨ, ਕਸ਼ਮੀਰ, ਤਿੱਬਤ, ਸਿੰਧ ਦੀਆਂ ਕੰਧਾਂ ਤੱਕ ਖਾਲਸੇ ਦਾ ਰਾਜ ਸਥਾਪਿਤ ਕੀਤਾ ਹੈ। ਹੁਣ ਮੈਂ ਆਪ ਸਭ ਦਾ ਹੱਥ ਮਹਾਰਾਜਾ ਖੜਕ ਸਿੰਘ ਨੂੰ ਸੌਂਪਦਾ ਹਾਂ। ਖੜਕ ਸਿੰਘ ਨੂੰ ਮੇਰੇ ਤੁਲ ਸਮਝਣਾ ਅਤੇ ਜਿਸ ਤਰ੍ਹਾਂ ਤੁਸੀਂ ਮੇਰਾ ਸਾਥ ਦਿੱਤਾ ਹੈ ਇਸੇ ਤਰ੍ਹਾਂ ਖੜਕ ਸਿੰਘ ਦਾ ਵੀ ਸਾਥ ਦੇਣਾ। ਮਹਾਰਾਜਾ ਰਣਜੀਤ ਸਿੰਘ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਦਰਬਾਰ ਦੇ ਵਿੱਚ ਹਾਜ਼ਰ ਹਰੇਕ ਚਿਹਰੇ ਦੇ ਉੱਪਰ ਗਮੀ ਝਲਕ ਰਹੀ ਸੀ ਅਤੇ ਕਈਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਚੱਲ ਰਹੇ ਸਨ। ਕੁਝ ਸਮੇਂ ਬਾਅਦ ਦਰਬਾਰੀਆਂ ਨੇ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਾਨੇ ਦੇਣੇ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ। ਮਹਾਰਾਜਾ ਖੜਕ ਸਿੰਘ ਉਹਨਾਂ ਨਜ਼ਰਾਨਿਆਂ ਨੂੰ ਹੱਥ ਲਗਾ ਕੇ ਅਤੇ ਵਾਪਸ ਮੁੜ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਦਰਬਾਰ ਦੇ ਵਿੱਚ ਹਾਜ਼ਰ ਜਿੰਨੇ ਵੀ ਦਰਬਾਰੀ ਸਨ ਉਹਨਾਂ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮਹਾਰਾਜੇ ਦਾ ਰੋਗ ਦਿਨੋ ਦਿਨ ਵੱਧਦਾ ਗਿਆ। ਅਖੀਰ 1839 ਈਸਵੀ ਨੂੰ 59 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇਸ ਜਹਾਨ ਤੋਂ ਕੂਚ ਕਰ ਜਾਂਦੇ ਨੇ। ਅਗਲੇ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਲਾਹੌਰ ਕਿਲ੍ਹੇ ਦੇ ਸਾਹਮਣੇ ਕੀਤਾ ਜਾਂਦਾ ਹੈ ਜਿੱਥੇ ਅੱਜ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਬਣੀ ਹੋਈ ਹੈ। ਸਾਡੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅੱਜ ਚਿਤਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਹੀਂ ਸੜ ਰਿਹਾ ਸੀ, ਸਗੋਂ ਇਹ ਪੰਜਾਬ ਦੀ ਤਕਦੀਰ ਸੜ ਗਈ ਕਿਉਂਕਿ ਸਮੇਂ ਨੇ ਐਸੀ ਕਰਵਟ ਲਈ ਕਿ ਜਿਸ ਮਹਾਰਾਜੇ ਨੇ ਇੰਨੀ ਮਿਹਨਤ ਕਰਕੇ खालसा राज स्थापित किया सी। लगभग अगले 10 सालां दे विच ही वह खालसा राज अपनियां दियां गदारियां ते कुछ साजिशां दे कारण हमेशा दे लई खत्म हो गया।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
0: ਸੂਰਜ ਦੇਵਤਾ
2: ਕੀ ਮਤਲਬ?
0: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ready set go Chadston Ford, Dandenong road te tuhanu udik reha hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business plate lai gal karo vehicle experts Tim Forbes ya Corey Nal। radio hanji de hawale nal pao 3 saal di free service। Chadston Ford, ready set Ford।
7: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar। House and Land Experts Orbit Homes apne 44 variyan te tajurbe nal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te।
8: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
9: ਕਹਿ ਰਹੇ ਹੋ
8: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
9: ਕਹਿ ਰਹੇ ਹੋ
10: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
11: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
8: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: रेडियो हाँ जी 1674 AM मैं गौतम कपिल ते प्रोग्राम डीप टॉक शो स्वागत है जी तुहाडा इस नवे नकोर प्रोग्राम दे विच नवे नवे एपीसोड दे विच और जे तुसी सानू पॉडकास्ट तो सुन रहे हो शुक्रिया रेडियो फ्रीक्वेंसी तो सुन रहे हो धन्यवाद ते जे तुसी अपने मोबाइल तो वैबसाइट दे राही या फिर डायल टू लिसन नंबर दे राही सुन रहे हो तां वी थैंक यू अलग अलग भाषावां दे विच अलग अलग तरीकियां दे नाल धन्यवाद करन दा इह तरीका क्यों अपनाया क्योंकि कुछ नवा लैके आया हुण एक नवी सीरीज़ दे विच इंज कह सकदे हो कि तुसी पार्ट टू शुरू हो रहा सीजन टू डीप टॉक शो दा सो वेलकम जी जी आयां नूं और प्रोग्राम शुरू होने तो पहले ही दस दें कि अपनी फीडबैक 0472-6464 या facebook.com/ हाँ जी सिडनी के उत्ते भेजते रहो आओ स्वागत करते हैं बगैर किसी देरी तो डॉक्टर संदीप कौर होर का जिन्होंने यह प्रोग्राम पेश करना है ते नाल मैं तो माड़ा मोटा जे एक दो सवाल अपनी समझ दे नाल करना पर पूरे प्रोग्राम नूं तोड़ना तो संदीप कौर होर ने संदीप जी सत श्री अकाल वेलकम जी की हाल चाल ने
1: मैं ठीक है जी तुसी बिल्कुल सुनाओ
0: की जी जी जी बहुत वधिया बड़ा एक गैप जेड़ा सी साडा रहा सीगा पर हुण एक बार फिर तो शो शुरू कर दिते ने आपा बकायदा ते मेरे ख्याल दे नाल पिछे जे आपा एक गल भी कीती सीगी कि जेड़े हुण शो करने ने उहनां दे विच साइंस दे नाल जुड़दियां होर जेड़ियां ਵਨਗੀਆਂ ਨੇ ਉਹਨਾਂ ਨੂੰ ਵੀ ਜੋੜਿਆ ਜਾਵੇ ਸਾਇੰਸ ਦੀਆਂ ਹੋਰ ਬ੍ਰਾਂਚਿਸ ਵੀ ਜਿਹੜੀਆਂ ਨਾਲ ਜੋੜੀਆਂ ਜਾਣ ਇਹ ਕਿੱਦਾਂ ਬੈਠੇ ਬੈਠੇ ਖੁਰਾਫਾਤ ਆਈ ਤੁਹਾਡੇ ਦਿਮਾਗ ਦੇ ਵਿੱਚ
1: ਅਸੀਂ ਇੱਦਾਂ ਗੱਲ ਜਦੋਂ ਕਰ ਰਹੇ ਸੀ ਭਾਈ ਗੱਲ ਕਰ ਰਹੀ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ ਤਾਂ ਅਸੀਂ ਥੋੜੀ ਜਿਹੀ ਹੁਣ
0: ਕੋਸ਼ਿਸ਼
1: ਹਾਂਜੀ ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ ਚ ਵੀ ਦੇਖਦੇ ਹਾਂ ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਹਨਾ ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ ਹਨਾ ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ ਤੇ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ ਤਾਂ ਫਿਰ ਸਾਡੇ ਦਿਮਾਗ ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਹੀ ਪਸੰਦ ਕਰਦੇ ਆ ਸੁਣਨਾ ਹਨਾ ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ ਹਾਂਜੀ ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ
0: ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ ਤੇ ਉਹਦੇ ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ ਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ ਯਾਨੀ ਕਿ ਮੈਂ ਕੀ ਗੱਲ ਕਹੀ ਹੈ ਤੇ ਤੁਸੀਂ ਕੀ ਸਮਝੀਏ ਫਿਲੋਸਫੀ ਇਹਦੇ 'ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ ਛੋਟੇ ਹੁੰਦੇ ਸੀਗੇ ਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ ਪਰ ਉਹ ਪੰਜਾਬੀ 'ਚ ਪੜ੍ਹਾਏ ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ ਕਿਉਂਕਿ ਸੁਕਰਾਤ ਅਫਲਾਤੂਨ ਅਰਸਤੂ ਏਦਾਂ ਦੇ ਨਾਮ ਸਾਨੂੰ ਅਸੀਂ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ ਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ ਹੈ ਨਾ ਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ ਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤੇ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ ਅਕਸ਼ੇ ਕੁਮਾਰ ਦੇ ਮੂੰਹੋਂ ਜੋ ਮੈਂ ਸੋਚਤਾ ਹੂੰ ਵੋ ਮੈਂ ਕਰਤਾ ਹੂੰ ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲਾਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ, ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਇਹ ਵੋ ਫਲਾਣਾ ਧਿਮਕਾ, ਨਾ, ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ ਹੈ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਸ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੇ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੇ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹਨਾ, ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਜਿਵੇਂ ਮੈਂ ਕਿਹਾ ਹੀ ਕਿ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਹੈ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹਨਾ, ਔਰ ਅਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹਨਾ, ਤੇ ਅਸੀਂ ਉਹਨਾਂ ਸਾਰੀ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹਨਾ, ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲ ਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਆ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਆ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ, ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਅਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਉਹ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ, ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ 'ਚ ਕਹਿ ਦਿੰਦੇ ਹਾਂ ਕਿ ਹਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋਣੇ ਹਾਂ ਕਿ ਮੈਨੂੰ ਕੱਲ ਨੂੰ ਗਾਣਾ ਗਾਣਾ ਸਿੱਖਣਾ ਮੈਨੂੰ ਕੁਛ ਨਹੀਂ ਆਉਂਦਾ ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ ਇੱਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ ਤੁਹਾਨੂੰ ਆਦਤ ਪੈ ਜਾਂਦੀ ਆ ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼ ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਹਨਾ ਤੋ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ
0: ਰਾਈਟ ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਹੈ ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ ਜਾਂ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਹੈ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਅਤੇ ਦੋਵੇਂ ਜਦੋਂ ਕੋਂਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੋਂਬੀਨੇਸ਼ਨ ਬਣਦਾ ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ ਅਰਸਤੂ ਦੀ ਗੱਲ ਕੀਤੀ ਹੈ ਅਰਿਸਟੋਟਲ ਦੀ ਗੱਲ ਕੀਤੀ ਹੈ ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ ਅਫਲਾਤੂਨ ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ ਇਹ ਕਿਉਂ ਹੋਏ ਹੈਗੇ ਨੇ ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ ਇਹਨਾਂ ਨੇ ਲਿਖਿਆ ਸੀ ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਅਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਧ ਵੀ ਹੈਗੇ ਨੇ ਕਿ 2000 ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ ਬੀ ਸੀ ਜਾਂ ਏ ਡੀ ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ ਬੀ ਸੀ ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ईसा पूर्व दे विच ही बिफोर क्राइस्ट दे टाइम 1100 तो 800 ईसा पूर्व। अच्छा जेड़ा आफ्टर क्राइस्ट है या एडी या जेड़ा वर्तमान दौर है वो ऐदा चलता है कि पहला पहला साल आया फिर दूजा आया फिर दसवां आया फिर 100 साल फिर 1000 2000 हुण 2026वां साल चलता है अगला साल 2027वां होगा ये तो बाद अज तो 100 साल बाद 3026वां साल होगा। सो इस तरीके दे नाल काम करनगे ये पर जेड़ा बिफोर क्राइस्ट सी वो पुट्ठी चलती सी घड़ी वो जिवें एक एक दो तीन चार की बजाय वो ऐदा चलती सी कि पहला 2000 साल फिर 1900 फिर 1800 फिर ऐदा। सो उस तरीके दे नाल जेड़ा 1100 तो 800 ईसा पूर्व का समा सी वह डार्क टाइम उत्थे दा ग्रीस का मनिया जाता है और ऐसे टाइम के उत्ते एथन स्पार्टा मैसेडोनिया ये सारे राजकाल जड़े सीगे खंड जड़े सीगे उत्थे पैदा होंदे हैगे ने और ऐसे टाइम के दरम्यान साइंस की शुरुआत होंदी है ऐसे टाइम के दरम्यान फिलोसफी की शुरुआत होंदी है और ऐसे टाइम के दरम्यान एक हिंदुस्तान आले पासे मैथ्स ते चाइना आले पासे जड़े ने वह कैलकुलेशनस बनिया बिगड़निया शुरू होंदिया है और फिर उधरले पासे जदों एक टाइम के उत्ते ग्रीक बड़े टॉप का दुनिया के विच राज करते होंदे सीगे 500 ईसा पूर्व तो बाद बिफोर क्राइस्ट तो बाद ग्रीस थले जाने शुरू हो गए तो रोमनज़ तगड़े होने लग गए तो उदों ग्रीस जिहड़े सी उह टुटन लग गए रोमनज़ ने राज करना शुरू करता बाद दे विच फिर रोमनज़ छड़ गए वह दुनिया के होर पासे चले जाण लग पए तो ग्रीस जिहड़ा सी पूरी तरह के नाल बिखर गया सी और इसे टाइम के दरम्यान जदों बिखरिया होया ग्रीस सी इसे टाइम के दरम्यान 300-350 BC के आस पास अलैगजेंडर द ग्रेट आंदा है और उस अलैगजेंडर द ग्रेट या जिन्हों सिकंदर असी कह लैने उहदे समय के दरम्यान ही अरस्तू जिहड़े ने उह पैदा होंदे ने ते अरस्तू दे फादर कहिंदे ने कि अलैगजेंडर दे टाइम दे उत्ते आप एक डॉक्टर सी सो उस समय दे विच रोम दे अंदर या ग्रीस दे अंदर या पूरे दे पूरा जिहड़ा अज दी तरीक दे विच जिहनूं यूरप मान लैने उत्थे साइंस ने फिलोसफी ने बड़ा चंगा एक कह सकते हैं कि जन्म हो गया सीगा जन्म तो बाद वह बड़ी तेजी दे नाल वध रहा सीगा साइंस फिलोसफी राजनीति शास्त्र इतिहास नीति शास्त्र ये सारे सबजैक्ट्स लिटरेचर स्पैशली आर्ट क्राफ्ट ये बहुत ज़्यादा उत्थे फैलन फुलन लग पे सीगे। आओ हुण इन्नी क गल तां जिहड़ी रही एरिस्टोटल दी रही ये भूमिका बननी इस करके जरूरी सी क्योंकि हुण तुहानूं ये समझ जिहड़ी वह अग्गे दी होएगी कि हुण जिस पासे नूं असीं गल करन लगे हां किन्ने वह लोग विकसित हो चुके सी बेशक बिफोर क्राइस्ट की असीं गल कर रहे हैं अज तो लगभग किन्ने संदीप जी मेरे ख्याल दे नाल 3000 साल पहला दी आपां गल कर रहे
1: हां जी 2-3000
0: जी ते सॉरी मैं एवें थोड़ा जिहा ज्यादा टाइम लै लिया मैं क्या एक तुहाड़े लई स्टेज सैट करिए ते हुण तुसीं आ जाओ माइक फड़ के
1: नहीं नहीं मैनूं बहुत वधिया लग रहा सी इदां लग रहा सी जिवें स्कूल च पढ़ांदे हुंदे क्योंकि मैं हुण बहुत टाइम तो मतलब अपना हिस्ट्री नहीं पढ़ी है ना साइंस ही पढ़नी ते मैनूं बहुत मजा आया थैंक यू तुसीं इन्ना वधिया सानूं सारे नूं समझाता ना
0: अगे तो ला लिया करांगे फिर हिस्ट्री दी क्लास जे आए लगदा
1: नहीं बिल्कुल सही गल है मैनूं काफी इंटरेस्ट हैगा जदों मैं स्कूल च सी मैनूं बहुत वधिया लगदी हिस्ट्री इवन हुण वी मैनूं आदत हैगी है सुनण दी जां देखण दी
0: हुण आपां सुनदे ना साडे जिहड़े पुराने सरकारी स्कूलां दे मास्टर ने सानूं जिद्दां पढ़ाया जिद्दां चंडिया गया ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ ਢਾਈ ਦੇ ਪਹਾੜੇ ਪੜ੍ਹਾਏ ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ ਪਾਸ ਹੋਵੋ ਫੇਲ ਹੋਵੋ ਕੁਛ ਨਹੀਂ ਯਾਦ ਰਹਿੰਦਾ ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਮਦਦੋਂ ਹੀ ਪਤਾ ਚੱਲਦਾ ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚਾਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ ਸੋ ਥੈਂਕ ਯੂ ਸਾਡੇ ਮਾਸਟਰਾਂ ਦਾ ਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ ਪੁਰਾਣੇ ਐਪੀਸੋਡ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ ਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਸੋ ਐਨੀਵੇਜ਼ ਐਰਿਸਟੋਟਲ ਵੱਲ ਆਈਏ ਤੇ ਫਿਰ ਆਪਾਂ ਅੱਜ ਦੇ ਜਿਹੜੇ ਟੌਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਅਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐੱਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ ਐਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ ਸਾਡੀ ਹੈਬਿਟਸ ਕੀ ਬਣਨਗੀਆਂ ਹੈ ਨਾ ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ ਅਤੇ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ ਹੈ ਨਾ ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ ਨਾ ਕਿ ਤੁਹਾਡੀ ਜਿਹੜੀ ਆ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ ਹੈ ਨਾ ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ ਤੇ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ ਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ ਹੈ ਨਾ ਸਮਝਣ ਲੱਗ ਜਾਂਦਾ ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ ਹੈ ਨਾ ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ ਤੁਸੀਂ ਮੈਮਰੀ ਦੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੋਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚ ਕੋਈ ਵੀ ਹੋ ਸਕਦਾ ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ ਹੈ ਨਾ ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ ਹੈ ਨਾ ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ ਜੋ ਐਕਚੁਅਲ 'ਚ ਅਸੀਂ

0: ਪੁਰਾਣੇ ਦੇਖਦੇ ਆ ਚੀਜ਼ਾਂ ਜਿਹੜੇ ਆਪਣੇ ਪੁਰਾਣੇ
1: ਮਤਲਬ
0: ਜੋ ਵੀ ਆ ਹਾਂਜੀ ਉਹਨਾਂ ਦੀ ਗੱਲ ਕਰਦੇ ਆ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ ਮਨ ਜੀਤੇ ਜਗ ਜੀਤ ਕੇ ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਆ ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ ਯੂਟਿਊਬ ਦੇਖਣ ਦਾ ਕਰ ਰਿਹਾ ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ ਤਾਂ ਮੈਂ ਸ਼ਾਇਦ ਉਹਦੇ ਚ ਸਕਸੈਸਫੁਲ ਹੋ ਜਾਵਾਂ ਤੇ ਇਹ ਸਾਰੀਆਂ ਉਹਨਾਂ ਦੀਆਂ ਆਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ ਚ ਕੀ ਹੁੰਦਾ ਨਾ ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀਗੀ ਤੇ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਹੋਊਗਾ ਉਸ ਟਾਈਮ ਹਨਾ ਤੋ ਸਾਰਾ ਓਬਜ਼ਰਵ ਕਰਦੇ ਸੀਗੇ ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ ਤਾਂ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ ਇਹਨੂੰ ਤੁਸੀਂ ਥੋੜਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਆ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਹੈਗੇ ਆ ਹਨਾ ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ ਚ ਸਾਡੇ ਨਿਊਰੋਨਸ ਹੁੰਦੇ ਆ ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ ਸੈਂਸਿਸ ਫੀਲ ਕਰ ਸਕਦਾ ਹੈ ਹਨਾ ਤੇ ਸਾਡੀ ਬੋਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਤੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ ਤੇ ਸਾਡੀ ਬ੍ਰੇਨ ਦੇ ਵਿੱਚ 86 ਬਿਲੀਅਨ ਨਿਊਰੋਨਸ ਹੁੰਦੇ ਆ ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ ਤੇ ਜਦੋਂ ਅਸੀਂ ਸਾਰੇ ਕਨੈਕਸ਼ਨਸ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 ਟ੍ਰਿਲੀਅਨ ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਕਨੈਕਸ਼ਨ ਹੁੰਦੇ ਆ ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ
1: ਕਰੈਕਟ
0: ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆਪਣੇ ਆਪ ਚ ਇੱਕ ਯੂਨੀਵਰਸ ਹੈਗਾ ਆ ਉਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ ਚ ਗੱਲ ਕੀਤੀ ਆ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਆ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ ਹਨਾ ਕਿ ਕਿਵੇਂ ਬ੍ਰੇਨ ਚ ਕਿਹੜੀ ਐਕਟੀਵਿਟੀ ਹੁੰਦੀ ਆ ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ ਜਦੋਂ ਕੋਈ ਸਟਿਮੂਲਾਈ ਦਿੰਦੇ ਆ ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ ਹੈ ਨਾ ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲਸ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ ਹਨਾ ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ ਤਾਂ ਹੀ ਵਾਜ ਵੈਰੀ ਹੈਪੀ ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ ਹਨਾ ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ ਵਾਈਟ ਚੂਹਾ ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ ਹਨਾ ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਹੈ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ ਤੋ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ ਤੇ ਡਿਪੈਂਡ ਕਰਦੇ ਆ ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ ਕਿ ਉਹਦੇ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ ਤੋ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਦੋਂ ਮੰਨ ਲਓ ਕਿਸੇ 10 ਅਡਲਟ ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ ਸੇਮ ਇਹ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ ਹਨਾ ਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ ਹਨਾ ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ ਹਨਾ ਤੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ ਡਿਫਰੈਂਟ ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ ਔਰ ਹਜੇ ਵੀ ਜਿਵੇਂ ਮੈਂ ਦੱਸਿਆ 100 ਟ੍ਰਿਲੀਅਨ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ

0: ਡਿਫਰੈਂਟ ਔਰ ਡਿਫੀਕਲਟ ਔਰ ਉਪਰੋਂ ਹਰ ਇੱਕ ਬਾਡੀ ਦਾ ਜਿਹੜੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ ਕੋਈ ਮੈਮਰੀ ਨੂੰ ਸਪੋਰਟ ਕਰਦਾ ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ ਹਨਾ ਕੋਈ ਸਾਡੀ ਆਈਜ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ ਸੋ ਸਾਰੀਆਂ ਚੀਜ਼ਾਂ ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ ਮੈਂ ਤੁਹਾਨੂੰ ਦੱਸਿਆ ਹਾਂਜੀ ਕਮਾਲ ਦੀ ਤੇ ਜਿਵੇਂ ਇੱਕ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ ਵਿਚ ਇਜ਼ ਰੋਂਗ ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ਼ ਕੰਮ ਕਰਦਾ ਨਾ ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨੀ ਮਤਲਬ ਜਿਹੜਾ ਮਿਥ ਹੈਗਾ ਇਹ ਨੀ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ ਚ ਕਨੈਕਸ਼ਨ ਬਣਦੇ ਆ ਨਿਊਰੋਨਸ ਤੇ ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਦੋਂ ਅਸੀਂ ਪ੍ਰੈਕਟਿਸ ਕਰਦੇ ਆ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸਾਡਾ ਜਿਹੜਾ ਬ੍ਰੇਨ ਆ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਕਿ ਪੀਟਾਬਾਈਟ ਹੁੰਦਾ ਹੈ ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ ਇੱਕ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ ਸੋ 2.5 ਜਿਹੜਾ ਪੀਟਾਬਾਈਟ ਯੂਜ਼ ਕਰਦਾ ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ ਹਾਂਜੀ ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ ਛੋਟਾ ਵਾਟ ਦਾ ਬਲਬ ਹੁੰਦਾ ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ
1: ਵਾਹ ਇਹ ਮਤਲਬ ਆਪਣੇ ਆਪ ਦੇ ਵਿੱਚ ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ ਜੌਨਸਨ ਵਾਲੀ ਲੂਸੀ ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗ ਗਿਆ ਮੇਰੇ ਖਿਆਲ ਦੇ ਨਾਲ ਇਹਦੇ ਤੇ ਫੇਰ ਕਿਸੇ ਦਿਨ ਜ਼ਰੂਰ ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ ਲੈਫਟ ਔਰ ਰਾਈਟ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਆ ਹਾਂ ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ ਤੇ ਫਿਰ ਗਾਂ ਉਹ ਉਹਨਾਂ ਦੇ ਸੈੱਲ ਕਨੈਕਸ਼ਨ ਉਹ ਗਿਣੇ ਕਿਣੇ ਸੀਗੇ ਮੈਂ ਤਾਂ ਇਹ ਹੈਰਾਨ ਹੈਗਾ ਕਾਫੀ ਟਾਈਮ ਲੱਗ ਗਿਆ
0: ਉਹ ਹਾਂਜੀ ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ ਕਿਉਂ
1: ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ
0: ਨਹੀਂ ਇੰਨਾ ਰਫ ਵੀ ਨਹੀਂ ਹੁੰਦਾ ਹੈਗਾ ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ ਤਾਂ ਉਹ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ ਚ ਗੱਲਾਂ ਕਰਦੇ ਆ ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਸ ਦੇ ਉੱਤੇ ਚੱਲਦੀ ਹੈਗੀ ਆ ਤੇ ਮੈਥਮੈਟੀਕਲ ਲਾਸ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ ਤੇ ਹੋਰ ਇੱਕ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ ਗੱਲ ਕਰਦੇ ਹਾਂ ਸਾਨੂੰ ਪਤਾ ਕਿ ਫਿੰਗਰਪ੍ਰਿੰਟਸ ਕਿਸੇ ਵੀ ਦੋ ਬੰਦੇ ਦੇ ਸੇਮ ਨਹੀਂ ਹੋ ਸਕਦੇ ਹਾਂਜੀ ਸੇਮ ਹੀ ਬ੍ਰੇਨ ਵੀ ਕਿਸੇ ਦੋ ਬੰਦੇ ਦਾ ਸੇਮ ਨਹੀਂ ਹੋ ਸਕਦਾ ਡਿਫਰੈਂਟ ਹਾਂਜੀ ਬਿਲਕੁਲ ਡਿਫਰੈਂਟ ਜਿਹੜੇ ਕਨੈਕਸ਼ਨ ਫਿਰ ਹੋਈ ਗੱਲ ਇੰਨੇ ਕਰੋੜ ਕਨੈਕਸ਼ਨ ਹੋ ਗਏ ਤੇ ਉਹਨਾਂ ਦੇ ਈਵਨ ਜੇ ਤੁਸੀਂ ਟਵਿਨਸ ਦੀ ਵੀ ਗੱਲ ਕਰਦੇ ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦਾ DNA ਜਿਹੜਾ ਆ ਸ਼ੇਅਰ ਕਰਦੇ ਸੇਮ DNA ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨ ਉਹ ਡਿਫਰੈਂਟ ਹੋ ਸਕਦੇ ਆ ਵਿਦ ਟਾਈਮ ਚੇਂਜ ਹੋ ਸਕਦੇ ਆ
1: ਰਾਈਟ ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਆ ਜਦੋਂ ਆਪਾਂ ਵੈਸੇ ਤਾਂ ਮੈਂ ਟੋਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋ ਗਏ ਉਹ ਤਾਂ ਸੇਮ ਹੀ ਰਹਿੰਦੇ ਨੇ ਜਿਵੇਂ ਹੱਡੀਆਂ ਕਹਿ ਲੈਂਦੇ ਉਨਾ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ ਉਦਾਂ ਸਿਸਟਮ
0: ਹਾਂਜੀ ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ ਉਹ ਚੇਂਜ ਨਹੀਂ ਹੁੰਦੀ ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ ਮਤਲਬ ਜ਼ਿਆਦਾ ਹੋਣ ਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ ਨਾ ਛੋਟਾ ਹੀ ਹੁੰਦਾ ਆ ਤੇ ਉਹ ਮਤਲਬ ਉਹ ਸਟੇਜ ਹੁੰਦੀ ਹੈ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ ਹਾਲਾਂਕਿ ਹਜੇ ਵੀ ਟਰੂ ਹੈਗਾ ਆ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ ਹਨਾ ਬਹੁਤ ਘੱਟ ਸਾਇਨੈਪਸਿਸ ਹੁੰਦਾ ਸਾਇਨੈਪਸਿਸ ਮਤਲਬ ਮੰਨ ਲਓ ਰੱਖ ਲਓ ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ ਹਨਾ ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ ਤੇ ਇਸ ਲਈ ਅਸੀਂ ਜਿਹੜਾ ਮੰਨਦੇ ਜਦੋਂ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚ ਜਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ ਹਨਾ ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ ਹੈ ਨਾ ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਹੈ
1: ਮੈਂ ਸਵਾਲ ਹੀ ਭੁੱਲ ਗਿਆ ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ ਹਾਲੇ ਫਿਲੋਸਫਰ ਦੀ ਤਾਂ ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ ਹੈ ਨਾ ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ ਜਾਂ ਟੀਚਰ ਕਹਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ ਦਿਮਾਗ ਖਰਾਬ ਕਰੋ ਦਿਮਾਗ ਖਾਓ ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ ਜਿੰਨਾ ਜ਼ਿਆਦਾ ਸੁਣੋਗੇ ਜਿੰਨਾ ਜ਼ਿਆਦਾ ਸਮਝੋਗੇ ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ ਅਤੇ ਅੱਜ ਤੱਕ ਨਹੀਂ ਹੋਇਆ ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ ਪਤਾ ਨਹੀਂ ਸਮਥਿੰਗ ਇੱਕ ਪੀਟਾ ਬਾਈਟ ਹੈ ਤੁਸੀਂ ਕਿੰਨਾ
0: ਇੱਕ ਪੀਟਾ ਬਾਈਟ
1: ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ ਤੇ ਇਹ ਤੁਸੀਂ ਇਹਨੂੰ ਹੁਣ ਇਹਦੇ ਚ ਹੋਰ 1.5 ਹੋਰ ਜੋੜ ਲਓ ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ 1 ਤੋਂ 2.5 ਮੰਨਿਆ ਜਾਂਦਾ ਹੈਗਾ 1 ਤੋਂ ਘੱਟ ਤਾਂ ਕਿਹਦੇ ਹੀ ਹੋਣਾ ਹੈਗਾ ਸੋ ਇਹ ਐਡਾ ਮਤਲਬ ਇਹਦੇ ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼। ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ ਜਾਂ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀਆਂ ਇਹ ਚੀਜ਼ਾਂ। ਉਹ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਿਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ ਅਤੇ ਫਿਸ਼ ਓਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ ਹੈ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜੀ ਤਾਂ ਗੱਲ ਕਰਕੇ ਜਾਈਏ ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
0: ਹਾਂਜੀ, ਠੀਕ ਹੈ।
1: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਸਭ ਕੁਛ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ।
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਦੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 1674 AM।

0: ਹੋ ਗਈਆਂ ਗੱਲਾਂ ਡਾਇਨਾਸੌਰਾਂ ਦੀਆਂ ਹੋ ਗਈਆਂ ਸਪੇਸ ਦੀਆਂ ਹੋ ਗਈਆਂ ਮਰੀਨ ਲਾਈਫ ਦੀਆਂ ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲਾਸਫੀ ਦੀਆਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ ਔਰ ਸੰਦੀਪ ਜੀ ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ ਲੀਹੇ ਪਾਈਏ ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਜਾਂ ਜਿਹਨੂੰ ਆਪਾਂ AI ਕਹਿ ਲੈਂਦੇ ਹਾਂ ਆਰਟੀਫਿਸ਼ਲ ਇੰਟੈਲੀਜੈਂਸ ਆਰਟੀਫਿਸ਼ਲ ਯਾਨੀ ਕਿ ਨਕਲੀ ਆਈ ਯਾਨੀ ਇੰਟੈਲੀਜੈਂਸ ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ ਕਿੱਦਾਂ ਇਹ ਦਿਮਾਗ ਸੰਦੀਪ ਜੀ ਕੀ ਚੀਜ਼ ਹੈਗੀ ਹੈ ਕਾਹਦਾ ਬਣਿਆ ਹੋਇਆ ਇਹ ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ
1: ਹਾਂਜੀ ਇਹ ਜਿਹਦਾ ਇਹਦੇ ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ ਕਿਉਂਕਿ AI ਦਾ ਹੈਗਾ AI ਨੇ ਡਾਟਾ ਯੂਜ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ ਹਨਾ ਔਰ ਬ੍ਰੇਨ ਸਾਡਾ ਮੇਨਲੀ ਯੂਜ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਅਸੀਂ ਕੀ ਪੜ੍ਹ ਰਹੇ ਹਾਂ ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ ਉਹ ਚੀਜ਼ਾਂ ਦੇ ਉੱਤੇ ਹੈਗਾ ਹਨਾ ਤੇ AI ਜਿਹੜਾ
0: ਉਹ ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ ਦਿਲ ਤੋਂ ਤਾਂ ਕੋਈ ਨਹੀਂ ਸੋਚਦਾ ਹੁੰਦਾ ਸੋਚਦੇ ਸਾਰੇ ਦਿਮਾਗ ਤੋਂ ਹੁੰਦੇ ਨੇ
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ ਸੋ ਅਸੀਂ ਉੱਥੇ ਸੋਚਦੇ ਹਾਂ ਬਟ ਇਹ ਬਹੁਤ ਕੰਪਲੈਕਸ ਹੈਗਾ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ ਤੇ ਕੰਪਲੈਕਸ ਔਰਗਨ ਦਾ ਹੈਗਾ ਜਿਹੜਾ ਸਾਡੀ ਹਰ ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ ਚਾਹੇ ਉਹ ਸਾਡੀ ਮੈਮਰੀਜ਼ ਆ ਇਮੋਸ਼ਨਸ ਆ ਟੱਚ ਆ ਕੋਈ ਹੋਰ ਸੈਂਸ ਆ ਸਾਡੀ ਮੋਟਰ ਸਕਿੱਲਸ ਹੈਗੀਆਂ ਨਾ ਚਾਹੇ ਅਸੀਂ ਸਾਹ ਲੈ ਰਹੇ ਹਾਂ ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਆ ਪਤਾ ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ ਕਾਫੀ ਮਿਲੀ ਸੈਕਿੰਡਸ ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ ਉਹ ਪਹਿਲਾਂ ਹੋ ਚੁੱਕੀ ਆ ਹਨਾ ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ ਕੋਈ ਵੀ ਰਿਸਪੋਂਸ ਐਕਸ਼ਨ ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ ਤਾਂ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ ਚ ਜੀ ਰਹੇ ਹੁੰਦੇ ਆ ਇਸ ਮੂਮੈਂਟ ਚ ਹਨਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਆ ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ ਤੇ ਬਾਕੀ 40% ਸਾਡਾ ਪਾਣੀ ਹੁੰਦਾ ਆ ਪ੍ਰੋਟੀਨ ਕਾਰਬਸ ਤੇ ਸਾਲਟ ਜਿਹੜਾ ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ ਜਿਵੇਂ ਸਾਨੂੰ ਪਤਾ ਹੀ ਹੈ ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ ਤੇ ਨਰਵਸ ਹੁੰਦੀਆਂ ਨਿਊਰੋਨਸ ਹੁੰਦੇ ਆ ਹਨਾ ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ ਉਹ ਸਾਰੇ ਸੈਲਸ ਹੁੰਦੇ ਆ ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ ਹਨਾ ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ ਮੇਰੇ ਸਾਹਮਣੇ ਮੀਂਹ ਪੈ ਰਿਹਾ ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ ਹਨਾ ਮਤਲਬ ਛੋਟੀ ਛੋਟੀ ਕੋਈ ਵੀ ਚੀਜ਼ ਕੋਈ ਐਕਟੀਵਿਟੀ ਹੁੰਦੀ ਹੈ ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ ਮੈਂ ਅੰਦਰ ਹੀ ਰਹਿਣਾ ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ ਉਹ ਮੈਨੂੰ ਇਹ ਦੱਸਦਾ ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ ਹਨਾ ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ। ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਹੈ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ, ਹੈ ਨਾ। ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ। ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ, ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ, ਹੈ ਨਾ। ਕਿਉਂਕਿ ਬ੍ਰੇਨ ਕੰਮ ਕਰਨ ਨੂੰ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨ ਨੂੰ ਜਿਹੜੇ ਆ ਹਟ ਜਾਂਦੇ ਹੈਗੇ ਆ। ਪਰ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀਗੀ, ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ। ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ। ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਹੈ ਸਾਡੇ ਬ੍ਰੇਨ ਦਾ। ਤੇ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ, ਮਤਲਬ ਅਸੀਂ ਚੱਲਦੇ ਹਾਂ, ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬੋਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਆ ਸਾਡੇ ਬੋਡੀ ਦਾ ਟੈਂਪਰੇਚਰ, ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ। ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਆ, ਸਾਨੂੰ ਜਜਮੈਂਟ ਹੁੰਦੀ ਆ ਕਿਸੇ ਚੀਜ਼ ਦੀ, ਹਨਾ। ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ। ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ ਦੂਸਰਾ, ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹਨਾ। ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ। ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਇਹਦਾ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ। ਤੇ ਇਸ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ। ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹਨੂੰ ਸਭ ਤੋਂ ਵੱਡਾ ਕਹਿ ਸਕਦੇ ਆ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ, ਇਹ ਇੱਕ ਜਿਹਦੇ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਹਾਂ। ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ। ਤੇ ਇਹ ਜਿਹੜਾ ਹਿੱਸਾ, ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਹੈ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ, ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ। ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਆ। ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੀਆਂ, ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬੋਡੀ ਦੀਆਂ। ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਨੂੰ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ, ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ, ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ। ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ, ਅਸੀਂ ਓਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ, ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਆ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ, ਹਨਾ। ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਇਹੀ ਜਿਹੜਾ ਸੋਰੀ ਬ੍ਰੇਨ ਦਾ ਇਹੀ ਹਿੱਸਾ ਤੁਹਾਨੂੰ ਇਹ ਦੱਸਦਾ, ਪੈਰੇਟਲ ਲੋਭ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ ਤੇ ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ। ਤੇ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ, ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ। ਤੇ ਜਿਹਦਾ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ, ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ, ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ, ਉਹ ਸਾਰੀਆਂ ਚੀਜ਼ਾਂ। ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ ਤੇ ਥੋੜ੍ਹੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ। ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ ਜਦੋਂ ਮੈਂ ਪਹਿਲਾਂ ਕਿਹਾ ਕਿ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਹੈ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ, ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ, ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ, ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ, ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ। ਬਟ ਸਮਟਾਈਮਸ ਇਹ ਨਹੀਂ ਹੁੰਦਾ, ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ, ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ, ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ। ਤੇ ਹਾਂਜੀ, ਤੋਂ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀਆ ਉਹ ਸਾਰੇ ਇਸ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ।
0: ਰਾਈਟ ਰਾਈਟ, ਹਾਲੇ ਮੇਰੇ ਖਿਆਲ ਦੇ ਨਾਲ ਇਸ ਟੌਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ, ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੌਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ। ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ, ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ, ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ, ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ। ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0400-72-64-16-74 ਦੇ ਉੱਤੇ ਜਾਂ facebook.com/ਹਾਂਜੀ ਸਿਡਨੀ 'ਤੇ। ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ, ਅਤੇ ਧੰਨਵਾਦ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ।
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ, ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤਾਂ, ਸੁਣਦੇ ਰਹੋ ਰੇਡੀਓ ਹਾਂਜੀ 1674 AM ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਇੰਨਾ ਹੀ, ਧੰਨਵਾਦ, ਟੇਕ ਕੇਅਰ, ਸ਼ਬਾ ਖੈਰ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਰੇਡੀਓ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸਾਰਾ ਦਿਨ ਸੱਜੀ ਰਹੇ, ਇਹ ਮੁਸਕਰਾਹਟ ਚਿਹਰੇ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ, ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ ਸਵੇਰੇ ਸਵੇਰੇ ਦੇ ਸਮੇਂ ਜਿਹੜਾ ਤੁਹਾਨੂੰ ਮਿਲਦਾ। ਉਹ ਤੁਹਾਡਾ ਜੇ ਖਿੜਿਆ ਚਿਹਰਾ ਵਹਿੰਦਾ ਤਾਂ ਉਹਦਾ ਵੀ ਦਿਨ ਬਣ ਜਾਂਦਾ। ਇਹ ਖੁਸ਼ੀ ਹਾਸੇ ਇਹ ਕਹਿੰਦੇ ਨੇ ਐਸੀ ਲਾਗ ਹੈ ਜਿਹੜੀ ਅੱਗੇ ਤੋਂ ਅੱਗੇ ਲੱਗਣੀ ਚਾਹੀਦੀ ਹੈ। ਕਈ ਵਾਰੀ ਤੁਹਾਡਾ ਖਿੜਿਆ ਚਿਹਰਾ ਵੇਖ ਕੇ ਕਿਸੇ ਦੂਸਰੇ ਦਾ ਸਾਰਾ ਦਿਨ ਬਣ ਜਾਂਦਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਮੱਥੇ ਦੀਆਂ ਤਿਊੜੀਆਂ ਚਲੀਆਂ ਜਾਂਦੀਆਂ ਨੇ। ਆਓ ਫਿਰ ਅੱਗੇ ਵੱਧਦੇ ਹਾਂ, ਕਿਸੇ ਦੂਸਰੇ ਦੇ ਲਈ ਵੀ ਕੁਛ ਕਰਦੇ ਹਾਂ, ਕਿਉਂਕਿ ਇਨਸਾਨ ਤਾਂ ਉਹੀ ਜਿਹੜਾ ਕਿਸੇ ਦੂਸਰੇ ਦੇ ਵੀ ਕੰਮ ਆਵੇ। ਇਹ ਤੋਂ ਸੌਖਾ ਤਰੀਕਾ ਨਹੀਂ ਕਿਸੇ ਦੇ ਕੰਮ ਆਉਣ ਦਾ, ਕਿਸੇ ਦੇ ਕੋਲ ਜਾਣਾ ਨਹੀਂ, ਕਿਸੇ ਨੂੰ ਕੁਛ ਕਹਿਣਾ ਨਹੀਂ, ਕਿਸੇ ਨੂੰ ਆਵਾਜ਼ ਨਹੀਂ ਮਾਰਨ ਦੀ ਲੋੜ। ਜ਼ਰੂਰੀ ਨਹੀਂ ਕਿ ਕਿਸੇ ਨਾਲ ਤੁਹਾਡੀ ਜਾਣ ਪਛਾਣ ਹੋਵੇ, ਕੋਈ ਸਰੋਕਾਰ ਹੋਵੇ। ਜ਼ਰੂਰੀ ਸਿਰਫ ਇਹ ਆ ਕਿ ਇਸ ਰੱਬ ਦੀ ਦਿੱਤੀ ਬਖਸ਼ਿਸ਼ ਦੀ ਵਰਤੋਂ ਕਰਨੀ। ਇਹਦੇ ਨਾਲ ਤੁਸੀਂ ਆਪ ਵੀ ਖੁਸ਼ ਰਹਿੰਦੇ, ਤੁਹਾਡਾ ਵੀ ਦਿਨ ਬਣ ਜਾਂਦਾ ਅਤੇ ਤੁਹਾਨੂੰ ਵੇਖਣ ਵਾਲੇ ਦਾ ਵੀ। ਅਤੇ ਕਈ ਵਾਰੀ ਤੁਹਾਡੇ ਚਿਹਰੇ 'ਤੇ ਜਦੋਂ ਪੱਕੀ ਮੁਸਕਰਾਹਟ ਰਹਿਣ ਲੱਗ ਪੈਂਦੀ ਹੈ, ਤੁਹਾਡੀਆਂ ਸਾਂਝਾਂ ਇਹੋ ਜਿਹੇ ਲੋਕਾਂ ਦੇ ਨਾਲ ਬਣਦੀਆਂ ਕਿ ਤੁਹਾਡੀ ਜ਼ਿੰਦਗੀ ਬਾਕਮਾਲ ਹੋ ਜਾਂਦੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਇੱਕ ਬਜ਼ੁਰਗ ਵਿਅਕਤੀ ਜਿਹੜਾ ਅਕਸਰ ਹੀ ਗੌਤਮ ਬੁੱਧ ਦੇ ਕੋਲ ਆਉਂਦਾ ਹੈ, ਵੱਡਾ ਭਗਤ ਸੀ ਉਹ ਗੌਤਮ ਬੁੱਧ ਦਾ। ਗੌਤਮ ਬੁੱਧ ਦੇ ਕੋਈ ਵੀ ਉਪਦੇਸ਼ ਸੁਣ ਕੇ ਆਉਂਦਾ, ਅੱਗੇ ਜ਼ਰੂਰ ਲੋਕਾਂ ਤੱਕ ਪਹੁੰਚਾਉਂਦਾ, ਦੂਜਿਆਂ ਨਾਲ ਆ ਕੇ ਗੱਲ ਕਰਦਾ, ਹਰ ਇੱਕ ਨੂੰ ਪ੍ਰੇਰਿਤ ਕਰਦਾ ਕਿ ਤੁਸੀਂ ਵੀ ਗੌਤਮ ਦੇ ਕੋਲ ਜਾਇਆ ਕਰੋ। ਜੇਕਰ ਤੁਹਾਨੂੰ ਤੁਹਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਦਾ, ਤੁਹਾਡੇ ਕਾਰੋਬਾਰ 'ਚ ਕੋਈ ਬਰਕਤ ਨਹੀਂ ਪੈਂਦੀ, ਘਰ 'ਚ ਕਲੇਸ਼ ਰਹਿੰਦਾ, ਤੁਹਾਡਾ ਵੀ ਮਨ ਜੇਕਰ ਨਹੀਂ ਟਿਕਦਾ, ਤੁਹਾਨੂੰ ਵੀ ਸੱਚ ਦੀ ਜੇਕਰ ਭਾਲ ਹੈ, ਮਨ ਦੀ ਸ਼ਾਂਤੀ ਦੇ ਲਈ, ਮਨ ਦੀ ਤਸੱਲੀ ਦੇ ਲਈ ਇੱਕ ਵਾਰੀ ਗੌਤਮ ਦੇ ਕੋਲ ਜ਼ਰੂਰ ਆਇਆ ਕਰੋ। ਗੌਤਮ ਦੇ ਤਾਂ ਦਰਸ਼ਨ ਦੇ ਦਾਰੇ ਕਰਕੇ ਹੀ ਬੜੇ ਦੁੱਖ ਦੂਰ ਹੋ ਜਾਂਦੇ ਆ।

ਅਕਸਰ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ, ਪਰ ਉਹਦਾ ਆਪਣਾ ਪੁੱਤ ਉਹਦੀ ਕੋਈ ਨਾ ਸੁਣਦਾ। ਉਹਦਾ ਆਪਣਾ ਨੌਜਵਾਨ ਪੁੱਤ ਉਹਨੂੰ ਉਹ ਹਮੇਸ਼ਾ ਕਹਿੰਦਾ ਕਿ ਮੇਰੇ ਨਾਲ ਚੱਲ, ਕਾਲ ਮੇਰੇ ਨਾਲ ਚੱਲਿਆ ਕਰ। ਜਦੋਂ ਨਾ ਹੀ ਕਾਲ ਹੋਵੇ ਉਹ ਕਿੱਥੇ ਜਾਵੇ ਗੌਤਮ ਦੇ। ਉਹ ਬਿਲਕੁਲ ਜਾਣਾ ਪਸੰਦ ਨਹੀਂ ਸੀ ਕਰਦਾ। ਇਸ ਚੀਜ਼ ਕਰਕੇ ਬੜੀ ਵਾਰੀ ਘਰ ਦੇ ਵਿੱਚ ਤਲਖੀ ਵੀ ਹੋਈ। ਕਈ ਵਾਰੀ ਦਬਕੇ ਦੇ ਨਾਲ ਡਾਂਟ ਡਪਟ ਕੇ ਵੀ ਉਹਨੂੰ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕੰਨ ਦੇ ਉੱਤੇ ਜੂੰ ਨਾ ਸਰਕੇ। ਜਦੋਂ ਉਹ ਦਾਨ ਪੁੰਨ ਕਰਦਾ ਤਾਂ ਉਦੋਂ ਵੀ ਕਹਿੰਦਾ ਕਾਲ ਮੇਰੇ ਨਾਲ ਚੱਲ। ਗੱਲ ਕਦੀ ਕਿ ਅਨਾਥ ਮੰਡਲ ਨਾਂ ਦਾ ਇਹ ਵਿਅਕਤੀ ਜਿਹਨੇ ਬਥੇਰੇ ਯਤਨ ਕਰਕੇ ਵੇਖ ਲਏ, ਪਰ ਉਹਦਾ ਪੁੱਤ ਨਾ ਤਾਂ ਉਹਦੇ ਦਾਨੀ ਸੁਭਾਅ ਨੂੰ ਮੰਨਣ ਨੂੰ ਫਿਰੇ ਅਤੇ ਨਾ ਹੀ ਗੌਤਮ ਦੇ ਕੋਲ ਜਾਵੇ। ਆਖਿਰਕਾਰ ਇੱਕ ਦਿਨ ਉਹਨੂੰ ਇੱਕ ਤਰਕੀਬ ਸੁੱਝੀ। ਉਹਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਅਤੇ ਕਿਹਾ, ਜੇ ਤੂੰ ਗੌਤਮ ਬੁੱਧ ਦੇ ਜਾਏਗਾ ਤੇ ਮੈਂ ਤੈਨੂੰ 100 ਰੁਪਈਆ ਦਊਂਗਾ, ਜਾਂ ਜੋ ਵੀ ਉਦੋਂ ਦੀ ਉਸ ਸਮੇਂ ਦੇ ਹਿਸਾਬ ਦੇ ਨਾਲ ਕੋਈ ਕਰੰਸੀ ਚੱਲਦੀ ਸੀ, ਕੋਈ ਮੋਹਰਾਂ ਚੱਲਦੀਆਂ ਸੀ, ਸਿੱਕੇ ਚੱਲਦੇ ਸੀ, ਉਹ ਦੇਣ ਦੀ ਗੱਲ ਕਹੀ। ਇਹ ਉਮਰ ਉਦਾਂ ਦੀ ਹੁੰਦੀ ਹੈ ਜਦੋਂ ਪੈਸੇ ਧੇਲੇ ਦੀ ਲੋੜ ਬਹੁਤ ਹੁੰਦੀ ਹੈ। ਨੌਜਵਾਨ ਨੇ ਫੈਸਲਾ ਕੀਤਾ ਕਿ 100 ਐਵੇਂ ਮਿਲ ਜਾਣਾ, ਜਾਣ 'ਚ ਕੀ ਹੈ, ਹਰਜ ਕੀ ਹੈ। ਹੋ ਉਹਨੇ ਗਿਆ ਬੈਠਾ, ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਬੈਠੇ ਦੇ ਕਿ ਪਤਾ ਨਹੀਂ ਉਹਨੇ 100 ਦੇਣਾ ਵੀ ਹੈ ਕਿ ਨਹੀਂ ਦੇਣਾ। ਐਵੇਂ ਬਹਾਨੇ ਜਿਹੇ ਦੇ ਨਾਲ ਭੇਜ ਦਿੱਤਾ। ਫਿਰ ਸੋਚਦਾ ਚੱਲ ਕੋਈ ਗੱਲ ਨਹੀਂ, ਗਾਂ 'ਤੇ ਨਾ ਕਹਿਣ ਵਾਲਾ ਉਹ। ਇਹ ਰੋਜ਼ ਰੋਜ਼ ਦੀ ਕਿਚਕਿਚ ਤੇ ਮੁੱਕੂ। ਫਿਰ ਪਿਓ ਮੈਨੂੰ ਵੀ ਕਹਿਣ ਵਾਲਾ ਨਹੀਂ ਕੋਈ ਕੰਮ, ਜੇ ਉਹਨੇ ਅੱਜ ਮੇਰੀ ਨਾ ਪੂਰੀ ਕੀਤੀ, ਆਪਣਾ ਵਾਅਦਾ ਨਾ ਪੂਰਾ ਕੀਤਾ ਤਾਂ ਫਿਰ ਮੇਰੇ ਤੋਂ ਵੀ ਕੀ ਆਸ ਰੱਖਦਾ। ਇਹੋ ਹੀ ਸੋਚਾਂ ਸੋਚਦਾ ਘਰ ਵਾਪਸ ਆਇਆ। ਆ ਕੇ ਜਦੋਂ 100 ਮੰਗਿਆ ਤਾਂ ਪਿਓ ਨੇ ਪਹਿਲਾਂ ਹੀ ਤਿਆਰ ਰੱਖਿਆ ਸੀ, ਕੱਢ ਕੇ ਹੱਥ ਦੇ ਵਿੱਚ ਫੜਾ ਦਿੱਤਾ। ਬੜਾ ਹੈਰਾਨ ਹੋਇਆ, ਬਸ ਇੰਨਾ ਕੀ ਕੰਮ, ਸਿਰਫ ਜਾਣਾ ਅਤੇ ਵਾਪਸ ਆ ਜਾਣਾ ਅਤੇ 100 ਰੁਪਈਆ ਮਿਲੂਗਾ, ਇਹ ਤਾਂ ਕੰਮ ਬਹੁਤ ਵਧੀਆ। ਕਹਿਣ ਲੱਗਾ, ਕੱਲ੍ਹ ਵੀ ਮਿਲੂਗਾ, ਇੱਦਾਂ ਤਾਂ ਮੈਂ ਰੋਜ਼ ਜਾ ਸਕਦਾ। ਪਿਓ ਹੱਸ ਕੇ ਪਾਸਿਓਂ ਦੀ ਲੰਘ ਗਿਆ, ਕੱਲ੍ਹ ਦੀ ਕੱਲ੍ਹ ਵੇਖਾਂਗੇ। ਅਗਲੇ ਦਿਨ ਪਿਓ ਨੇ ਫਿਰ ਦੁਬਾਰਾ ਆਵਾਜ਼ ਮਾਰੀ ਅਤੇ ਕਿਹਾ, ਮੈਨੂੰ ਇਹ ਦੱਸ ਕੱਲ੍ਹ ਤੂੰ ਕੀ ਸੁਣਿਆ, ਗੌਤਮ ਕੋਲੋਂ ਕੀ ਸਿੱਖ ਗਿਆ। ਪਰ ਉਹਨੂੰ ਕੁਛ ਨਹੀਂ ਪਤਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਸੀ। ਉਹਦਾ ਧਿਆਨ ਤਾਂ ਸਿਰਫ ਇਸ ਪਾਸੇ ਸੀ ਕਿ ਪਿਓ 100 ਦਊਗਾ ਜਾਂ ਉਹਨੇ ਬਹਾਨਾ ਹੀ ਮਾਰਿਆ। ਉਹ ਤਾਂ ਸਿਰਫ ਉੱਥੇ ਹਾਜ਼ਰ ਸੀ, ਦੱਸਣ ਲਈ ਕੁਛ ਨਹੀਂ ਮਿਲਿਆ ਪਿਓ ਨੂੰ। ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ, ਮੈਨੂੰ ਪਤਾ ਸੀ ਤੂੰ ਇਸੇ ਤਰ੍ਹਾਂ ਨਾ ਕਰਨਾ। ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣ, ਅੱਜ ਜੇਕਰ ਤੂੰ ਜਾਏਗਾ ਤਾਂ ਤੈਨੂੰ ਮੈਂ 1000 ਰੁਪਈਆ ਦਊਂਗਾ ਜਾਂ 1000 ਸਿੱਕੇ ਦਊਂਗਾ, ਮੋਹਰਾਂ ਦਊਂਗਾ, ਪਰ ਸ਼ਰਤ ਇੱਕ ਕਿ ਤੂੰ ਆ ਕੇ ਮੈਨੂੰ ਸਾਰਾ ਕੁਛ ਦੱਸਣਾ। ਅੱਜ ਤੂੰ ਇਕੱਲੀ ਇਕੱਲੀ ਯਾਦ ਕਰਨੀ ਆ ਉਹ ਗੱਲ। ਪੁੱਤ ਦੇ ਕੰਨ ਖੜ੍ਹੇ ਹੋ ਗਏ, 1000 ਤਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਸੀ। ਮੈਨੂੰ ਤਾਂ ਹੋਰ ਕੁਛ ਕਰਨ ਦੀ ਵੀ ਲੋੜ ਨਹੀਂ, ਪਿਓ ਬਾਹਰੋਂ ਕਮਾ ਕੇ ਲਿਆਉਂਦਾ ਅਤੇ ਮੈਨੂੰ ਸਿਰਫ ਉੱਥੇ ਜਾਣ ਦੇ ਲਈ ਕਮਾਈ ਮਿਲਣੀ ਸ਼ੁਰੂ ਹੋ ਜਾਣੀ। ਇਹ ਤੋਂ ਵਧੀਆ ਹੋਰ ਸੌਦਾ ਕੀ ਹੋ ਸਕਦਾ, ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਕੱਲ੍ਹ ਵੀ ਤਾਂ ਗਏ ਸੀ, ਅੱਜ ਵੀ ਜਾਂਦੇ ਹਾਂ, ਥੋੜ੍ਹਾ ਧਿਆਨ ਦੇ ਨਾਲ ਸੁਣ ਲਾਂਗੇ। ਕਹਿੰਦੇ ਨੇ ਜਾ ਕੇ ਅੱਜ ਉਹ ਗੌਤਮ ਦੇ ਸਾਹਮਣੇ ਬਹਿ ਗਿਆ, ਇਕੱਲੀ ਇਕੱਲੀ ਚੀਜ਼ ਬੜੇ ਧਿਆਨ ਦੇ ਨਾਲ ਸੁਣਨੀ ਸ਼ੁਰੂ ਕਰ ਦਿੱਤੀ ਕਿਉਂਕਿ ਪਤਾ ਵਾ ਪਿਓ ਨੇ ਜਾ ਕੇ ਪੁੱਛਣਾ, ਪਿਓ ਨੂੰ ਮੈਂ ਦੱਸਣਾ। ਬਹੁਤ ਧਿਆਨ ਦੇ ਨਾਲ ਸੁਣਦਾ ਰਿਹਾ, ਆਪਣੇ ਦਿਮਾਗ ਦੇ ਵਿੱਚ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇੰਨੇ ਧਿਆਨ ਦੇ ਨਾਲ ਸੁਣਿਆ, ਅੱਜ ਉਹ ਵਾਪਸ ਨਹੀਂ ਆਇਆ। ਪਿਓ ਨੂੰ ਫਿਕਰ ਹੋ ਗਈ, ਮੁੰਡਾ ਕਿੱਥੇ ਗਿਆ,
ਲੱਭਦਾ ਲਭਾਉਂਦਾ। ਜਦੋਂ ਗੌਤਮ ਦੇ ਟਿਕਾਣੇ 'ਤੇ ਪੁੱਜਾ ਤਾਂ ਪੁੱਤ ਉੱਥੇ ਬੈਠਾ। ਕਹਿਣ ਲੱਗਾ, ਤੂੰ ਆਇਆ ਨਹੀਂ ਘਰ, ਘਰ ਤੇਰੀ ਮਾਂ ਪਰੇਸ਼ਾਨ ਆ, ਤੈਨੂੰ ਇਸ ਲਈ ਪੈਸੇ ਥੋੜ੍ਹੀ ਦੇਣੇ ਸੀ, ਤੇ ਤੂੰ ਹੁਣ ਇੱਥੇ ਹੀ ਰਹਿ ਪਵੇਂ। ਚੱਲ ਤੇਰੇ ਪੈਸੇ ਤੇਰੇ ਮੈਂ ਦੇਣਾ, ਉੱਠ ਚੱਲ ਮੇਰੇ ਨਾਲ। ਅੱਖਾਂ ਤਾਂ ਚੁੱਕੀਆਂ ਪਿਓ ਵੱਲ, ਬਿਟਰ ਬਿਟਰ ਵੇਖੀ ਜਾਵੇ ਪਰ ਨਾਲ ਨਹੀਂ ਤੁਰਿਆ। ਪਿਓ ਫੇਰ ਬੋਲਿਆ, ਚੱਲ ਮੈਂ ਕੱਲ੍ਹ ਤੋਂ ਨਹੀਂ ਕਹਿੰਦਾ ਆਉਣ ਦੇ ਲਈ, ਤੇਰੀ ਮਾਂ ਬੜੀ ਪਰੇਸ਼ਾਨ ਹੈ, ਚੱਲ ਘਰ ਨੂੰ। ਪਰ ਉਹ ਫੇਰ ਨਹੀਂ ਤੁਰਿਆ। ਅੱਜ ਉਹ ਵਾਲਾ ਪੁੱਤ ਨਹੀਂ ਸੀ ਰਿਹਾ, ਅੱਜ ਉਹ ਬਦਲ ਗਿਆ ਸੀ। ਅੱਜ ਪਿਓ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਅੱਜ ਮੈਂ ਆਪਣੇ ਪੁੱਤ ਨੂੰ ਨਹੀਂ ਕਿਸੇ ਹੋਰ ਨੂੰ ਮਿਲ ਰਿਹਾ, ਤੇ ਪੁੱਤ ਨੂੰ ਲੱਗ ਰਿਹਾ ਸੀ ਕਿੱਦਾਂ ਦਾ ਪਿਓ ਆ, ਇਹਨੇ ਤਾਂ ਮੈਨੂੰ ਇੱਥੇ ਭੇਜ ਦਿੱਤਾ, ਆਪ ਹੀ ਇੰਨੇ ਚਿਰ ਦਾ ਹੁੰਦਾ, ਇਹਨੂੰ ਉਹ ਕਿਉਂ ਨਹੀਂ ਪਤਾ ਲੱਗਾ ਜਿਹੜਾ ਅੱਜ ਮੈਨੂੰ ਪਤਾ ਲੱਗਾ। ਜਿਹੜੀਆਂ ਗੱਲਾਂ ਬੁੱਧ ਕੋਲੋਂ ਮੈਂ ਸੁਣ ਕੇ ਸਿੱਖ ਕੇ ਅੱਜ ਇੱਥੇ ਹੀ ਰਹਿ ਪਿਆ, ਮੇਰਾ ਪਿਓ ਤਾਂ ਇੰਨੇ ਚਿਰ ਦਾ ਆਉਂਦਾ, ਇਹਦੇ 'ਤੇ ਅਸਰ ਕੋਈ ਕਿਉਂ ਨਹੀਂ। ਉਹ ਮਨ ਮਨ ਸੋਚੀ ਜਾਂਦਾ ਤੇ ਪਿਓ ਬੋਲੀ ਜਾਂਦਾ। ਹਾਰ ਕੇ ਕਹਿਣ ਲੱਗਾ, ਚੱਲ ਠੀਕ ਹੈ, ਚੱਲ ਮੇਰਾ ਪੁੱਤ, ਮੈਂ ਕੱਲ੍ਹ ਤੋਂ ਤੈਨੂੰ ਕਹਿੰਦਾ ਹੀ ਨਹੀਂ ਆਉਣ ਦੇ ਲਈ, ਤੂੰ ਵੱਧ ਸਿੱਕੇ ਲੈਣੇ ਵੱਧ ਲੈ ਲਈ, ਚੱਲ ਦੇਰ ਬਹੁਤ ਹੋ ਗਈ ਹੈ। ਅੱਗੋਂ ਪੁੱਤ ਕਹਿਣ ਲੱਗਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਤਾਂ ਸਗੋਂ ਇਹ ਕਹਿਣਾ ਸੀ ਜਿਹੜਾ ਕੱਲ੍ਹ ਤੁਸੀਂ ਮੈਨੂੰ 100 ਦਿੱਤਾ ਸੀ ਉਹ ਫਲਾਂ ਫਲਾਂ ਥਾਂ ਦੇ ਉੱਤੇ ਪਿਆ, ਉਹ ਵੀ ਜਾ ਕੇ ਉੱਥੋਂ ਚੁੱਕ ਲਿਓ, ਪੈਸੇ ਮੈਂ ਕਰਨੇ ਕੀ, ਅੱਜ ਜੋ ਮੈਂ ਸੁਣਿਆ ਉਹਦੇ ਵਿੱਚ ਪੈਸਾ ਤਾਂ ਕਿਤੇ ਆਉਂਦਾ ਹੀ ਨਹੀਂ, ਪੈਸੇ ਦੀ ਤਾਂ ਜ਼ਰੂਰਤ ਹੀ ਨਹੀਂ ਮੈਨੂੰ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਨੂੰ ਐਡੀ ਜ਼ਰੂਰਤ ਕਿਉਂ ਲੱਗਦੀ ਰਹੀ। ਪਿਓ ਦੀ ਫਿਕਰ ਹੋਰ ਵੱਧ ਗਈ, ਭੱਜਾ ਭੱਜਾ ਬੁੱਧ ਕੋ ਗਿਆ। ਕਹਿਣ ਲੱਗਾ, ਜੀ ਇਹਨੂੰ ਕਹੋ ਮੇਰੇ ਨਾਲ ਘਰ ਨੂੰ ਜਾਵੇ। ਬੁੱਧ ਨੇ ਕਿਹਾ, ਤੇਰਾ ਘੱਲੇ ਆਇਆ ਸੀ, ਹੁਣ ਤਾਂ ਬਈ ਉਹਦੀ ਮਰਜ਼ੀ ਆ, ਉਹਨੇ ਕਿਹੜੇ ਘਰ ਜਾਣਾ। ਜਦੋਂ ਉਹਦਾ ਮਨ ਕੀਤਾ ਉਹਨੇ ਆਪ ਹੀ ਚੱਲ ਆਉਣਾ। ਗੱਲ ਕਾਹਦੀ ਕਿ ਹਰ ਰੋਜ਼ ਜਾਂ ਲੰਮੇ ਸਮੇਂ ਤੋਂ ਵਿਚਾਰ ਸੁਣਨ ਦਾ ਉਹਦੇ ਪਿਓ ਦੇ ਉੱਤੇ ਉਨਾ ਅਸਰ ਨਹੀਂ ਹੋਇਆ ਜਿੰਨਾ ਅੱਜ ਇੱਕ ਦਿਨ ਦਾ ਉਹਦੇ ਪੁੱਤ ਦੇ ਉੱਤੇ ਹੋ ਗਿਆ। ਅਧਿਆਤਮਕ ਪੱਖ ਤੋਂ ਹਟ ਕੇ ਜੇ ਵੇਖੀਏ ਤੇ ਕਹਾਣੀ ਦੇ ਵਿੱਚੋਂ ਆਪਾਂ ਇਹ ਵੀ ਸਿੱਖ ਸਕਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੋਵੇ ਕੋਈ ਬਹੁਤ ਚਿਰਾਂ ਤੋਂ ਕਿਸੇ ਸਫ਼ਰ ਦੇ ਉੱਤੇ ਚੱਲਿਆ, ਕਿਸੇ ਨੇ ਬੜੇ ਚਿਰ ਦਾ ਕਾਰੋਬਾਰ ਸ਼ੁਰੂ ਕੀਤਾ, ਨੌਕਰੀ ਦੇ ਵਿੱਚ ਬੜਾ ਕਿਸੇ ਨੂੰ ਪੁਰਾਣਾ ਤਜਰਬਾ, ਪੜ੍ਹਾਈ ਲਿਖਾਈ ਦੇ ਵਿੱਚ ਉਹਨੇ ਬਹੁਤ ਪਹਿਲਾਂ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਮੁਹਾਰਤ ਹੈ, ਅਤੇ ਤੁਹਾਨੂੰ ਲੱਗਦਾ ਹੋਵੇ ਪਤਾ ਨਹੀਂ ਕਦੋਂ ਇਹਦੇ ਨਾਲ ਰਲਾਂਗੇ, ਇਹਦੇ ਸਫ਼ਰ ਹੀ ਬੜਾ ਲੰਮਾ। ਕਈ ਵਾਰੀ ਆਪਾਂ ਸੋਚ ਸੋਚ ਕੇ ਐਵੇਂ ਜਾਂਦੇ ਹੀ ਨਹੀਂ ਉਸ ਰਾਹ, ਸੱਚ ਆ ਕਿ ਉਹਦਾ ਇੱਕ ਆਪਣਾ ਸਫ਼ਰ ਆ, ਤੁਹਾਡਾ ਆਪਣਾ ਸਫ਼ਰ ਹੈ। ਬੜੇ ਚਿਰ ਦਾ ਵੀ ਕੋਈ ਰੱਬ ਦੇ ਰਾਹ ਦੇ ਉੱਤੇ ਤੁਰਿਆ ਤਾਂ ਜ਼ਰੂਰੀ ਨਹੀਂ ਹੈ ਉਹਦੇ ਅੰਦਰ ਕੁਛ ਪੈ ਰਿਹਾ ਹੋਵੇ, ਉਹ ਬਾਹਰ ਪੈ ਪੈ ਕੇ ਡੁੱਲੀ ਜਾਂਦਾ। ਬਹੁਤੇ ਤਾਂ ਇਸੇ ਕਰਕੇ ਤੁਰੇ ਫਿਰਦੇ ਕਿਉਂਕਿ ਲੋਕਾਂ ਦੇ ਵਿੱਚ ਅਕਸ ਵਧੀਆ ਬਣਦਾ, ਲੋਕਾਂ ਦੇ ਵਿੱਚ ਇਮੇਜ ਵਧੀਆ ਬਣਾ ਕੇ ਰੱਖਣੀ ਹੁੰਦੀ ਹੈ। ਲੋਕ ਫਿਰ ਸੋਚਦੇ ਨੇ ਧਰਮੀ ਕਰਮੀ ਬੰਦਾ, ਇਹਦੇ ਨਾਲ ਆਪਾਂ ਵਪਾਰ ਕਰ ਸਕਦੇ ਹਾਂ, ਇਹਦੇ ਨਾਲ ਸਾਂਝ ਆਪਾਂ ਰੱਖ ਸਕਦੇ ਹਾਂ। ਪਰ ਸੱਚ ਇਹ ਕਿ ਜੇਕਰ ਕੋਈ ਤੁਹਾਨੂੰ ਮਨੋ ਕਰੇ
ਬਹੁਤਾ ਸਮਾਂ ਨਹੀਂ ਲੱਗਦਾ। ਗੱਲ ਇਹ ਹੈ ਕਿ ਕੋਈ ਧਿਆਨ ਲਾਵੇ ਸਹੀ ਕਿਸੇ ਪਾਸੇ ਵੀ, ਉਹ ਰੱਬ ਵੱਲ ਲਾ ਲਓ, ਆਪਣੇ ਕੰਮ ਕਾਜ ਵੱਲ ਲਾ ਲਓ, ਪੜ੍ਹਾਈ ਵੱਲ ਲਾ ਲਓ। ਧਿਆਨ ਤਾਂ ਥੋੜ੍ਹੇ ਸਮੇਂ ਦਾ ਵੀ ਤੁਹਾਨੂੰ ਬਹੁਤ ਕੁਛ ਦੇ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

ਜੋਰ ਸਾਲਾ ਦੁੱਕੀ ਦਾ ਤੇ ਪੰਗੇ ਲੈਣੇ ਦਹਿਲੇ ਨਾ, ਕੁੱਟਦਿਆਂ ਗਿੱਚੀ ਵੱਲੋਂ ਥੱਲੇ ਲੈ ਕੇ ਜਾੜ ਦੇ। ਉਹ ਗਿੱਪੀ ਨਾਲ ਮਾਨ ਹੈ ਤੇ ਰਾਜੀਨਾਮਾ ਭਾਲਦਾ, ਪੁੱਤ ਵਰਕੇ ਹੀ ਪਾੜ ਦੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 04332805252 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
0: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗਾ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਸਾਰਾ ਦਿਨ ਸਾਡੇ ਨਾਲ ਰਹਿੰਦਾ ਅਤੇ ਉਹੀ ਖੱਟ ਕਮਾ ਕੇ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਅਤੇ ਆਓ ਫਿਰ ਆਪਾਂ ਅੱਜ ਘਰਾਂ ਨੂੰ ਖੁਸ਼ੀਆਂ ਲੈ ਕੇ ਆਈਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਦੋਸਤ ਹੁਣ ਉਮਰ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਜ਼ਿੰਦਗੀ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਪਰ ਉਹਨਾਂ ਨੂੰ ਆਪਣਾ ਇੱਕ ਵਾਅਦਾ ਸਤਾਉਂਦਾ ਆਪਣੇ ਆਪ ਦੇ ਨਾਲ ਕੀਤਾ, ਇੱਕ ਦੂਸਰੇ ਦੇ ਨਾਲ ਕੀਤਾ। ਉਹ ਵਾਅਦਾ ਸੀ ਕਿ ਆਪਾਂ ਜਦੋਂ ਬੱਚੇ ਤਾਂ ਹੋ ਜਾਣਗੇ ਅਤੇ ਤੀਰਥ ਇਸ਼ਨਾਨਾਂ ਨੂੰ ਜਾਵਾਂਗੇ। ਅੱਜ ਇੱਕ ਦੋਸਤ ਦੂਸਰੇ ਨੂੰ ਯਾਦ ਦਿਵਾਉਣ ਆਇਆ, ਆ ਕੇ ਕਹਿਣ ਲੱਗਾ, ਤੈਨੂੰ ਯਾਦ ਹੈ ਆਪਾਂ ਤੀਰਥਾਂ ਨੂੰ ਜਾਣਾ ਸੀ ਅਤੇ ਹਰ ਸਾਲ ਆਪਾਂ ਟਾਲੀ ਜਾਂਦੇ, ਕੋਈ ਪਤਾ ਨਹੀਂ ਸਰੀਰ ਕਦੋਂ ਸਾਥ ਛੱਡ ਦੇਵੇ, ਹੋਵੇ ਨਾ ਤਾਂ ਆਪਾਂ ਇਸ ਵਾਰੀ ਚਲੇ ਜਾਈਏ। ਅਤੇ ਦੂਸਰੇ ਨੇ ਜਵਾਬ ਦਿੱਤਾ, ਇੰਨਾ ਸੌਖਾ ਥੋੜ੍ਹੀ ਹੈ, ਚੇਤਾ ਤਾਂ ਮੈਨੂੰ ਹੈਗਾ ਪਰ ਮਕਾਨ ਸ਼ੁਰੂ ਕੀਤਾ, ਹਲੇ ਛੱਤ ਪੈਣ ਵਾਲੀ ਹੈ, ਹੋਰ ਘਰ ਦੇ ਛੱਤੀ ਕੰਮ ਨੇ, ਇੱਕ ਅੱਧਾ ਸਾਲ ਹੋਰ ਟਾਲ ਲੈਂਦੇ। ਦੂਜੇ ਨੇ ਕਿਹਾ, ਨਹੀਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਅਤੇ ਨਾਲੇ ਤੈਨੂੰ ਯਾਦ ਨਹੀਂ ਆਪਾਂ ਇਹੋ ਹੀ ਗੱਲਾਂ ਕੀਤੀਆਂ ਸੀ ਕਿ ਬੱਚੇ ਤਾਂ ਹੋ ਜਾਣਗੇ ਅਤੇ ਇਹ ਸਾਰਾ ਕੰਮ ਕਾਰ ਬੱਚੇ ਵੇਖ ਲੈਣਗੇ, ਤੇਰਾ ਮੁੰਡਾ ਹੁਣ ਸੁੱਖ ਦੇ ਨਾਲ ਜਵਾਨ ਹੋ ਚੁੱਕਾ, ਇਹ ਘਰ ਦੀ ਜ਼ਿੰਮੇਵਾਰੀ ਉਹਨੂੰ ਦੇ, ਜ਼ਰਾ ਸੋਚ ਕੇ ਵੇਖ ਤੂੰ ਇਸ ਦੁਨੀਆਂ 'ਤੇ ਕੱਲ੍ਹ ਨੂੰ ਨਹੀਂ ਰਹਿਣਾ ਅਤੇ ਫੇਰ ਕੌਣ ਵੇਖੂਗਾ, ਫਿਰ ਵੀ ਤਾਂ ਉਹਨਾਂ ਨੇ ਸਾਂਭਣਾ ਅਤੇ ਕਿਉਂ ਨਾ ਹੁਣੇ ਹੀ ਉਹਨਾਂ ਨੂੰ ਸਾਂਭਣ ਦੇ ਲਈ ਦੇ ਦਿੱਤਾ ਜਾਵੇ। ਕੰਮ ਐਡਾ ਸੌਖਾ ਤਾਂ ਨਹੀਂ, ਬੜਾ ਔਖਾ ਸੌਖਾ ਹੋ ਕੇ ਉਹਨੇ ਆਪਣੇ ਸਾਥੀ ਨੂੰ ਮਨਾ ਲਿਆ। ਦੋਵੇਂ ਜਣੇ ਤੀਰਥਾਂ ਦੇ ਲਈ ਤਿਆਰ ਹੋ ਗਏ ਨੇ। ਇੱਕ ਜਣੇ ਨੇ ਆਪਣੇ ਘਰ ਦੇ ਵਿੱਚ ਸਿਰਫ ਇੰਨਾ ਕਿਹਾ ਆਪਣੀ ਵਹੁਟੀ ਨੂੰ ਕਿ ਤੂੰ ਬਹੁਤ ਸਿਆਣੀ ਹੈ, ਮੈਨੂੰ ਪਤਾ ਤੂੰ ਸਾਰਾ ਕੁਝ ਵੇਖ ਲੈਣਾ, ਬੜਾ ਵਧੀਆ ਵੇਖ ਲੈਣਾ, ਖਿਆਲ ਰੱਖੀ। ਅਤੇ ਦੂਸਰੇ ਪਾਸੇ ਦੂਜੇ ਦੋਸਤ ਨੂੰ ਬਹੁਤ

ਤਾਂ ਕੋਈ ਯਕੀਨ ਨਹੀਂ ਲੱਗਦਾ, ਨਾ ਆਪਣੇ ਬੱਚਿਆਂ 'ਤੇ ਨਾ ਵਹੁਟੀ 'ਤੇ। ਇਸ ਕਰਕੇ ਕਾਫੀ ਲੰਮੀ ਚੌੜੀ ਲਿਸਟ ਦੇ ਗਿਆ, ਆਹ ਇੱਦਾਂ ਕਰ ਦਿਓ, ਉਹ ਇੱਦਾਂ ਕਰ ਦਿਓ, ਆਹ ਜੇ ਇੱਦਾਂ ਨਾ ਹੋਇਆ ਤਾਂ ਆਹ ਨਹੀਂ ਜੇ ਹੋਣਾ, ਅਤੇ ਜੇ ਇੱਦਾਂ ਨਾ ਹੋਇਆ ਤਾਂ ਫਿਰ ਸਾਰੇ ਪੈਸੇ ਖਰਾਬ, ਮੇਰਾ ਜਾਣ ਨੂੰ ਜੀ ਤਾਂ ਨਹੀਂ ਕਰਦਾ, ਮਜਬੂਰੀ ਹੈ, ਮੈਨੂੰ ਜਾਣਾ ਪੈਣਾ। ਅਤੇ ਹੁਣ ਉਸ ਹਿਸਾਬ ਦੇ ਨਾਲ ਪਿੱਛੋਂ ਸਾਂਭਿਓ, ਰਾਹ 'ਚ ਤੁਰੇ ਜਾਂਦੇ ਨੇ, ਇੱਕ ਤਾਂ ਬੜਾ ਸੁਰਖਰੂ ਆ ਅਤੇ ਦੂਸਰੇ ਦਾ ਧਿਆਨ ਆਪਣੇ ਪਰਿਵਾਰ 'ਚ ਹੀ, ਲੰਮਾ ਸਫ਼ਰ ਤੈਅ ਕਰਦੇ ਨੇ ਔਖੇ ਸੌਖੇ ਪੜਾਵਾਂ 'ਚੋਂ ਹੁੰਦਿਆਂ ਹੋਇਆਂ, ਆਖਿਰਕਾਰ ਇੱਕ ਨਗਰ 'ਚੋਂ ਲੰਘਦੇ ਨੇ ਜਿੱਥੇ ਸੋਕਾ ਪਿਆ, ਬੁਰੇ ਹਾਲ ਨੇ, ਲੋਕਾਂ ਦੇ ਕੋਲ ਖਾਣ ਨੂੰ ਦਾਣੇ ਨਹੀਂ, ਪੀਣ ਨੂੰ ਪਾਣੀ ਨਹੀਂ ਲੱਭਦਾ। ਜਿੱਦਾਂ ਜਿੱਦਾਂ ਅੱਗੇ ਵਧੀ ਜਾਂਦੇ ਨੇ ਉਦਾਂ ਉਦਾਂ ਉਹ ਹਾਲਾਤ ਹੋਰ ਵੀ ਬੱਤਰ ਹੁੰਦੇ ਜਾਂਦੇ ਨੇ। ਆਖਿਰਕਾਰ ਇੱਕ ਥਾਂ ਦੇ ਉੱਤੇ ਪਹੁੰਚ ਕੇ ਇਹਨਾਂ ਨੂੰ ਵੀ ਪਾਣੀ ਨਹੀਂ ਲੱਭ ਰਿਹਾ। ਆਪਣੇ ਦੋਸਤ ਨੂੰ ਇੱਕ ਰੁੱਖ ਦੀ ਛਾਂ ਥੱਲੇ ਬਿਠਾ ਕੇ ਪਾਣੀ ਲੱਭਣ ਦੇ ਲਈ ਚਲਾ ਗਿਆ ਉਹ ਭਲਾ ਪੁਰਸ਼। ਜਾ ਕੇ ਇੱਕ ਘਰ ਦੇ ਵਿੱਚ ਕੀ ਵੇਖਦਾ, ਬਾਹਰ ਇੱਕ ਮੰਜੇ ਦੇ ਉੱਤੇ ਬਜ਼ੁਰਗ ਪਿਆ, ਭੁੱਖ ਦੇ ਨਾਲ ਜਿੱਦਾਂ ਉਹਦੀਆਂ ਅੰਤੜੀਆਂ ਦਿਖ ਰਹੀਆਂ ਹੋਣ, ਜਿੱਦਾਂ ਸਰੀਰ ਦੇ ਉੱਤੇ ਮਾਸ ਨਾਂ ਦੀ ਕੋਈ ਚੀਜ਼ ਹੀ ਨਾ ਬਚੀ ਹੋਵੇ। ਇੱਕ ਦੁਆਰੀ ਬੁਲਾਇਆ ਪਰ ਅੱਗੋਂ ਕੋਈ ਜਵਾਬ ਨਾ ਆਇਆ, ਸ਼ਾਇਦ ਉਹਨੂੰ ਭੁੱਖ ਪਿਆਸ ਨੇ ਇੰਨਾ ਕੁ ਤੋੜਿਆ ਸੀ ਕਿ ਉਹਦੇ ਕੋਲ ਬੋਲਿਆ ਵੀ ਨਹੀਂ ਜਾਂਦਾ। ਸੋਚਣ ਲੱਗਾ ਮੈਂ ਅੰਦਰ ਜਾ ਕੇ ਵੇਖਦਾ, ਘਰ ਦੇ ਅੰਦਰ ਗਿਆ ਤਾਂ ਇੱਕ ਛੋਟਾ ਜਿਹਾ ਬੱਚਾ ਅਤੇ ਇੱਕ ਬੀਬੀ, ਉਹਨਾਂ ਦੇ ਵੀ ਭੁੱਖ ਦੇ ਨਾਲ ਬੁਰੇ ਹਾਲ। ਕਹਿਣ ਲੱਗੀ ਸਾਡੇ ਕੋਲ ਕੁਛ ਨਹੀਂ, ਤੂੰ ਚਾਹੇ ਕੁਛ ਮੰਗਣ ਆਇਆ ਚਾਹੇ ਚੋਰੀ ਕਰਨ, ਇਸ ਘਰ 'ਚ ਕੁਛ ਨਹੀਂ ਲੱਭਣਾ। ਜੀ ਮੈਂ ਤਾਂ ਪਾਣੀ ਲੱਭਦਾ ਲੱਭਦਾ ਆ ਗਿਆ ਸੀ, ਕੋ ਪਾਣੀ ਦੀਆਂ ਚਾਰ ਬੂੰਦਾਂ ਮਿਲ ਜਾਣ ਅਤੇ ਪਿਆਸ ਬੁਝਾ ਲਈਏ, ਇਸ ਘਰ ਦੇ ਵਿੱਚ ਪਾਣੀ ਵੀ ਨਹੀਂ ਲੱਭਣਾ ਤੈਨੂੰ, ਕਿਹਦੇ 'ਚ ਹਿੰਮਤ ਹੈ ਤੁਰਨ ਦੀ। ਆਓ ਪਿਆ ਭਾਂਡਾ, ਅਤੇ ਉੱਧਰਲੇ ਪਾਸੇ ਆਸ ਹੈਗੀ ਆ, ਜੇ ਜਾ ਸਕਦੇ ਹੋ ਤਾਂ ਜਾ ਕੇ ਲੈ ਆਓ। ਜਾ ਕੇ ਪਾਣੀ ਲੈ ਕੇ ਆਉਂਦਾ, ਆਪ ਪੀਤਾ, ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਪਿਆ। ਪੁੱਛਣ ਲੱਗਾ ਇਹ ਬਾਹਰ ਪਏ ਬਜ਼ੁਰਗ ਨੂੰ ਕੀ ਹੋਇਆ, ਹੋਣਾ ਕੀ ਹੈ ਜੀ, ਨਾ ਰੋਟੀ ਲੱਭਦੀ ਹੈ ਇਸ ਹਾਲਾਤ ਦੇ ਵਿੱਚ, ਨਾ ਪੀਣ ਨੂੰ ਪਾਣੀ ਲੱਭਦਾ। ਸ਼ੁਰੂ ਸ਼ੁਰੂ ਦੇ ਵਿੱਚ ਬਥੇਰੀ ਮਿਹਨਤ ਕਰਕੇ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਜ਼ਮੀਨ ਗਿਰਵੀ ਰੱਖ ਕੇ ਬੜਾ ਚਿਰ ਕੱਢਿਆ, ਪਰ ਹੁਣ ਸਾਡੀ ਬੱਸ ਹੋ ਗਈ ਆ, ਹੁਣ ਤਾਂ ਆਪਾਂ ਆਪਣੇ ਆਖਰੀ ਸਾਹ ਗਿਣ ਰਹੇ ਹਾਂ, ਅੱਜ ਚਲੇ ਜਾਈਏ ਜਾਂ ਕੱਲ੍ਹ ਚਲੇ ਜਾਈਏ। ਉਸਨੂੰ ਬੜਾ ਤਰਸ ਆਇਆ, ਉਹਨੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਉਹਨਾਂ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਰੋਟੀ ਦੀ ਪੇਸ਼ਕਸ਼ ਕੀਤੀ। ਜਿੱਦਾਂ ਮਰੇ ਜਾਂਦੇ ਨੂੰ ਕਿਸੇ ਨੇ ਪਿੱਛੋਂ ਹੱਥ ਪਾ ਲਿਆ ਹੋਵੇ, ਸਾਰੇ ਪਰਿਵਾਰ ਨੇ ਰੱਜ ਕੇ ਦੁਆਵਾਂ ਦਿੱਤੀਆਂ। ਪਰ ਫਿਰ ਅਚਾਨਕ ਮਨ ਦੇ ਵਿੱਚ ਆਇਆ, ਅੱਜ ਤਾਂ ਇਸ ਪਰਿਵਾਰ ਨੂੰ ਰੋਟੀ ਦੇ ਦਿੱਤੀ, ਕੱਲ੍ਹ ਨੂੰ ਇਹਨਾਂ ਦਾ ਕੀ ਬਣੂਗਾ, ਕੱਲ੍ਹ ਤਾਂ ਫਿਰ ਇਹ ਬੈਠੇ ਇੱਥੇ ਇਸੇ ਤਰ੍ਹਾਂ ਮਰ ਰਹੇ ਹੋਣਗੇ। ਹੋਵੇ ਨਾ ਤਾਂ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਮੈਨੂੰ ਕਰਕੇ ਜਾਣਾ ਚਾਹੀਦਾ। ਅਤੇ ਦੂਸਰੇ ਪਾਸੇ ਦੂਸਰਾ ਦੋਸਤ ਉੱਥੇ ਰੁੱਖ ਥੱਲੇ ਬੈਠਾ ਇੰਤਜ਼ਾਰ ਕਰੀ ਜਾਂਦਾ, ਉਹਨੂੰ ਪਤਾ ਵੀ ਨਹੀਂ ਉਹ ਕਿਹੜੇ ਪਾਸੇ ਨੂੰ ਗਿਆ, ਪਤਾ ਵੀ ਕਿਉਂ ਹੁੰਦਾ, ਕਿਉਂਕਿ ਉਹ ਆਪਣੇ ਘਰ ਨੂੰ ਹਾਲੇ ਵੀ ਸੋਚੀ ਜਾਂਦਾ, ਉਹਨੂੰ ਹਾਲੇ ਵੀ ਲੱਗਦਾ ਕਿ ਮੇਰੇ ਪੁੱਤ ਨੇ ਮਕਾਨ ਦੀ ਦੇਖ ਰੇਖ ਨਹੀਂ ਚੰਗੀ ਤਰ੍ਹਾਂ ਕਰਨੀ, ਪਸ਼ੂਆਂ ਨੂੰ ਪੱਠੇ ਨਹੀਂ ਪਾਉਣੇ, ਵਾਹੀ ਖੇਤੀ 'ਤੇ ਉਹਦੇ ਤੋਂ ਮੈਂ ਆਸ ਹੀ ਕੀ ਲਾਵਾਂ, ਵਹੁਟੀ ਤੋਂ ਵੀ ਉਹ ਦੌਕਾ ਨਹੀਂ ਚੱਲਦਾ। ਉਹ ਆਪਣੇ ਘਰ ਦੇ ਵਿੱਚ ਗਵਾਚਾ, ਇੱਕਦਮ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਕਾਫੀ ਦੇਰ ਹੋ ਚੁੱਕੀ ਹੈ, ਇੰਨਾ ਬੇਸੁੱਧ ਹੋਇਆ ਇਹ ਸਾਰਾ ਕੁਛ ਸੋਚੀ ਗਿਆ। ਉਹਨੂੰ ਇੱਦਾਂ ਲੱਗਾ ਜਿੱਦਾਂ ਦੋਸਤ ਅੱਗੇ ਲੰਘ ਗਿਆ। ਉੱਠ ਕੇ ਰਾਹ ਪਿਆ
ਰਾਹ ਦੇ ਵਿੱਚ ਜਾ ਮਿਲਦਾ। ਅਤੇ ਇੱਧਰ ਦੂਸਰਾ ਦੋਸਤ ਉਹਨਾਂ ਘਰ ਵਾਲਿਆਂ ਦੀ ਮਦਦ ਦੇ ਵਿੱਚ ਲੱਗਾ। ਅਗਲੇ ਦਿਨ ਜਾ ਕੇ ਪਿੰਡ ਦੇ ਵਿੱਚ ਗੱਲ ਕੀਤੀ, ਪਿੰਡ ਦੇ ਜ਼ਿਮੀਂਦਾਰ ਦਾ ਪਤਾ ਲੱਗਾ, ਉਹਦੇ ਘਰ ਗਿਆ। ਜਾ ਕੇ ਕਹਿਣ ਲੱਗਾ, ਜੀ ਉਹਨਾਂ ਦੀ ਜ਼ਮੀਨ ਜੇਕਰ ਤੁਸੀਂ ਛੱਡ ਦਿਓ ਤਾਂ ਉਹਨਾਂ ਦੀ ਜਾਨ ਬਚ ਜੂਗੀ। ਪਰ ਜ਼ਿਮੀਂਦਾਰ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਪੈਸੇ ਦਿਓ ਤਾਂ ਜ਼ਮੀਨ ਛੱਡਾ ਲਓ। ਅਗਲੇ ਦਿਨ ਆ ਕੇ ਆਪਣੇ ਝੋਲੇ ਦੇ ਵਿੱਚ ਵੇਖਦਾ ਜੋ ਕੁਛ ਵੀ ਬਚਿਆ। ਤੀਰਥ ਯਾਤਰਾ ਦੇ ਲਈ ਜਿੰਨੇ ਕੁ ਵੀ ਪੈਸੇ ਨਾਲ ਲੈ ਕੇ ਤੁਰਿਆ ਸੀ ਉਹ ਪੈਸੇ ਅਗਲੇ ਦਿਨ ਜਾ ਕੇ ਜ਼ਮੀਨਦਾਰ ਨੂੰ ਦਿੱਤੇ। ਉਸ ਪਰਿਵਾਰ ਦੀ ਜ਼ਮੀਨ ਗਹਿਣੇ ਉਹ ਛਡਾ ਕੇ ਉਹਦੇ ਉੱਤੇ ਥੋੜ੍ਹੀ ਬਹੁਤੀ ਕਿਤੇ ਚਾਰ ਚਰੀਟਾਂ ਮਾਰੀਆਂ, ਕੁਛ ਫਸਲ ਹੋਈ, ਘਰ ਦੇ ਹਾਲਾਤ ਥੋੜ੍ਹੇ ਜਿਹੇ ਬਦਲਣ ਲੱਗੇ। ਇੱਕ ਦਿਨ ਸਾਰਾ ਕੁਛ ਕਰਕਰਾ ਕੇ ਸੋਚਦਾ ਹੁਣ ਮੈਂ ਅੱਗੇ ਤੀਰਥਾਂ ਨੂੰ ਨਿਕਲਾਂ, ਮੇਰਾ ਦੋਸਤ ਕਾਫੀ ਦੂਰ ਚਲਾ ਗਿਆ ਹੋਊਗਾ, ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ। ਥੋੜ੍ਹੀ ਦੂਰ ਜਾ ਕੇ ਆਪਣੇ ਝੋਲੇ 'ਚ ਹੱਥ ਮਾਰਿਆ ਤਾਂ ਕੀ ਵੇਖਦਾ, ਹੁਣ ਤਾਂ ਪੈਸੇ ਹੀ ਨਹੀਂ ਬਚੇ। ਜਿੰਨੇ ਕੁ ਪੈਸੇ ਬਚੇ ਉਹਨਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ। ਵਾਪਸ ਆ ਕੇ ਥੋੜ੍ਹੇ ਦਿਨ ਉਸੇ ਘਰ ਦੇ ਵਿੱਚ ਬਿਤਾਏ, ਉਸ ਘਰ ਦੀਆਂ ਖੁਸ਼ੀਆਂ ਦੇ ਵਿੱਚ ਥੋੜ੍ਹੇ ਦਿਨ ਆਪਣੀ ਖੁਸ਼ੀ ਵੇਖੀ। ਉਸ ਪਰਿਵਾਰ ਨੂੰ ਭੁੱਖਮਰੀ ਦੇ ਵਿੱਚੋਂ ਨਿਕਲ ਕੇ ਹੁਣ ਹੱਸਦਿਆਂ ਵੇਖਿਆ ਅਤੇ ਉਹਨੂੰ ਇੱਦਾਂ ਲੱਗਾ ਜਿਵੇਂ ਮੈਂ ਤੀਰਥ ਨਾਲੇ ਹੋਣ। ਉਹ ਬਹੁਤ ਖੁਸ਼ ਸੀ। ਪਰਿਵਾਰ ਨੇ ਪੁੱਛਿਆ, ਕੀ ਗੱਲ ਤੂੰ ਅੱਗੇ ਨਹੀਂ ਗਿਆ? ਕਹਿਣ ਲੱਗਾ, ਨਹੀਂ ਮੇਰਾ ਦੋਸਤ ਬਹੁਤ ਅੱਗੇ ਨਿਕਲ ਗਿਆ, ਹੁਣ ਮੇਰਾ ਵਾਪਸ ਜਾਣਾ ਹੀ ਬਿਹਤਰ ਹੋਊਗਾ। ਇੰਨਾ ਕਹਿ ਕੇ ਉਹ ਵਾਪਸ ਚਲਾ ਗਿਆ। ਪਰ ਪਰਿਵਾਰ ਅਤੇ ਉਸ ਨਗਰ ਆਸ ਪਾਸ ਦੇ ਪਿੰਡ ਦੇ ਵਿੱਚ ਕਿਸੇ ਨੂੰ ਯਕੀਨ ਨਾ ਆਵੇ, ਕੋਈ ਇੱਦਾਂ ਦਾ ਵੀ ਇਨਸਾਨ ਹੋ ਸਕਦਾ? ਇਹ ਤਾਂ ਰੱਬ ਦਾ ਭੇਜਿਆ ਕੋਈ ਬੰਦਾ ਸੀ। ਹੌਲੀ ਹੌਲੀ ਤਾਂ ਕਈ ਉਹਨੂੰ ਰੱਬ ਹੀ ਕਹਿਣ ਲੱਗ ਪਏ। ਉਹ ਬੜੀ ਸ਼ਿੱਦਤ ਦੇ ਨਾਲ ਉਹਨੂੰ ਯਾਦ ਕਰਦੇ। ਉੱਧਰ ਦੋਸਤ ਇੱਕ ਤੀਰਥਾਂ ਵੱਲ ਨੂੰ ਵੱਧ ਰਿਹਾ। ਹੁਣ ਉਹਨੇ ਆਸ ਛੱਡ ਦਿੱਤੀ ਆ ਕਿ ਮੇਰਾ ਦੋਸਤ ਮੈਨੂੰ ਮਿਲੂਗਾ, ਪਰ ਇੰਨਾ ਕੁ ਅੱਗੇ ਨਿਕਲ ਆਇਆ ਹੁਣ ਉਹਨੂੰ ਲੱਗਦਾ ਕਿ ਮੈਂ ਜ਼ਰੂਰ ਤੀਰਥ ਹੋ ਆਵਾਂ। ਹੋ ਸਕਦਾ ਮੇਰਾ ਦੋਸਤ ਕਿਤੇ ਪਾਸਿਓਂ ਦੀ ਹੋ ਕੇ ਪਹਿਲਾਂ ਨਿਕਲ ਗਿਆ ਹੋਵੇ, ਮੇਰੀ ਅੱਖ ਲੱਗੀ ਮੈਨੂੰ ਪਤਾ ਨਹੀਂ ਲੱਗਾ, ਜਾਂ ਫਿਰ ਉਹ ਪਿੱਛੇ ਰਹਿ ਗਿਆ। ਖੌਰੇ ਕੀ ਹੋਇਆ? ਇਹਨਾਂ ਸੋਚਾਂ ਦੇ ਵਿੱਚ ਅਤੇ ਪਿੱਛੇ ਪਰਿਵਾਰ ਦੀਆਂ ਸੋਚਾਂ 'ਚ ਅੱਗੇ ਵੱਧਦਾ ਜਾਂਦਾ। ਰਾਹ ਦੇ ਵਿੱਚ ਇੱਕ ਸਾਧੂ ਦਾ ਸਾਥ ਬਣ ਗਿਆ। ਦੋਵੇਂ ਹੁਣ ਤੀਰਥਾਂ ਵੱਲ ਨੂੰ ਤੁਰੇ ਜਾਂਦੇ ਨੇ। ਤੀਰਥਾਂ ਦੇ ਉੱਤੇ ਪਹੁੰਚ ਕੇ ਵੀ ਧਿਆਨ ਉੱਥੇ ਹੀ ਆ, ਪਤਾ ਨਹੀਂ ਘਰ ਦਾ ਕੀ ਬਣਿਆ ਹੋਣਾ, ਪਤਾ ਨਹੀਂ ਟਾਈਮ ਦੇ ਨਾਲ ਪੱਠੇ ਪੈਂਦੇ ਹੋਣੇ ਕਿ ਨਹੀਂ, ਪਤਾ ਨਹੀਂ ਘਰ ਦੀ ਛੱਤ ਪਾ ਦਿੱਤੀ ਹੋਣੀ ਹੈ ਜਾਂ ਨਹੀਂ। ਤੀਰਥੀ ਪਹੁੰਚ ਗਿਆ ਵਾ, ਪਰ ਧਿਆਨ ਉਹਦਾ ਉੱਥੇ ਹੀ ਆ। ਇੱਕ ਦਿਨ ਅਚਾਨਕ ਮਨ ਦੇ ਵਿੱਚ ਧਿਆਨ ਆ ਗਿਆ, ਇਹ ਜਿਹੜਾ ਸਾਧੂ ਮੇਰੇ ਨਾਲ ਤੁਰਿਆ ਫਿਰਦਾ ਕਿਤੇ ਠੱਗੀ ਨਾ ਹੋਵੇ, ਇਹ ਕਿਤੇ ਮੇਰੇ ਪੈਸੇ ਨਾ ਕੱਢ ਲਏ। ਅਤੇ ਹੁਣ ਉਹ ਚੱਥੇ ਪੈਰ ਆਪਣਾ ਝੋਲਾ ਆਪਣੀ ਹਿੱਕ ਨਾਲ ਲਾਈ ਫਿਰਦਾ। ਤੀਰਥਾਂ 'ਤੇ ਗਿਆ, ਇਸ਼ਨਾਨ ਕੀਤਾ, ਮੱਥੇ ਟੇਕੇ, ਕੁਛ ਦਿਨ ਉੱਥੇ ਰਿਹਾ। ਇੱਕ ਦਿਨ ਅਚਾਨਕ ਕੀ ਵੇਖਦਾ ਕਿ ਉਹਦਾ ਦੋਸਤ ਵੀ ਉੱਥੇ ਖੜਾ। ਉਹਨਾਂ ਹੀ ਤੀਰਥਾਂ ਦੇ ਉੱਤੇ ਦੂਰ ਉਹਨੂੰ ਵੇਖ ਤਾਂ ਪਾਇਆ, ਪਰ ਉਹਨੂੰ ਮਿਲ ਨਹੀਂ ਪਾਇਆ। ਅਗਲੇ ਦਿਨ ਫਿਰ ਦੁਬਾਰਾ ਜਾਂਦਾ, ਆਪਣੇ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਦੋ ਚਾਰ ਦਿਨ ਵਧੇਰੇ ਇਸੇ ਤਰ੍ਹਾਂ ਦੇ ਨਾਲ ਬਿਤਾ ਲੈਂਦਾ। ਉਹਨੂੰ ਹਰ ਰੋਜ਼ ਆਪਣਾ ਦੋਸਤ ਉੱਥੇ ਤੀਰਥਾਂ ਦੇ ਉੱਤੇ ਨਜ਼ਰ ਆਉਂਦਾ। ਬੜੀ ਕੋਸ਼ਿਸ਼ ਕੀਤੀ ਉਹਨੇ ਉਹਦੇ ਤੱਕ ਪਹੁੰਚਣ ਦੀ, ਪਰ ਉਹ ਆਪਣੇ ਦੋਸਤ ਨੂੰ ਉੱਥੇ ਮਿਲ ਨਹੀਂ ਪਾਇਆ। ਹਾਰ ਕੇ ਸੋਚਦਾ ਕਿ ਹੁਣ ਮੈਨੂੰ ਵਾਪਸ ਜਾਣਾ ਚਾਹੀਦਾ। ਲਗਭਗ ਸਾਲ ਬੀਤ ਚੁੱਕਾ, ਸਾਲ ਤੋਂ ਵਧੇਰੇ ਦਾ ਸਮਾਂ, ਪਤਾ ਨਹੀਂ ਘਰ ਦੇ ਕੀ ਹਾਲਾਤ ਹੋਏ ਹੋਣੇ। ਕਾਲੀ ਕਾਲੀ ਦੇ ਵਿੱਚ ਵਾਪਸ ਪਹੁੰਚਦਾ,
ਘਰ ਕੀ ਵੇਖਦਾ ਕਿ ਮੁੰਡਾ ਸ਼ਰਾਬ ਪੀ ਕੇ ਪਿਆ। ਛੱਤ ਉੱਥੇ ਦੀ ਉੱਥੇ ਖੜੀ ਹੈ ਜਿੱਥੇ ਛੱਡ ਕੇ ਗਿਆ ਸੀ। ਤੇ ਘਰ ਦੇ ਵਿੱਚ ਚੀਕ ਝੜਾ ਦੂਰੋਂ ਹੀ ਸੁਣਨਾ ਸ਼ੁਰੂ ਹੋ ਜਾਂਦਾ। ਸਾਰੇ ਹਾਲਾਤ ਸਮਝ ਜਾਂਦਾ ਕਿ ਘਰ ਦੇ ਵਿੱਚ ਕੀ ਹੁੰਦਾ ਰਿਹਾ। ਪਿੱਛੋਂ ਪੁੱਤ ਨੂੰ ਆ ਕੇ ਪੁੱਛਿਆ ਤਾਂ ਕਹਿਣ ਲੱਗਾ, ਜੇ ਇੱਡੀ ਫਿਕਰ ਸੀ ਛੱਤ ਦੀ ਤਾਂ ਪਵਾ ਕੇ ਚਲਾ ਜਾਂਦਾ, ਸਾਡੇ ਸਿਰ 'ਤੇ ਕਿਉਂ ਛੱਡ ਕੇ ਗਿਆ ਸੀ। ਵਹੁਟੀ ਨੂੰ ਪੁੱਛਿਆ ਤਾਂ ਕਹਿਣ ਲੱਗੀ, ਆਪ ਤੇ ਐਸ਼ ਕਰਕੇ ਆਇਆ, ਤੈਨੂੰ ਕੀ ਪਤਾ ਪਿੱਛੇ ਕੀ ਕੀ ਹੁੰਦਾ ਰਿਹਾ, ਕਿਹੜੇ ਹਾਲ ਆਪਾਂ ਗੁਜ਼ਾਰੇ ਕਰਦੇ ਰਹੇ ਹਾਂ। ਤੈਨੂੰ ਕੀ ਪਤਾ ਤੀਰਥਾਂ ਵਾਲੇ ਨੂੰ, ਤੇਰੇ 'ਤੇ ਤੀਰਥ ਦਿਮਾਗ 'ਤੇ ਚੜਿਆ ਸੀ, ਪਿੱਛੇ ਪਰਿਵਾਰ ਦਾ ਕੀ ਬਣਿਆ ਉਹ ਨਹੀਂ ਤੈਨੂੰ ਪਤਾ। ਸਾਨੂੰ ਪਤਾ ਅਸੀਂ ਕਿਹੜੇ ਹਾਲ ਗੁਜ਼ਾਰੇ ਕੀਤੇ। ਮਨ ਦੇ ਵਿੱਚ ਆਉਂਦਾ ਕਿ ਆਪਣੇ ਦੋਸਤ ਦਾ ਵੀ ਜਾਣ ਕੇ ਆਵਾਂ, ਉੱਥੇ ਤੀਰਥਾਂ 'ਤੇ ਵੀ ਨਹੀਂ ਮੁਲਾਕਾਤ ਹੋ ਪਾਈ, ਅਤੇ ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਦੀ ਪਿਛਾਂ ਹੋ ਕੇ ਨਿਕਲ ਗਿਆ। ਕਿਉਂਕਿ ਰਸਤੇ ਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਵੀ ਰੁਕਿਆ ਸੀ ਜਿਹੜੇ ਘਰ ਦੇ ਵਿੱਚ ਉਹ ਮਦਦ ਕਰਕੇ ਆਇਆ, ਉਹਨਾਂ ਨੇ ਸਾਰਾ ਕੁਛ ਦੱਸ ਦਿੱਤਾ ਕਿ ਉਹ ਅੱਗੇ ਤੀਰਥਾਂ ਨੂੰ ਜਾ ਹੀ ਨਹੀਂ ਸੀ ਸਕਿਆ, ਤੇਰਾ ਦੋਸਤ ਇੱਥੋਂ ਹੀ ਵਾਪਸ ਮੁੜ ਗਿਆ ਸੀ। ਉਹ ਤੇਰਾ ਦੋਸਤ ਆਮ ਇਨਸਾਨ ਨਹੀਂ ਗਾ, ਉਹ ਰੱਬ ਹੈ। ਉਹਨੂੰ ਦੱਸੀ ਅਸੀਂ ਉਹਨੂੰ ਬਹੁਤ ਮਿਸ ਕਰਦੇ ਹਾਂ, ਅਸੀਂ ਉਹਨੂੰ ਰੱਬ ਵਾਂਗੂ ਪੂਜਦੇ ਹਾਂ, ਸਾਡਾ ਸਾਰਾ ਪਿੰਡ ਉਹਨੂੰ ਰੱਬ ਕਰਕੇ ਜਾਣਦਾ। ਸੋਚਦਾ ਮੈਂ ਜਾ ਕੇ ਉਹਨੂੰ ਦੱਸ ਕੇ ਆਵਾਂ, ਉਹਦੇ ਘਰ ਦੇ ਹਾਲਾਤ ਵੀ ਵੇਖ ਕੇ ਆਵਾਂ, ਕਿਉਂਕਿ ਉਹਦੇ ਕੋਲ ਤੀਰਥ ਹੀ ਨਹੀਂ ਜਾਇਆ ਗਿਆ। ਜਾ ਕੇ ਪੁੱਛਦਾ ਹੈ, ਮਿਲਦਾ, ਮੈਂ ਤੇਰਾ ਬਹੁਤ ਇੰਤਜ਼ਾਰ ਕੀਤਾ, ਜੇ ਤੂੰ ਤੀਰਥੀ ਗਿਆ ਹੀ ਨਹੀਂ ਤਾਂ ਫਿਰ ਹਰ ਰੋਜ਼ ਉੱਥੇ ਮੈਨੂੰ ਕੌਣ ਦੇਖਦਾ ਸੀ, ਉੱਥੇ ਮੈਨੂੰ ਕੌਣ ਮਿਲਦਾ ਸੀ, ਤੂੰ ਤਾਂ ਮੇਰੇ ਸਾਹਮਣੇ ਹੁੰਦਾ ਸੀ, ਕੀ ਮੈਂ ਹੀ ਤੈਨੂੰ ਨਹੀਂ ਸੀ ਦੇਖਦਾ, ਤੂੰ ਤਾਂ ਮੈਨੂੰ ਦੇਖਦਾ ਸੀ। ਪਰ ਸਾਰੇ ਕਹੀ ਜਾਂਦੇ ਆ ਤੂੰ ਉੱਥੋਂ ਤੱਕ ਪਹੁੰਚਿਆ ਹੀ ਨਹੀਂ, ਤੂੰ ਤਾਂ ਕੁਛ ਦੱਸ। ਹਾਂ ਦੋਸਤ, ਮੈਂ ਤੇਰੇ ਨਾਲ ਕੀਤਾ ਵਾਅਦਾ ਨਹੀਂ ਨਿਭਾ ਸਕਿਆ, ਮੈਂ ਉਸ ਰੱਬ ਦੇ ਘਰ ਤੱਕ ਪਹੁੰਚ ਕਰ ਹੀ ਨਹੀਂ ਸਕਿਆ, ਪਰ ਹਾਂ ਮੈਨੂੰ ਰਸਤੇ ਦੇ ਵਿੱਚ ਉਸ ਪਰਿਵਾਰ ਦੀ ਮਦਦ ਕਰਕੇ ਸਕੂਨ ਬੜਾ ਮਿਲਿਆ। ਸੱਚ ਦੱਸਾਂ ਤਾਂ ਮੈਨੂੰ ਇੱਦਾਂ ਹੀ ਲੱਗਦਾ ਜਿੱਦਾਂ ਮੈਂ ਤੀਰਥ ਨਾ ਆਇਆ ਹੋਵਾਂ। ਅਤੇ ਦੂਸਰਾ ਦੋਸਤ ਗੱਲ ਸੁਣ ਕੇ ਮਨ ਹੀ ਮਨ ਸੋਚਦਾ ਕਿ ਮੈਂ ਤੀਰਥ ਨਹਾ ਕੇ ਵੀ ਨਹੀਂ ਨਹਾਤਾ। ਉਹਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਇਹ ਉੱਥੇ ਨਾ ਪਹੁੰਚ ਕੇ ਵੀ ਪਹੁੰਚ ਗਿਆ, ਅਤੇ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਵੀ ਉੱਦਾਂ ਹੀ ਬਦਰੰਗ ਪਰਤਿਆ। ਮੈਨੂੰ ਉਹ ਸ਼ਾਂਤੀ ਨਹੀਂ ਮਿਲੀ, ਮੈਨੂੰ ਉਹ ਸਕੂਨ ਨਹੀਂ ਮਿਲਿਆ ਜੋ ਮੇਰੇ ਦੋਸਤ ਨੇ ਰਾਹ ਦੇ ਵਿੱਚੋਂ ਵਾਪਸ ਪਰਤ ਕੇ ਸਕੂਨ ਲੈ ਲਿਆ। ਇਹ ਕਹਾਣੀ ਲਿਓ ਟੋਲਸਟੋਏ ਦੀ ਲਿਖੀ, ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਆਸ ਕਰਦਾ ਤੁਸੀਂ ਪਸੰਦ ਕੀਤੀ ਹੋਏਗੀ, ਪਸੰਦ ਵੀ ਕੀਤੀ ਹੋਏਗੀ ਅਤੇ ਸਮਝ ਵੀ ਆਈ ਹੋਵੇਗੀ ਕਿ ਦੂਰ ਦਰੇਡੇ ਤੀਰਥਾਂ ਦਾ ਜੇ ਫਲ ਲੈਣਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ, ਕਿਹੜੇ ਤਰੀਕੇ ਦੇ ਨਾਲ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਹਾਂ, ਕਿਹੜੇ ਤਰੀਕੇ ਦੇ ਨਾਲ ਆਪਾਂ ਖੁਸ਼ ਰਹਿ ਸਕਦੇ ਹਾਂ, ਉਹ ਕਿਹੜਾ ਤਰੀਕਾ ਵਾ ਜਿਹਦੇ ਨਾਲ ਸਾਡਾ ਪਰਿਵਾਰ ਸਾਡੀ ਇੱਜ਼ਤ ਕਰੇ, ਸਾਡੇ ਮਨ ਦੇ ਉੱਤੇ ਬੇਲੋੜਾ ਬੋਝ ਨਾ ਹੋਵੇ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 04-43-280-252
2: याद रखो 9077-9733
1: VY Immigration and Education Consultant
2: हर कदम तो आड़े नाल।

0: ਸਾਡਾ ਸ਼ਹਿਰ ਜਲੰਧਰ
1: ਤੁਸੀਂ ਚੰਡੀਗੜ੍ਹ ਕੀ ਕਰਦੇ ਹੋ
0: ਜੀ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ।

ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ।

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਇਹ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਸੁ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਇਕ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪੌ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਹ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਤਾਂ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ। ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ

ਪੌਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾ ਸਾਹੰ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾ ਸਾਏ ਨਮੋ ਮਾਏ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਲਖ ਜੋਗੇ ਚ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਾਤਰ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹੀ ਵੋ ਚਿੱਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮੈਂ ਮਾਇਆ ਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਸਾਚੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

जैत सरी महला चौथा घर पहला चौपदे एक ओंकार।

ਜਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਥ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਥ ਜਿਨ ਸਾਧੂ ਚਰਨ ਸਾਧ ਪਾਗ ਸੇਵੇ

0: ਇਹ ਸਤਿਗੁਰੁ ਚੌਥੇ ਸਤਿਗੁਰੁ ਜੀਆਂ ਨੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਜੈਤ ਸ੍ਰੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 696 ਅੰਕ ਦੇ ਉੱਤੇ ਸ਼ੋਭਨੀਕ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਇਸ ਅੰਮ੍ਰਿਤ ਬਚਨ ਨੂੰ ਸਤਿਗੁਰੂ ਸਾਹਿਬ ਪਿਤਾ ਜੀ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇਸ ਦੇ ਚਾਰ ਬੰਦ ਹਨ, ਚਾਰ ਪਦੇ ਹਨ। ਸੰਗਤ ਜੀ, ਇੱਕ ਓਅੰਕਾਰ, ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਤੋਂ ਭਾਵ ਉਹ ਪਰਮਾਤਮਾ ਇੱਕ ਜੋ ਅਦੁੱਤੀ ਹੈ, ਜਿਸ ਵਰਗਾ ਕੋਈ ਦੂਸਰਾ ਹੋਰ ਹੈ ਨਹੀਂ, ਉਹ ਪਰਮ ਸ਼ਕਤੀ, ਉਹ ਅਕਾਲ ਪੁਰਖ ਵਾਹਿਗੁਰੂ, ਜਿਹੜਾ ਇੱਕ ਰਸ ਹਰ ਜਗ੍ਹਾ ਤੇ ਹਰ ਵਕਤ ਵਿਆਪ ਰਿਹਾ ਹੈ, ਜਿਹਦੀ ਹੋਂਦ ਹਸਤੀ ਸਦੀਵ ਕਾਲ ਹੈ, ਜਿਹੜਾ ਸਤਿ ਹੈ, ਜਿਹਨੂੰ ਅਸੀਂ ਸਤਨਾਮ ਕਹਿੰਦੇ ਹਾਂ, ਜਿਸ ਨੂੰ ਅਸੀਂ ਜਦੋਂ ਅੰਮ੍ਰਿਤ ਬਾਣੀ ਵਿੱਚੋਂ ਪੜੀਏ ਤੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਪਰਮਾਤਮਾ ਜਿਹੜਾ ਜਦੋਂ ਸ੍ਰਿਸ਼ਟੀ ਨਹੀਂ ਸੀ, ਜਦੋਂ ਅਰਬਦ ਨਰਬਦ ਧੰਦੂਕਾਰਾ ਸੀ, ਉਹਦੀ ਹੋਂਦ ਹਸਤੀ ਉਦੋਂ ਵੀ ਸੀ। ਜਦੋਂ ਤੋਂ ਜੁਗਾਂ ਜਗੰਤਰਾਂ ਤੋਂ ਸ੍ਰਿਸ਼ਟੀ ਬਣੀ ਹੈ, ਉਹਦੀ ਹੋਂਦ ਹਸਤੀ ਉਦੋਂ ਤੋਂ ਹੀ ਹੈ। ਉਹ ਪਰਮਾਤਮਾ ਜਿਹੜਾ ਅੱਜ ਵੀ ਹੈ, ਹੈ ਭੀ ਸੱਚ ਦਾ ਮਤਲਬ ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ, ਸੰਸਾਰ ਰਵੇ ਜਾਂ ਨਾ ਰਵੇ, ਪਰ ਪਰਮਾਤਮਾ ਦੀ ਹੋਂਦ ਹਸਤੀ ਕਦੀ ਮਿਟਣੀ ਨਹੀਂ ਹੈ। ਬਾਕੀ ਤੇ ਸਾਰਾ ਸੰਸਾਰ ਨਾਸ਼ਵੰਤ ਹੈ, ਲੇਕਿਨ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਹੈ। ਸੋ ਐਸੇ ਪਰਮਾਤਮਾ ਦੇ ਨਾਲ ਜੇ ਮਿਲਦਾ ਹੋਵੇ ਤੇ ਫਿਰ ਮਿਲਣ ਦਾ ਤਰੀਕਾ ਕੀ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਪਰਮਾਤਮਾ ਦੇ ਨਾਲ ਆਤਮਾ ਦਾ ਮਿਲਾਪ ਹੋ ਸਕਦਾ ਹੈ। ਜੇ ਆਤਮਾ ਨੇ ਪਰਮ ਆਤਮਾ ਵਿੱਚ ਲੀਨ ਹੋਣਾ ਹੋਵੇ, ਇੱਥੇ ਸਾਨੂੰ ਇੱਕ ਗੱਲ ਖਿਆਲ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡਾ ਜੀਵਾਂ ਦਾ, ਮਨੁੱਖੀ ਜੀਵਾਂ ਦਾ ਸਫ਼ਰ ਚੱਲ ਰਿਹਾ ਹੈ, ਤੇ ਸਫ਼ਰ ਕੀ ਚੱਲ ਰਿਹਾ ਹੈ? ਸਾਰਾ ਸੰਸਾਰ ਸਫ਼ਰ ਦੇ ਵਿੱਚ ਹੈ, ਕਿਉਂਕਿ ਅਸੀਂ ਦੇਖਦੇ ਹਾਂ ਇਹ ਜੰਮਣ ਮਰਨ ਦਾ ਗੇੜ ਚੱਲਦਾ ਹੈ। 84 ਲੱਖ ਦੀ ਜੂਨ ਵਿੱਚੋਂ ਨਿਕਲ ਕੇ ਪਰਮ ਆਤਮਾ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ, ਤੇ ਪਰਮਾਤਮਾ ਨੇ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਕੋਈ ਉੱਤਮ ਜੂਨ ਬਖਸ਼ਿਸ਼ ਕੀਤੀ ਹੈ ਨਾ ਸੰਗਤ ਜੀ, ਉਹ ਮਨੁੱਖਾ ਦੇਹੀ ਦਿੱਤੀ ਹੈ। ਇੱਕੋ ਇੱਕ ਮਨੁੱਖਾ ਦੇਹੀ ਹੈ ਜਿਸ ਵਿੱਚ ਮਨੁੱਖ ਆਤਮਾ ਦਾ ਪਰਮਾਤਮਾ ਨਾਲ ਅਭੇਦਤਾ ਹਾਸਲ ਕਰ ਸਕਦਾ ਹੈ। ਤੇ ਨਹੀਂ ਤਾਂ ਦੇਖੀਏ ਬਾਕੀ ਕੋਈ ਪਸ਼ੂ ਪੰਛੀ ਜੀਵ ਜੰਤੂ ਕਿੰਨੇ ਨੇ, ਉਹ ਕੋਈ ਵੀ ਹੋਰ ਐਸਾ ਨਹੀਂ ਜਿਹੜਾ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੋਵੇ, ਪਰ ਇਹ ਬੜੀ ਮੁਸ਼ਕਲ ਨਾਲ ਮਿਲੀ ਜੇ, 84 ਲੱਖ ਦੇ ਗੇੜ ਤੋਂ ਬਾਅਦ ਮਿਲੀ ਜੇ, ਤੇ ਬੜੀ ਕੀਮਤੀ ਹੈ। ਤਾਂ ਹੀ ਤਾਂ ਬਹੁਤ ਹੀ ਮਹਾਨ ਸ਼ਖਸੀਅਤ ਭਗਤ ਕਬੀਰ ਜੀਆਂ ਨੇ ਵੀ ਕਿਹਾ ਨਾ, ਕਬੀਰ ਹੀਰੇ ਜੈਸਾ ਜਨਮ ਹੈ, ਇਹ ਜਿਹੜਾ ਜਨਮ ਮਿਲਿਆ ਨਾ, ਇਹ ਹੀਰੇ ਵਰਗਾ ਮਿਲਿਆ, ਬਹੁਤ ਕੀਮਤੀ, ਜਿਹਦੀ ਕੋਈ ਬੇਸ਼ੁਮਾਰ ਕੀਮਤੀ, ਜਿਹਦਾ ਕੋਈ ਕੀਮਤ ਦੱਸੀ ਨਹੀਂ ਜਾ ਸਕਦੀ, ਦਿੱਤੀ ਨਹੀਂ ਜਾ ਸਕਦੀ। ਕਿਉਂਕਿ ਅਨੁਭਵ ਹੋ ਜਾਂਦਾ ਜਦੋਂ ਕਿਸੇ ਹਸਪੀਟਲ ਚ ਜਾਈਏ, ਹਸਪਤਾਲ ਚ ਜਾਈਏ, ਉੱਥੇ ਜਦੋਂ ਡਾਕਟਰ ਕਹਿੰਦਾ ਤੁਹਾਡੀ ਅੱਖ ਬਦਲਣੀ ਇੰਨੇ ਪੈਸੇ ਲੱਗਣਗੇ, ਤੁਹਾਡਾ ਆਹ ਕਰਨਾ ਹੈ, ਆਹ ਅੰਗ ਪਾਉਣਾ ਹੈ, ਇੰਨੇ ਪੈਸੇ ਲੱਗਣਗੇ, ਇਹ ਇੱਕ ਪੱਖ ਵੱਖਰਾ ਹੈ। ਜਿਹੜਾ ਪਰਮਾਤਮਾ ਨੇ ਇਹ ਜੀਵਨ ਦਿੱਤਾ ਤੇ ਇਹ ਚਲਾਉਣ ਵਾਸਤੇ 36 ਪ੍ਰਕਾਰ ਦੇ ਪਦਾਰਥ ਦਿੱਤੇ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਕੇਵਲ ਇੱਕ ਹੈ, ਤੇ ਉਹਦੇ ਨਾਲ ਅਭੇਦਤਾ ਹਾਸਲ ਕਰਨੀ ਸਾਡਾ ਮਨੋਰਥ ਹੈ। ਮਨੁੱਖੀ ਜੀਵਨ ਦਾ ਇੱਕੋ ਇੱਕ ਮਨੋਰਥ ਹੈ ਕਿ ਪਰਮਾਤਮਾ ਨੇ, ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਲੇਕਿਨ ਸੰਸਾਰ ਇਸ ਗੱਲ ਤੋਂ ਥੋੜਾ ਕੁ ਭਟਕ ਚੁੱਕਾ ਹੈ ਅੱਜ ਦਾ, ਖਾਸ ਕਰਕੇ ਅਸੀਂ ਪਦਾਰਥਵਾਦੀ ਹੋ ਗਏ ਤੇ ਪਦਾਰਥਾਂ ਵਿੱਚ ਖੱਚਤ ਹੋ ਗਏ, ਰੱਬ ਨਾਲੋਂ ਅਕਾਲ ਪੁਰਖ ਵਾਹਿਗੁਰੂ ਨਾਲੋਂ ਟੁੱਟ ਗਏ, ਤੇ ਟੁੱਟੇ ਹੋਣ ਕਰਕੇ ਹੀ ਦਰ ਦਰ ਦੀਆਂ ਠੋਕਰਾਂ ਨੇ। ਗੁਰੂ ਨਾਲੋਂ ਟੁੱਟ ਜਾਣਾ, ਰੱਬ ਨਾਲੋਂ ਟੁੱਟ ਜਾਣਾ, ਪਰਮਾਤਮਾ ਨਾਲੋਂ ਟੁੱਟ ਜਾਣਾ, ਜੀਵਨ ਵਿਅਰਥ ਹੈ, ਤੇ ਪਰਮਾਤਮਾ ਨਾਲ ਜੁੜ ਜਾਣਾ, ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਟਿਕੀ ਰਹਿਣੀ, ਪਰਮਾਤਮਾ ਅੱਗੇ ਆਪਣਾ ਆਪਾ ਸਮਰਪਣ ਕਰ ਛੱਡਣਾ, ਇਹੀ ਉਹਦੀ ਪ੍ਰਾਪਤੀ ਹੈ। ਮਨੁੱਖਾ ਦੇਹੀ ਦਾ ਮਨੋਰਥ ਹੀ ਤਾਂ ਇਹ ਹੈ ਨਾ ਕਿ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦਤਾ, ਤੇ ਅਭੇਦਤਾ ਹਾਸਲ ਤਾਂ ਹੋਵੇਗੀ ਜੇ ਅਸੀਂ ਆਪਣਾ ਆਪਾ ਗੁਰੂ ਅੱਗੇ ਰੱਖਾਂਗੇ, ਤੇ ਜੇਕਰ ਅੰਦਰ ਆਪਾਂ ਬੈਠਾ ਰਿਹਾ मैं बैठी रही ते फिर उदे नाल अभेदता नहीं हो सकती। सो उदे नाल अकाल पुरख वाहेगुरु नाल जे अभेद होना है ते उदा वसीला की गुर प्रसाद गुरु की कृपा द्वारा गुरु दे राही ही उस परमात्मा नाल आत्मा जड़ी है।

ਮੇਰੇ ਹਿਰਦੇ ਦੇ ਅੰਦਰ ਰਤਨ ਕੀਮਤੀ ਨਾਮ ਹਰ ਵਸਿਆ, ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਹਿਰਦੇ ਵਿੱਚ ਵਸ ਗਿਆ। ਸਭ ਤੋਂ ਕੀਮਤੀ ਕੀ ਹੈ? ਪਰਮਾਤਮਾ ਦਾ ਨਾਮ। ਮਤ ਵਿੱਚ ਰਤਨ ਜਵਾਹਰ ਮਾਣਕ ਵਸ ਜਾਂਦੇ ਨੇ। ਕਦੋਂ ਵਸਦੇ ਜੀ? ਸੁਰਤ ਦੇ ਅੰਦਰ ਹੀਰੇ ਜਵਾਹਰਾਤ ਸੁੱਚੇ ਮੋਤੀ ਆ ਜਾਂਦੇ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਅਸੀਂ ਇੱਕ ਗੁਰੂ ਦੀ ਸਿੱਖਿਆ ਸੁਣੀਏ ਤੇ ਜੇ ਬਹੁਤੇ ਲੋਕਾਂ ਦੀ ਸੰਸਾਰ ਦੀ ਭਟਕਣਾ ਦੇ ਪਿੱਛੇ ਪੈ ਜਾਈਏ ਫਿਰ ਤੇ ਜੀਵਨ ਨਿਰਾਰਥਕ ਰਹਿ ਜਾਏਗਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਕਿ ਸੁਰਤ ਦੇ ਅੰਦਰ, ਹਿਰਦੇ ਦੇ ਅੰਦਰ, ਆਤਮਾ ਦੇ ਅੰਦਰ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਪਰ ਸ਼ਰਤ ਹੈ। ਕਿਵੇਂ ਵਸਦੀ ਹੈ? ਜਦੋਂ ਅਸੀਂ ਗੁਰੂ ਦਾ ਲੜ ਫੜਦੇ ਹਾਂ, ਜਦੋਂ ਅਸੀਂ ਗੁਰੂ ਨਾਲ ਜੁੜਦੇ ਹਾਂ, ਜਦੋਂ ਗੁਰੂ ਦੇ ਚਰਨਾਂ ਵਿੱਚ ਆਪਣਾ ਆਪਾ ਰੱਖਦੇ ਹਾਂ, ਇਹ ਬਖਸ਼ਿਸ਼ ਉਦੋਂ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ? ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਸਾਡੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ, ਸਾਡੀ ਮੱਤ ਦੇ ਉੱਤੇ ਹੱਥ ਰੱਖ ਦਿੰਦਾ ਹੈ। ਯਾਦ ਰੱਖਿਓ, ਸਿਰ ਦੇ ਉੱਤੇ ਹੱਥ ਕਿਵੇਂ ਰੱਖਣਾ ਜੀ? ਸਿਰ ਦੇ ਹੱਥ ਸਮਝ ਲੈਣਾ ਜੇ ਸਾਨੂੰ ਮੱਤ ਆ ਜਾਵੇ ਜਿਹੜੀ ਗੁਰੂ ਨੇ ਦਿੱਤੀ ਹੋਈ ਹੈ। ਗੁਰੂ ਨੇ ਮੱਤ ਕੀ ਦਿੱਤੀ ਹੈ? ਗੁਰ ਕੀ ਮੱਤ ਤੋਂ ਲਿਹੇ ਇਆ ਨੇ, ਐ ਬੇਸਮਝ ਗੁਰੂ ਦੀ ਮੱਤ ਲੈਣੀ ਕਰ ਲਾ। ਤੂੰ ਆਪਣੀ ਮੱਤ, ਮਨ ਕੀ ਮਤਰੀ ਜਿਹੜੀ ਉਹ ਤਿਆਗ ਦੇ। ਅਸੀਂ ਮਨ ਦੇ ਪਿੱਛੇ ਲੱਗਣਾ ਨਹੀਂ, ਅਸੀਂ ਗੁਰੂ ਦੇ ਪਿੱਛੇ ਲੱਗਣਾ ਹੈ। ਗੁਰੂ ਦੇ ਆਸ਼ੇ ਵਿੱਚ ਜ਼ਿੰਦਗੀ ਜੀਣੀ ਹੈ, ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਜੀਣੀ ਹੈ, ਗੁਰੂ ਦੀ ਭੈ ਭਾਵਨੀ ਵਿੱਚ ਜੀਣੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਸਿਰ ਤੇ ਹੱਥ ਧਰ ਦਿੰਦਾ ਫਿਰ ਕੀ ਹੁੰਦਾ ਹੈ? ਸਾਨੂੰ ਮੱਤ ਆ ਜਾਂਦੀ ਹੈ, ਗੁਰੂ ਦੀ ਮੱਤ ਮਿਲ ਜਾਂਦੀ ਹੈ। ਕਿਹੜੀ ਮੱਤ? ਭਗਤ ਬਿਨਾ ਬਹੁ ਡੂਬੇ ਸਿਆਣੇ। ਸਮਝ ਆ ਜਾਂਦੀ ਹੈ ਕਿ ਭਗਤੀ ਤੋਂ ਬਿਨਾ ਬੜੇ ਬੜੇ ਅਕਲਮੰਦ, ਬੜੇ ਬੜੇ ਆਪਣੇ ਆਪ ਨੂੰ ਫਨੀ ਖਾਂ ਕਹਾਉਣ ਵਾਲੇ ਵੀ ਜਿਹੜੇ ਆ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬਦੇ ਵੇਖੇ ਨੇ, ਇਸ ਸੰਸਾਰ ਸਮੁੰਦਰ ਵਿੱਚ ਨਾਸ਼ ਹੁੰਦੇ ਵੇਖੇ ਨੇ। ਜਿਹੜੇ ਰੱਬ ਤੋਂ ਟੁੱਟ ਗਏ, ਜਿਹੜੇ ਗੁਰੂ ਤੋਂ ਟੁੱਟ ਗਏ, ਜਿਹੜੇ ਵਾਹਿਗੁਰੂ ਤੋਂ ਟੁੱਟ ਗਏ, ਉਹਨਾਂ ਦੀ ਹਾਲਤ ਇਹ ਹੋ ਜਾਂਦੀ ਹੈ। ਕਹਿੰਦੇ ਜਿਹੜਾ ਫੁੱਲ ਟਹਿਣੀ ਨਾਲੋਂ ਟੁੱਟ ਜਾਵੇ, ਨਾ ਉਸ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ, ਨਾ ਉਸ ਫੁੱਲ ਵਿੱਚ ਸੁੰਦਰਤਾ ਰਹਿੰਦੀ ਹੈ। ਜਿਹੜੀ ਟਹਿਣੀ ਕਹਿੰਦੇ ਆ ਆਪਣੇ ਮੂਲ ਨਾਲੋਂ ਟੁੱਟ ਜਾਵੇ, ਨਾ ਉਹਦਾ ਫੁੱਲ ਤੇ ਨਾ ਉਹਦੇ ਫਲ ਰਹਿੰਦੇ ਨੇ। ਉਹਦੇ ਵਿੱਚ ਫੁੱਲ ਵੀ ਨਹੀਂ, ਫਲ ਵੀ ਨਹੀਂ, ਤੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ। ਜਿਹੜਾ ਗੁਰੂ ਨਾਲੋਂ ਜੀਵ, ਜਿਹੜਾ ਮਨੁੱਖ ਗੁਰੂ ਨਾਲੋਂ ਟੁੱਟ ਗਿਆ ਨਾ, ਟੁੱਟੇ ਹੋਏ ਦੀ ਹਾਲਤ ਜਿਹੜੀ ਹੈ, ਜਦੋਂ ਇੱਥੇ ਬੜੇ ਬੜੇ ਅਸੀਂ ਸੰਸਾਰ ਵਿੱਚ ਵੇਖੇ ਜਿਹੜੇ ਟੁੱਟਿਆ ਹੋਇਆ ਨੂੰ ਜਦੋਂ ਗੁਰੂ ਬਖਸ਼ਦਾ ਵੀ ਹੈ, ਗੁਰੂ ਬਖਸ਼ਿੰਦਾ ਹੈ, ਪਰ ਜੇ ਕਿਤੇ ਆਪਣਾ ਆਪਾਂ ਗੁਰੂ ਅੱਗੇ ਰੱਖ ਦੇਵੇ। ਸਮਰੱਥ ਗੁਰੂ ਜਦੋਂ ਸਿਰ ਤੇ ਹੱਥ ਧਰ ਦੇਵੇ, ਸਤਿਗੁਰੂ ਜੀ ਕੀ ਕਹਿੰਦੇ? ਮੇਰਾ ਹੀਰੇ ਰਤਨ ਨਾਮ ਹਰ ਵਸਿਆ, ਨਾਮ ਹਿਰਦੇ ਵਿੱਚ ਵਸ ਗਿਆ। ਕਦੋਂ? ਗੁਰ ਹੱਥ ਧਰਿਓ ਮੇਰਾ ਮਾਥਾ, ਜਦੋਂ ਗੁਰੂ ਨੇ ਹੱਥ ਸਿਰ ਦੇ ਉੱਤੇ ਧਰ ਦਿੱਤਾ। ਵਰਨਾ ਕੀ ਹੁੰਦਾ ਹੈ? ਨਹੀਂ ਤੇ ਭਗਤ ਜੀ ਨੇ ਕਿਹਾ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ। ਜੇ ਆਪਣਾ ਆਪਾਂ ਗੁਰੂ ਅੱਗੇ ਰੱਖਣਾ ਨਹੀਂ ਫਿਰ ਤਾਂ ਨਹੀਂ ਨਾ ਬਖਸ਼ਿਸ਼ ਝੋਲੀ ਚ ਪੈਣੀ। ਝੋਲੀ ਚ ਬਖਸ਼ਿਸ਼, ਹਿਰਦੇ ਚ ਬਖਸ਼ਿਸ਼, ਰਹਿਮਤਾਂ ਉਦੋਂ ਵਰਤਦੀਆਂ ਨੇ ਜਦੋਂ ਅਸੀਂ ਆਪਣਾ ਆਪਾਂ ਗੁਰੂ ਅੱਗੇ ਰੱਖ ਦਿੰਦੇ, ਤੇ ਜਦੋਂ ਤੱਕ ਅਸੀਂ ਆਕੜੇ ਰਹਿੰਦੇ ਤੇ ਉਦੋਂ ਤੱਕ ਕੁਛ ਨਹੀਂ ਹੁੰਦਾ। ਸਤਿਗੁਰੂ ਜੀ ਕੀ ਕਹਿੰਦੇ ਆ? ਗੁਰ ਹੱਥ ਧਰਿਓ ਮੇਰਾ ਮਾਥਾ ਪਿਆਰ ਵਾਲਿਓ। ਗੁਰੂ ਸਾਡੇ ਸਿਰ ਦੇ ਉੱਤੇ ਹੱਥ ਧਰ ਦਿੰਦਾ ਹੈ, ਪਰ ਕਦੋਂ? ਜਦੋਂ ਉਹ ਧਰ ਦਿੰਦਾ ਹੈ ਫਿਰ ਸਾਡੀ ਸੁਰਤ ਵਿੱਚ, ਸਾਡੇ ਹਿਰਦੇ ਵਿੱਚ ਨਾਮ ਵਸਦਾ ਹੈ, ਤੇ ਨਾਮ ਵਸੇ ਹੋਏ ਦੀ ਨਿਸ਼ਾਨੀ ਕਿ ਉਹਦੇ ਕੋਲ ਮਤ ਬੁੱਧ ਆ ਜਾਂਦੀ ਹੈ, ਤੇ ਉਹ ਆਪਣਾ ਆਪਾਂ ਤਿਆਗ ਕੇ ਕਹਿੰਦਾ ਤੂੰ ਕਰਤਾ ਤੂੰ ਹੁਆ ਕਹਿ ਦਿੰਦਾ ਹੈ ਕਿ ਹੇ ਵਾਹਿਗੁਰੂ ਮੈਂ ਕੁਛ ਨਹੀਂ ਹੈ, ਜੋ ਕੁਛ ਹੈ ਤੂੰ ਹੈ। ਉੱਥੇ ਤੂੰ ਆ ਜਾਂਦੀ ਹੈ ਤੇ ਮੈਂ ਜਿਹੜੀ ਉਹ ਹਟ ਜਾਂਦੀ। ਇਹੀ ਮਤ ਆਈ ਦੀ ਨਿਸ਼ਾਨੀ ਹੈ, ਇਹੀ ਸਿਰ ਤੇ ਹੱਥ ਧਰੇ ਹੋਏ ਦੀ ਨਿਸ਼ਾਨੀ ਹੈ, ਗੁਰੂ ਦੇ ਹੱਥ ਧਰੇ ਹੋਏ ਦੀ ਨਿਸ਼ਾਨੀ ਕੀ ਹੈ? ਉੱਥੇ ਮੈਂ ਨਹੀਂ ਰਹਿ ਜਾਂਦੀ,

0: ਜਨਮਾਂ ਜਨਮਾਤਰਾਂ ਦੇ ਪਾਪ ਦੁੱਖ ਮਨੁੱਖ ਨੂੰ ਚਿੰਬੜੇ ਹੋਏ ਨੇ। ਕਈ ਕਿਸਮ ਦੀਆਂ ਮਨੁੱਖ ਕੋਲੋਂ ਜੀਵ ਕੋਲੋਂ ਅਵਗਿਆਵਾਂ, ਕਈ ਕਿਸਮ ਦੀਆਂ ਭੁੱਲਾਂ ਤੇ ਜਿਹੜੇ ਆਤਮਕ ਦੁੱਖ ਸਰੀਰਕ ਦੁੱਖ ਇਹ ਲੱਗੇ ਹੋਏ ਨੇ। ਤੇ ਜੇਕਰ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਕੀ ਕਰਦਾ, ਨਾਮ ਦੀ ਦਾਤ ਦਿੰਦਾ ਤੇ ਉਹਦੇ ਦਾ ਲਾਭ ਕੀ ਹੁੰਦਾ ਹੈ? ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਿ ਨਾਮ ਦਾ ਲਾਭ ਕੀ ਹੈ। ਇੱਕ ਵਾਰ ਇੱਕ ਬਜ਼ੁਰਗ ਮਾਤਾ ਨੂੰ ਕਿਹਾ ਕਿ ਨਾਮ ਜਪਿਆ ਕਰੋ, ਕਹਿੰਦੇ ਮਿਲੇਗਾ ਕੀ? ਗੱਲ ਵੀ ਸਹੀ ਹੈ, ਹਰ ਕੋਈ ਕਹਿੰਦਾ ਵੀ ਮੈਂ ਆਹ ਕੰਮ ਕਰਾਂ ਕੀ ਮਿਲੇਗਾ। ਸੋ ਉਹਦੇ ਨਾਮ ਨੂੰ ਜਪਣ ਨੂੰ, ਨਾਮ ਨੂੰ ਸੁਰਤ ਵਿੱਚ ਵਸਾਉਣ ਦਾ ਲਾਭ ਕੀ ਹੈ? ਸਤਿਗੁਰੂ ਜੀ ਨੇ ਦੱਸ ਦਿੱਤਾ, ਕਹਿੰਦੇ ਕਿ ਕਿਲ ਬਿਖ ਦੁੱਖ ਉਤਰੇ, ਪਾਪ ਵੀ ਉਤਰ ਜਾਂਦੇ ਹੈ ਤੇ ਦੁੱਖਾਂ ਤੋਂ ਨਿਵਰਤੀ ਹੋ ਜਾਂਦੀ ਹੈ। ਵੱਡੇ ਵੱਡੇ ਸੰਸਾਰ ਦੇ ਅੰਦਰ ਦੁਖੀ ਦੇਖੀਏ ਨਾ, ਜਦੋਂ ਝਾਤ ਮਾਰ ਕੇ ਦੇਖੀਏ, ਇੱਥੇ ਕਈ ਕੋੜ ਦੇ ਸਤਾਏ ਹੋਏ ਰੋਗ, ਕੋੜ ਦੇ ਰੋਗ ਦੇ ਸਤਾਏ ਹੋਏ ਰੋਗਾਂ ਨੇ ਵੀ ਜਦੋਂ ਤਰਲਾ ਲਿਆ, ਗੁਰੂ ਨੇ ਕਿਰਪਾ ਕੀਤੀ ਤੇ ਕੋੜੀਆਂ ਦੇ ਕੋੜ ਠੀਕ ਕਰ ਦਿੱਤੇ। ਜਦੋਂ ਗੁਰੂ ਨੇ ਨਾਮ ਦੀ ਦਾਤ ਦਿਕਸ਼ਣ ਦਿੱਤੀ ਤੇ ਦੀਪਾਲਪੁਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੋੜੀ ਦਾ ਕੋੜ ਠੀਕ ਕਰ ਦਿੱਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਾਂ ਕਰ ਦਿੱਤੀਆਂ, ਕੋੜੀਆਂ ਨੂੰ ਵੀ ਨੌ ਬਰਨਾਉ ਕਰ ਦਿੱਤਾ, ਉਹਨਾਂ ਨੂੰ ਸਰੀਰਕ ਤੌਰ ਤੇ ਵੀ ਕਰ ਦਿੱਤਾ ਤੇ ਜਿਹੜੇ ਮਾਨਸਿਕ ਤੌਰ ਤੇ ਕੌੜੀ ਸੀ ਉਹਨਾਂ ਦੇ ਕੋੜ ਵੀ ਠੀਕ ਕਰ ਦਿੱਤੇ। ਮਾਨਸਿਕ ਕੋੜ ਕੀ ਸੀਗਾ? ਅੰਦਰ ਛਾਲ ਕਪਟ, ਅੰਦਰ ਵਿਕਾਰਾਂ ਦੀ ਮੈਲ ਚੜੀ ਹੋਈ ਸੀ। ਜਦੋਂ ਗੁਰੂ ਨੇ ਸੁਰਤ ਵਿੱਚ ਨਾਮ ਵਸਾ ਦਿੱਤਾ ਨਾ, ਤੇ ਉਸ ਨਾਮ ਦੇ ਵਸਣ ਨਾਲ ਆਤਮਾ ਦੇ ਅੰਦਰੋਂ ਜਿਹੜਾ ਸੀ ਨਾ ਭਰੀਐ, ਹੱਥ ਪੈਰ ਤਨ ਦੇਹ ਪਾਣੀ ਧੋਤਾ, ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ, ਨਾਵੇਂ ਕਰੰਗ ਨਾਮ ਦਾ ਸਾਬਣ ਲਾ ਲਾ ਕੇ। ਤੇ ਵਾਹਿਗੁਰੂ ਨੇ ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਗੁਰਮੁਖੋ ਉਹ ਸਾਰੀ ਮੈਲ ਜਿਹੜੀ ਸੀ ਉਹ ਧੁੱਪ ਗਈ, ਆਤਮਾ ਹਲਕੀ ਹੋ ਗਈ, ਪਵਿੱਤਰ ਹੋ ਗਈ।
1: ਮੇਰੇ ਮਨ ਭਜ ਰਾਮ ਨਾਮ ਸਭ ਅਰਥ।
0: ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਹਿਮਤਾਂ ਦੇ ਘਰ ਵਿੱਚ ਆ ਕੇ ਮਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਮੇਰੇ ਮਨ, ਆਪਾਂ ਜਦੋਂ ਕਹਿੰਦੇ ਕਿ ਮਨਾ ਏਦਾਂ ਕਰ ਲਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮਾਨ ਨਾਲ ਬਚਨ ਕਰ ਰਹੇ ਜੇ ਤੇ ਇਹ ਸਿੱਖਿਆ ਸਾਨੂੰ ਦੇ ਰਹੇ ਜੇ ਕਿ ਤੁਸੀਂ ਆਪਣੇ ਮਨ ਦੇ ਅੰਦਰ ਜਿਹੜਾ ਨਾ ਇਹ ਵਿਚਾਰ ਧਾਰਨ ਕਰਨਾ ਹੈ, ਅਸੀਂ ਗੁਰੂ ਕੋਲੋਂ ਸਿੱਖਿਆ ਲੈਣੀ ਹੈ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਅੰਮ੍ਰਿਤ ਬਚਨ ਕਿਹਾ ਹੈ, ਕਹਿੰਦੇ ਨੇ ਕਿ ਇਹ ਮਨ ਆਰਸੀ ਕੋ ਗੁਰਮੁਖ ਦੇਖੇ। ਜਿਹੜਾ ਸਾਡਾ ਮਨ ਹੈ ਨਾ ਜੀ, ਇੱਕ ਸ਼ੀਸ਼ਾ ਹੈ ਤੇ ਜਿਵੇਂ ਅਸੀਂ ਸ਼ੀਸ਼ੇ ਵਿੱਚ ਦੇਖਦੇ ਹਾਂ ਨਾ, ਤੇ ਸਾਨੂੰ ਸਾਡੇ ਮੂੰਹ ਦੇ ਉੱਤੇ ਲੱਗੀ ਹੋਈ ਸਾਰੀ ਗੰਦਗੀ, ਜੋ ਵੀ ਸਾਡੇ ਚਿਹਰੇ ਦੀ ਬੁਰੀ ਹਾਲਤ ਹੋਵੇ ਜਾਂ ਚੰਗੀ ਹੋਵੇ, ਚੰਗਾ ਹੈ ਜਾਂ ਮਾੜਾ, ਉਹ ਦਿਖ ਪੈਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਨ ਦੇ ਅੰਦਰ ਆਪਣੇ ਆਪੇ ਦੇ ਅੰਦਰ ਝਾਤ ਪਾਉਂਦੇ ਹਾਂ, ਮਨ ਅੰਦਰ ਵਿੱਚ ਝਾਕ ਕੇ ਵੇਖਦੇ ਹਾਂ, ਬਹੁਤਾ ਮਨੁੱਖ ਬਾਹਰ ਦੂਜਿਆਂ ਵੱਲ ਝਾਕਦਾ ਰਹਿੰਦਾ ਹੈ। ਸੰਸਾਰ ਦਾ ਸੁਭਾਅ ਹੈ ਦੂਸਰਿਆਂ ਦੇ ਕੱਪੜੇ ਦੇਖਣੇ, ਦੂਸਰਿਆਂ ਦੀ ਗੱਡੀ ਦੇਖਣੀ, ਦੂਸਰਿਆਂ ਦਾ ਧਨ ਦੇਖਣਾ, ਦੂਸਰੇ ਵੱਲ ਉਹਦੇ ਜਿਹੜੇ ਦੂਸਰੇ ਦੇ ਔਗਣ ਵੇਖਦਾ ਰਹਿੰਦਾ ਹੈ, ਲੇਕਿਨ ਆਪਣੇ ਅੰਦਰ ਆਪਣੇ ਆਤਮਾ ਦੇ ਅੰਦਰ ਝਾਤ ਨਹੀਂ ਪਾਉਂਦਾ। ਤੇ ਜਦੋਂ ਆਪਣੇ ਮਨ ਦੇ ਅੰਦਰ ਆਪਣੇ ਆਤਮਾ ਦੇ ਅੰਦਰ ਝਾਤ ਪਾਉਂਦਾ ਤੇ ਮਨ ਫਿਰ ਦੱਸ ਦਿੰਦਾ ਕਿ ਤੇਰੀ ਕਿੱਥੇ ਕਿੱਥੇ ਕੀ ਕੀ ਗਲਤੀਆਂ ਨੇ, ਕੀ ਕੀ ਅਵਗਿਆਵਾਂ ਨੇ, ਕੀ ਕੀ ਤੂੰ ਗਲਤੀਆਂ ਕੀਤੀਆਂ ਨੇ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਆ। ਸਾਹਿਬ ਕਹਿੰਦੇ ਮੇਰੇ ਮਨ ਐ ਮੇਰੇ ਮਨਾ ਭਜ ਕੀ ਕਰ, ਭਜ ਸਿਮਰਨ ਕਰਿਆ ਕਰ। ਕਿਹਾ ਨਾ ਰਾਮ ਨਾਮ, ਪਰਮਾਤਮਾ ਰਾਮ ਦਾ ਅਰਥ ਦਸ਼ਰਥ ਦਾ ਪੁੱਤਰ ਨਾ ਸੰਗਤ ਜੀ ਸਮਝਣਾ, ਇੱਥੇ ਰਾਮ ਦਾ ਅਰਥ ਹੈ ਰਮਿਆ ਹੋਇਆ, ਜਿਹੜਾ ਜ਼ਰੇ ਜ਼ਰੇ ਵਿੱਚ ਹਰ ਜਗ੍ਹਾ ਤੇ ਹਰ ਵਕਤ ਮੌਜੂਦ ਹੈ, ਉਹ ਅਕਾਲ ਪੁਰਖ ਜਿਹੜਾ ਰਮਿਆ ਹੋਇਆ ਹੈ, ਹਰ ਥਾਂ ਤੇ ਵਸ ਰਿਹਾ ਹੈ, ਜਿਹਦੀ ਰਹਿਮੋ ਕਰਮ ਚੱਲ ਰਿਹਾ ਹੈ, ਜਿਹਦੇ ਸੰਸਾਰ ਦੀ ਜਿਹੜੀ ਹੈ ਉਤਪਤੀ ਵੀ ਨਾਮ ਦੇ ਨਾਲ ਹੋਈ ਹੈ। ਜੇ ਸੰਸਾਰ ਚੱਲ ਰਿਹਾ ਹੈ ਤੇ ਨਾਮ ਦੇ ਆਸਰੇ ਤੇ ਚੱਲ ਰਿਹਾ, ਧਰਤੀ ਖੜੀ ਹੈ ਤੇ ਨਾਮ ਦੇ ਆਸਰੇ ਖੜੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੰਨੇ ਵੀ ਖੰਡ ਬ੍ਰਹਿਮੰਡ ਨੇ ਇਹ ਨਾਮ ਦੇ ਆਸਰੇ ਤੇ ਖੜੇ ਹੋਏ ਹੈ।

0: ਜੀ ਪਰਮਾਤਮਾ ਸਭ ਜਗ੍ਹਾ ਤੇ ਹੈ ਪਰ ਇੱਕ ਜਗ੍ਹਾ ਹੈ ਜਿੱਥੇ ਨਹੀਂ ਹੈ। ਸਭ ਜਗ੍ਹਾ ਤੇ ਹੈ ਕਿੱਥੇ ਨਹੀਂ ਹੈ? ਕਹਿੰਦੇ ਮਨੁੱਖ ਦੀ ਸੁਰਤ ਵਿੱਚ ਨਹੀਂ, ਮਨੁੱਖ ਦੇ ਚੇਤੇ ਵਿੱਚ ਨਹੀਂ, ਚੇਤੇ ਵਿੱਚੋਂ ਭੁਲਾਇਆ ਹੋਇਆ। ਤੇ ਜਿੰਨਾ ਅਨਰਥ ਹੋ ਰਿਹਾ ਨਾ ਜੀ ਸੰਸਾਰ ਤੇ ਉਹ ਇਸੇ ਕਰਕੇ ਹੋ ਰਿਹਾ ਕਿ ਚੇਤੇ ਵਿੱਚੋਂ ਪਰਮਾਤਮਾ ਦਾ ਨਾਮ ਵਿਸਰ ਗਿਆ। ਨਾਮ ਤੋਂ ਵਿਸਰਨ ਕਰਕੇ ਹੀ ਇਹ ਸਾਡੀ ਜਿਹੜੀ ਦੁਰਦਸ਼ਾ ਸੰਸਾਰ ਦੀ ਹੈ, ਪਰਮਾਤਮਾ ਦੇ ਨਾਮ ਨੂੰ ਭੁੱਲ ਜਾਣ ਕਰਕੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਖਿਨਮੈ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਜਿੰਨੇ ਰਾਜ ਭਾਗ ਭੋਗਦਾ ਫਿਰਦਾ ਹੈ, ਜਿੰਨੇ ਪਦਾਰਥ ਭੋਗਦਾ ਫਿਰਦਾ ਹੈ, ਜਿੰਨਾ ਸੰਸਾਰ ਦੇ ਉੱਤੇ ਤੂੰ ਚੁੱਕੀ ਫਿਰਦਾ ਹੈ ਕਿ ਮੇਰੇ ਕੋਲ ਆਹ ਕਾਰਾਂ ਨੇ, ਮੇਰੇ ਕੋਲ ਆਹ ਪਦਾਰਥ ਹੈ, ਮੇਰੇ ਕੋਲ ਆਹ ਰਾਜ ਗੱਦੀਆਂ ਨੇ, ਪਰ ਇਹ ਸਾਰੇ ਖਿਨਮਹਿ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਇਹ ਮਾਇਆ ਦੇ ਭੋਗ ਬਿਲਾਸ ਜਿਹੜੇ ਆ, ਇੱਕ ਖਿਨ ਵਿੱਚ, ਇੱਕ ਅੱਖ ਦੇ ਝਮੱਕੇ ਵਿੱਚ ਇਹ ਸਾਰੇ ਹੀ ਕੌੜੇ ਹੋ ਜਾਂਦੇ ਆ। ਕਿਉਂ? ਕਿਉਂਕਿ ਜਦੋਂ ਅਸੀਂ ਨਾਮ ਨਾਲੋਂ ਟੁੱਟ ਜਾਂਦੇ, ਜਦੋਂ ਗੁਰੂ ਨਾਲੋਂ ਟੁੱਟ ਜਾਂਦੇ, ਜਦੋਂ ਪਰਮਾਤਮਾ ਨਾਲੋਂ ਟੁੱਟ ਜਾਂਦੇ, ਉਦੋਂ ਇਹ ਸਾਡੀ ਦੁਰਦਿਸ਼ਾ, ਇਹ ਸਾਡੀ ਹਾਲਤ ਇਹ ਉਦੋਂ ਹੁੰਦੀ। ਸਤਿਗੁਰੂ ਜੀ ਕੀ ਕਹਿੰਦੇ ਆ? ਸਭ ਅਰਥਾ, ਕਹਿੰਦੇ ਕਿ ਸਾਰੇ ਪਦਾਰਥ ਜਿਹਦੇ ਕੋਲ ਨੇ, ਸਾਰੇ ਪਦਾਰਥਾਂ ਦਾ ਜਿਹੜਾ ਵਾਹਿਗੁਰੂ ਮਾਲਕ ਹੈ।
1: ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
0: ਜਦੋਂ ਗੁਰੂ ਮੇਹਰ ਦੇ ਘਰ ਵਿੱਚ ਆਉਂਦਾ ਨਾ, ਜਦੋਂ ਗੁਰੂ ਬਖਸ਼ਿਸ਼ ਦੇ ਰੂਪ ਵਿੱਚ ਆਉਂਦਾ ਹੈ, ਤੇ ਉਹ ਕੀ ਕਰਦਾ ਹੈ? ਬਖਸ਼ ਦਿੰਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ, ਜਿਹੜਾ ਆਪਣਾ ਆਪਾ ਜਿਹੜਾ ਹੈ, ਆਪਣਾ ਸਰੀਰ ਤਾਨ ਮਨ ਧਨ ਸਭ ਸੌਂਪ ਗੁਰ ਕਉ, ਉਹ ਕਵੇ ਕਿ ਵਾਹਿਗੁਰੂ ਜੀ ਮੇਰਾ ਸਰੀਰ ਵੀ ਨਹੀਂ, ਮੇਰੇ ਪਦਾਰਥ ਵੀ ਤੇਰੇ ਦਿੱਤੇ, ਸਰੀਰ ਵੀ ਤੇਰਾ ਦਿੱਤਾ, ਧਨ ਵੀ ਤੇਰਾ ਦਿੱਤਾ, ਇਹ ਰਾਜ ਭਾਗ ਵੀ ਦਿੱਤੇ ਤੇਰੇ ਨੇ, ਤੇਰੇ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਕਿਉਂਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਸ਼ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਂਤੀ ਪ੍ਰਣਵਤ, ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਉਦੋਂ ਹੀ ਮਨੁੱਖ ਸੁਖੀ ਹੁੰਦਾ ਕਦੋਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਿਹਾ? ਕਹਿ ਲੱਗੇ ਗੁਰ ਪੂਰੇ ਨੇ, ਜਦੋਂ ਪੂਰੇ ਗੁਰੂ ਨੇ ਸੰਸਾਰ ਦੇ ਉੱਤੇ, ਇਹਦਾ ਮਤਲਬ ਇੱਕ ਇਹ ਸਮਝ ਲੈਣਾ ਵੀ ਅਧੂਰੇ ਗੁਰੂ ਵੀ ਬਹੁਤ ਜੇ, ਪਖੰਡੀ ਤੇ ਦੰਭੀ ਗੁਰੂ ਵੀ ਬਹੁਤ ਜੇ। ਜੇ ਮਨੁੱਖ ਅਧੂਰੇ ਗੁਰੂ ਦੇ ਪਿੱਛੇ ਲੱਗ ਜਾਵੇ ਨਾ, ਤੇ ਜੀਵਨ ਅਧੂਰਾ ਹੋ ਜਾਂਦਾ ਹੈ। ਜੇ ਮਨੁੱਖ ਪੂਰੇ ਗੁਰੂ ਦੇ ਪਿੱਛੇ ਲੱਗ ਜਾਵੇ, ਕਰਨਾ ਕੀ ਹੈ? ਇਹ ਗੱਲ ਖਿਆਲ ਕਰਿਓ, ਪੂਰੇ ਗੁਰ ਕਾ ਸੋਨੇ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਸੁਣੋ। ਆਪਾਂ ਕਹਿੰਦੇ ਹਾਂ ਸੁਣਦੇ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਬਾਣੀ ਵਿੱਚ ਆਪਾਂ ਪੜ੍ਹਦੇ ਨਾ ਜੀ, ਚਾਰ ਪੌੜੀਆਂ ਸੁਣਦੀਆਂ ਨੇ, ਚਾਰ ਪੌੜੀਆਂ, ਚਾਰ ਪੌੜੀਆਂ ਦੇ ਅੰਦਰ ਸਤਿਗੁਰੂ ਜੀ ਨੇ ਸੁਣਨ ਵਾਲੇ ਦੀ, ਅਸੀਂ ਜਦੋਂ ਨਾਮ ਨੂੰ ਜਪਦੇ ਹਾਂ ਜਾਂ ਬਾਣੀ ਨੂੰ ਪੜ੍ਹਦੇ ਹਾਂ, ਉਹਦੇ ਨਾਲ ਨਾਲ ਉਹਨੂੰ ਸੁਣਨਾ ਵੀ ਹੈ, ਤੇ ਸੁਣ ਨਾਲ ਮਹਾਨ ਪਦਵੀ ਉਹ ਪ੍ਰਾਪਤ ਹੋ ਜਾਂਦੀ ਹੈ। ਜਦੋਂ ਗੁਰੂ ਅੱਗੇ ਆਪਣਾ ਆਪਾਂ ਰੱਖ ਦਿੰਦੇ ਹਾਂ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਜਿਹੜਾ ਗੁਰੂ ਅੱਗੇ ਆਪਣਾ ਮਨ ਵੇਚ ਦਿੰਦਾ ਹੈ ਤੇ ਗੁਰੂ ਬਖਸ਼ਿਸ਼ ਕਰ ਦਿੰਦਾ, ਉਹਦੀ ਝੋਲੀ ਵਿੱਚ ਰਹਿਮ ਪਾ ਦਿੰਦਾ ਹੈ ਗੁਰੂ ਜਿਹੜਾ ਹੈ, ਕਿਉਂਕਿ ਗੁਰੂ ਬਖਸ਼ਿੰਦ ਹੈ। ਮਨੁੱਖ ਭੁੱਲਣ ਆ ਰਿਹਾ, ਗੁਰੂ ਬਖਸ਼ਣ ਆ ਰਿਹਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ? ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਗੁਰੂ ਪੂਰੇ ਨੇ ਤਰਸ ਕੀਤਾ, ਦਇਆ ਕੀਤੀ, ਤੇ ਕੀ ਕਿਹਾ ਫਿਰ? ਆਓ ਆਪਾਂ ਵੀ ਥੋੜਾ ਜਿਹਾ ਦ੍ਰਿੜ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਚੀ ਕਰਿਓ। ਜਿੰਨਾ ਉੱਚੀ ਉੱਚੀ ਕਰੋਗੇ ਨਾ, ਸਾਡੀ ਆਤਮਾ ਦੇ ਅੰਦਰੋਂ ਸਾਡਾ ਔਰਾ ਬਣਦਾ ਹੈ। ਘਰਾਂ ਵਿੱਚ ਵੀ ਮੈਂ ਬੇਨਤੀ ਕਰਾਂਗਾ ਸੰਗਤ ਜੀ, ਘਰਾਂ ਵਿੱਚ ਵੀ ਉੱਚੀ ਉੱਚੀ ਨਾਮ ਜਪਿਆ ਕਰੋ। ਇਹ ਨਾ ਸੋਚਿਆ ਕਰੋ ਕਿ ਗਵਾਂਢੀ ਕੀ ਕਹੇਗਾ, ਫਲਾਨਾ ਕੀ ਕਹੇਗਾ, ਇਹ ਉੱਚੀ ਉੱਚੀ ਕਹਿੰਦਾ। ਜਦੋਂ ਉੱਚੀ ਉੱਚੀ ਨਾਮ ਜਪੋਗੇ, ਦੋ ਚੌਂ ਦਿਨਾਂ ਬਾਅਦ ਆਪਣੇ ਆਪ ਹੀ ਲੋਕ ਹਟ ਜਾਣਗੇ ਕਹਿਣੋ, ਤੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਜੁੜ ਗਿਆ। ਤੇ ਉੱਚੀ ਉੱਚੀ ਜਪੋਗੇ, ਤੁਹਾਡਾ ਔਰਾ ਬਣੇਗਾ, ਤੁਹਾਡਾ ਚੁਗਿਰਦਾ ਸੁਧਰੇਗਾ, ਤੁਹਾਡੀ ਆਤਮਾ ਜੁੜਨੀ ਸ਼ੁਰੂ ਹੋਏਗੀ ਆਪਣਾ ਮਨ ਚਿੱਤ ਕਰਕੇ। ਪਰ ਇਹ ਨਾ ਹੋਵੇ ਕਿ ਚਿੱਤ ਕਿਤੇ ਹੋਰ ਤੁਰਿਆ ਫਿਰੇ, ਕੋਸ਼ਿਸ਼ ਕਰਨੀ ਹੈ ਚਿੱਤ ਹਾਜ਼ਰ ਕਰਕੇ, ਪਰਮਾਤਮਾ ਦੇ ਨਾਲ ਸੁਰਤ ਨੂੰ ਨਾਲ ਜੋੜ ਕੇ, ਜਦੋਂ ਮੂੰਹ ਤੋਂ ਜਪਣਾ ਕੰਨਾਂ ਨਾਲ ਸੁਣਨਾ ਹੈ ਤੇ ਸੁਣਦੇ ਨਾਲ

0: ਇਹ ਕਿਰਪਾ ਕੀਤੀ ਸਤਿਗੁਰੂ ਜੀ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚੌਥੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਸ਼ਹੀਦੀ ਪਰੰਪਰਾ ਦੇ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ, ਸੰਪਾਦਨਾ ਰਾਮਸਰ ਸਾਹਿਬ ਜੀ ਦੀ ਧਰਤੀ ਤੇ ਕੀਤੀ। ਆਪ ਜੀ ਇਤਿਹਾਸ ਤੋਂ ਵਾਕਫ ਹੋ, ਮੈਂ ਇਤਿਹਾਸ ਨਹੀਂ ਸੁਣਾਉਣਾ ਚਾਹੁੰਦਾ, ਸਿਰਫ ਆਪ ਜੀ ਨੂੰ ਭਾਵ ਅਰਥ ਸਮਝਾਉਣਾ ਚਾਹੁੰਦਾ। ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਕਾਲੀ ਬਾਣੀ ਦਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਸਤਿਗੁਰੂ ਜੀ ਨੇ ਤਖ਼ਤ ਅਕਾਲ ਦੇ ਪ੍ਰਕਾਸ਼ ਕੀਤਾ। ਇਹ ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਤੇ ਅਸੀਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਅਸੀਂ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਆਪਾਂ ਚੁਕਾਉਣਾ। ਇੱਧਰ ਅਕਾਲ ਦੀ ਬਾਣੀ ਹੈ, ਉੱਧਰ ਅਕਾਲ ਦਾ ਤਖ਼ਤ ਹੈ ਤੇ ਤੀਜੀ ਅਕਾਲ ਦੀ ਫੌਜ ਵੀ ਹੈ ਜਿਹੜੀ ਦਸਵੇਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਬੜੇ ਵੱਡਾ ਸੁਮੇਲ ਹੈ, ਅਸੀਂ ਐਵੇਂ ਭੁਲੇਖੇ ਵਿੱਚ ਤੁਰੇ ਫਿਰਦੇ ਹਾਂ। ਬਹੁਤ ਵੱਡਾ ਰਹਿਮ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਕੀ ਕਿਹਾ ਸੀ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਫੌਜ ਅਕਾਲ ਪੁਰਖ ਦੀ ਹੈ, ਕਿਸੇ ਐਰੇ ਗੈਰੇ ਦੀ ਨਾ ਸਮਝਣਾ, ਤੇ ਇਹ ਅਕਾਲ ਪੁਰਖ ਕੀ ਫੌਜ ਜਿਹੜੀ ਹੈ ਨਾ, ਇਹ ਚੱਲਦੀ ਵੀ ਕਿਸੇ ਐਰੇ ਗੈਰੇ ਦੇ ਕਹਿਣ ਤੇ ਨਹੀਂ ਹੈ, ਇਹ ਕਿਸੇ ਦੇ ਹੁਕਮ ਨੂੰ ਨਹੀਂ ਕਬੂਲਦੀ, ਇਹ ਤੇ ਚੱਲਦੀ ਅਕਾਲ ਦੇ ਹੁਕਮ ਵਿੱਚ ਹੈ। ਇਹਨੇ ਚੱਲਣਾ ਵੀ ਅਕਾਲ ਦੇ ਹੁਕਮ ਵਿੱਚ ਹੈ, ਇਹਨੇ ਕਰਮ ਵੀ ਅਕਾਲ ਦੇ ਹੁਕਮ ਵਿੱਚ ਕਰਨੇ ਹੈ, ਕਿਉਂਕਿ ਇਹ ਵਿਧੀ ਵਿਧਾਨ ਤੁਸੀਂ ਤੇ ਮੈਂ ਨਹੀਂ ਬਣਾਇਆ, ਇਹ ਵਿਧੀ ਵਿਧਾਨ ਧੰਨ ਗੁਰੂ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰੰਭ ਹੋਇਆ। ਝਾਤ ਕੇ ਵੇਖ ਲਓ, ਇਹ ਗੱਲ ਠੀਕ ਹੈ ਕਿ ਆਕੀ ਵੀ ਹੁੰਦੇ ਆਏ। ਜਦੋਂ ਥੋੜਾ ਜਿਹਾ ਪਿੱਛੇ ਹੋਰ, ਅੱਜ ਆਪ ਜੀ ਨੂੰ ਮੈਂ ਵਧਾਈ ਵੀ ਦੇਵਾਂ, ਮਹਾਨ ਸ਼ਖਸੀਅਤ, ਰੱਬ ਰੰਗੀ ਆਤਮਾ, ਪਵਿੱਤਰ ਆਤਮਾ ਭਗਤ ਕਬੀਰ ਜੀਆਂ ਦਾ ਅੱਜ ਜਨਮ ਦਿਨ ਹੈ, ਜਿਨ੍ਹਾਂ ਦੀ ਬਾਣੀ 15 ਰਾਗਾਂ ਵਿੱਚ ਹੈ। ਆਪ ਜੀ ਨੂੰ ਜਿੱਥੇ ਭਗਤ ਜੀਆਂ ਦੇ ਜਨਮ ਦਿਨ ਦੀ ਵਧਾਈ ਦੇਣਾ ਹੈ, ਤੇ ਭਗਤ ਜੀਆਂ ਨੇ ਸਾਨੂੰ ਸਿਮਰਨ ਕਰਨ ਦੀ ਜਿਹੜੀ ਵਿਧੀ ਵਿਧਾਨ ਦੱਸੀ, ਕਬੀਰ ਹਰ ਕਾ ਸਿਮਰਨ ਛੱਡ ਕੇ ਅਹੋਈ ਰੱਖ ਹੈ। ਵੇਖੋ ਪਰਮਾਤਮਾ ਦਾ ਸਿਮਰਨ ਛੱਡਣਾ ਕਿੱਡਾ ਵੱਡਾ ਉਹਨਾਂ ਨੇ ਤ੍ਰਿਕਾਰ ਸਾਨੂੰ ਪਾਈ। ਪਰ ਜਦੋਂ ਬਾਣੀ ਪੜਨ ਦੀ, ਸਿਮਰਨ ਕਰਨ ਦੀ ਬਾਰ ਬਾਰ ਤਾਕੀਦ ਉਹਨਾਂ ਨੇ ਕੀਤੀ, ਬਾਰ ਬਾਰ ਇਹ ਕਿਹਾ ਤੇ ਇਹ ਕਹਿ ਦਿੱਤਾ ਕਿ ਪਿਆਰਿਓ, ਇਹ ਪਰਮਾਤਮਾ ਦਾ ਨਾਮ ਹੀਰੇ ਵਰਗਾ ਰਤਨ ਆ, ਤੇ ਜੇ ਸੁਰਤ ਵਿੱਚ ਇਹ ਨਾ ਵਸਾਇਆ ਗੁਰੂ ਨੇ ਦ੍ਰਿੜ ਕਰਨਾ ਹੈ। ਪਰ ਜਦੋਂ ਉਹਨਾਂ ਨੇ ਨਾਮ ਜਪਣ ਦੀ, ਰੱਬ ਦੀ ਗੱਲ ਕੀਤੀ, ਅਕਾਲ ਦੀ ਗੱਲ ਕੀਤੀ, ਖਾਲਸ ਦੀ ਗੱਲ ਕੀਤੀ, ਭਗਤ ਕਬੀਰ ਜੀ ਨੇ ਜਦੋਂ ਖਾਲਸ ਦੀ ਗੱਲ ਕੀਤੀ, ਪਵਿੱਤਰਤਾ ਦੀ ਗੱਲ ਕੀਤੀ, ਉਸ ਵਕਤ ਹਕੂਮਤਾਂ ਨੇ ਆਪਣੇ ਦੌਰ ਵੀ ਦਿਖਾਏ, ਕਈ ਤਰ੍ਹਾਂ ਦੇ ਤਸੀਹੇ ਵੀ ਚੱਲਣੇ ਪਏ ਭਗਤ ਕਬੀਰ ਜੀ ਨੂੰ ਜੀ, ਇੰਨੇ ਤਸੀਹੇ ਚੱਲਣੇ ਪਏ ਕਿ ਇਤਿਹਾਸ ਦੇ ਵਿੱਚ ਕਈ ਸਾਖੀਆਂ ਐਸੀਆਂ ਮਿਲਦੀਆਂ ਕਿ ਉਹਨਾਂ ਨੂੰ ਜੰਜੀਰਾਂ ਨਾਲ ਬੰਨ ਕੇ, ਸੰਗਲਾਂ ਨਾਲ ਬੰਨ ਕੇ ਉਹਨਾਂ ਨੂੰ ਨਦੀ ਵਿੱਚ, ਗੰਗਾ ਵਿੱਚ ਵੀ ਸੁੱਟਿਆ ਗਿਆ ਐਸੀ। ਪਰ ਕਰਤੇ ਨੇ ਉਹਨਾਂ ਦਾ ਰੱਖਿਆ ਵੀ ਕੀਤੀ, ਇਹ ਸਾਨੂੰ ਪ੍ਰਮਾਣ ਮਿਲਦੇ ਹੈ, ਕਿਉਂਕਿ ਜਦੋਂ ਜਿਹੜਾ ਰੱਬ ਨਾਲ ਜੁੜਿਆ, ਜਿਹਦੀ ਸੁਰਤ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ, ਗੁਰੂ ਤੋਂ ਦ੍ਰਿੜ ਕੀਤਾ ਹੋਇਆ ਹੈ, ਉਹਨਾਂ ਨੇ ਗੁਰੂ ਕੋਲੋਂ ਦ੍ਰਿੜ ਕਰ ਲਿਆ ਕਿ ਜਦੋਂ ਠੇਡਾ ਲੱਗਾ ਪਰਮਾਨੰਦ ਤੇ ਕਿਹਾ ਰਾਮ ਨਾਮ ਜਪ, ਤੇ ਉਹ ਰਾਮ ਨਾਮ ਜਪਣ ਲੱਗ ਗਏ, ਆਪਣੇ ਗੁਰੂ ਕੋਲੋਂ ਲੈ ਕੇ ਨਾਮ ਤੇ ਜਪਿਆ ਹੋਇਆ, ਨਾਮ ਸੁਰਤ ਵਿੱਚ ਕੀਤਾ ਹੋਇਆ ਦ੍ਰਿੜ ਨਾਮ, ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵਿੱਚੋਂ ਵੀ ਬਚ ਗਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ, ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਪਰ ਦ੍ਰਿੜ ਗੁਰੂ ਨੇ ਤਾਂ ਕਰਨਾ ਜੇ ਗੁਰੂ ਕੋਲ ਆਵਾਂਗੇ, ਜੇ ਗੁਰੂ ਕੋਲ ਨਾ ਆਏ ਫਿਰ ਗੁਰੂ ਨੇ ਦ੍ਰਿੜ ਨਹੀਂ ਕਰਾਉਣਾ, ਫਿਰ ਤੇ ਸਾਡੇ ਗੁਰੂ ਤੋਂ ਟੁੱਟ ਕਰਕੇ ਸਾਡੀ ਹਾਲਤ ਉਹ ਹੈ ਕਿ ਕਹਿੰਦੇ ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਉਹ ਜਿਹੜੀ ਗਾਮ ਨਾ ਉਹ ਕਿਸੇ ਕੰਮ ਨਹੀਂ ਆਉਂਦੀ, ਜਿਹਦੇ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀਂ ਦਾਮ, ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਕੋਈ ਹਰਿਆਲੀ ਨਹੀਂ ਹੋ ਸਕਦੀ, ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਪਾਣੀ ਨਾਲ ਹੀ ਤੁਸੀਂ ਫਸਲਾਂ ਪੈਦਾ ਕਰ ਸਕਦੇ ਹੋ, ਧਨ ਕਮਾ ਸਕਦੇ ਹੋ, ਪਾਣੀ ਤੋਂ ਬਿਨਾਂ ਨਹੀਂ ਹੋਣਾ ਕੁਛ ਵੀ। ਇਸੇ ਤਰ੍ਹਾਂ ਬਾਣੀ ਤੋਂ ਬਿਨਾਂ ਕੁਛ ਨਹੀਂ ਹੋਣਾ, ਗੁਰੂ ਤੋਂ ਬਿਨਾਂ ਕੁਛ ਨਹੀਂ ਹੋਣਾ, ਗੁਰੂ ਕੇ ਵਿਧੀ ਵਿਧਾਨ ਤੋਂ ਬਿਨਾਂ ਨਹੀਂ ਹੋਣਾ। ਆਪਣਾ ਆਪਾਂ ਸਾਨੂੰ ਗੁਰੂ ਅੱਗੇ ਰੱਖਣਾ ਪੈਣਾ, ਚਾਹੇ ਅੱਜ ਰੱਖ ਦੇ ਚਾਹੇ ਕੱਲ ਰੱਖ ਦੇ, ਤੇ ਜੇ ਨਾ ਰੱਖਾਂਗੇ जे ना रखोगे तो गुरु नूं कोई फर्क पैगा? गुरु नूं कोई फर्क नहीं पैना प्यारियो, फर्क सानू पैना है। असी जम्मण मरण दे गेड विच फिर फस जाना है। उस 84 दे गेड विचों निकलिया नहीं जाना जद तक असी अपना आपा गुरु अगे नहीं रखते। ये गुरु सचे पातशाह जी की कहिंदे प्यार वालिओ, गुर पूरे हर नाम दरड़ाया, बिन नाम है जीवन बिरथा, बीत जह है बीत जह है जन्म अकाज रे। हे प्यारिया, तेरा जन्म बीतदा जांदा ई, एक एक साह कीमती हो ते एक एक साह गुरु तो व्यर्थ तुरिया जांदा ई। अजे कछ बिगड़ियो नहीं, अजे तेरा कुछ नहीं बिगड़िया, हुण भी अजे भी संभल जा, अजे भी मोड़ कट ला, अजे भी गुरु चरणा विच आ जा, कुछ नहीं बिगड़िया। जे अजे भी आ जाएगा ते जदों आ गए ना सवेर दा कहिंदे भुलिया होया शामां नूं घरे आ जावे ना, ओ भुलिया नहीं मन्निया जांदा। जिहड़ा गुरु चरणा विच हाजिर हो जांदा है ना उहदी भुल गुरु फिर बख्श दिंदा है, पर जिहड़ा गुरु चरणा विच हाजिर नहीं हुंदा फिर उहदी हालत साडियां अखां दे सामने संसार अंदर मानसिक पीड़ा दा सताया होया मनुख। मैं एक गल करां संगत जी, शरीरक पीड़ा छोटी है ते मानसिक पीड़ा वड्डी है। जिन्हां ने हंडाई होवेगी इह अनुभव उहनां नूं होया होवेगा, एहसास हो जांदा है भावें देर बाद होवे, पर कई बार वक्त बीत जाने तो बाद एहसास होया कम किसे नहीं आउंदा। जे वक्त नाल आ जावे फिर समझ आउंदी है। ते जे असी गुरु दे चरणा च देर, क्योंकि धन गुरु अर्जन साहब जी ने एक बड़ा प्यारा बचन किया, कहिंदे नह बलंब धर्म, कहिंदे धर्म दा कर्म कर लग्या गुरु दे चरणा विच अपना समर्पण कर लग्या देरी ना करियो। नह बलंब धर्म, ते गुरु की कहिंदा है बलंब पापम, कहिंदे जे किते पाप दा काम होवे बुरा कर्म होवे ते बेशक रुक जाओ, फिर रुकना चाहिए, फिर तो रुकना चाहिए ना, हर हालत रुको। सो असी अपना आपा गुरु अगे समर्पण कर लग्या, गुरु अगे रखन लग्या, देर नहीं करनी। गुरु दे चरणा विच अपना आप रख के गुरु दे उपदेश नूं सुरत विच वसाउणा है, पर वसाउणा तां ही वसेगा जे असी गुरु दे चरणा दी टेक लवांगे। नहीं ते की है, मुख आवत तां कै दुर्गंध, नहीं ते मुंह दे अंदरों दुर्गंध आउंदी, बदबू आउंदी। कादी बदबू आउंदी जी? हौमे दी, हंकार दी, लोभ दी, ते कई किस्म दियां अंदर ईगो दी, कई किस्म अंदर ईरखा दी, द्वैश दी, ए आउंदी है। गुरु कृपा करदा है जदों अपना असी गुरु अगे रखदे, ते गुरु तरस करदा है। अकाल दा तखत, अकाल दी बाणी, ते अकाल दी फौज। संगत जी, ए बड़ी वड्डी साडे ते तरस कीता मेरे साहब जी ने। मैं एक बेनती होर करदा जावां, जदों असी संसार अंदर झात मारदे आपां रोज एक पढ़दे हां जी, मेरे अंदर एक सवाल उत्पन्न होया कि पढ़दे अरदास तो बाद हर थां ते एक दोहरा पढ़दे आ गया भई अकाल की तबे चलायो, ए किदी आग्या नाल चलिया जी, पंथ किने चलाया? अकाल पुरख दी आग्या होई है, किसे बंदे दी आग्या नाल नहीं ये पंथ चलिया। आग्या भई अकाल की तबे चलायो पंथ, ते तां ये पंथ चलिया। ते सब सिखन को हुक्म है गुरु मान्यो, गुरु मान्यो ग्रंथ। ते असी अखीर दे उते एक दो पंक्तियां होर भी इहदे विच पढ़दे हां, राज करेगा खालसा। ते मेरे एक दिन बीड़ बाबा बुढ़ा साहब दे सलाना जोड़ मेले ते 209 जवान साडा जिन्हां ने सिर ते पीले परने बधे मोटरसाइकलां ते चढ़े आउण, मुंह ते ना दाड़ा ना सिर ते केस, ए भी लगदा सी परने बधे सी पर लगदा सी जिवें केस भी नहीं हैगे, पर उन्हां दे अंदर दा जोश ठाठा मार रहा सी। ते उह उची उची पढ़ रहा सी राज करेगा खालसा, राज करेगा खालसा। मैं रोक के पुछिया, गुरमुखो एक गल जानकारी दियो कि केड़े खालसे ने राज करना है? वो चुप हो गए। मैं पुछिया कि किस वक्त करना है? वो चुप हो गए। मैं पुछिया कि यह खालसे का राज है कि यही दस दियो? वो चुप हो गए। तकरीबन 2500 स्कूलों च जाण दा मौका मिलिया, 6000 पिंड विच जाण दा मौका मिलिया। मैं जदों पिंडा च स्कूलां च विचरिया बच्चियां नूं ए सवाल पुछिया, ते तकरीबन 3 को बच्चियां ने एदा उत्तर दिता। शुक्र मनाया, ਪਾਤਸ਼ਾਹ ਕਿਸੇ ਨੇ ਉੱਤਰ ਦੇਣ ਵਾਲੀਆਂ ਗੁਰੂਆਂ ਸਾਡੇ ਅਜੇ ਵੀ ਪੰਥ ਵਿੱਚ ਕੌਮ ਵਿੱਚ ਹੈ ਨ ਤੇ ਜਦੋਂ ਪੁੱਛਿਆ ਮੈਂ ਕਿਹਾ ਜੇ ਤਾਂ ਗੁੰਡਾਗਰਦੀ ਦਾ ਰਾਜ ਹੈ ਖਾਲਸੇ ਦਾ ਤੇ ਸਾਨੂੰ ਨਹੀਂ ਚਾਹੀਦਾ ਖਾਲਸੇ ਦਾ ਰਾਜ ਹੈ ਕਿ ਇਹ ਲਾਈਨ ਸਾਨੂੰ ਮੈਂ ਸਮੁੱਚੇ ਪੰਥ ਨੂੰ ਕਹਿਣਾ ਕਿ ਕਲੀਅਰ ਹੋਣੀ ਚਾਹੀਦੀ ਹੈ ਬੜੀਆਂ ਗੱਲਾਂ ਕਰਦੇ ਹਾਂ ਪਰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹੈ ਜੀ ਖਾਲਸੇ ਦਾ ਰਾਜ ਹੈ ਸਰਬੱਤ ਦੇ ਭਲੇ ਦਾ ਰਾਜ ਇਹ ਗੱਲ ਸਮਝ ਲਿਓ ਸਰਬੱਤ ਦੇ ਭਲੇ ਦਾ ਰਾਜ ਤੇ ਜਿਹੜਾ ਸਰਬੱਤ ਦੇ ਭਲੇ ਦਾ ਰਾਜ ਹੈ ਉਹ ਦੁਨੀਆਂ ਦੀ ਧਰਤੀ ਦਾ ਉਹ ਟੁਕੜਾ ਦੱਸਿਓ ਜਿੱਥੇ ਚਾਹੀਦਾ ਨਹੀਂ ਕਿਸ ਧਰਤੀ ਤੇ ਕਰਨਾ ਮਤਲਬ ਪੂਰਾ ਸੰਸਾਰ ਚਾਹੁੰਦਾ ਕਿ ਸਰਬੱਤ ਦੇ ਭਲੇ ਦਾ ਰਾਜ ਹੋਵੇ ਜਿੰਨੇ ਸੰਸਾਰ ਦੇ ਅੰਦਰ ਰਾਜ ਨੇ ਉਹ ਰਾਜਾਂ ਦੇ ਅੰਦਰ ਕਈ ਤਰ੍ਹਾਂ ਦੀ ਲੁੱਟ ਕਸੁੱਟ ਹੁੰਦੀ ਹੈ ਸੰਸਾਰ ਤੇ ਜਗਤ ਰਾਜਾਂ ਵਿੱਚ ਲੁੱਟਿਆ ਜਾਂਦਾ ਹੈ ਲੇਕਿਨ ਜਿਹੜਾ ਖਾਲਸੇ ਦਾ ਰਾਜ ਹੈ ਉਹ ਤੇ ਸਰਬੱਤ ਦੇ ਭਲੇ ਦਾ ਰਾਜ ਹੈ ਇਹ ਸਾਰਾ ਸੰਸਾਰ ਚਾਹੁੰਦਾ ਹੈ ਕਿ ਅਜਿਹਾ ਰਾਜ ਮਿਲ ਜਾਵੇ ਤੇ ਅਜਿਹਾ ਰਾਜ ਬਣੇਗਾ ਕਿਵੇਂ ਇਹ ਚਾਰ ਸਵਾਲ ਮੇਰੇ ਅੰਦਰ ਹੋਰ ਖਿਆਲ ਉਤਪੰਨ ਹੋਇਆ ਕਿ ਰਾਜ ਬਣਾਉਣ ਵਾਸਤੇ ਚਾਹੀਦਾ ਕੀ ਹੈ ਫਿਰ ਇਸ ਤੇ ਥੋੜਾ ਜਿਹਾ ਗੁਰੂ ਦੇ ਚਰਨਾਂ ਚ ਸਿਰ ਰੱਖਿਆ ਤੇ ਸਮਝ ਆਈ ਰਾਜ ਬਣਾਉਣ ਵਾਸਤੇ ਚਾਰ ਚੀਜ਼ਾਂ ਚਾਹੀਦੀਆਂ ਨੋਟ ਕਰਿਓ ਜੀ ਚਾਰ ਚੀਜ਼ਾਂ ਚਾਹੀਦੀਆਂ ਜੇ ਰਾਜ ਬਣਾਉਣ ਲਈ ਕਿਹੜੀਆਂ ਕਿਹੜੀਆਂ ਸਭ ਤੋਂ ਪਹਿਲੀ ਗੱਲ ਕਿ ਰਾਜ ਬਣਾਉਣ ਵਾਸਤੇ ਕੋਈ ਧੁਰਾ ਚਾਹੀਦਾ ਹੈ ਉਹ ਧੁਰਾ ਚਾਹੀਦਾ ਹੈ ਕੋਈ ਕੇਂਦਰੀ ਸਥਾਨ ਚਾਹੀਦਾ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਹੋਵੇ ਜਿੱਥੇ ਸਰਬੱਤ ਕਿਉਂਕਿ ਸਰਬੱਤ ਦੇ ਭਲੇ ਦਾ ਰਾਜ ਹੈ ਤੇ ਸਿੱਖੋ ਇੱਕ ਸਵਾਲ ਕਿ ਕੀ ਸਾਡੇ ਕੋਲੇ ਕੋਈ ਅਜਿਹਾ ਧੁਰਾ ਹੈ ਕੇਂਦਰੀ ਸਥਾਨ ਹੈ ਜਿੱਥੋਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੋਵੇ ਤੇ ਹਾਂ ਦੇ ਵਿੱਚ ਉੱਤਰ ਮਿਲੇਗਾ ਹਾਂ ਗੁਰੂ ਨੇ ਦਿੱਤਾ ਸਾਨੂੰ ਤਖ਼ਤ ਅਕਾਲ ਦਾ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਸੋ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੇ ਉਸ ਰਾਜ ਨੇ ਚੱਲਣੇ ਤੇ ਹੁਕਮ ਅਕਾਲ ਦੇ ਨਾਲ ਚੱਲਣਾ ਹੈ ਬੰਦਾ ਆਪਣੀ ਮਰਜ਼ੀ ਨਾਲ ਚਲਾਏਗਾ ਤੇ ਉਹ ਰਾਜ ਰਾਜ ਨਹੀਂ ਹੋਵੇਗਾ ਜਿਹੜਾ ਰਾਜ ਤਖ਼ਤ ਅਕਾਲ ਦੇ ਅਧੀਨ ਹੋਏਗਾ ਉਹ ਰਾਜ ਹੋਏਗਾ ਤਖ਼ਤ ਅਕਾਲ ਦੇ ਅਧੀਨ ਕੀਤਾ ਹੋਇਆ ਰਾਜ ਪਹਿਲੀ ਗੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਾਰ ਦਰਵਾਜ਼ੇ ਨੇ ਪੂਰੇ ਸੰਸਾਰ ਵਾਸਤੇ ਜਿੱਥੇ ਸਾਂਝੀਵਾਲਤਾ ਦਾ ਉਪਦੇਸ਼ ਹੈ ਜਿੱਥੇ ਕੋਈ ਊਚ ਨੀਚ ਨਹੀਂ ਜਿੱਥੇ ਕੋਈ ਇਸ਼ਨਾਨ ਕਰ ਸਕਦਾ ਹੈ ਕੋਈ ਲੰਗਰ ਛਕ ਸਕਦਾ ਹੈ ਕੋਈ ਸੰਗਤ ਕਰ ਸਕਦਾ ਹੈ ਤੇ ਕੋਈ ਪੰਗਤ ਕਰ ਸਕਦਾ ਕੋਈ ਊਚ ਨੀਚ ਗਰੀਬ ਅਮੀਰ ਜਾਤ ਪਾਤ ਰਾਜਾ ਪ੍ਰਜਾ ਦਾ ਕੋਈ ਭੇਦ ਭਾਵ ਨਹੀਂ ਹੈ ਇਹ ਰਾਜਵਾਦ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ ਕੇਂਦਰੀ ਸਥਾਨ ਕੇਂਦਰੀ ਧੁਰਾ ਤੇ ਦੂਸਰਾ ਚਾਹੀਦਾ ਉਸ ਰਾਜ ਨੂੰ ਚਲਾਉਣ ਵਾਸਤੇ ਸੰਵਿਧਾਨ ਜਿੰਨੇ ਸੰਸਾਰ ਦੇ ਪੂਰੀ ਦੁਨੀਆਂ ਦੇ ਸੰਵਿਧਾਨ ਵੱਖ ਵੱਖ ਦੇਸ਼ਾਂ ਦੇ ਹਨ ਉਹਨਾਂ ਸੰਵਿਧਾਨਾਂ ਦੇ ਵਿੱਚ ਲੱਖਾਂ ਚੋਰ ਮੋਰੀਆਂ ਹੋਣ ਗਈਆਂ ਹਜ਼ਾਰਾਂ ਚੋਰ ਮੋਰੀਆਂ ਹੋਣਗੀਆਂ ਲੇਕਿਨ ਇੱਕ ਸੰਵਿਧਾਨ ਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਵਿੱਚ ਕੋਈ ਚੋਰ ਮੋਰੀ ਨਹੀਂ ਸਮੁੱਚੇ ਸੰਸਾਰ ਨੂੰ ਕਲਾਵੇ ਵਿੱਚ ਲੈਂਦਾ ਹੈ ਇਹ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ ਯਾਦ ਰੱਖਿਓ ਤੇ ਤੀਜੀ ਚੀਜ਼ ਕੀ ਚਾਹੀਦੀ ਹੈ ਤੀਜੀ ਚੀਜ਼ ਚਾਹੀਦੀ ਹੈ ਪਹਿਲੀ ਚਾਹੀਦੀ ਹੈ ਧੁਰਾ ਦੂਜੀ ਚਾਹੀਦਾ ਹੈ ਸੰਵਿਧਾਨ ਤੇ ਸਿੱਖੋ ਸਾਡੇ ਕੋਲ ਸੰਵਿਧਾਨ ਵੀ ਹੈ ਸਾਡੇ ਕੋਲ ਧੁਰਾ ਵੀ ਹੈ ਤੇ ਤੀਜੀ ਚੀਜ਼ ਇਸ ਰਾਜ ਨੂੰ ਉਸ ਰਾਜ ਨੂੰ ਚਲਾਉਣ ਵਾਸਤੇ ਉਸ ਸੰਵਿਧਾਨ ਨੂੰ ਲਾਗੂ ਕਰਨ ਵਾਸਤੇ ਚਾਹੀਦੀ ਫੌਜ ਤੇ ਫੌਜ ਕਿਹੜੀ ਅਕਾਲ ਦੀ ਹੋਵੇ ਫਿਰ ਜੇ ਬਾਣੀ ਅਕਾਲ ਦੀ ਹੈ ਤਖ਼ਤ ਅਕਾਲ ਦਾ ਧੁਰਾ ਅਕਾਲ ਦਾ ਹੈ ਤੇ ਫਿਰ ਉਸ ਰਾਜ ਨੂੰ ਚਲਾਉਣ ਲਈ ਫੌਜ ਵੀ ਅਕਾਲ ਦੀ ਚਾਹੀਦੀ ਹੈ ਇਹ ਅਕਾਲੀ ਫੌਜ ਹੀ ਇਹਨੂੰ ਚਲਾ ਸਕਦੀ ਵਰਨਾ ਹੋਰ ਕੌਣ ਚਲਾ ਸਕਦਾ ਸੋ ਜਿਹੜੀ ਵਾਹਿਗੁਰੂ ਦੀ ਬਣਾਈ ਹੋਈ ਫੌਜ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੋਈ ਫੌਜ ਹੈ ਉਹ ਫੌਜ ਹੀ ਉਸ ਰਾਜ ਨੂੰ ਚਲਾ ਪਾਏਗੀ ਗੱਲ ਨੂੰ ਸਮਝਿਓ ਜੇ ਗੰਭੀਰਤਾ ਨਾਲ ਸਮਝਿਓ ਜੇ ਤੇ ਚੌਥੀ ਚੀਜ਼ ਕੀ ਚਾਹੀਦੀ ਹੈ ਮੈਂ ਕਲੀਅਰ ਕਰਦਾ ਜਾਵਾਂ ਚੌਥੀ ਚੀਜ਼ ਚਾਹੀਦੀ ਉਸ ਰਾਜ ਨੂੰ ਚਲਾਉਣ ਲਈ ਪੈਸਾ ਚਾਹੀਦਾ ਹੈ ਕਿਉਂਕਿ ਪੈਸੇ ਤੋਂ ਬਿਨਾਂ ਤਾਂ ਰਾਜ ਨਹੀਂ ਨਾ ਚੱਲੇਗਾ ਸਾਡੇ ਗੁਰੂ ਸਾਹਿਬ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਵੱਡਾ ਤਰਸ ਕਰਕੇ ਇੱਕ ਸਾਨੂੰ ਵਿਧੀ ਵਿਧਾਨ ਉਹ ਵੀ ਦਿੱਤਾ ਦਸਵੰਧ ਦਾ ਜਿਸ ਦਿਨ ਰਾਜ ਅਕਾਲ ਦਾ ਅਕਾਲ ਤਖ਼ਤ ਦੇ ਅਧੀਨ ਜਿਸ ਦਿਨ ਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਵਿਧਾਨ ਮੁਤਾਬਕ ਜਿਸ ਦਿਨ ਰਾਜ ਉਹ ਇਹ ਸੰਵਿਧਾਨ ਨੂੰ ਲਾਗੂ ਕਰਾਉਣ ਵਾਲੀ ਫੌਜ ਤੇ ਇਹ ਮਰਿਆਦਾ ਦਸਵੰਧ ਦੀ ਜਿਹੜੀ ਗੁਰੂ ਨੇ ਦਿੱਤੀ ਪੈਸਾ ਦਸਵੰਧ ਦਾ ਹੋਏਗਾ ਤੇ ਫਿਰ ਤੁਹਾਨੂੰ 28% GST ਨਹੀਂ ਦੇਣਾ ਪਏਗਾ ਨਾ ਰੋਡ ਟੈਕਸ ਦੇਣਾ ਪਏਗਾ ਨਾ ਟੋਲ ਟੈਕਸ ਦੇਣਾ ਪਏਗਾ ਇਹ ਸਾਰੀਆਂ ਖੇਡਾਂ ਕਦੋਂ ਬਣ ਗਈਆਂ ਇਹ ਸੰਸਾਰ ਦੀ ਲੁੱਟ ਕਸੁੱਟ ਨਹੀਂ ਹੋਵੇਗੀ ਜਦੋਂ ਅਸੀਂ ਉਸ ਗੁਰੂ ਦੇ ਆਸ਼ੇ ਵਿਚ ਸੁਰਤ ਵਿਚ ਨਹੀਂ ਤੇ ਇਹਦੇ ਤੋਂ ਬਿਰਥਾ ਜੀਵਨ ਜਿਹੜਾ ਹੈ ਉਹ ਨਿਰਾਰਥਕ ਜੀਵਨ ਹੈ, ਸਾਰਥਕ ਜੀਵਨ ਨਹੀਂ। ਸੰਸਾਰ ਦੇ ਅੰਦਰ ਜਿੰਨੇ ਰਾਜੇ ਨੇ ਉਹ ਆਪ ਵੀ ਨਿਰਾਰਥਕ ਜੀਵਨ ਜੀਂਦੇ ਨੇ, ਲੇਕਿਨ ਉਹ ਸੰਸਾਰ ਦੇ ਅੰਦਰ ਆਪ ਤਾਂ ਨਿਰਾਰਥਕ ਜੀਵਨ ਜੀਂਦੇ ਹੀ ਨੇ ਤੇ ਸੰਸਾਰ ਦੀ ਲੁੱਟ ਕਸੁੱਟ ਕਰਕੇ ਸੰਸਾਰ ਨੂੰ ਵੀ ਪਰੇਸ਼ਾਨੀਆਂ ਵਿਚ ਘੇਰੇ ਰਹਿੰਦਾ ਹੈ, ਸੰਸਾਰ ਵੀ ਦੁਖੀ ਰਹਿੰਦਾ ਹੈ। ਪਰ ਜਿਹੜਾ ਰਾਜ ਅਕਾਲ ਪੁਰਖ ਦੇ ਹੁਕਮ ਵਿਚ ਹੋਏਗਾ ਉਹੀ ਜੀਵਨ ਜਿਹੜਾ ਹੈ ਸਫਲਾ ਹੋਏਗਾ, ਜਦੋਂ ਅਸੀਂ ਗੁਰੂ ਦੇ ਹੁਕਮ ਵਿਚ ਨਹੀਂ ਤੇ ਗੁਰੂ ਦੇ ਹੁਕਮ ਤੋਂ ਬਿਨਾਂ। ਸਤਿਗੁਰੂ ਜੀ ਕਹਿੰਦੇ ਗੁਰ ਪੂਰੇ ਹਰ ਨਾਮ ਦ੍ਰਿੜਾਇਆ, ਜਦੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਸੁਰਤ ਵਿਚ ਵਸਾ ਕੇ ਅਸੀਂ ਆਪਣਾ ਜੀਵਨ ਚਲਾਇਆ ਸੰਸਾਰ ਚਲਾਇਆ ਤੇ ਫਿਰ ਸਾਡਾ ਭਲਾ ਹੋਏਗਾ। ਬਾਣੀ ਨੇ ਕੀ ਕਿਹਾ ਜਿਹੜੀ ਆਪਾਂ ਆਈਏ ਉਸ ਵਿਸ਼ੇ ਵੱਲ, ਬਿਨ ਨਾਮ ਹੈ ਜੀਵਨ ਬਿਰਥਾ ਤੇ ਨਾਮ ਤੋਂ ਬਿਨਾ ਜੀਵਨ ਨਹੀਂ ਤੇ ਵਿਅਰਥ ਨਿਰਾਰਥਕ ਹੈ
1: ਰਹਾਓ।
0: ਸਤਿਗੁਰੂ ਜੀ ਠਹਿਰਾਓ ਦੇ ਕੇ ਹੁਕਮ ਕਰਦੇ ਹਨ ਤੇ ਇਹ ਜਿਹੜਾ ਆਪ ਜੀਆਂ ਨੇ ਅੰਮ੍ਰਿਤ ਬਚਨ ਸਰਵਣ ਕੀਤਾ ਇਹ ਕੇਂਦਰੀ ਭਾਵ ਹੈ, ਬਾਕੀ ਪੰਕਤੀਆਂ ਇਸ ਇਨ੍ਹਾਂ ਦੋਨਾਂ ਪੰਕਤੀਆਂ ਦੀ ਵਿਆਖਿਆ ਸਰੂਪ ਹਨ।
1: ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
0: ਗੁਰੂ ਤੋਂ ਬਿਨਾ ਜਿਹੜੇ ਗੁਰੂ ਤੋਂ ਬਿਨਾ ਮੂਰਖ ਲੋਕ ਨੇ, ਜਿਹੜੇ ਕਿਹੜੇ ਮੂਰਖ ਲੋਕ ਨੇ, ਮਨ ਮੁਖ ਜਿਹੜੇ ਮਨ ਦੇ ਪਿੱਛੇ ਚੱਲਦੇ ਆ। ਮਨ ਦੇ ਪਿੱਛੇ ਚੱਲਣ ਵਾਲਾ ਸੰਸਾਰ ਮੂਰਖ ਹੈ ਤੇ ਗੁਰੂ ਦੇ ਪਿੱਛੇ ਚੱਲਣ ਵਾਲਾ ਹੀ ਭਗਤ ਹੈ, ਗੁਰੂ ਕਾ ਸਿੱਖ ਹੈ। ਜਿਨੇ ਸਿੱਖਿਆ ਗੁਰੂ ਕੋਲੋਂ ਲਈ ਹੈ ਉਹ ਗੁਰੂ ਕਾ ਸਿੱਖ ਹੈ, ਗੁਰੂ ਦੇ ਆਸ਼ੇ ਵਿਚ ਚੱਲਣ ਵਾਲਾ। ਪਰ ਜਿਹੜਾ ਆਪਣੇ ਮਨ ਦੀ ਗੱਲ ਮਨਾਉਣ ਵਾਸਤੇ ਪੱਬਾ ਭਾਰ ਹੋਵੇ ਉਹਨੂੰ ਸਤਿਗੁਰੂ ਜੀ ਨੇ ਕੀ ਕਿਹਾ, ਗੁਰ ਬਿਨ ਗੁਰ ਮੂੜ ਭਏ ਹੈ। ਉਹ ਮੂਰਖ ਹੋਏ ਨੇ, ਉਹ ਮੂਰਖ ਨੇ ਜਿਨ੍ਹਾਂ ਨੇ ਮਨ ਦੇ ਪਿੱਛੇ ਤੇ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ, ਉਹ ਮੋਹ ਦੇ ਮਾਇਆ ਦੇ ਮੋਹ ਵਿਚ, ਸੰਸਾਰ ਦੇ ਮੋਹ ਵਿਚ, ਰਾਜ ਦੇ ਮੋਹ ਵਿਚ, ਉਹ ਕਈ ਤਰ੍ਹਾਂ ਦੇ ਪਦਾਰਥਾਂ ਦੇ ਮੋਹ ਵਿਚ, ਵਿਸ਼ੇ ਵਿਕਾਰਾਂ ਦੇ ਮੋਹ ਵਿਚ ਫਸੇ ਹੋਏ ਨੇ, ਉਹ ਦਿਨ ਰਾਤ ਫਸੇ ਰਹਿੰਦੇ ਨੇ।
1: ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਤਿੰਨ ਸਭ ਜਨਮ ਅਕਥ।
0: ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਜਿਸ ਮਨੁੱਖ ਨੇ ਕਦੀ ਗੁਰੂ ਦਾ ਨਾਂ ਲਿਆ ਹੀ ਨਹੀਂ, ਜਿਨੇ ਕਦੀ ਗੁਰੂ ਗੁਰੂ ਕੀਤਾ ਹੀ ਨਹੀਂ, ਜਿਨੇ ਆਪਣੇ ਸੁਰਤ ਵਿਚ ਪਰਮਾਤਮਾ ਦੀ ਜਾਤ ਦੇ ਥਾਂ ਤੇ ਵਿਸ਼ੇ ਵਿਕਾਰ ਤੇ ਲੋਭ ਲਾਲਚ ਆਪਣੇ ਸੁਰਤ ਵਿਚ ਵਸਾਏ ਹੋਏ ਨੇ, ਉਸ ਮਨੁੱਖ ਦਾ ਜਿਹੜਾ ਜੀਵਨ ਹੈ ਨਾ ਉਹ ਨਿਰਾਰਥਕ ਜੀਵਨ ਹੈ। ਸਾਰਾ ਜਨਮ ਉਹ ਅਜਾਈ ਗਵਾ ਦਿੰਦਾ ਹੈ, ਉਹ ਆਪਣਾ ਜਨਮ ਵਿਅਰਥ ਗਵਾ ਦਿੰਦਾ ਹੈ। ਉਹਦੇ ਆਉਣਾ ਸੰਸਾਰ ਤੇ ਵੀ, ਧਰਤੀ ਤੇ ਵੀ ਬੋਝ ਹੈ, ਉਹਦਾ ਸੰਸਾਰ ਵਿਚ ਵਿਚਰਨਾ ਵੀ ਬੋਝ ਹੈ, ਸੰਸਾਰ ਵਿਚ ਰਹਿਣਾ ਵੀ ਬੋਝ ਹੈ, ਕਿਉਂਕਿ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਟੁੱਟੇ ਹੋਏ ਮਨੁੱਖ ਨੂੰ ਜੀਵਨ ਦਾ ਆਤਮਕ ਆਨੰਦ ਪੈਦਾ ਨਹੀਂ ਹੋ ਸਕਦਾ। ਸੰਗਤ ਜੀ, ਜੇ ਚਾਹੁੰਦੇ ਹਾਂ ਅਸੀਂ ਆਨੰਦ ਵਾਲਾ ਜੀਵਨ ਜੀਵੀਏ ਤੇ ਫਿਰ ਆਪਣਾ ਆਪਾਂ ਛੱਡ ਦਈਏ, ਆਪਣੀਆਂ ਹਉਮੈ ਹੰਕਾਰ ਛੱਡ ਦਈਏ ਤੇ ਫਿਰ ਕਰੀਏ ਕਿ ਜੋ ਗੁਰ ਕਹੈ ਸੋਈ ਭਲ ਮੰਨੋ। ਜੋ ਗੁਰੂ ਉਪਦੇਸ਼ ਕਰੇ ਨਾ ਉਹਨੂੰ ਸਤ ਬਚਨ ਕਹਿ ਕੇ ਹਿਰਦੇ ਚ ਵਸਾਈਏ, ਉਹਦੇ ਮੁਤਾਬਕ ਆਪਣਾ ਜੀਵਨ ਜੀਵੀਏ ਤੇ ਜੇ ਅਸੀਂ ਗੁਰੂ ਦੇ ਜੀਵਨ ਤੋਂ ਵਾਂਝੇ ਰਵਾਂਗੇ ਫਿਰ ਤੇ ਸਾਡਾ ਜੀਵਨ ਵਿਅਰਥੀ ਹੈ। ਘੋੜੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਘੋੜੀ ਟਾਂਗੇ ਵਾਲੀ ਹੈ ਜਿਹੜੀ ਭਾਰ ਖਿੱਚਦੀ ਸਾਰੀ ਜ਼ਿੰਦਗੀ ਮਰ ਜਾਂਦੀ ਹੈ, ਇਹ ਟਾਂਗੇ ਵਾਲੀ ਘੋੜੀ। ਤੇ ਦੂਸਰੀ ਘੋੜੀ ਉਹ ਹੈ ਜਿਹੜੀ ਵਿਆਹ ਵਾਲੇ ਹੁੰਦੀ ਹੈ, ਵਿਆਹ ਵਾਲੀ ਘੋੜੀ ਜਿਹੜੀ ਹੈ ਨਾ ਜੀ, ਉਹਦੇ ਗਲ ਚ ਵੀ ਹਾਰ, ਉਹਦੇ ਮੱਥੇ ਤੇ ਵੀ ਸ਼ਿੰਗਾਰ, ਉਹਦੀਆਂ ਵਾਗਾਂ ਵੀ ਗੁੰਦੀਆਂ ਜਾਂਦੀਆਂ ਤੇ ਉਹਨੂੰ ਬੜੇ ਚੰਗੇ ਪਦਾਰਥ ਵੀ ਉਹਦੇ ਮਤਲਬ ਦੇ ਉਹਨੂੰ ਖਵਾਏ ਜਾਂਦੇ, ਉਹਦੀ ਇੱਜ਼ਤ ਕੀਤੀ ਜਾਂਦੀ। ਤੇ ਜਦੋਂ ਉਹ ਤੁਰਦੀ ਹੈ ਨਾ ਜੀ, ਉਹ ਫਿਰ ਬੈਂਟ ਵਾਜਿਆਂ ਨਾਲ ਤੁਰਦੀ ਹੈ, ਅਦਬ ਤੇ ਸਤਿਕਾਰ ਨਾਲ ਤੁਰਦੀ ਹੈ, ਉਹਦਾ ਇੱਕ ਇੱਕ ਕਦਮ ਮੜਕ ਵਾਲਾ ਹੁੰਦਾ ਹੈ। ਪਰ ਜਿਹੜੀ ਘੋੜੀ ਟਾਂਗੇ ਵਾਲੀ ਹੈ ਨਾ ਜੀ, ਉਹਦੇ ਪਿੰਡੇ ਤੇ ਵੀ ਛਾਂਟੇ ਹੀ ਵੱਜਦੇ ਨੇ। ਸੋ ਇਹ ਜਿਹੜੀ ਦੋਨਾਂ ਉਦਾਹਰਨਾਂ ਨੇ ਏਦਾਂ ਹੈ ਕਿ ਮਨੁੱਖਾਂ ਨੇ ਆਪਣੇ ਜੀਵਨ ਤੇ ਲਾ ਕੇ ਦੇਖਣੀਆਂ ਨੇ। ਜਿਹੜਾ ਗੁਰੂ ਤੋਂ ਬਿਨਾਂ ਜੀਵਨ ਹੈ ਨਾ ਜੀ, ਉਹ ਟਾਂਗੇ ਵਾਲੀ ਘੋੜੀ ਵਾਲਾ ਹੈ, ਸੰਸਾਰ ਦਾ ਬੋਝ ਹੀ ਢੋਂਦਾ ਸਾਰੀ ਜ਼ਿੰਦਗੀ ਮਰ ਜਾਂਦਾ ਹੈ, ਪਰਿਵਾਰ ਦਾ ਬੋਝ ਢੋਂਦਾ ਮਰ ਜਾਂਦਾ ਹੈ, ਲੇਕਿਨ ਆਤਮਕ ਆਨੰਦ ਤੋਂ ਵਾਂਝਾ ਰਹਿੰਦਾ ਹੈ। ਤੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਉਹਨੂੰ ਨਾ ਸੰਸਾਰ ਦਾ ਦੁੱਖ ਪੋਹ ਨਹੀਂ ਸਕਦਾ। ਕੋਈ ਦੁਖੀਆਂ ਕੋਈ ਸੰਸਾਰ ਸਾਰਾ ਇੱਕ ਪਾਸੇ ਵੀ ਹੋ ਜਾਵੇ, ਇੱਥੋਂ ਤੱਕ ਇਤਿਹਾਸ ਵਿੱਚ ਅਨੇਕਾਂ ਘਟਨਾਵਾਂ ਸਾਡੇ ਸਾਹਮਣੇ ਹੈ, ਉਹਨਾਂ ਲੋਕਾਂ ਦਾ ਜੀਵਨ ਏਦਾਂ ਦਾ ਬਣ ਜਾਂਦਾ ਹੈ, ਏਦਾਂ ਆਨੰਦਮਈ ਬਣ ਜਾਂਦਾ ਹੈ ਜਿਹੜੇ ਪਰਮਾਤਮਾ ਨੂੰ ਸਮਰਪਣ ਹੋ ਜਾਂਦੇ ਹੈ। ਜਿਹੜੇ ਉਹਨਾਂ ਨੂੰ ਦੁਖੀ ਕਰਨਾ ਚਾਹੁੰਦੇ ਹੈ ਨਾ, ਉਹ ਉਹਨਾਂ ਨੂੰ ਦੁਖੀ ਨਹੀਂ ਕਰ ਪਾਉਂਦੇ, ਉਹਨਾਂ ਨੂੰ ਦੁਖੀ ਕਰਦੇ ਕਰਦੇ ਆਪ ਹੀ ਦੁਖੀ ਹੋ ਜਾਂਦੇ ਹੈ। ਰੱਬ ਨਾਲ ਜੁੜੇ ਹੋਇਆਂ ਨੂੰ ਦੁਖੀ ਕਰਨ ਦਾ ਕੋਈ ਕੋਸ਼ਿਸ਼ ਕਰੇ ਕਿ ਮੈਂ ਇਹਨੂੰ ਨੀਵਾਂ ਦਿਖਾਉਣਾ ਹੈ, ਮੈਂ ਇਹਨੂੰ ਥੱਲੇ ਲਾਉਣਾ ਹੈ, ਤੇ ਉਹਨੂੰ ਥੱਲੇ ਲਾਉਂਦੇ ਲਾਉਂਦੇ ਕਈ ਵਾਰ ਆਖੋ ਆਪ ਹੀ ਥੱਲੇ ਆਖੋ ਫਿਰ ਆਪ ਹੀ ਥੱਲੇ ਲੈ ਜਾਂਦੇ ਨੇ। ਅਸੀਂ ਕਈ ਵਾਰ ਦੂਸਰੇ ਦੇ ਅੰਦਰੋਂ ਆਪਣੇ ਅੰਦਰੋਂ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ, ਤੇ ਸਤਿਗੁਰੂ ਜੀ ਕਹਿੰਦੇ ਹੈ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਹੜਾ ਆਨੰਦ ਸੰਸਾਰ ਕਹਿੰਦਾ ਹੈ ਨਾ, ਉਹ ਆਨੰਦ ਮਿਲਣਾ ਕਿੱਥੋਂ, ਮਿਲਣਾ ਤੇ ਗੁਰੂ ਕੋਲੋਂ ਸੀ, ਤੇ ਅਸੀਂ ਸੋਚਿਆ ਸ਼ਾਇਦ ਕਿਸੇ ਰਾਜ ਗੱਦੀਆਂ ਚੋਂ ਮਿਲ ਜਾਏਗਾ, ਅਸੀਂ ਸੋਚਿਆ ਸ਼ਾਇਦ ਉਹ ਆਨੰਦ ਇਧਰੋਂ ਮਿਲ ਜਾਏਗਾ ਉਧਰੋਂ ਮਿਲ ਜਾਏਗਾ, ਅਸੀਂ ਤਾਂ ਹੀ ਤਾਂ ਭਟਕ ਗਏ ਨਾ। ਸਮੁੱਚਾ ਸੰਸਾਰ ਪਰਮਾਤਮਾ ਨਾਲੋਂ ਟੁੱਟਾ ਕਿਉਂ, ਉਹਦਾ ਕਾਰਨ ਇਹੀ ਇੱਕ ਬਣਿਆ ਜੀ, ਜਿਹੜਾ ਗੁਰੂ ਨਾਲੋਂ ਟੁੱਟਣ ਦਾ ਸੀਗਾ। ਸਤਿਗੁਰੂ ਜੀ ਕਹਿੰਦੇ ਹੈ ਜੇਕਰ ਤਿੰਨ ਆਪਣਾ ਜਨਮ ਜਿਹੜਾ ਹੈ ਉਹ ਅਜਾਈ ਗਵਾ ਲੈਂਦਾ ਹੈ ਜਿਹੜਾ ਗੁਰੂ ਨਾਲੋਂ ਟੁੱਟ ਜਾਂਦਾ ਹੈ, ਜਿਹੜਾ ਨਾਮ ਨਹੀਂ ਜਪਦਾ।
1: ਜਿਨ ਸਾਧੂ ਚਰਨ ਸਾਧ ਪਾਕ ਸੇਵੇ ਤਿੰਨ ਸਫਲ ਉਹ ਜਨਮ ਸਨਾਥਾ।
0: ਸਫਲ ਕੌਣ ਹੈ ਜੀ, ਜਿਨੇ ਗੁਰੂ ਦੇ ਚਰਨ ਫੜ ਲਏ, ਜਿਨੇ ਗੁਰੂ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ। ਕਿ ਪਿਛਤੇ ਫਿਰ ਕੀ ਹੈ, ਜਦੋਂ ਗੁਰ ਜਿਹੜਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਨੇ ਉਹਨੂੰ ਆਪਣੀ ਛਾਤੀ ਨਾਲ ਵੀ ਲਾ ਲੈਣਾ। ਭੁੱਲੇ ਹੋਏ ਨੂੰ ਜੇ ਭੁੱਲ ਗਿਆ ਤੇ ਕੋਈ ਗੱਲ ਨੀ, ਪਰ ਜੇ ਭੁੱਲਿਆ ਹੋਇਆ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਗੁਰੂ ਬਖਸ਼ਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲਾ ਹੈ, ਉਹਨਾਂ ਦਾ ਇਸ ਸੰਸਾਰ ਤੇ ਆਇਆ ਭਲਾ ਹੈ ਜਿਨ੍ਹਾਂ ਨੇ ਗੁਰੂ ਗੁਰੂ ਕੀਤਾ। ਗੁਰੂ ਗੁਰੂ ਗੁਰ ਕਰ ਮਨ ਮੋੜ, ਤੇ ਇਹ ਕਹਿ ਦੇ ਮਨ ਨੂੰ ਸਮਝਾ ਲਾ, ਕੀ ਸਮਝਾ ਲਾ, ਗੁਰੂ

ਪਰ ਕਈ ਵਾਰ ਨਾ ਜੀ ਰਾਜ ਦਾ ਬੜਾ ਹੰਕਾਰ ਹੋ ਜਾਂਦਾ। ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਵਾਰ ਰਾਜ ਦਾ ਹੰਕਾਰ ਹੋ ਗਿਆ। ਰਾਜ ਸ਼ਕਤੀ ਦੁਨੀਆਂ ਦੇ ਸਾਰੇ ਨਸ਼ੇ ਬੜੇ ਮਾੜੇ ਨੇ, ਪਰ ਕਹਿੰਦੇ ਜਿਹੜਾ ਰਾਜ ਸਤਾ ਦਾ ਨਸ਼ਾ ਹੁੰਦਾ ਨਾ ਉਹ ਤੇ ਸਿਰ ਚੜ ਕੇ ਬੋਲਦਾ, ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਨੂੰ ਵੀ ਸਤਾ ਦਾ ਰਾਜ ਹੋ ਗਿਆ, ਰਾਜ ਦਾ ਨਸ਼ਾ ਹੋ ਗਿਆ ਤੇ ਉਹ ਆਪਣਾ ਖੋ ਬੈਠਾ। ਤੇ ਜਦੋਂ ਆਪਣਾ ਖੋ ਬੈਠਾ ਨਾ, ਕਹਿੰਦਾ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਸ਼ਖਸੀਅਤ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਕਹਿਣ ਲੱਗਾ, ਕਹਿੰਦਾ ਇਹ ਪੁਜਾਰੀ ਮੇਰਾ ਕੀ ਵਿਗਾੜ ਹੋਊਗਾ, ਮੈਂ ਰਾਜਾ ਆ, ਮੇਰੇ ਤੇ ਇਹਦਾ ਕੀ ਅਸਰ ਹੈ, ਮੇਰਾ ਕੀ ਵਿਗਾੜੇਗਾ। ਤੇ ਫਿਰ ਉਸ ਵਕਤ ਜਦੋਂ ਉਹਨਾਂ ਨੇ ਫਿਰ ਇੱਕ ਹੀ ਗੱਲ ਕਹੀ, ਕਹਿਣ ਲੱਗੇ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ, ਗੁਰਮੁਖੋ ਹੁਣ ਮਹਾਰਾਜਾ ਮਹਾਰਾਜਾ ਨਹੀਂ ਜੇ ਰਿਹਾ, ਇਹ ਗੁਰੂ ਨੂੰ ਭੁੱਲ ਗਿਆ, ਤਖ਼ਤ ਨੂੰ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਇਹਦੇ ਅੰਦਰ ਰਾਜ ਸਤਾ ਦਾ ਨਸ਼ਾ ਹੋ ਗਿਆ ਤੇ ਰਾਜ ਸਤਾ ਦੇ ਨਸ਼ੇ ਵਿੱਚ ਇਹ ਬੇਹੋਸ਼ ਹੋ ਗਿਆ, ਤੇ ਇਹ ਬੇਹੋਸ਼ ਹੋਏ ਰਾਜ ਸਤਾ ਦੇ ਨਸ਼ੇ ਵਿੱਚ ਦੀ ਬੇਹੋਸ਼ੀ ਵਿੱਚ ਪਏ ਹੋਏ ਨੂੰ ਹੁਣ ਜਿਹੜੇ ਸਿੱਖ ਨੇ ਨਾ ਉਹ ਗੁਰੂ ਦੀ ਫਤਿਹ ਨਾ ਬੁਲਾਇਓ, ਇਹਨੂੰ ਫਤਿਹ ਨਾ ਬੁਲਾਇਓ, ਇਹਦੇ ਨਾਲੋਂ ਨਾਤਾ ਤੋੜ ਲਓ, ਇਹਦੀ ਕੜਾਹ ਪ੍ਰਸ਼ਾਦ ਦੀ ਦੇਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਵਾਨ ਨਹੀਂ ਹੋਵੇਗੀ। ਦਿਨ ਚੜਿਆ, ਰਾਤ ਤੇ ਪਹਿਲਾਂ ਤਾਂ ਇਹ ਗੱਲਾਂ ਕਰਦਾ ਸੀ, ਦਿਨ ਚੜਿਆ ਕਿਸੇ ਸੰਤਰੀ ਨੇ ਫਤਿਹ ਨਾ ਬੁਲਾਈ, ਕਿਸੇ ਨੇ ਉਹਨੂੰ ਤੁਆਇਆ ਨਾ, ਮੱਥਾ ਠਣਕਿਆ, ਓਹੋ ਮੈਂ ਕਹਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿੱਡਾ ਗੁਰੂ ਦੀ ਭੈ ਭਾਵਨੇ ਵਾਲਾ ਹੋਏਗਾ ਕਿ ਉਹਦੀ ਇੱਕ ਰਾਤ ਲੰਘੀ ਤੇ ਦਿਨ ਚੜ੍ਹਦਿਆਂ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰ ਹੋ ਗਿਆ ਤੇ ਕਹਿੰਦਾ ਮੈਨੂੰ ਬਖਸ਼ ਲੈ, ਬਖਸ਼ ਲੈ ਦਾਤਿਆ, ਬਖਸ਼ ਲੈ। ਅਕਾਲੀ ਫੂਲਾ ਸਿੰਘ ਨੂੰ ਕਹਿੰਦਾ ਮੈਨੂੰ ਬਖਸ਼ ਲੈ, ਮੇਰੇ ਤੋਂ ਭਰਾਵਾ ਭੁੱਲ ਹੋ ਗਈ, ਮੇਰੇ ਤੋਂ ਗਲਤੀ ਹੋ ਗਈ, ਇਹ ਬਖਸ਼ਾਉਣ ਵਾਸਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਗਿਆ। ਅਨੇਕਾਂ ਮਿਸਾਲਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਵੀ, ਜਦੋਂ ਬਾਬਰ ਜਰਵਾਣਾ ਬਣ ਕੇ ਆਇਆ ਤੇ ਉਹਨੇ ਰੱਬ ਦੀ ਪਹਿਚਾਣ ਨਹੀਂ ਕੀਤੀ ਤੇ ਉਹਨੇ ਵੀ ਚੱਕੀਆਂ ਪੀਸਣ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਦਿੱਤਾ। ਪਰ ਇੱਕ ਗੱਲ ਹੈ, ਬਾਬਿਆਂ ਦੀਆਂ ਪੀਸੀਆਂ ਹੋਈਆਂ ਚੱਕੀਆਂ ਨੇ ਲੋਕਾਂ ਦੇ ਦਿਲਾਂ ਅੰਦਰੋਂ ਗੁਲਾਮੀ ਦੀ ਡਰ ਦੀ ਭਾਵਨਾ ਨੂੰ ਪੀ ਸੁੱਟਿਆ। ਬਾਬੇ ਨੇ ਇੰਨੀ ਜੁਰਤ, ਇੰਨੀ ਦਲੇਰੀ, ਇੰਨੀ ਹਿੰਮਤ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇ ਅੰਦਰ ਉਹਨਾਂ ਨੇ ਇਹ ਕਹਿ ਦਿੱਤਾ ਸੀ, ਰਾਜੇ ਛੀ ਮੁਕੱਦਮ ਕੁੱਤੇ ਜਾਏ ਜਗਾਏਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਏਨ, ਘਾਓ ਰਾਤ ਪਿੱਤ ਕੁੱਤੇ ਉਹ ਚੱਟ ਜਾਓ। ਤੇ ਪਰ ਕਈ ਵਾਰ ਹੁੰਦਾ ਕੀ ਹੈ ਜੀ, ਸਾਡੀ ਕੌਮ ਦੇ ਅੰਦਰ ਐਸੀਆਂ ਸ਼ਖਸੀਅਤਾਂ ਹੋਈਆਂ ਨਾਮ ਜਪਣ ਵਾਲੀਆਂ, ਰੱਬ ਰੰਗੀਆਂ ਜਿਹੜੀਆਂ ਜੀ, ਭਾਈ ਤਾਰੂ ਸਿੰਘ ਜੀ ਵਰਗੀਆਂ ਸੇਵਾ ਤੇ ਸਿਮਰਨ ਦੇ ਪੁੰਜ, ਮਹਾਨ ਸ਼ਖਸੀਅਤ ਭਾਈ ਤਾਰੂ ਸਿੰਘ ਵਰਗੇ, ਪਰ ਉਹਨਾਂ ਦੇ ਮੁਖਬਰ ਵੀ ਇੱਥੇ ਹੀ ਸੰਸਾਰ ਚ ਹੋਏ। ਭਾਈ ਤਾਰੂ ਸਿੰਘ ਜੀ ਨੂੰ ਸਜ਼ਾ ਦਵਾਉਣ ਵਾਲੇ ਵੀ ਇਸੇ ਸੰਸਾਰ ਚ ਹੋਏ ਨਾ, ਸਾਡੇ ਇਤਿਹਾਸ ਤੋਂ ਤੁਸੀਂ ਵਾਕਫ ਹੋ, ਮੈਂ ਸਿਰਫ ਟੋਕ ਮਾਤਰ। ਜਿਹੜੇ ਸਰਕਾਰ ਦੇ ਹੱਥ ਠੋਕੇ ਬਣ ਗਏ, ਪਿੱਠੂ ਬਣ ਗਏ, ਉਹਨਾਂ ਨੇ ਮਹਾਨ ਸ਼ਖਸੀਅਤ ਭਾਈ ਤਾਰੂ ਸਿੰਘ ਵਰਗਿਆਂ ਦੇ ਖੋਪਰ ਲਵਾ ਦਿੱਤੇ, ਚੁਗਲੀਆਂ ਕਰਕੇ, ਝੂਠ ਬੋਲ ਕੇ, ਇਹੋ ਜਿਹੀਆਂ ਗੱਲਾਂ ਕਰਕੇ। ਜਿਹੜੇ ਸਰਕਾਰਾਂ ਦੇ ਹੱਥ ਠੋਕੇ ਬਣ ਜਾਂਦੇ ਹਨ ਉਹ ਕਈ ਵਾਰਾਂ ਆਪਣੇ ਧਰਮ ਨੂੰ, ਆਪਣੇ ਇਸ਼ਟ ਨੂੰ ਭੁੱਲ ਜਾਂਦੇ ਆ, ਆਪਣੇ ਅਕੀਦੇ ਨੂੰ ਭੁੱਲ ਜਾਂਦੇ ਆ। ਗੁਰੂ ਤੋਂ ਟੁੱਟੇ ਹੋਇਆਂ ਦੀ ਇਹ ਨਿਸ਼ਾਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹੈ ਕਿ ਪਿਆਰਿਓ ਸਫਲ ਜਨਮ ਕਿਹਨਾਂ ਦਾ ਹੈ, ਸਫਲ ਜਨਮ ਉਹਨਾਂ ਦਾ ਹੈ ਜਿਨ੍ਹਾਂ ਨੇ ਆਪਣਾ ਗੁਰੂ ਅੱਗੇ ਰੱਖ ਦਿੱਤਾ, ਜਿਨ੍ਹਾਂ ਨੇ ਗੁਰੂ ਦੇ ਅੰਦਰ ਆਪਣੇ ਟਿਕਾ ਲਿਆ, ਗੁਰੂ ਦੀ ਯਾਦ ਨੂੰ ਹਿਰਦੇ

0: ਮੋਹ ਕਉ ਕੀਜੈ ਮੈਨੂੰ ਕਰੋ ਜੀ ਕਿਰਪਾ ਕਿ ਜਗਨ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਹੇ ਪ੍ਰਭੂ ਜੀ ਕਿਰਪਾ ਕਰੋ ਮੇਰੇ ਤੇ। ਆ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਤੁਸੀਂ ਜਗਤ ਦੇ ਨਾਥ ਦੇ ਸੰਸਾਰ ਦੇ ਮਾਲਕ ਦੇ ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਪਣਾ ਆਪਾ ਰੱਖ ਕੇ ਅਕਾਲ ਦੇ ਤਖ਼ਤ ਦੇ ਸਾਹਮਣੇ ਆਪਣਾ ਆਪਾ ਰੱਖ ਕੇ ਕੀ ਕਹਿਣਾ ਜੀ। ਹੈ ਜਗਤ ਦੇ ਨਾਥ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ, ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ। ਤੁਹਾਡਾ ਬਿਰਧ ਹੈ ਦਇਆ ਕਰਨ ਵਾਲਾ। ਤੇ ਜਦੋਂ ਅਸੀਂ ਇਹ ਕਰਨਾ ਹੈ ਕਿ ਸਤਿਗੁਰੂ ਜੀ ਮੇਰੇ ਤੇ ਦਇਆ ਕਰੋ, ਦਇਆ ਕਰਕੇ ਕੀ ਕਹਿਣਾ ਹੈ, ਦਾਸ ਦਾਸ ਦਾਸਨ ਕੋ, ਦਾਸਾਂ ਦਾ ਦਾਸ, ਜਿਹੜੇ ਦਾਸਾਂ ਦੇ ਦਾਸਾਂ ਦਾ ਸੇਵਕ ਬਣਾ ਲਓ, ਮੈਨੂੰ ਆਪਣਾ ਸੇਵਕ ਬਣਾ ਲਓ। ਇਹ ਕਦੋਂ ਕਿਹਾ ਜਾਣਾ, ਜਦੋਂ ਮੈਂ ਅੰਦਰੋਂ ਮੁੱਕੇਗੀ ਤੂੰ ਆਵੇਗੀ, ਫਿਰ ਹੰਕਾਰ ਨੇ ਖਤਮ ਹੋ ਜਾਣਾ, ਫਿਰ ਕਿਸੇ ਰਾਜ ਸਤਾ ਦੇ ਨਸ਼ੇ ਨੇ ਸਾਨੂੰ ਤੰਗ ਨਹੀਂ ਕਰਨਾ। ਇਹ ਅੰਦਰੋਂ ਸਾਡੀ ਅੰਦਰ ਦੀ ਅਵਸਥਾ ਸਤਿਗੁਰੂ ਜੀ ਬਿਆਨ ਕਰਕੇ ਸਮਝਾਉਂਦੇ ਹਨ।
1: ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ।
0: ਇਹ ਅਰਦਾਸ ਉਦੋਂ ਨਿਕਲਦੀ ਜੇ ਜਦੋਂ ਇਹ ਆਹ ਗੱਲ ਕਬੂਲ ਕਰ ਲਈ ਕਿ ਵਾਹਿਗੁਰੂ ਜੀ ਅਸੀਂ ਅੰਨੇ ਆ, ਸਾਡੇ ਕੋਲ ਅੱਖਾਂ ਨਹੀਂ ਹੈਗੀਆਂ। ਇਹ ਅੱਖਾਂ ਤੇ ਹੈਗੀਆਂ ਏ, ਪਰ ਜਿਹਦੇ ਨਾਲ ਤੁਸੀਂ ਦੇਖਦੇ ਹੋ ਸੇ ਅੱਖੀਆਂ ਬੇਅਨ ਜਿਨ੍ਹੀ ਦੱਸਣ ਤੋਂ ਮਾਪਰੀ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਤੁਹਾਡੇ ਦਰਸ਼ਨ ਹੋਣੇ ਆ। ਤੇ ਅਸੀਂ ਅੰਨੇ ਆ, ਸਾਨੂੰ ਅਜੇ ਉਸ ਗੱਲ ਦਾ ਗਿਆਨ ਨਹੀਂ। ਹਮ ਅੰਧਲੇ ਕਉ ਗੁਰ, ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਗਿਆਨ ਤੋਂ ਹੀਣੇ ਹਾਂ, ਵਾਂਝੇ ਹਾਂ, ਅਸੀਂ ਅਗਿਆਨੀ ਹਾਂ। ਸਤਿਗੁਰੂ ਜੀ ਕਿਉ ਚੱਲੇ ਮਾਰਗ ਪੰਥਾ, ਅਸੀਂ ਤੁਹਾਡੇ ਮਾਰਗ ਤੇ ਕਿਵੇਂ ਚੱਲ ਸਕਦੇ, ਤੁਸੀਂ ਆਪ ਕਿਰਪਾ ਕਰੋ, ਆਪ ਦਇਆ ਕਰੋ ਤੇ ਚੱਲਾਂਗੇ ਨਾ। ਅਸੀਂ ਨਹੀਂ ਚੱਲ ਸਕਦੇ, ਸਾਨੂੰ ਕਿਉਂਕਿ ਸੋਝੀ ਨਹੀਂ, ਸਾਨੂੰ ਰਸਤੇ ਦਾ ਪਤਾ ਹੀ ਨਹੀਂ ਕਿ ਗੁਰੂ ਦਾ ਰਸਤਾ ਕਿਹੜਾ ਹੈ। ਤੇ ਅਸੀਂ ਤੇ ਸਮਝ ਲਿਆ ਕਿ ਇਹ ਰਾਜ ਗੱਦੀਆਂ ਵਾਲਾ ਜਿਹੜਾ ਹੈ ਇਹ ਰਸਤਾ ਹੈ, ਕਿਸੇ ਨੇ ਪਦਾਰਥਾਂ ਵਾਲਾ ਰਸਤਾ ਸਮਝ ਲਿਆ, ਵੱਖ ਵੱਖ ਰਸਤੇ, ਕਿਸੇ ਨੇ ਵਿਸ਼ੇ ਵਿਕਾਰਾਂ ਵਾਲਾ ਰਸਤਾ ਸਮਝ ਲਿਆ, ਪਰ ਇਹ ਰਸਤੇ ਜਿਹੜੇ ਹੈ ਇਹ ਸਾਨੂੰ ਰਸਾਤਲ ਵੱਲ ਲੈ ਕੇ ਜਾਂਦੇ ਹੈ, ਰੱਬ ਨਾਲ ਪਰਮਾਤਮਾ ਨਾਲ ਰਸਤਾ ਜਿਹੜਾ ਲੈ ਕੇ ਜਾਂਦਾ ਹੈ ਉਹ ਗੁਰੂ ਵਾਲਾ ਲੈ ਕੇ ਜਾਂਦਾ ਹੈ, ਵਾਹਿਗੁਰੂ ਵਾਲਾ ਲੈ ਕੇ ਜਾਂਦਾ ਹੈ। ਸੋ ਇਹ ਗੱਲ ਜਦੋਂ ਕਬੂਲ ਕਰਾਂਗੇ ਕਿ ਅਸੀਂ ਅਗਿਆਨੀ ਆ, ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਉਦੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ।
1: ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥ।
0: ਇਹ ਗੱਲ ਕਹਿਣੀ ਹੈ, ਹਮ ਅੰਧਲੇ, ਅਸੀਂ ਅੰਨੇ ਹਾਂ। ਵੈਸੇ ਮਨੁੱਖ ਇਹ ਗੱਲ ਛੇਤੀ ਮੰਨਣ ਲਈ ਤਿਆਰ ਹੁੰਦਾ ਨਹੀਂ ਜੇ, ਇਹ ਨਹੀਂ ਛੇਤੀ ਮੰਨੀ ਜਾਂਦੀ, ਬਹੁਤ ਔਖੀ ਹੈ, ਬਹੁਤ ਕਠਿਨ ਤਪੱਸਿਆ। ਮੈਂ ਕਹਿੰਦਾ ਕਿ ਕਈ ਵਾਰ ਕਈ ਕਈ ਸਾਲ ਸਿਮਰਨ ਕਰਦਿਆਂ, ਬੰਦਗੀ ਕਰਦਿਆਂ, ਵਾਹਿਗੁਰੂ ਦੇ ਤਰਲੇ ਲੈਂਦਿਆਂ ਲੰਘ ਜਾਵੇ ਤੇ ਫਿਰ ਜਾ ਕੇ ਇਹ ਕਿਤੇ ਮਨ ਕਬੂਲਦਾ ਹੈ, ਨਹੀਂ ਤੇ ਮਨ ਦੇ ਅੰਦਰ ਹੰਕਾਰ ਇੰਨਾ ਪ੍ਰਬਲ ਹੈ ਕਿ ਇਹ ਇਹਨੂੰ ਜਿਹੜਾ ਹੈ ਜੀਣ ਨਹੀਂ ਦਿੰਦਾ। ਤੇ ਹਰਜੂ ਹੰਕਾਰ ਨਾ ਭਾਵੇ ਇਹ, ਕਿਉਂਕਿ ਇਹ ਸਾਨੂੰ ਪਰਮਾਤਮਾ ਨੂੰ ਨਾਮ ਨਹੀਂ ਜਿਹੜਾ ਨਾ ਹੰਕਾਰ ਨਹੀਂ ਜਪਾਉਂਦਾ, ਤੇ ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਨਾ ਵਸਿਆ ਇਕੱਠਾ ਹੈ, ਦੋਵੇਂ ਇੱਕ ਥਾਂ ਤੇ ਰਹਿ ਨਹੀਂ ਸਕਦੀਆਂ। ਸੋ ਸਤਿਗੁਰੂ ਜੀ ਦੇ ਚਰਨਾਂ ਚ ਜਿਹਨੇ ਅਰਦਾਸ ਕੀਤੀ ਕਿ ਹਮ ਅੰਧਲੇ ਕਉ ਗੁਰ ਅੰਚਲ ਦੀਜੇ, ਅੰਚਲ ਦਾ ਮਤਲਬ ਹੁੰਦਾ ਪੱਲਾ, ਹੇ ਸਤਿਗੁਰੂ ਜੀ ਸਾਨੂੰ ਅੰਨਿਆਂ ਨੂੰ, ਜੇ ਇਹ ਕਬੂਲ ਕਰ ਲਿਆ ਨਾ ਜਦੋਂ ਕਿ ਮੈਂ ਅੰਨਾ ਆ, ਮੈਨੂੰ ਸੋਝੀ ਨਹੀਂ ਜੀ, ਮੈਨੂੰ ਸੋਝੀ ਦੇ ਦਿਓ, ਤੇ ਫਿਰ ਕੀ ਹੋਏਗਾ, ਗੁਰੂ ਲਾੜ ਬਖਸ਼ੇਗਾ, ਸਤਿਗੁਰੂ ਜੀ ਮੈਨੂੰ ਆਪਣਾ ਪੱਲਾ ਫੜਾ ਦਿਓ। ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ, ਵਾਹਿਗੁਰੂ ਜੀ ਧੰਨ ਗੁਰੂ ਨਾਨਕ ਚੌਥੇ ਪਾਤਸ਼ਾਹ ਕਹਿੰਦੇ ਅਸੀਂ ਸਾਡੀ ਆਤਮਾ ਦਾ ਤੁਹਾਡੇ ਨਾਲ ਮਿਲਾਪ ਹੋ ਜਾਵੇ, ਆਤਮਾ ਤੁਹਾਡੇ ਵਿੱਚ ਲੀਨਤਾ ਹਾਸਲ ਕਰ ਲਵੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਅੰਮ੍ਰਿਤ ਬਚਨ ਪਾ ਕੇ ਸਾਨੂੰ ਨਦਰੋ ਨਦਰ ਨਿਹਾਲ ਨਿਹਾਲ ਨਿਹਾਲ ਕਰਕੇ ਸਾਡੇ ਤੇ ਰਹਿਮਤਾਂ ਵਰਸਾਉਂਦੇ ਨੇ, ਸਾਡੇ ਤੇ ਕਿਰਪਾ ਕਰਦੇ ਨੇ, ਸਾਡੇ ਤੇ ਸੱਚੇ ਪਾਤਸ਼ਾਹ ਰਹਿਮੋ ਕਰਮ ਕਰਕੇ ਇਹ ਬਖਸ਼ਿਸ਼ ਕਰਦੇ। ਆਓ ਹੁਣ ਅੱਜ ਆਪਾਂ ਜੋ ਲੜੀਵਾਰ ਗੁਰ ਸ਼ਬਦ ਦੀ ਸਾਂਝ ਹੈ ਉਹ ਕਰੀਏ ਜੀ।
1: ਦੱਖਣੇ ਮਹੱਲਾ ਪੰਜਵਾ।
0: ਸਤਿਗੁਰੂ ਸਹਿ ਪਿਤਾ ਦਾ ਇਹ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਦੱਖਣੇ ਦੇ ਵਿੱਚ ਅੰਮ੍ਰਿਤ ਬਚਨ ਪੰਚਮ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਹੈ।
1: ਡਿੱਠੀ ਹੱਬ ਟੰਡੋਲ ਇੱਕ ਸਬਾਜ ਨਾ ਕੋਏ।
0: ਹੱਬ ਦਾ ਅਰਥ ਹੁੰਦਾ ਸਾਰੀ ਸ੍ਰਿਸ਼ਟੀ, ਢੰਡੋਲ ਦਾ ਟਟੋਲ ਕੇ ਫਰੋਲ ਕੇ, असि हंड के वख वख शब्द ने जी ते ओ ਇਹ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਮੈਂ ਸਾਰਾ ਸੰਸਾਰ ਫਰੋਲ ਕੇ ਟੋਲ ਕੇ ਹੰਡ ਕੇ ਵੇਖ ਲਿਆ ਹੈ ਕਿ ਸਾਨੂੰ ਤੇਰੇ ਤੋਂ ਬਿਨਾਂ ਕੋਈ ਹੋਰ ਵਸੀਲਾ ਕੋਈ ਹੋਰ ਥਾਂ ਦੂਜਾ ਨਜ਼ਰ ਨਹੀਂ ਆਉਂਦਾ।
1: ਆਓ ਸੱਜਣ ਤੂੰ ਮੁਖ ਲੱਗ ਮੇਰਾ ਤਨ ਮਨ ਠੰਡਾ ਹੋਏ।
0: ਆਓ ਸੱਜਣ, ਹੁਣ ਗੱਲ ਸੱਜਣ ਦੀ ਵੀ ਪਹਿਚਾਨਣ ਵਾਲੀ ਹੈ ਜੀ। ਅਸੀਂ ਜਿਹਨੂੰ ਮਰਜ਼ੀ ਸੱਜਣ ਬਣਾ ਲੈਂਦੇ ਹਾਂ, ਪਰ ਸੱਜਣ ਕਿਹੜੇ ਹੁੰਦੇ ਆ? ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਸੋ ਉਹ ਸੱਜਣ ਹੁੰਦੇ ਆ ਜਿਹੜੇ ਔਖੀ ਵੇਲੇ ਸਾਥ ਆਉਣ। ਤੇ ਉਹ ਕਿਹੜਾ ਹੈ ਜਿਹੜਾ ਔਖੀ ਵੇਲੇ ਸਾਥ ਆਉਂਦਾ ਹੈ? ਕੋਈ ਬੰਦਾ ਤਾਂ ਆਉਂਦਾ। ਸਤਿਗੁਰੂ ਜੀ ਬਾਣੀ ਚ ਕਹਿੰਦੇ ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਕਹਿੰਦੇ ਮਨੁੱਖਾਂ ਤੇ ਟੇਕ ਨਾ ਰੱਖਿਆ ਕਰ, ਫਿਰ ਟੇਕ ਕਿਤੇ ਰੱਖਣੀ ਹੈ। ਆਓ ਆਪਾਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ। ਸੋ ਐਸਾ ਸੱਜਣ, ਸਤਿਗੁਰੂ ਜੀ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ। ਜੇ ਤੁਸੀਂ ਮੈਨੂੰ ਦਰਸ਼ਨ ਬਖਸ਼ ਦਿਓ, ਮੇਰੇ ਤੇ ਕਿਰਪਾ ਕਰ ਦਿਓ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਹੀਂ ਬਿਲਪ ਕਰੇ ਚਾਤੁਰ ਕੀ ਨਿਆਈ। ਤੇ ਇਹ ਬਬੀਹਾ ਪ੍ਰਯੋਗ ਪ੍ਰਯੋਗ ਕਰਦਾ ਹੈ ਤੇ ਗੁਰੂ ਫਿਰ ਸਵਾਂਤੀ ਦੀ ਬੋਧ ਦਿੰਦਾ ਹੈ, ਫਿਰ ਤਨ ਤੇ ਮਨ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ। ਤੇ ਮਨ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਨਾ, ਲੋਭ ਦੀ, ਹੰਕਾਰ ਦੀ, ਕ੍ਰੋਧ ਦੀ, ਦੁਰਾਚਾਰ ਦੀ, ਵਿਚਾਰ ਦੀ, ਇਹ ਸਾਰੀ ਅੱਗ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ, ਭਾਵੇਂ ਕੋਈ ਰਾਜ ਗੱਦੀਆਂ ਦੀ ਵੀ ਉਹ ਅੱਗ ਕਿਉਂ ਨਾ ਹੋ।

0: ਮਨੁੱਖ ਦੇ ਅੰਦਰ ਪਦਾਰਥਾਂ ਦੀਆਂ ਆਸਾਂ ਦੀ ਅੱਗ ਬਲ ਰਹੀ ਹੈ, ਜਿਸ ਵਿਚ ਮਨੁੱਖ ਸੜ ਰਹੇ ਹੈ। ਹੋਰ ਕੋਈ ਵੀ ਗੱਲ ਨਹੀਂ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਸਿਰਫ ਅੰਦਰ ਹੰਕਾਰ ਦੀ ਅੱਗ ਹੀ ਇਹਨੂੰ ਟਿਕਣ ਨਹੀਂ ਦਿੰਦੀ, ਬੜੇ ਬੜੇ ਪਦਾਰਥਾਂ ਦਾ ਲੋਭ ਹੀ ਇਹਨੂੰ ਟਿਕਣ ਨਹੀਂ ਦਿੰਦਾ, ਮੋਹ ਹੀ ਨਹੀਂ ਟਿਕਣ ਦਾ। ਹੋਰ ਬਹੁਤੀ ਵੱਡੀ ਗੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਬਚਨ ਦੇ ਰਾਹੀਂ ਸਾਡੇ ਤੇ ਰਹਿਮ ਕਰਕੇ ਕਹਿੰਦੇ ਸਾਡੇ ਅੰਦਰ ਜਿਹੜੀਆਂ ਬੜੀਆਂ ਆਸਾਂ ਨੇ, ਪਰ ਮੂੰਹ ਮਨ ਵੱਡੀ ਆਸ। ਵਾਹਿਗੁਰੂ, ਤੁਸੀਂ ਆਸਾਂ ਤੋਂ ਬਾਹਰ ਤੁਸੀਂ ਕੱਢਣ ਵਾਲੇ। ਅਸਲ ਪ੍ਰੇਮੀ ਉਹ ਹੁੰਦਾ ਹੈ ਜਿਹਦੇ ਅੰਦਰ ਕੇਵਲ ਇੱਕੋ ਇੱਕ ਆਸ ਹੋਵੇ, ਬਾਕੀ ਸਾਰੀਆਂ ਆਸਾਂ ਢਹਿ ਜਾਣ। ਇੱਕ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ, ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕੋਈ ਆਸ ਨਾ ਜਿਹਦੇ ਮਨ ਵਿੱਚ ਹੋਵੇ। ਇੱਕ ਦੀ ਹੋਵੇ, ਇੱਕ ਦਾ ਪ੍ਰੇਮੀ, ਅਸਲ ਪ੍ਰੇਮੀ ਉਹਨੂੰ ਮੰਨਿਆ ਜਾਂਦਾ ਹੈ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਡੇ ਅੰਦਰ ਤੇ ਬੜੀਆਂ ਵੱਡੀਆਂ ਵੱਡੀਆਂ ਇਹੋ ਜਿਹੀਆਂ ਆਸਾਂ ਹਨ।
1: ਆਸ ਨਿਰਾਸਾ ਇੱਕ ਤੋਂ ਹਾਂ ਬਾਲ ਬਾਲ ਬਾਲ ਗਈ ਆਸ।
0: ਇਹ ਸਾਰੀਆਂ ਜਿਹੜੀਆਂ ਆਸਾਂ ਦੀ ਅੱਗ ਬਲ ਰਹੀ ਨਾ ਮਨੁੱਖ ਦੇ ਅੰਦਰ, ਪਦਾਰਥਾਂ ਦੀ, ਲੋਭ ਲਾਲਚ ਦੀ, ਸਤਿਗੁਰੂ ਜੀ ਕਹਿੰਦੇ ਆ ਕਿ ਇਹ ਸਾਰਿਆਂ ਤੋਂ ਉਪਰਾਮ ਕਰਨ ਵਾਲਾ ਵਾਹਿਗੁਰੂ ਹੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਜੀ ਤੁਸੀਂ ਹੋ ਤੇ ਇਹਨਾਂ ਤੋਂ ਉਪਰਾਮ ਕਰਨ ਵਾਲੇ ਤੁਸੀਂ ਹੋ ਤੇ ਮੈਂ ਬਾਲ ਬਾਲ ਬਾਲ ਤਿੰਨ ਵਾਰਾਂ ਕਿਤੇ ਬਲਿਹਾਰ ਨੇ ਵਾਰ ਨੇ ਸਦਕੇ ਜਾਂਦਾ ਹੈ ਆਪ ਜੀ ਤੋਂ, ਤੁਹਾਡੇ ਤੋਂ ਸਦਕੇ ਬਲਿਹਾਰ ਨੇ ਜਾਂਦਾ ਹੈ। ਜਿਹੜਾ ਤੁਸੀਂ ਮੇਰੀ ਆਤਮਾ ਜਿਹਦੇ ਅੰਦਰ ਬੜੀਆਂ ਬੜੀਆਂ ਆਸਾਂ ਸੀ, ਬੜੀ ਬੜੀ ਪਦਾਰਥਾਂ ਦੀ ਖਿੱਚ ਸੀ, ਬੜੇ ਬੜੇ ਹੰਕਾਰ ਸੀ, ਉਹ ਸਾਰੀ ਅੱਗ ਜਿਸ ਨੇ ਖਤਮ ਕਰ ਦਿੱਤੀ, ਜਿਹਨੇ ਮੇਰੇ ਤੇ ਵੱਡਾ ਤਰਸ ਕਰ ਦਿੱਤਾ, ਇਹ ਮੈਂ ਆਪ ਜੀ ਤੋਂ ਬਲਿਹਾਰ ਨੇ ਸਦਕੇ ਜਾਂਦਾ ਕਿ ਮੈਨੂੰ ਸ਼ਾਂਤੀ ਬਖਸ਼ੀ, ਮੈਨੂੰ ਪਰਮਾਤਮਾ ਨਾਲ ਲੀਨ

0: ਦਾ
1: ਜਦੋਂ ਵਿਛੋੜਾ ਸੁਣਿਆ ਨਾ ਜੀ, ਵਿਛੋੜਾ ਕੀ ਸੀਗਾ? ਜਗਤ ਜਲੰਧਰ ਦੇ ਤਰਨ ਹਾਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਸਿੱਖ ਆਏ ਦਰਸ਼ਨਾਂ ਵਾਸਤੇ, ਤੇ ਇਤਿਹਾਸ ਕਹਿੰਦਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲਈ ਵੱਖ ਵੱਖ ਵਿਦਵਾਨਾਂ ਮੁਤਾਬਕ ਭਾਈ ਭਗੀਰਥ ਜੀ ਅੰਮ੍ਰਿਤ ਵੇਲੇ ਦਾਤਣ ਲੈ ਕੇ ਆਉਂਦੇ ਸੀ। ਦਾਤਣ ਦੀ ਵੱਡੀ ਸੇਵਾ ਮੰਨੀ ਜਾਂਦੀ ਸੀ, ਹੁਣ ਤਾਂ ਭਾਵੇਂ ਉਹ ਛੁੱਟ ਗਏ। ਦਾਤਣ ਲੈ ਕੇ ਆਏ ਤੇ ਕੁਝ ਵੀ ਕਹਿੰਦੇ ਕਿ ਅੱਲਾ ਦਿੱਤਾ ਜੀ ਲੈ ਕੇ ਆਏ, ਮੇਰਾ ਮੰਨਣਾ ਹੋ ਸਕਦਾ ਦੋਨੇ ਲੈ ਆਉਣਾ, ਏਦਾਂ ਵੀ ਹੋ ਸਕਦਾ, ਦੋ ਸਿੱਖ ਵੀ ਤੇ ਲਿਆ ਹੀ ਸਕਦੇ ਨਾ ਗੁਰੂ ਮਹਾਰਾਜ ਦੀ ਸੇਵਾ ਵਿੱਚ। ਗੁਰੂ ਨਾਨਕ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾਤਣ ਕਰਦਿਆਂ ਤੇ ਮੇਰਾ ਮਨ ਇਹ ਕਹਿੰਦਾ ਕਿ ਹੋ ਸਕਦਾ ਦੋ ਲਿਆ ਤੇ ਇੱਕ ਹੱਥ ਚ ਹੋਵੇ, ਇੱਕ ਕਰ ਰਹੇ ਹੋਣ, ਦੋਵਾਂ ਦਾ ਮਾਣ ਰੱਖ ਲਿਆ। ਕਈ ਵਾਰ ਮਾਣ ਰੱਖਿਆ ਜਾਂਦਾ ਨਾ ਜੀ, ਤੁਹਾਡਾ ਵੀ ਮਾਣ ਰੱਖ, ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮ ਵਿੱਚ ਲਿਆਇਆ ਇਹਦਾ ਮਾਣ ਰੱਖ ਲਿਆ। ਸੋ ਦਾਤਣ ਕਰ ਰਹੇ ਤੇ ਜ਼ਿਕਰ ਕੀਤਾ ਕਿ ਅਸੀਂ ਹੁਣ ਉਦਾਸੀਆਂ ਤੇ ਪ੍ਰਚਾਰ ਫੇਰੀ ਤੇ ਜਾਣਾ। ਤੇ ਉਸ ਵਕਤ ਜਿਹੜੇ ਨਾਲ ਸਿੱਖ ਸਨ, ਭਾਈ ਭਗੀਰਥ ਜੀ ਵਰਗੇ, ਲਲਿਤਾ ਵਰਗੇ, ਉਹ ਇਮੋਸ਼ਨਲ ਹੋ ਗਏ, ਸੱਚੇ ਪਾਤਸ਼ਾਹ ਤੁਹਾਡਾ ਵਿਛੋੜਾ ਅਸੀਂ ਸਹਿ ਨਹੀਂ ਸਕਦੇ, ਤੁਹਾਡੇ ਤੋਂ ਬਿਨਾਂ ਅਸੀਂ ਰਹਿ ਨਹੀਂ ਜੇ ਸਕਦੇ। ਅੰਦਰ ਦਰਦ ਹੋਇਆ ਕਿਉਂਕਿ ਜਦੋਂ ਪਤਾ ਲੱਗਾ ਕਿ ਗੁਰੂ ਤੋਂ ਅਸੀਂ ਦੂਰ ਹੋ ਜਾਵਾਂਗੇ, ਗੁਰੂ ਉਦਾਸੀਆਂ ਤੇ ਚੱਲ ਗਿਆ ਸੀ, ਇਹਨਾਂ ਦੇ ਦਰਸ਼ਨਾਂ ਤੋਂ ਵਾਂਝੇ ਹੋ ਜਾਵਾਂਗੇ। ਸਿੱਖ ਦੇ ਅੰਦਰ ਦਰਸ਼ਨਾਂ ਦੀ ਪਿਆਸ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਉਹਦੀ ਚੀਸ ਨਿਕਲ ਜਾਣੀ ਚਾਹੀਦੀ ਹੈ, ਤੇ ਜਦੋਂ ਉਹਨਾਂ ਦੀ ਚੀਸ ਨਿਕਲੀ, ਦਰਦ ਹੋਇਆ ਤੇ ਉਹ ਮਨ ਭਰ ਆਏ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਪਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਜਗਤ ਜਲੰਧਰ ਦੇ ਅੰਦਰ ਬਰ ਰਹੀ ਅੱਗ ਨੂੰ ਸ਼ਾਂਤ ਕਰਨ ਵਾਸਤੇ, ਪ੍ਰਚਾਰ ਵਾਸਤੇ ਜਾਣਾ ਹੈ। ਤੇ ਉਸ ਵਕਤ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਲੱਗੇ, ਸੱਚੇ ਪਾਤਸ਼ਾਹ ਕੋਈ ਕਿਰਪਾ ਕਰੋ, ਕੋਈ ਐਸੀ ਜਾਤ ਬਖਸ਼ੋ, ਐਸੀ ਜਾਤ ਨਿਸ਼ਾਨੀ ਬਖਸ਼ੋ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਜੁੜੇ ਰਹੀਏ। ਤੇ ਕਹਿੰਦੇ ਇਤਿਹਾਸਕਾਰ ਕਹਿੰਦੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿੱਚ ਉਹ ਦਾਤਣ ਸੀ ਬੇਰੀ ਦੀ, ਉਹਨਾਂ ਨੇ ਨਦੀ ਦੇ ਵੇਈ ਨਦੀ ਦੇ ਕੰਢੇ ਦੇ ਉੱਤੇ ਲਾ ਦਿੱਤੀ, ਕਹਿੰਦੇ ਆ ਲੋ ਜਾਤ ਨਿਸ਼ਾਨੀ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਪਾਣੀ ਨਾ ਰੋੜ ਜਾਵੇਗੀ। ਕਹਿਣ ਲੱਗੇ ਨਹੀਂ, ਇਹ ਰਹਿੰਦੀ ਦੁਨੀਆਂ ਤੱਕ ਰਹੇਗੀ। ਅੱਜ ਵੀ ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕਰ ਕਮਲਾਂ ਨਾਲ ਲੱਗੀ ਹੋਈ ਉਹ ਪਾਵਨ ਪਵਿੱਤਰ ਬੇਰੀ। ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸੀ ਕੇਵਲ ਵਿਛੋੜੇ ਦੀ, ਜਦੋਂ ਵਿਛੋੜੇ ਦੀ ਗੱਲ ਸੁਣੀ ਤੇ ਫਿਰ ਅੰਦਰ ਦੁੱਖ ਪੈਦਾ ਹੋਇਆ, ਤੇ ਜਦੋਂ ਦੁੱਖ ਪੈਦਾ ਹੋਇਆ ਤੇ ਆਤਮਕ ਮੌਤ ਮਹਿਸੂਸ ਹੋਈ। ਇਹ ਜਿਹਦਾ ਮਹਿਸੂਸ ਕਰੇਗਾ ਉਹਨੂੰ ਹੈ, ਤੇ ਜਿਹਦੇ ਅੰਦਰ ਹੰਕਾਰ ਇਹ ਉਹਨੂੰ ਮਹਿਸੂਸ ਨਹੀਂ ਜੇ ਹੋਣਾ।
2: ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਦ,
1: ਪਿਆਰੇ ਤੋਂ ਬਿਨਾ ਹੇ ਵਾਹਿਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਤੋਂ ਬਿਨਾ ਤੇ ਸਾਨੂੰ ਧੀਰਜ ਨਹੀਂ ਆਉਣੀ, ਹੌਸਲਾ ਨਹੀਂ ਆਉਣੀ, ਕਿਉਂਕਿ ਸਾਡੇ ਅੰਦਰ ਬਿਰਹ ਦੀ ਚੋਟ ਲੱਗੀ ਬਾਜੀ ਹੋਈ ਹੈ, ਅਸੀਂ ਤੁਹਾਡੇ ਤੋਂ ਬਿਨਾ ਰਹਿ ਨਹੀਂ ਸਕਦੇ।
2: ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸ਼ੀ,
1: ਜਿੰਨੇ ਵੀ ਧਾਰਮਿਕ ਸਥਾਨਾਂ ਦਾ ਜ਼ਿਕਰ ਕੀਤਾ ਹੈ, ਮੰਦਰ ਜਿਹੜੇ ਦੇਵੀ ਦੇਵਤਿਆਂ ਦੇ ਮੰਦਰ ਨੇ, ਕੇਦਾਰ ਮਥੁਰਾ ਕਾਸ਼ੀ ਇਤਿਹਾਸਿਕ ਤੀਰਥ ਹਨ।
2: ਕੋਟ ਤੇਤੀ ਸਾ ਦੇਵਤੇ ਸਣ ਇੰਦਰ ਜਾਸੀ,
1: 33 ਕਰੋੜ ਦੇਵੀ ਦੇਵਤੇ ਸਮੇਤ ਇੰਦਰ ਦੇ ਸਾਰੇ ਇਸ ਸੰਸਾਰ ਨੂੰ, ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
2: ਸਿਮਰਤ ਸ਼ਾਸਤਰ ਵੇਦ ਚਾਰ ਖਾਟ ਦਰਸ ਸਮਾਸੀ,
1: ਜਿਹੜੇ ਰੱਬ ਦੀ ਭਗਤੀ ਕਰਨ ਵਾਲੇ 6 ਤਰ੍ਹਾਂ ਦੇ ਸਾਧੂ, ਸਿਮਰਤੀਆਂ ਸ਼ਾਸਤਰ ਵੇਦ ਇਹਨਾਂ ਦਾ ਉਚਾਰਨ ਕਰਨ ਵਾਲੇ, ਤੇ ਇਹ ਸਾਰਾ ਕੁਛ ਹੀ ਜਿਹੜਾ ਸੀ ਸਾਰਾ ਹੀ ਨਾਸਵੰਤ ਹੈ।
2: ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ,
1: ਬੜੇ ਬੜੇ ਵਿਦਵਾਨ ਵਿਦਵਾਨਾਂ ਦੀਆਂ ਬੜੀਆਂ ਬੜੀਆਂ ਪੁਸਤਕਾਂ, ਬੜੇ ਬੜੇ ਗੀਤ, ਬੜੀਆਂ ਬੜੀਆਂ ਕਵਿਤਾਵਾਂ ਤੇ ਬੜੇ ਬੜੇ ਕਵੀ ਇਸ ਸੰਸਾਰ ਤੋਂ ਤੁਰ ਗਏ।
2: ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ,
1: ਚਾਹੇ ਜਤੀ ਸਨ, ਚਾਹੇ ਸਤੀ ਲੋਕ ਸਨ, ਚਾਹੇ ਸੰਨਿਆਸੀ ਸਨ, ਇਹ ਵੱਖ ਵੱਖ ਫਿਰਕੇ ਮੰਨੇ ਸਨ, ਇਹ ਕਈ ਤਰ੍ਹਾਂ ਦੇ ਧਾਰਮਿਕ ਫਿਰਕੇ ਸਨ, ਇਹ ਸਾਰੇ ਹੀ ਕਾਲ ਦੇ ਵਸ, ਮੌਤ ਨੇ ਆਪਣੀ ਗ੍ਰਿਫਤ ਵਿੱਚ ਸਾਰਿਆਂ ਨੂੰ ਲੈ ਲਿਆ। ਇੱਥੇ ਰਾਜਿਆਂ ਮਹਾਰਾਜਿਆਂ ਨੂੰ, ਕਿਉਂਕਿ ਆਪਾਂ ਬਾਣੀ ਵਿੱਚੋਂ ਸਤਿਗੁਰੂ ਜੀ ਦਾ ਉਪਦੇਸ਼ ਪੜ੍ਹੀਏ ਤੇ ਸਾਨੂੰ ਪਤਾ ਲੱਗ ਜਾਂਦਾ ਹੈ, ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ, ਇੱਥੇ ਬੜੇ ਬੜੇ ਵੱਡੇ ਵੱਡੇ ਪਰਿਵਾਰਾਂ ਵਾਲੇ ਆਏ, ਰਾਜੇ ਆਏ, ਮਹਾਰਾਜੇ ਆਏ, ਜਿਨ੍ਹਾਂ ਦੇ ਰਾਜ ਵਿੱਚ ਕਹਿੰਦੇ ਸੂਰਜ ਨਹੀਂ ਸੀ ਛਿਪਦਾ, ਉਹ ਵੀ ਇਸ ਸੰਸਾਰ ਵਿੱਚ ਆਏ। ਇੱਥੇ ਸਿਕੰਦਰ ਵਰਗੇ ਆਏ, ਉਹ ਵੀ ਕਹਿੰਦੇ ਸੀਗੇ ਕਿ ਸਿਕੰਦਰ ਵਰਗਿਆਂ ਨੇ ਫਿਰ ਭਗਤ ਕਬੀਰ ਜੀ ਵਰਗਿਆਂ ਨੂੰ ਉਹੀ ਦੇਣ ਵਾਲੇ ਸੀ ਨਾ ਸਜਾਵਾਂ ਤਾਂ। ਸੋ ਐਸੇ ਸੰਸਾਰ ਦੇ ਅੰਦਰ ਆਏ ਪਰ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
2: ਮੋਨ ਜੋਗੀ ਦਿਗੰਬਰਾ ਜਮੈ ਸਣ ਜਾਸੀ,
1: ਜਿਹੜੇ ਮੁਨੀ ਲੋਕ ਸਨ ਚੁੱਪ ਧਾਰ ਕੇ ਸਮਾਧੀਆਂ ਲਾਉਣ ਵਾਲੇ ਜੋਗੀ ਲੋਕ, ਦਿਗੰਬਰ ਦਾ ਅਰਥ ਹੁੰਦਾ ਹੈ ਨਾਂਗੇ ਲੋਕ, ਸਾਰੇ ਹੀ ਜਮਾਂ ਦੇ ਵਸ ਜਿਹੜੇ ਪੈ ਗਏ ਸਮੇਤ ਜਮਾ ਦੇ
2: ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ
1: ਜੋ ਕੁਝ ਵੀ ਦਿਸਦਾ ਸੰਗਤ ਜੀ ਜੋ ਕੁਝ ਅਸੀਂ ਇਹਨਾਂ ਅੱਖਾਂ ਨਾਲ ਵੇਖਦੇ ਹਾਂ ਇਹ ਸਭ ਕੁਝ ਨਾਸਵੰਤ ਹੈ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤ ਵਚਨ ਕੀ ਹੈ ਜੀ ਬੜਾ ਪਿਆਰਾ ਵਚਨ ਹੈ ਜੋ ਉਪਜਿਓ ਸੋ ਬਿਨਸ ਹੈ ਜੋ ਉਪਜਿਓ ਸੋ ਬਿਨਸ ਹੈ ਜੋ ਕੁਝ ਪੈਦਾ ਹੋਇਆ ਹੈ ਜੋ ਕੁਝ ਦਿਖਦਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਸਭ ਕੁਝ ਨਾਸਵੰਤ ਹੈ ਇਹ ਰਾਜ ਗੱਦੀਆਂ ਨਾਸਵੰਤ ਨੇ ਪਦਾਰਥ ਨਾਸਵੰਤ ਨੇ ਜੀਵ ਇੱਥੇ ਹਾਥੀ ਘੋੜੇ ਹਥਿਆਰ ਸਭ ਕੁਝ ਨਾਸ਼ਵੰਤ ਹੈ ਕੋਠੇ ਮਹਿਲ ਮਾੜੀਆਂ ਧਨ ਪਦਾਰਥ ਸਭ ਨਾਸ਼ਵੰਤ ਨੇ ਧੀਆਂ ਪੁੱਤਰ ਦੋਸਤ ਹਥਿਆਰ ਕਿਲੇ ਸਭ ਨਾਸ਼ਵੰਤ ਨੇ ਤੇ ਜੇ ਕੋਈ ਅਵਿਨਾਸ਼ੀ ਹੈ ਤੇ ਉਹ ਕੇਵਲ ਕਰਤਾ ਅਕਾਲ ਪੁਰਖ ਹੈ
2: ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ
1: ਇਹਦੇ ਵਿੱਚ ਰਿਜ਼ਲਟ ਜੇ ਥਿਰ ਥਿਰ ਰਹਿਣ ਵਾਲਾ ਸਦੀਵ ਇੱਥੇ ਰਹਿਣ ਵਾਲਾ ਜਿਹੜਾ ਕਦੀ ਨਾਸ਼ ਨਹੀਂ ਹੋਣਾ ਉਹ ਕੀ ਹੈ ਜੀ ਪਾਰ ਬ੍ਰਹਮ ਪਰਮੇਸ਼ਰੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ ਤੇ ਦੂਸਰਾ ਵੀ ਕੋਈ ਹੋਰ ਵੀ ਹੈਗਾ ਹਾਂ ਇੱਕ ਹੋਰ ਹੈਗਾ ਹੈ ਰਾਜੇ ਨਹੀਂ ਹੈਗੇ ਰਾਜ ਗੱਦੀਆਂ ਨਹੀਂ ਹੈਗੀਆਂ ਸੰਸਾਰ ਚ ਸਭ ਕੁਛ ਨਾਸ਼ਵੰਤ ਹੈ ਸਾਰੇ ਪਦਾਰਥ ਨਾਸ਼ਵੰਤ ਨੇ ਪਰ ਇੱਕ ਚੀਜ਼ ਪਰਮਾਤਮਾ ਤੇ ਦੂਜਾ ਸੇਵਕ ਥਿਰੋ ਸੀ ਰੱਬ ਦਾ ਭਗਤ ਥਿਰ ਹੈ ਭਗਤ ਕਬੀਰ ਜੀ ਵਰਗਾ ਥਿਰ ਹੈ ਉਹ ਐਸੇ ਇੱਕ ਅਖੀਰ ਵਿੱਚ ਮੈਂ ਬੇਨਤੀ ਕਰਦਾ ਜਾਵਾਂ ਕੌਮੇ ਮੇਰੀਏ ਸਮੇਂ ਨੇ ਢੋਲ ਮਾਰੇ ਜਿਸ ਵਿੱਚ ਤੇਰੀ ਆਵਾਜ਼ ਕੋਈ ਨਾ ਮੁਰਦਿਆਂ ਤਾਂ ਹੀ ਜਿਹੜਾ ਨਚਾਸ ਛੱਡੇ ਇਹੋ ਜਿਹਾ ਕਿਸੇ ਕੋਲ ਸਾਜ ਕੋਈ ਨਾ ਇਹ ਗੱਲ ਯਾਦ ਰੱਖਿਓ ਜਦੋਂ ਵੀ ਕੌਮ ਨੇ ਕਿਸੇ ਨੇ ਬੜੇ ਸੋਹਣੇ ਸੁੰਦਰ ਬੋਲ ਲਿਖੇ ਕਹਿੰਦਾ ਤੁਰੋ ਤੁਰਨਾ ਹੀ ਜ਼ਿੰਦਗੀ ਹੈ ਤੁਰੋ ਤੁਰਨਾ ਹੀ ਜ਼ਿੰਦਗੀ ਹੈ ਖਲੋਤੀ ਬੂੰਦ ਬਣੇ ਵਿਸ ਜਾਂ ਵੱਧ ਤੋਂ ਵੱਧ ਚਮਕਦਾ ਮੋਤੀ ਤੁਰਨ ਜੇ ਇਕੱਠੀਆਂ ਹੋ ਕੇ ਬੂੰਦਾਂ ਬਣ ਜਾਏ ਸ਼ੂਕ ਦਾ ਦਰਿਆ ਤੇ ਇੱਕ ਬੇਨਤੀ ਜਿਨ ਪੱਤੋਂ ਪੇ ਤੱਕਿਆ ਥਾ ਵਹੀ ਹਵਾ ਦੇਣੇ ਲੱਗੇ ਇਹ ਹਾਲਾਤ ਵੀ ਸੰਸਾਰ ਚ ਬਣੇ ਪਰ ਸਮਝਣ ਦੀ ਲੋੜ ਹੈ ਜੋ ਗੁਰੂ ਦਾ ਉਪਦੇਸ਼ ਹੈ ਜੋ ਸਾਨੂੰ ਅਕਾਲ ਤਖਤ ਸਾਹਿਬ ਦਾ ਉਦੇਸ਼ ਹੈ ਜੋ ਸਾਨੂੰ ਧਰਮ ਦਾ ਉਦੇਸ਼ ਹੈ ਇਹਦੇ ਤੇ ਪਹਿਰਾ ਦਈਏ ਤੇ ਆਖਰੀ ਬੇਨਤੀ ਕਿ 5 ਤਰੀਕ ਵਾਲਾ ਦਿਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪੰਥ ਗੁਰਦੁਆਰਾ ਦੀਵਾਨ ਹਲ ਮੰਜੀ ਸਾਹਿਬ ਵਿਖੇ ਬੁਲਾਇਆ ਗਿਆ ਉਹਦੇ ਵਿੱਚ ਵੀ ਤਨ ਵੱਧ ਤੋਂ ਵੱਧ ਆਪਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਇਸ ਵਡਮੁੱਲੇ ਵਿਚਾਰ ਰੱਖਣੇ ਔਰ ਸੁਣਨੇ ਨੇ ਸਾਰੇ ਵਿਦਵਾਨ ਜਨ ਗੁਣੀ ਜਨਾਂ ਨੇ ਸਾਂਝ ਕਰਨੀ ਹੈ ਉਹਦੇ ਵਿੱਚ ਹਾਜ਼ਰੀਆਂ ਭਰੀਏ ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਤੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਵਸਾ ਲੈਣੇ ਸੰਗਤ ਜੀ ਮੈਂ ਸਮੁੱਚੀ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧਾਂ ਦਾ ਪ੍ਰਬੰਧਕ ਜਨਾਂ ਦਾ ਔਰ ਮਾਨਯੋਗ ਸਿੰਘ ਸਾਹਿਬ ਜੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਹੁਕਮ ਲਾ ਕੇ ਆਪ ਸੰਗਤ ਦੇ ਦਰਸ਼ਨ ਕਰਵਾਏ ਤਿਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹੈ ਮੇਰੀਆਂ ਭੁੱਲਾਂ ਮੇਰੀ ਝੋਲੀ ਚ ਤੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਵਸਾ ਕੇ ਇੱਕ ਅਰਦਾਸ ਮੇਰੇ ਵਾਸਤੇ ਵੀ ਕਰ ਦਿਓ ਜੇ ਸਤਿਗੁਰੂ ਜੀ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ ਇਹ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ ਆਓ ਆਖਰੀ ਪੰਕਤੀਆਂ ਪੜ ਕੇ ਗੁਰੂ ਫਤਿਹ ਦੀ ਸਾਂਝ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਅੱਜ 30 ਤਰੀਕ ਹੈ, ਜੂਨ ਦਾ ਮਹੀਨਾ ਆਖਰੀ ਦਿਨਾਂ ਵਿੱਚ, ਅਤੇ ਉਹ ਹੱਸ ਖੇਡ ਕੇ ਇਸ ਮਹੀਨੇ ਦੇ ਵਿੱਚ ਕੁਛ ਚੰਗੀਆਂ ਚੰਗੀਆਂ ਯਾਦਾਂ ਗੱਲ ਆ ਕੇ ਅੱਗੇ ਵੱਧਦੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਜਿਹਨੇ ਚੜ੍ਹਦੀ ਕਲਾ ਦਿੱਤੀ ਹੈ, ਇਹ ਸਵਾਸ ਚੱਲਦੇ ਰੱਖੇ ਨੇ। ਸੋ ਇਹਨਾਂ ਸਵਾਸਾਂ ਦੀ ਪੂੰਜੀ ਦੇ ਲਈ ਕਰੀਏ ਸ਼ੁਕਰਾਨਾ, ਅਤੇ ਵਧੀਆ ਅੱਗੇ ਅੱਜ ਦੇ ਦਿਨ ਦੇ ਵਿੱਚ। ਅੱਜ ਦਿਨ ਮੰਗਲਵਾਰ ਦਾ, ਮੰਗਲਵਾਰ ਦਾ ਦਿਨ ਤੁਹਾਡੇ ਲਈ ਮੰਗਲਮਈ ਰਹੇ। ਪ੍ਰੋਗਰਾਮ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਰੱਬ ਦੇ ਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ। ਅੱਗੇ ਮਿਲਾਂਗੇ ਹੋਰ ਵੀ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 ਹੈ।
1: ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ। ਅਤੇ ਅੱਜ ਦੇ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ, ਅੱਜ ਦੇ ਦਿਨ ਦੀਆਂ ਮੁਬਾਰਕਾਂ, ਕਿਉਂਕਿ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਸੋ ਸਾਰੀਆਂ ਸੁਣ ਰਹੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਉਹ ਅੱਜ ਦੇ ਦਿਨ ਸੋਹਣੇ ਸੋਹਣੇ ਜਿਹੇ ਵਿਚਾਰ ਲੈ ਕੇ, ਮਨ ਦੇ ਵਿੱਚ ਸਰਬੱਤ ਦੇ ਭਲੇ ਦਾ ਖਿਆਲ ਲੈ ਕੇ ਅੱਗੇ ਵੱਧਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ 'ਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ, ਇਸ ਹਿੱਸੇ ਦੇ ਵਿੱਚ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤ ਮਾਰਾਂਗੇ, ਅਤੇ ਹੌਲੀ ਹੌਲੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿਨ ਦੇ ਵਿੱਚ ਅੱਗੇ ਵਿਚਰਦੇ ਹਾਂ। 8 ਵਜੇ ਆਪਾਂ ਲਾਫਟਰ ਥੈਰੇਪੀ 'ਚ ਮਿਲਾਂਗੇ। ਬੱਚਿਆਂ ਦੇ ਅੱਗੇ ਬੇਨਤੀ ਕਿ ਤੁਸੀਂ ਛੁੱਟੀਆਂ ਨੇ ਅਤੇ ਛੁੱਟੀਆਂ ਦੇ ਵਿੱਚ ਵੀ ਆਪਣਾ ਨੇਮ ਤੜਕੇ ਸਵੇਰੇ ਉੱਠਣ ਦਾ ਬਰਕਰਾਰ ਰੱਖਿਓ, ਅਤੇ ਹੱਸਣ ਹਸਾਉਣ ਦਾ ਨੇਮ ਬਰਕਰਾਰ ਰੱਖਿਓ, ਅਤੇ ਜੇਕਰ ਨਾ ਵੀ ਉੱਠਿਆ ਜਾਵੇ ਤਾਂ ਫਿਰ ਅਗਲੇ ਹਿੱਸੇ ਦੇ ਵਿੱਚ ਆ ਕੇ ਜ਼ਰੂਰ ਸਾਂਝ ਪਾ ਲਿਆ ਕਰੋ, ਇਹ ਨੇਮ ਨਾ ਟੁੱਟਣ ਦਿਓ। ਤੁਹਾਡੇ ਕੋਲ ਕੋਈ ਜਾਣਕਾਰੀ ਕਿਸੇ ਕਿਸਮ ਦੀ ਕੋਈ ਟ੍ਰੈਫਿਕ ਦੇ ਬਾਰੇ, ਤਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰਨ ਦੇ ਲਈ 044-1677-1674 ਦੇ ਉੱਤੇ ਵਟਸਐਪ ਕਰ ਸਕਦੇ ਹੋ, ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਅਤੇ ਆਓ ਆਪਾਂ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਮੈਲਬਨ ਦੇ ਵਿੱਚ ਥੋੜ੍ਹੀ ਗਿਲਵੱਤ ਜੀ, ਰਾਤ ਦੇ ਸਮੇਂ ਤੋਂ ਹੀ ਮੀਂਹ ਚੱਲ ਰਿਹਾ, ਅਤੇ ਅੱਜ ਵੀ ਮੀਂਹ ਰਹਿਣ ਦੇ ਆਸਾਰ ਨੇ। 90% ਚਾਂਸ ਨੇ 1-5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ ਦੁਪਹਿਰੇ, ਅਤੇ ਸ਼ਾਮ ਦੇ ਸਮੇਂ ਹੋਰ ਵੀ ਚਾਂਸ ਕੁਛ ਵਧੇਰੇ ਨੇ, ਪਰ ਪਹਿਲਾਂ ਹੀ ਸਵੇਰੇ ਸਵੇਰੇ ਹੀ ਪੈ ਰਿਹਾ ਵੀ ਨੌਰਥ ਵੈਸਟ ਵਾਲੇ ਪਾਸੇ, ਅਤੇ ਬਾਕੀ ਤੁਹਾਨੂੰ ਆਪਣੇ ਆਪਣੇ ਇਲਾਕੇ ਦਾ ਬਿਹਤਰ ਪਤਾ ਹੋਊਗਾ। ਨੌਰਥ ਵਾਲੇ ਪਾਸੇ 15-25 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ 17 ਤੱਕ ਜਾ ਰਿਹਾ ਵਾ, ਅੱਜ ਸਵੇਰੇ 14 ਦੇ ਆਸ ਪਾਸ ਇਸ ਟਾਈਮ। ਸਿਡਨੀ ਵੱਲ ਨੂੰ ਚੱਲੀਏ ਤਾਂ ਅੱਜ 20 ਤਾਪਮਾਨ ਹੈ, ਅੱਜ ਧੁੱਪ ਅਤੇ ਬੱਦਲਵਾਈ ਦਾ ਮਿਕਸ ਜਿਹਾ ਰਹੂਗਾ, 12 ਦੇ ਆਸ ਪਾਸ ਤਾਪਮਾਨ ਹੈ। ਸੋ ਸੋਹਣਾ ਦਿਨ ਸਿਆਲਾਂ ਦੇ ਹਿਸਾਬ ਦੇ ਨਾਲ, ਅਤੇ ਆਪਾਂ ਵੱਧਦੇ ਹਾਂ ਬ੍ਰਿਸਬੇਨ ਨਾਲ। ਬ੍ਰਿਸਬੇਨ ਦੇ ਵਿੱਚ ਵੀ ਅੱਜ ਸੋਹਣੀ ਧੁੱਪ ਲੱਗੂਗੀ, ਉਸ ਤੋਂ ਬਾਅਦ ਫਿਰ ਮੀਂਹ ਦੇ ਵੀ ਚਾਂਸ ਅੱਜ ਬਣੇ ਰਹਿਣਗੇ, ਖਾਸ ਤੌਰ ਦੇ ਉੱਤੇ ਵੈਸਟ ਵਾਲੇ ਪਾਸੇ। ਸ਼ਾਮ ਦੇ ਸਮੇਂ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਪਰਥ ਸਵੇਰੇ ਸਵੇਰੇ ਦਾ ਸਮਾਂ, ਅਤੇ ਤਾਪਮਾਨ ਇਸ ਟਾਈਮ 14-15 ਮਹਿਸੂਸ, ਤੁਸੀਂ 9 ਵਰਗਾ ਕਰ ਰਹੇ ਹੋ। 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅੱਜ ਸੋਹਣੀ ਧੁੱਪ ਅਤੇ ਉਸ ਤੋਂ ਬਾਅਦ ਫਿਰ ਤੇਜ਼ ਹਨੇਰੀਆਂ ਅਤੇ ਨਾਲ ਮੀਂਹ ਦੇ ਚਾਂਸ ਨੇ। ਵੈਸਟ ਵਾਲੇ ਪਾਸੇ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹੈ ਹਵਾਵਾਂ ਦੀ। ਸੋ ਸਵੇਰੇ ਸਵੇਰੇ ਦੇ ਸਮੇਂ ਥੰਡਰ ਸਟੋਰਮ ਦੇ ਚਾਂਸ ਨੇ, ਅਤੇ ਉਸ ਤੋਂ ਬਾਅਦ ਫਿਰ ਮੀਂਹ ਵੀ ਨਾਲ ਆ ਰਲੂਗਾ। 90% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ। ਐਡੀਲੇਡ ਵੱਲ ਨੂੰ ਚੱਲਦੇ ਹਾਂ, ਅਤੇ ਐਡੀਲੇਡ ਦੇ ਵਿੱਚ ਇਸ ਟਾਈਮ 13 ਦੇ ਆਸ ਪਾਸ ਹੈ ਤਾਪਮਾਨ, 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਤੇਜ਼ ਹਨੇਰੀਆਂ ਕਈ ਇਲਾਕਿਆਂ ਦੇ ਵਿੱਚ ਸਮੱਸਿਆ ਪੈਦਾ ਕਰ ਸਕਦੀਆਂ ਨੇ। 60% ਚਾਂਸ ਨੇ ਇੱਥੇ ਵੀ ਮੀਂਹ ਪੈਣ ਦੇ, ਪਰ ਉਸ ਤੋਂ ਪਹਿਲਾਂ ਧੁੱਪ ਦਾ ਵੀ ਆਨੰਦ ਮਾਨਣ ਨੂੰ ਮਿਲ ਜੂਗਾ। ਇੱਧਰ ਹਬਾਟ ਦੇ ਵਿੱਚ ਧੁੱਪ ਦਾ ਕੋਈ ਨਾਮੋ ਨਿਸ਼ਾਨ ਨਹੀਂ, ਅੱਜ ਮੀਂਹ ਅਤੇ ਸਾਰਾ ਦਿਨ ਮੀਂਹ ਲੱਗ ਰਿਹਾ, ਅਤੇ ਜਾਂ ਫਿਰ ਬੱਦਲਵਾਈ। ਅੱਜ 1-5 ਮਿਲੀਮੀਟਰ ਤੱਕ ਮੀਂਹ ਪੈ ਸਕਦਾ, 80% ਚਾਂਸ ਨੇ ਇਸ ਟਾਈਮ ਮੌਜੂਦਾ। 10 ਦੇ ਆਸ ਪਾਸ ਤਾਪਮਾਨ ਹੈ। ਕੈਨਬਰਾ ਦੇ ਵਿੱਚ ਵੀ ਮੀਂਹ ਓ ਮੀਂਹ ਆ, ਠੰਡ ਸਭ ਤੋਂ ਵਧੇਰੇ ਕੈਨਬਰਾ 'ਚ ਹੀ ਅੱਜ ਇਸ ਟਾਈਮ ਮੌਜੂਦਾ। 3-3.5 ਦੇ ਆਸ ਪਾਸ ਤਾਪਮਾਨ ਹੈ ਮਹਿਸੂਸ, ਤੁਸੀਂ 2 ਕਰ ਰਹੇ ਹੋ, ਅਤੇ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। 90% ਚਾਂਸ ਨੇ 5-10 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ। ਸਵੇਰੇ ਸਵੇਰੇ ਦੇ ਸਮੇਂ ਧੁੰਦ, ਅਤੇ ਸਵੇਰੇ ਸਵੇਰੇ ਦੇ ਸਮੇਂ ਮੀਂਹ। ਸੋ ਸਾਰੇ ਦੇ ਸਾਰੇ ਚਾਂਸ ਬਣੇ ਨੇ, ਅਤੇ ਗਰਮੀ ਵੇਖਣੀ ਤਾਂ ਫਿਰ ਡਾਰਵਿਨ ਦੇ ਵਿੱਚ, ਪਰ ਅੱਜ ਥੋੜ੍ਹਾ ਜਿਹਾ ਮੌਸਮ ਅਲੱਗ ਹੈ। ਤਾਪਮਾਨ ਅੱਜ 30 ਤੱਕ ਜਾਂਦਾ ਨਜ਼ਰ ਆ ਰਿਹਾ, ਪਰ ਅੱਜ ਮੀਂਹ ਦੇ ਵੀ ਚਾਂਸ ਨਾਲ ਦੀ ਨਾਲ ਬਣੇ ਨੇ। ਸੋ ਅੱਜ ਡਾਰਵਿਨ ਦਾ ਮਾਹੌਲ ਚਾਲ ਵੀ ਥੋੜ੍ਹਾ ਜਿਹਾ ਅਲੱਗ ਬਾਕੀ ਦਿਨਾਂ ਦੇ ਨਾਲੋਂ। ਸੋ ਇਹ ਸੀ ਸਾਡੇ ਕੋਲ ਮੌਸਮ ਦੀ ਜਾਣਕਾਰੀ, ਜਿੱਥੇ ਵੀ ਕਿਤੇ ਮਾਣੋ ਇਸ ਸੋਹਣੇ ਮੌਸਮ ਦਾ ਆਨੰਦ। ਅਤੇ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ, ਹਾਂਜੀ ਮੈਲਬਨ ਦੇ ਵਿੱਚ ਵੇਖਦੇ ਹਾਂ ਟ੍ਰੈਫਿਕ ਕਿਵੇਂ ਦੀ ਹੈ। ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾ ਦਿਓ, ਅਤੇ ਟ੍ਰੈਫਿਕ ਦੇ ਵਿੱਚ ਉਹ ਗੱਡੀ ਚਲਾ ਰਹੇ ਹੋ ਤਾਂ ਜ਼ਰੂਰ ਆਪਣਾ ਅਤੇ ਬਾਕੀਆਂ ਦਾ ਖਿਆਲ ਰੱਖਿਓ, ਪੇਸ਼ੈਂਸ ਬਣਾਈ ਰੱਖਿਓ। ਕੋਈ ਕਿਸੇ ਕਿਸਮ ਦੀ ਕੋਈ ਆਸ ਪਾਸ ਕੋਈ ਖਬਰ ਸੁਰਤ ਤੁਸੀਂ ਵੀ ਕਰੋੜ ਤੱਕ ਪਹੁੰਚਾਉਣੀ ਆ, ਅਤੇ 13-11-70 ਦੇ ਉੱਤੇ ਕਾਲ ਕਰ ਲਿਓ। ਐਮਰਜੈਂਸੀ ਕੋਈ ਹੋ ਗਈ ਆ ਤਾਂ ਫਿਰ ਹੀ 000 ਦੇ ਉੱਤੇ ਕਾਲ ਕਰਿਓ, ਅਤੇ ਨਹੀਂ ਤਾਂ ਫਿਰ ਸਾਡੇ ਤੱਕ ਤੁਸੀਂ ਮੈਸੇਜ ਭੇਜ ਸਕਦੇ ਹੋ 044-1677-1674 ਦੇ ਉੱਤੇ। ਇੱਕ ਸਵੇਰੇ ਸਵੇਰੇ ਦੇ ਸਮੇਂ ਐਕਸੀਡੈਂਟ ਹੋਇਆ ਸੀ ਕੀਲਰ ਰੀਸ ਦੇ ਵਿੱਚ, MAT ਰਿੰਗ ਰੋਡ ਦੇ ਉੱਤੇ ਇਸ ਹੋਈ ਐਕਸੀਡੈਂਟ, ਮੀਂਹ ਦੇ ਵਿੱਚ ਹੋਇਆ ਇਹ ਐਕਸੀਡੈਂਟ, ਅਤੇ ਇਸ ਵਜ੍ਹਾ ਦੇ ਕਰਕੇ ਆਸ ਪਾਸ ਦੇ ਇਲਾਕੇ ਪ੍ਰਭਾਵਿਤ। ਵੈਸੇ ਘੰਟਾ ਕੁ ਪਹਿਲਾਂ ਦਾ ਇਹ ਐਕਸੀਡੈਂਟ ਹੈ, ਹੁਣ ਸਾਰੀਆਂ ਲੇਨਾਂ ਵਾਪਸ ਖੋਲ੍ਹ ਦਿੱਤੀਆਂ ਨੇ, ਪਰ ਫਿਰ ਵੀ ਕਹਿੰਦੇ ਕੰਜੈਸ਼ਨ ਚੱਲ ਰਹੀ ਆ, ਜੋ ਹੁਣੇ ਹਾਲ ਹੀ ਦੇ ਵਿੱਚ ਆ ਰਹੀ ਅਪਡੇਟ ਆ, ਟ੍ਰੈਫਿਕ ਕਾਫੀ ਜ਼ਿਆਦਾ ਕੰਜੈਸ਼ਨ ਜਿਹੜੀ ਆ ਹਿਊਮ ਫਰੀਵੇ ਦੇ ਉੱਤੇ 30 ਮਿੰਟ ਦੀ ਸ਼ੋਅ ਹੋ ਰਹੀ ਹੈ। ਸੋ ਵਧੇਰੇ ਸਮਾਂ ਭਾਈ ਲੈ ਕੇ ਚੱਲਿਓ, ਜੇਕਰ ਘਰੋਂ ਨਿਕਲ ਰਹੇ ਹੋ ਤਾਂ ਇੱਕ ਵਾਰੀ ਪਹਿਲਾਂ ਜ਼ਰੂਰ ਵੇਖ ਲਿਓ। MIT ਰਿੰਗ ਰੋਡ ਇੱਕ ਆਲਡਰ ਫਰੀਵੇ ਦੇ ਲਾਗੇ ਇਸ ਟਾਈਮ ਦੇ ਉੱਤੇ ਹੋਇਆ ਐਕਸੀਡੈਂਟ ਕਾਫੀ ਪ੍ਰਭਾਵਿਤ ਕਰ ਰਿਹਾ ਵਾ। ਸੋ ਇਸ ਵਜ੍ਹਾ ਦੇ ਕਰਕੇ ਕਈ ਥਾਵਾਂ ਦੇ ਉੱਤੇ ਸਪੀਡ ਵੀ ਤੁਹਾਨੂੰ ਘੱਟ ਮਿਲੂਗੀ, 40 ਦੀ ਸਪੀਡ ਮਿਲੂਗੀ, ਅਤੇ ਵੈਸੇ ਵੀ ਸਪੀਡ ਘੱਟ ਹੀ ਰੱਖਿਓ ਕਿਉਂਕਿ ਮੀਂਹ ਆ, ਗਿੱਲਵਾਤ ਆ, ਗੱਡੀ ਵੈਸੇ ਵੀ ਤਿਲਕਦੀ ਜ਼ਿਆਦਾ। ਅਤੇ ਵੈਸੇ ਵੀ ਜੇਕਰ ਪੁਲਿਸ ਤੁਹਾਡੀ ਗੱਡੀ ਘੇਰਦੀ ਆ, ਤੁਹਾਡੇ ਟਾਇਰਾਂ ਦੀਆਂ ਗੁੱਟੀਆਂ ਘਸੀਆਂ, ਤਾਂ ਉਹਦਾ ਵੀ ਫਾਈਨ ਹੁੰਦਾ ਜੇ ਤੁਸੀਂ ਆਪਣਾ ਇਹਨਾਂ ਮੌਸਮਾਂ ਦੇ ਵਿੱਚ ਜ਼ਰੂਰ ਖਿਆਲ ਰੱਖਿਆ ਕਰੋ। ਟਾਇਰ ਘਸੇ ਨੇ ਤਾਂ ਜ਼ਰੂਰ ਪਵਾ ਲਿਓ, ਅਤੇ ਜੇਕਰ ਤੁਸੀਂ ਕੋਈ ਸਪੈਸ਼ਲ ਡੀਲ ਲੈਣੀ ਆ ਤਾਂ ਫਿਰ ਟਾਇਰ ਫੋਰਸ ਵਾਲਿਆਂ ਦੇ ਕੋਲੋਂ ਤੁਸੀਂ ਰੇਡੀਓ ਹਾਂਜੀ ਦਾ ਕਹਿ ਕੇ ਅਤੇ ਸਪੈਸ਼ਲ ਔਫਰ ਤੁਸੀਂ ਲੈ ਸਕਦੇ ਹੋ, ਗਿੱਲਵਾਤ ਔਫਰ ਕਹਿ ਲਓ ਤੁਸੀਂ। ਧੰਨਵਾਦ, ਮਿਹਰਬਾਨੀ। ਅਤੇ ਇੱਧਰ ਬੋਕਸ ਹਿੱਲ ਨੌਰਥ ਦੇ ਇਲਾਕੇ ਦੇ ਵਿੱਚ ਵੀ ਐਕਸੀਡੈਂਟ ਹੋਇਆ ਇਸ ਨੂੰ ਫਰੀਵੇ ਦੇ ਉੱਤੇ, ਅਤੇ ਮਿਡਲ ਲੇਨ ਜਿਹੜੀ ਆ ਉਹ ਬਲੋਕ ਦੱਸੀ ਜਾ ਰਹੀ ਆ, ਅਤੇ ਇਸ ਵਜ੍ਹਾ ਦੇ ਕਰਕੇ ਟ੍ਰੈਮ ਰੋਡ ਵੀ ਪ੍ਰਭਾਵਿਤ ਆ। ਸੋ ਜ਼ਰੂਰ ਏਸੀ ਦਾ ਖਿਆਲ ਰੱਖੋ ਕਿ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਸੋ ਫਿਲਹਾਲ ਇਹ ਸਾਡੇ ਕੋਲ ਕੁਛ ਇੱਕ ਜਾਣਕਾਰੀਆਂ ਸੀ। ਇੱਕ ਜਾਣਕਾਰੀ ਜਿਹੜੀ ਆ ਉਹ ਫਾਇਰ ਡਿਪਾਰਟਮੈਂਟ ਦੇ ਵੱਲੋਂ ਸੀਗਾ, ਬੈਲ ਸਟਰੀਟ ਦੇ ਕੋਬਰ ਦੇ ਇਲਾਕੇ, ਕੋਬਰਗ ਦੇ ਇਲਾਕੇ ਦੇ ਵਿੱਚੋਂ। ਸੋ ਇੱਥੇ ਦੋ ਲੇਨਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਨੇ, ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਬੈਲ ਸਟਰੀਟ ਕੋਬਰਗ ਦਾ ਇਲਾਕਾ ਨਿਕਲਸਨ ਸਟਰੀਟ ਦੇ ਲਾਗੇ ਇਹ ਗਾਰਬੇਜ ਵਾਲੇ ਜਿਹੜੇ ਟਰੱਕ ਨੂੰ ਅੱਗ ਲੱਗੀ, ਉਸ ਵਜ੍ਹਾ ਦੇ ਕਰਕੇ ਇੱਥੇ ਸਮੱਸਿਆ ਦੱਸੀ ਜਾ ਰਹੀ ਹੈ ਸਵੇਰ ਦੇ ਸਮੇਂ। ਅਤੇ ਇੱਧਰ ਜੇ ਆਪਾਂ ਸਿਡਨੀ ਵਾਲੇ ਪਾਸੇ ਨੂੰ ਚੱਲੀਏ, ਅਤੇ ਸਿਡਨੀ ਦੇ ਵਿੱਚ ਬੇਕਨ ਹਿੱਲ ਰਿੰਗਾ ਰੋਡ ਦੇ ਉੱਤੇ ਜਿੱਦਾਂ ਹੀ ਤੁਸੀਂ ਲੰਘਦੇ ਹੋ ਅਰਲ ਰੋਡ ਨੂੰ, ਅਰਲ ਸਟਰੀਟ ਨੂੰ, ਅਤੇ ਇੱਥੇ ਪਾਣੀ ਵਾਲੀ ਪਾਈਪ ਬਸਟ ਹੋਈ ਹੈ, ਜਿਹਦੀ ਵਜ੍ਹਾ ਦੇ ਕਰਕੇ ਸਮੱਸਿਆ ਟ੍ਰੈਫਿਕ ਦੇ ਵਿੱਚ ਆ ਰਹੀ ਹੈ। ਅਤੇ ਸਪੀਡ ਤੁਹਾਨੂੰ ਘਟਾ ਕੇ ਰੱਖਣ ਦੇ ਲਈ ਕਿਹਾ ਗਿਆ ਵਾ, ਏਸੀ ਦਾ ਖਿਆਲ ਜ਼ਰੂਰ ਕਰਿਓ। ਅਤੇ ਬਾਕੀ ਠੀਕ ਲੱਗ ਰਿਹਾ, ਕੋਈ ਹੋਰ ਰਿਪੋਰਟਿੰਗ ਤਾਂ ਖਾਸ ਨਹੀਂ, ਪਰ ਹਾਂ ਟ੍ਰੈਫਿਕ ਜ਼ਰੂਰ ਹੈ। ਸਵੇਰੇ ਸਵੇਰੇ ਦੇ ਸਮੇਂ ਆਪਣਾ ਅਤੇ ਬਾਕੀਆਂ ਦਾ ਖਿਆਲ ਕਰਦੇ ਹਾਂ, ਜ਼ਰੂਰ ਅੱਗੇ ਵਧਿਓ। ਅਤੇ ਬੇਨਤੀ ਉਹੀ ਕਿ ਪੇਸ਼ੈਂਸ ਬਣਾਈ ਰੱਖਿਓ, ਕਾਹਲੀ ਬਹੁਤੀ ਨਾ ਕਰਿਓ। ਸਿਆਣੇ ਕਹਿੰਦੇ ਨੇ ਕਿ ਕਾਹਲੀ ਅੱਗੇ ਟੋਏ ਅਤੇ ਕਾਹਲੀ ਕਿੱਥੋਂ ਹੋਏ। ਇੱਕ ਵਾਰੀ ਫਿਰ ਤੋਂ ਦੱਸ ਦੇ ਕਿ ਅੱਜ ਦੇ ਦਿਨ 6ਵੇਂ ਗੁਰੂ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ। ਅਤੇ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਅੱਗੇ ਚੱਲ ਕੇ ਇਸੇ ਵਿਸ਼ੇ ਦੇ ਉੱਤੇ ਹੋਰ ਵਧੇਰੇ ਅੱਜ ਆਪਾਂ ਸਾਂਝ ਪਾਵਾਂਗੇ, ਪਰ ਫਿਰ ਹਾਲ ਤੁਹਾਡੇ ਮੈਸੇਜ, ਉਸ ਤੋਂ ਬਾਅਦ ਫਿਰ ਆਪਾਂ ਟ੍ਰੈਫਿਕ ਵੱਲ ਨੂੰ ਵਧਾਂਗੇ। ਅਤੇ ਧੰਨਵਾਦ ਤੁਹਾਡਾ ਜੀ, ਟ੍ਰੈਫਿਕ ਦੀ ਅਪਡੇਟ, ਤੁਹਾਡਾ ਨਾਂ ਤਾਂ ਨਹੀਂ ਆਇਆ ਪਰ ਤੁਹਾਡੇ ਵੱਲੋਂ ਟ੍ਰੈਫਿਕ ਦੀ ਅਪਡੇਟ ਆ ਗਈ, ਧੰਨਵਾਦ। ਕਹਿੰਦੇ ਕਿ MIT ਦੇ ਉੱਤੇ ਕਾਫੀ ਜ਼ਿਆਦਾ ਟ੍ਰੈਫਿਕ ਆ, ਸੋ ਰੱਖਿਓ ਭਾਈ ਆਪਣਾ ਖਿਆਲ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਯੈਸਟਰਡੇ ਡਿਨਰ ਵਾਜ਼ ਹਰੀ ਮੂੰਗ ਦਾਲ ਵਿਦ ਆਟਾ ਮਿਕਸ ਮੱਕੀ ਰੋਟੀ ਵਿਦ ਸਲਾਦ। ਧੰਨਵਾਦ ਭੈਣ ਜੀ, ਬਹੁਤ ਸ਼ੁਕਰੀਆ ਤੁਹਾਡਾ। ਅਤੇ ਸੋਹਣਾ ਆਈਡੀਆ ਇਹ ਆ ਵੀ ਆਟੇ ਦੇ ਨਾਲ ਤੁਸੀਂ ਮੱਕੀ ਮਿਕਸ ਕਰ ਲੈਂਦੇ ਹੋ, ਅਤੇ ਸਿਆਲ ਦੇ ਦਿਨਾਂ ਦੇ ਵਿੱਚ ਭਾਈ ਤੁਸੀਂ ਬਾਜਰੇ ਦੀ ਰੋਟੀ, ਮੱਕੀ ਦੀ ਰੋਟੀ, ਇਹ ਸਭ ਤੁਸੀਂ ਜ਼ਰੂਰ ਖੁਰਾਕ ਦਾ ਹਿੱਸਾ ਬਣਾ ਲਓ। ਵਿੱਚ ਵਿੱਚ ਕਣਕ ਦੀ ਰੋਟੀ ਨੂੰ ਬਦਲ ਲਿਆ ਕਰੋ, ਅਤੇ ਉਹਦੇ ਨਾਲ ਵੀ ਥੋੜ੍ਹੀ ਜਿਹੀ ਢਿੱਡ ਨੂੰ ਸਾਹ ਮਿਲਦਾ, ਕੁਛ ਵੱਖਰਾ ਖਾਣ ਨੂੰ ਮਿਲਦਾ। ਅਤੇ ਹਰਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬੈਰ ਰਿਆਸ ਅਤੇ ਬੈਰਕ ਅਤੇ ਪਾਣੀਆਂ ਤੋਂ, ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਬਣਾਈ ਰੱਖੇ। ਧੰਨਵਾਦ ਜੀ, ਮਿਹਰਬਾਨੀ। ਅਤੇ ਨੂਰ ਜੀ ਅਪਡੇਟ ਭੇਜਦੇ ਨੇ ਕਿ MIT ਦੇ ਉੱਤੇ ਟ੍ਰੈਫਿਕ ਆ ਜੀ, ਬਹੁਤ ਮਿਹਰਬਾਨੀ ਜੀ। ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਭ ਪਰਿਵਾਰ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਅਤੇ ਮਨਸਾ ਵੈਡੀਲੇਟ ਤੋਂ ਸ਼ੁਕਰਾਨਾ ਕਰਦੇ ਨੇ ਵਾਹਿਗੁਰੂ ਦਾ ਕਿ ਅੱਜ ਦਾ ਦਿਨ ਸਾਰਿਆਂ ਦੇ ਲਈ ਸੁੱਖ ਸੁਖਾਨਾ ਚੜ੍ਹਿਆ, ਅਤੇ ਅਰਦਾਸ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਾਰੇ ਪਰਿਵਾਰ ਦੇ ਲਈ ਸਮਾਈਲ ਦੇ ਨਾਲ ਅਰਦਾਸਾਂ ਕਰਦੇ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਚੜ੍ਹਦੀ ਕਲਾ ਦੇ ਵਿੱਚ ਰਹੋ, ਕਹਿੰਦੇ ਕਿ ਮਾੜਾ ਬੀਜ ਕੇ ਜਦ ਵੱਢਣ ਦੀ ਵਾਰੀ ਆਉਂਦੀ ਆ ਤਾਂ ਬੰਦਾ ਭੁੱਲ ਜਾਂਦਾ ਕਿ ਮੇਰੇ ਹੀ ਕਰਮਾਂ ਦਾ ਫਲ ਹੈ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਸੁਣਨ ਵਾਲਿਆਂ ਨੂੰ, ਵਾਹਿਗੁਰੂ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀ ਮਿਹਨਤ ਨੂੰ ਫੁੱਲ ਫਲ ਲਾਉਣਾ, ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਅੰਮ੍ਰਿਤ ਜੀ ਬਹੁਤ ਸੋਹਣਾ ਪਿਆਰਾ ਮੈਸੇਜ ਇੱਕ ਵਾਰੀ ਫਿਰ ਤੋਂ। ਜਸਵਾਲ ਸਾਹਿਬ ਕਹਿੰਦੇ ਨੇ ਕਿ ਕਦੇ ਵੀ ਨੌਕਰੀ ਨੂੰ ਆਪਣੀ ਜ਼ਿੰਦਗੀ ਚਰਾਉਣ ਨਾ ਦੇਵੋ, ਕੰਮ ਦੀ ਜਗ੍ਹਾ ਦੇ ਉੱਤੇ ਤੁਸੀਂ 100% ਬਦਲੇ ਜਾ ਸਕਦੇ ਹੋ, ਪਰ ਘਰ ਵਿੱਚ ਤੁਸੀਂ 100% ਲੋੜੀਂਦੇ ਹੋ, ਇਹ ਗੱਲ ਹਮੇਸ਼ਾ ਯਾਦ ਰੱਖੋ। ਅਤੇ ਬੜੀ ਪਤੇ ਦੀ ਗੱਲ ਜੀ, ਬਹੁਤ ਕਮਾਲ ਦਾ ਮੈਸੇਜ, ਅਤੇ ਆਸ ਕਰਦੇ ਹਾਂ ਕਿ ਸਾਰੇ ਜ਼ਰੂਰ ਗੌਰ ਫਰਮਾਉਣਗੇ ਇਸ ਮੈਸੇਜ ਦੇ ਉੱਤੇ ਕਿ ਘਰ ਦੇ ਵਿੱਚ ਤੁਹਾਡੀ ਰਿਪਲੇਸਮੈਂਟ ਨਹੀਂ ਹੋ ਸਕਦੀ ਕੰਮ ਦੇ ਉੱਤੇ, ਤਾਂ ਅੱਜ ਤੁਸੀਂ ਨਾ ਆਓ ਕੱਲ੍ਹ ਨੂੰ ਕੋਈ ਹੋਰ ਆ ਜਾਣਾ। ਗੁਰਨਿਸ਼ਾਨ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਅਤੇ ਅੱਜ ਦਾ ਸ਼ਬਦ ਕੀਰਤਨ ਇਹਨਾਂ ਨੂੰ ਬਹੁਤ ਸੋਹਣਾ ਲੱਗਾ, ਬਹੁਤ ਮਿਹਰਬਾਨੀ ਜੀ। ਇੱਧਰ ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਨਾਲ ਭੇਜਦੇ ਨੇ ਸਾਨੂੰ ਕਹਾਣੀ, ਬਹੁਤ ਮਿਹਰਬਾਨੀ। ਗੁਰਸੇਵਕ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਵਿਨੀਪੈਗ ਤੋਂ, ਕਾਫੀ ਦਿਨ ਬਾਅਦ ਜੀ ਵਿਨੀਪੈਗ, ਠੀਕ ਠਾਕ ਆ, ਓਕੇ ਹੋ ਸਭ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਅੱਜ ਦਾ ਦਿਨ ਕਹਿੰਦੇ ਖੁਸ਼ੀਆਂ ਭਰਿਆ ਹੋਵੇ। ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਜਿਸਕੇ ਮਨ ਮੇਂ ਕਿਸੀ ਕਾ ਭਲਾ ਕਰਨੇ ਕਾ ਭਾਵ ਹੈ, ਈਸ਼ਵਰ ਉਸਕੇ ਜੀਵਨ ਮੇਂ ਕਿਸੀ ਚੀਜ਼ ਕੀ ਕਮੀ ਨਹੀਂ ਆਉਣੇ ਦੇਤਾ। ਸ਼ੁਭ ਪ੍ਰਭਾਤ, ਧੰਨਵਾਦ ਭੈਣ ਜੀ, ਮਿਹਰਬਾਨੀ। ਅਤੇ ਪਰਥ ਤੋਂ ਬੈਠੇ ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਕਿ ਆਪ ਸਭ ਨੂੰ ਰੱਬ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਅਤੇ ਹੱਸਦੇ ਵਸਦੇ ਰਹੋ। ਬਹੁਤ ਮਿਹਰਬਾਨੀ ਜੀ। ਸ਼ਿਵਾਨੀ ਗਰਗ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਾਂਜੀ, ਦੇ ਸਾਰੇ ਪਰਿਵਾਰ ਦੇ ਲਈ, ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਅੰਬਰ, ਗੁਰਬਾਜ ਅਤੇ ਤਾਜ ਵੀ ਰਾਸ ਕਰਦੇ ਹਾਂ ਜੀ, ਛੁੱਟੀਆਂ ਦਾ ਆਨੰਦ ਮਾਣ ਰਹੇ ਹੋਣਗੇ ਬੱਚੇ। ਗੁਰੂ ਅਤੇ ਸੁੱਖ ਸਰਾਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਐਡੀਲੇਟ ਤੋਂ, ਅਤੇ ਗੁਰਿੰਦਰ ਜੀ ਦੇਸੀ ਮਹੀਨੇ ਦੀ ਸਾਂਝ ਪਾਉਂਦੇ ਨੇ, ਅੱਜ ਕਹਿੰਦੇ ਨੇ 16 ਤਰੀਕ ਹੋ ਗਈ ਹਾੜ ਦੇ ਮਹੀਨੇ ਦੀ, ਅਤੇ ਪ੍ਰਕਾਸ਼ ਪੁਰਬ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਬਹੁਤ ਮਿਹਰਬਾਨੀ ਤੁਹਾਡੀ ਸਾਨੂੰ ਸਾਹਿਬ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਧੁਨਾ ਜੂਲਰ ਮੋਗੇ ਵਾਲੇ। ਪਿੰਦਾ ਧਾਮੀ ਜੀ, ਜਤਿੰਦਰ ਕੌਰ ਜੀ, ਰਾਜਵੰਤ ਸਿੰਘ ਜੀ, ਗੁਰਜਨ ਸਿੰਘ ਸਿੱਧੂ ਜੀ, ਗੁਰਦੀਪ ਦਿਓਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਗੁੱਡ ਮਾਰਨਿੰਗ ਦੀਆਂ ਸਾਂਝਾਂ ਸਾਡੇ ਵੱਲੋਂ ਵੀ। ਸੰਦੀਪ ਸਿੰਘ ਰੱਖੜਾ ਜੀ ਵੀ ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ, ਅਤੇ ਜਿਉਂਦੇ ਵਾਸਤੇ ਰਹੋ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਅਮਨ ਸੋਤਾ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਨਾਲ, ਓਕੇ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਹੁਣ ਵਾਪਸੀ ਕਰਦੇ ਹਾਂ, ਅਤੇ ਵਾਪਸੀ ਦੇ ਉੱਤੇ ਆ ਕੇ ਅਤੇ ਆਪਾਂ ਅੱਜ ਦੀ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674, ਇੱਕ ਨਿੱਕੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਕਹਾਣੀ, ਅਤੇ 8 ਵਜੇ ਮਿਲਾਂਗੇ ਲਾਫਟ ਅਤੇ ਵਿੱਚ।
1: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tyrefors.com.au।

0: ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
0: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ, ਸ਼ੁਕਰਾਨਾ ਅਤੇ ਚਿਹਰੇ 'ਤੇ ਹੋਵੇਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ, ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਆਓ ਵੱਧਦੇ ਹਾਂ ਅੱਗੇ ਅੱਜ ਦੀ ਕਹਾਣੀ ਵੱਲ। ਰਾਤ ਦਾ ਘੁੱਪ ਹਨੇਰਾ ਅਤੇ ਐਰੀਜ਼ੋਨਾ ਦੇ ਰੇਗਿਸਤਾਨ, ਇੱਕ ਰੇਲ ਗੱਡੀ ਲੰਘ ਰਹੀ ਸੀ। ਅਚਾਨਕ ਰੇਲ ਗੱਡੀ ਨੂੰ ਰੁਕਣਾ ਪਿਆ। ਕਿਸੇ ਯਾਤਰੀ ਨੂੰ ਕੁਛ ਪਤਾ ਨਹੀਂ ਕੀ ਚੱਲ ਰਿਹਾ, ਪਰ ਅੱਗੇ ਦੋ ਬੰਦੂਕਾਂ ਵਾਲੇ ਆਦਮੀ ਜਿੱਦਾਂ ਹੀ ਟ੍ਰੇਨ ਰੁਕੀ ਗੱਡੀ ਦੇ ਵਿੱਚ ਵੜਦੇ ਨੇ। ਦੋਵਾਂ ਨੇ ਆ ਕੇ ਧਮਕੀ ਦਿੱਤੀ, ਜੇ ਗੱਡੀ ਨੂੰ ਅੱਗੇ ਤੋਰਿਆ ਤਾਂ ਅਸੀਂ ਗੋਲੀਆਂ ਮਾਰ ਦਿਆਂਗੇ। ਇਹ ਦੋ ਪੁਰਾਣੇ ਸਾਥੀ ਸੀ, ਦੋਵੇਂ ਡਾਕੂ। ਅਸਲ ਵਿੱਚ ਮਨਸਾ ਸੀ ਰੇਲ ਗੱਡੀ ਦੇ ਵਿੱਚ ਤਿਜੋਰੀ ਨੂੰ ਲੁੱਟਣਾ। ਇਸ ਸਮੇਂ ਜੋ ਗਾਰਡ ਤਿਜੋਰੀ ਦੇ ਲਾਗੇ ਬੈਠਾ ਸੀ ਉਹਨੂੰ ਵੀ ਕੁਛ ਪਤਾ ਨਹੀਂ ਕਿ ਕੀ ਚੱਲ ਰਿਹਾ। ਬਸ ਉਦੋਂ ਪਤਾ ਲੱਗਾ ਜਦੋਂ ਪਿੱਛੋਂ ਆ ਕੇ ਇੱਕ ਡਾਕੂ ਨੇ ਵੱਟ ਸਿਰ ਦੇ ਵਿੱਚ ਮਾਰਿਆ। ਉਹ ਬੇਹੋਸ਼ ਹੋ ਕੇ ਹੇਠਾਂ ਡਿੱਗਾ। ਤਿਜੋਰੀ ਦੇ ਉੱਤੇ ਬੰਬ ਲਾ ਕੇ ਤਿਜੋਰੀ ਖੋਲ੍ਹ ਲਈ ਗਈ। ਮੋਟਾ ਪੈਸਾ ਹੱਥ ਲੱਗਾ, ਸੋਨਾ ਹੱਥ ਲੱਗਾ, ਹੋਰ ਕਿਸੇ ਨੂੰ ਕੁਛ ਨਾ ਕਹਿੰਦੇ ਆ ਡਾਕੂ ਆਪਣੇ ਘੋੜੇ ਫੜੇ, ਸਮਾਨ ਲੱਦਿਆ ਅਤੇ ਚੱਲਦੇ ਬਣੇ। ਜਦੋਂ ਇਹ ਜਾ ਰਹੇ ਸੀ ਪਤਾ ਲੱਗਾ ਕਿ ਤੀਸਰਾ ਡਾਕੂ ਉਹ ਗੋਲੀ ਦਾ ਸ਼ਿਕਾਰ ਹੋ ਚੁੱਕਾ, ਹੁਣ ਬਚੇ ਨੇ ਦੋ। ਕੁਛ ਦੂਰ ਸਫ਼ਰ ਕਰਕੇ ਪਤਾ ਲੱਗਾ ਕਿ ਇੱਕ ਘੋੜਾ ਅਚਾਨਕ ਡਿੱਗ ਪਿਆ। ਦੋਵਾਂ ਡਾਕੂਆਂ ਦੇ ਵਿੱਚੋਂ ਇੱਕ ਘੋੜੇ ਦੀ ਲੱਤ ਟੁੱਟ ਚੁੱਕੀ ਸੀ, ਉਹ ਹੁਣ ਅੱਗੇ ਨਹੀਂ ਸੀ ਚੱਲ ਸਕਦਾ। ਫੈਸਲਾ ਕੀਤਾ ਗਿਆ ਇਹਨੂੰ ਤੜਫਣ ਦੀ ਬਜਾਏ, ਤੜਫਦਾ ਇੱਥੇ ਛੱਡਣ ਦੀ ਬਜਾਏ

ਇਹਨੂੰ ਗੋਲੀ ਮਾਰ ਦਿੱਤੀ ਜਾਵੇ। ਡਾਕੂਆਂ ਨੇ ਇੱਕ ਘੋੜੇ ਨੂੰ ਗੋਲੀ ਮਾਰ ਦਿੱਤੀ ਅਤੇ ਦੂਸਰੇ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਣ ਦੀ ਗੱਲ ਕੀਤੀ। ਅੱਗੇ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚੇ ਜਿੱਥੇ ਦੋ ਰਾਹ ਨਿਕਲਦੇ ਸੀ। ਉਹ ਦੋ ਰਾਹ ਜਿਹੜਾ ਇੱਕ ਪਾਸੇ ਪਹਾੜਾਂ ਵੱਲ ਨੂੰ ਜਾਂਦਾ ਸੀ, ਇੱਕ ਪਾਸੇ ਇੱਕ ਪੱਧਰ ਜੰਗਲ ਵੱਲ ਨੂੰ। ਇੱਕ ਡਾਕੂ ਨੇ ਸਲਾਹ ਦਿੱਤੀ, ਸਾਨੂੰ ਪਹਾੜਾਂ ਵੱਲ ਨੂੰ ਜਾਣਾ ਚਾਹੀਦਾ। ਪਰ ਬੌਸ ਬੋਲਿਆ, ਨਹੀਂ, ਅਸੀਂ ਉੱਧਰਲੇ ਪਾਸੇ ਨੂੰ ਨਹੀਂ ਜਾਵਾਂਗੇ। ਮੈਂ ਤੇਰੇ ਨਾਲੋਂ ਵੱਧ ਜਾਣਦਾ, ਮੈਨੂੰ ਇਹਨਾਂ ਰਾਹਾਂ ਦਾ ਤੇਰੇ ਨਾਲੋਂ ਵੱਧ ਪਤਾ। ਮੇਰਾ ਪਲੈਨ ਸੀ ਇਸ ਚੋਰੀ ਦਾ, ਇਸ ਕਰਕੇ ਮੈਂ ਦੱਸਾਂਗਾ, ਅਸੀਂ ਪਹਾੜਾਂ ਵੱਲ ਨੂੰ ਨਹੀਂ ਜਾਵਾਂਗੇ, ਅਸੀਂ ਖੱਬੇ ਪਾਸੇ ਤੋਂ ਜਾਵਾਂਗੇ। ਸ਼ਾਇਦ ਉਹਦੇ ਦਿਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੁਮੈਲ ਸੀ, ਪਰ ਪੁਲਿਸ ਨੇ ਤਾਂ ਹਲੇ ਰਾਤ ਦੇ ਹਨੇਰੇ ਦੇ ਵਿੱਚ ਇੰਨੀ ਛੇਤੀ ਪਹੁੰਚ ਵੀ ਨਹੀਂ ਸੀ ਪਾਉਣਾ। ਇੱਕ ਜਗ੍ਹਾ 'ਤੇ ਬੈਠ ਕੇ ਦੋਵੇਂ ਜਣੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਨੇ। ਸੋਹਣਾ ਮਾਲ ਹੱਥ ਲੱਗਾ, ਕਾਫੀ ਪੈਸੇ ਹੋਣਗੇ। ਪਰ ਸਰਦਾਰ ਬੋਲਿਆ, ਨਹੀਂ, ਇਹ ਸ਼ਾਇਦ ਓਨੇ ਨਹੀਂ ਗਏ ਜਿੰਨੇ ਮੈਂ ਸੋਚਿਆ ਸੀ, ਪਰ ਫਿਰ ਵੀ ਚਲੋ। ਸੋਹਣੇ ਪੈਸੇ ਹੱਥ ਲੱਗਿਆ, ਪੁਲਿਸ ਹਲੇ ਛੇਤੀ ਇੱਥੇ ਨਹੀਂ ਪਹੁੰਚ ਪਾਊਗੀ। ਸਾਡੇ ਤੱਕ ਪਹੁੰਚਣ ਦੇ ਲਈ ਘੱਟੋ ਘੱਟ ਕੋਈ 4-5 ਘੰਟੇ ਲੱਗਣਗੇ। ਸਵੇਰ ਹੋਣ ਤੱਕ ਸ਼ਾਇਦ ਸਾਡਾ ਉਹ ਖੁਰਾ ਨੱਪ ਲੈਣ। ਪਰ ਗੱਲ ਇਹ ਆ ਕਿ ਇਹਨਾਂ ਲੰਮੇ ਰਾਹਾਂ ਦੇ ਵਿੱਚੋਂ ਹੁਣ ਆਪਾਂ ਅੱਗੇ ਕਿੱਦਾਂ ਵਧਣਾ। ਦੂਜਾ ਡਾਕੂ ਬੋਲਿਆ, ਸਾਡੇ ਕੋਲ ਇੱਕ ਘੋੜਾ ਤਾਂ ਹੈ, ਤੇਰੇ ਵਾਲਾ ਘੋੜਾ ਸਾਡੇ ਦੋਵਾਂ ਦਾ ਭਾਰ ਤਾਂ ਚੁੱਕ ਸਕਦਾ, ਪਰ ਇਹ ਵੀ ਹੁਣ ਥੱਕ ਚੁੱਕਾ, ਇਹ ਬਹੁਤਾ ਅੱਗੇ ਨਹੀਂ ਚੱਲ ਪਾਊਗਾ। ਦੂਸਰੇ ਨੇ ਜਵਾਬ ਦਿੱਤਾ, ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਜਿੱਥੋਂ ਤੱਕ ਜਾਇਆ ਜਾਂਦਾ ਉੱਥੋਂ ਤੱਕ ਚੱਲ ਕੇ ਅੱਗੇ ਕੋਈ ਪਿੰਡ ਆਊ, ਉੱਥੋਂ ਫਿਰ ਨਵੇਂ ਜਾਨਵਰ ਖਰੀਦ ਲਵਾਂਗੇ, ਨਵੇਂ ਘੋੜੇ ਲੈ ਕੇ ਫਿਰ ਅੱਗੇ ਵੱਧ ਲਾਂਗੇ, ਅੱਜ ਸਾਨੂੰ ਕੋਈ ਪੈਸੇ ਦੀ ਕਮੀ ਥੋੜ੍ਹੀ। ਦੂਸਰੇ ਡਾਕੂ ਨੇ ਜਵਾਬ ਦਿੱਤਾ, ਇਹਨੇ ਨੂੰ ਉਹ ਪੈਸਿਆਂ ਵਾਲਾ ਖੋਲ੍ਹਿਆ ਝੋਲਾ ਬੰਦ ਕਰਨ ਦੇ ਲਈ ਥੱਲੇ ਨੂੰ ਸਿਰ ਝੁਕਾ ਕੇ ਉਸ ਥੈਲੇ ਨੂੰ ਬੰਨ੍ਹਣ ਲੱਗਾ। ਜਿੰਨੇ ਚਿਰ ਨੂੰ ਥੈਲੇ ਦਾ ਮੂੰਹ ਬੰਨ੍ਹ ਕੇ ਤਾਂ ਨੂੰ ਆਇਆ, ਕੀ ਪਤਾ ਲੱਗਦਾ ਕਿ ਉਹਦਾ ਸਰਦਾਰ ਬੰਦੂਕ ਤਾਣੀ ਉਹਦੇ ਉੱਤੇ ਖੜਾ ਅਤੇ ਉਹਦੀਆਂ ਅੱਖਾਂ ਤੋਂ ਪ੍ਰਤੀਤ ਹੋ ਰਿਹਾ ਸੀ ਕਿ ਉਹ ਕੋਈ ਮਜ਼ਾਕ ਨਹੀਂ ਕਰ ਰਿਹਾ। ਪਰ ਫਿਰ ਵੀ ਦੂਸਰੇ ਨੇ ਕਿਹਾ, ਤੂੰ ਇੱਦਾਂ ਦਾ ਮਜ਼ਾਕ ਮੇਰੇ ਨਾਲ ਨਹੀਂ ਕਰ ਸਕਦਾ, ਇਹ ਕੋਈ ਸਮਾਂ ਮਜ਼ਾਕ ਕਰਨ ਵਾਲਾ ਨਹੀਂ, ਇਹ ਸਮਾਂ, ਇੱਥੋਂ ਆਪਾਂ ਜਲਦ ਤੋਂ ਜਲਦ ਨਿਕਲ ਜਾਈਏ। ਡਾਕੂ ਨੇ ਕਿਹਾ, ਨਹੀਂ, ਇਹ ਕੋਈ ਮਜ਼ਾਕ ਨਹੀਂ, ਤੈਨੂੰ ਅੱਗੇ ਜਾਣ ਦੀ ਕੋਈ ਲੋੜ ਨਹੀਂ, ਸਾਡੇ ਕੋਲ ਇੱਕ ਹੀ ਘੋੜਾ ਅਤੇ ਤੂੰ ਇਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਘੋੜਾ ਥੱਕ ਚੁੱਕਾ, ਉਹ ਸਾਨੂੰ ਦੋਵਾਂ ਨੂੰ ਲੈ ਕੇ ਅੱਗੇ ਨਹੀਂ ਜਾ ਸਕਦਾ, ਤੇਰਾ ਭਾਰੀ ਭਰਕਮ ਸਰੀਰ ਉਹ ਮੇਰੇ ਘੋੜੇ ਤੋਂ ਨਹੀਂ ਚੱਲਿਆ ਜਾਣਾ, ਬਿਹਤਰ ਆ ਕਿ ਤੂੰ ਇੱਥੇ ਹੀ ਰਹਿ, ਮੈਂ ਸੁਣਿਆ ਸੀ, ਮੈਨੂੰ ਲੋਕਾਂ ਨੇ ਬਹੁਤ ਕਿਹਾ ਸੀ ਕਿ ਤੂੰ ਆਪਣਾ ਕੰਮ ਕੱਢ ਕੇ ਦੂਸਰੇ ਨੂੰ ਖਤਮ ਕਰ ਦੇਣਾ, ਪਰ ਮੈਂ ਕਿਸੇ ਦੀ ਇੱਕ ਨਾ ਸੁਣੀ, ਮੈਂ ਤੇਰੇ ਉੱਤੇ ਯਕੀਨ ਕੀਤਾ। ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਮੋਰਚੇ ਫਤਿਹ ਕੀਤੇ ਨੇ, ਬੜੀਆਂ ਸਾਰੀਆਂ ਚੋਰੀਆਂ ਚਕਾਰੀਆਂ ਡਾਕੇ ਆਪਾਂ ਇਕੱਠਿਆਂ ਨੇ ਮਾਰੇ ਨੇ, ਤੂੰ ਮੇਰੇ ਨਾਲ ਇੱਦਾਂ ਨਹੀਂ ਕਰ ਸਕਦਾ। ਹਾਲੇ ਇੰਨੀ ਗੱਲ ਮੂੰਹ ਦੇ ਵਿੱਚ ਹੀ ਸੀ ਕਿ ਗੋਲੀ ਦੀ ਆਵਾਜ਼ ਆਈ, ਅਗਲੀ ਪਲ ਉਸੇ ਪੈਸਿਆਂ ਵਾਲੇ ਝੋਲੇ ਦੇ ਉੱਤੇ ਦੂਸਰਾ ਸਾਥੀ ਢੇਰੀ ਪਿਆ ਸੀ। ਹੁਣ ਸਾਰੇ ਪੈਸੇ ਉਸ ਇੱਕ ਡਾਕੂ ਦੇ ਸੀ, ਸਰਦਾਰ ਦੇ। ਉਹਨੇ ਉਹ ਪੈਸਿਆਂ ਦਾ ਭਰਿਆ ਝੋਲਾ ਆਪਣੇ ਘੋੜੇ ਦੇ ਉੱਤੇ ਰੱਖਿਆ, ਘੋੜੇ ਨੂੰ ਆਪਣੀ ਮੰਜ਼ਿਲ ਵੱਲ ਨੂੰ ਤੋਰ ਲਿਆ।
ਇੱਕਦਮ ਅੱਖ ਖੁੱਲ੍ਹੀ। ਪਤਾ ਲੱਗਾ ਇਹ ਤਾਂ ਸੁਪਨਾ ਸੀ। ਇੱਕ ਵਾਰੀ ਤਾਂ ਸੁੱਖ ਦਾ ਸਾਹ ਲਿਆ। ਖੈਰ ਮੈਂ ਇਹ ਸੁਪਨਾ ਵੇਖ ਰਿਹਾ ਸੀ, ਪਰ ਇਹ ਸੁਪਨਾ ਵੇਂਹਦਿਆਂ ਵੇਂਹਦਿਆਂ ਮੱਥੇ ਦੇ ਉੱਤੇ ਤਰੇਲੀਆਂ ਪਸੀਨੇ 'ਤੇ ਆ ਗਏ। ਜਿੱਦਾਂ ਭੱਜਦਿਆਂ ਦਾ ਜ਼ੋਰ ਲੱਗ ਰਿਹਾ ਹੋਵੇ, ਜਿੱਦਾਂ ਕੋਈ ਗਲਤ ਕੰਮ ਕਰਕੇ ਬੰਦਾ ਮਹਿਸੂਸ ਕਰ ਰਿਹਾ ਹੋਵੇ, ਉਹਦੇ ਦਿਲ ਦੀ ਧੜਕਣ ਵਧੀ ਹੋਵੇ। ਇਹ ਸੁਪਨਾ ਵੇਖਣ ਵਾਲਾ ਇੱਕ ਵੱਡਾ ਬਿਜ਼ਨਸਮੈਨ ਸੀ, ਨਿਊਯਾਰਕ ਦਾ ਇੱਕ ਕਾਮਯਾਬ ਵਪਾਰੀ। ਸ਼ਹਿਰ ਦੇ ਵਿੱਚ ਉਹਦੀ ਅੱਛੀ ਖਾਸੀ ਇੱਜ਼ਤ ਸੀ, ਸੋਹਣਾ ਪੈਸਾ ਕਮਾਇਆ ਉਹਨੇ, ਵੱਡੀ ਸਲਤਨਤ ਖੜੀ ਕੀਤੀ। ਸਾਰੇ ਲੋਕ ਉਹਨੂੰ ਉਹਦੀ ਇਮਾਨਦਾਰੀ ਦੇ ਲਈ ਜਾਣਦੇ ਸੀ, ਸਾਰੇ ਲੋਕ ਉਹਦੀ ਸਮਝਦਾਰੀ ਦੇ ਲਈ ਜਾਣਦੇ ਸੀ, ਸਾਰੇ ਉਹਦੇ ਨਾਲ ਰਲ ਕੇ ਕਾਰੋਬਾਰ ਕਰਨਾ ਚਾਹੁੰਦੇ ਸੀ, ਸਾਰੇ ਯਾਰ ਦੋਸਤ ਚਾਹੁੰਦੇ ਸੀ ਕਿ ਉਹ ਉਹਨਾਂ ਨੂੰ ਵੀ ਰਾਹ ਵਿਖਾਵੇ। ਗੱਲ ਕਰਦੀ ਕਿ ਸੋਹਣਾ ਇੱਕ ਰੁਤਬਾ ਇਸ ਵਪਾਰੀ ਦਾ, ਉਹ ਵਪਾਰੀ ਜਿਹੜਾ ਆਪਣੇ ਦਫ਼ਤਰ ਦੇ ਵਿੱਚ ਦੁਪਹਿਰੇ ਸੁਪਨਾ ਵੇਖ ਰਿਹਾ, ਡਾਕੂਆਂ ਦਾ ਸੁਪਨਾ, ਟ੍ਰੇਨ ਨੂੰ ਲੁੱਟਣ ਦਾ ਸੁਪਨਾ। ਪਰ ਆਖਿਰਕਾਰ ਇਹ ਸੁਪਨੇ ਦਾ ਮੇਰੀ ਜ਼ਿੰਦਗੀ ਦੇ ਨਾਲ ਕੀ ਵਾ ਵਾਸਤਾ ਹੋਇਆ? ਹਾਲੇ ਸੋਚ ਹੀ ਰਿਹਾ, ਕਲਰਕ ਨੇ ਆ ਕੇ ਦਰਵਾਜ਼ਾ ਖੜਕਾਇਆ। ਜਾਂ ਫਿਰ ਸ਼ਾਇਦ ਕਲਰਕ ਦੇ ਆਉਣ ਦੀ ਆਹਟ ਹੀ ਸੀ ਕਿ ਉਹ ਵਪਾਰੀ ਉੱਠ ਪਿਆ, ਉਹਦੀ ਅੱਖ ਖੁੱਲ੍ਹ ਗਈ। ਨਹੀਂ ਤਾਂ ਸ਼ਾਇਦ ਹਾਲੇ ਸੁਪਨਾ ਹੋਰ ਅੱਗੇ ਚੱਲਦਾ। ਵਪਾਰੀ ਆਪਣੇ ਕਲਰਕ ਵੱਲ ਵੇਂਹਦਿਆਂ ਬੋਲਿਆ, ਹਾਂਜੀ ਕਿਹੜੇ ਕੰਮ ਆਇਓ? ਕਲਰਕ ਕਹਿਣ ਲੱਗਾ, ਸਰ ਤੁਹਾਡਾ ਦੋਸਤ ਬਾਹਰ ਬੈਠਾ, ਤੁਹਾਨੂੰ ਤਾਂ ਯਾਦ ਹੀ ਹੋਊਗਾ ਪਿਛਲੇ ਸਾਲ ਉਹਨਾਂ ਨੇ ਸਾਡੀ ਕੰਪਨੀ ਦੇ ਵਿੱਚ ਆਪਣੇ ਪੈਸੇ ਇਨਵੈਸਟ ਕੀਤੇ ਸੀ, ਹੁਣ ਇਸ ਸਮੇਂ ਉਹਨਾਂ ਦੇ ਸ਼ੇਅਰਾਂ ਦੀ ਕੀਮਤ ਕਾਫੀ ਡਿੱਗ ਚੁੱਕੀ ਹੈ। ਜਦੋਂ ਉਹਨਾਂ ਨੇ ਸਾਡੀ ਕੰਪਨੀ ਦੇ ਵਿੱਚ ਪੈਸਾ ਲਾਇਆ ਸੀ ਉਦੋਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਮੁਨਾਫਾ ਹੋਊਗਾ। ਤੁਹਾਡੇ ਖਾਸ ਦੋਸਤ ਨੇ, ਇਸ ਕਰਕੇ ਮੈਂ ਸੋਚਿਆ ਤੁਹਾਡੇ ਤੱਕ ਇਹ ਗੱਲ ਅਤੇ ਉਹਨਾਂ ਨੂੰ ਜ਼ਰੂਰ ਪਹੁੰਚਾ ਦੇਵਾਂ। ਹੋਰ ਕੋਈ ਹੁੰਦਾ ਤਾਂ ਵੈਸੇ ਮੈਂ ਉਹਨੂੰ ਦੱਸ ਹੀ ਚੁੱਕਾਂ, ਜਿਹੜੇ ਹਿਸਾਬ ਦੀ ਹੁਣ ਮਾਰਕੀਟ ਚੱਲ ਰਹੀ ਹੈ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਘਰ ਬਾਰ ਵੇਚ ਕੇ ਫਿਰ ਹੀ ਇਹ ਪੈਸਾ ਚੁਕਾਉਣਾ ਪਊਗਾ। ਹੁਣ ਮਾਰਕੀਟ ਬਹੁਤ ਡਾਊਨ ਚੱਲ ਰਹੀ ਹੈ। ਕਾਰੋਬਾਰੀ ਕਲਰਕ ਨੂੰ ਬੋਲਿਆ, ਹਾਂ ਤਾਂ ਅਸੂਲਨ ਤਾਂ ਇਹੀ ਬਣਦਾ, ਜੇ ਹੁਣ ਉਹਨਾਂ ਦੇ ਸ਼ੇਅਰ ਦੀ ਕੀਮਤ ਡਿੱਗ ਚੁੱਕੀ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ? ਕਲਰਕ ਥੋੜ੍ਹਾ ਹੈਰਾਨੀ ਦੇ ਨਾਲ, ਸਰ ਪਰ ਉਹ ਤੁਹਾਡੇ ਖਾਸ ਦੋਸਤ ਨੇ, ਉਹਨਾਂ ਦਾ ਤੁਹਾਡੇ ਘਰ ਆਉਣਾ ਜਾਣਾ। ਹਾਲੇ ਗੱਲ ਮੂੰਹ ਦੇ ਵਿੱਚ ਸੀ ਕਿ ਵਪਾਰੀ ਫਿਰ ਦੁਬਾਰਾ ਬੋਲਿਆ, ਜੇ ਅਸੀਂ ਕਾਰੋਬਾਰਾਂ ਦੇ ਨਾਲ ਆਪਣੀਆਂ ਯਾਰੀਆਂ ਦੋਸਤੀਆਂ ਮਿਕਸ ਕਰਾਂਗੇ ਤਾਂ ਫਿਰ ਚੱਲ ਗਏ ਸਾਡੇ ਕਾਰੋਬਾਰ। ਪਰ ਮੈਂ ਕਹਿੰਦਾ ਸੀ ਕੁਛ ਕੁ ਚੀਜ਼ਾਂ ਨੇ ਜਿੱਥੇ ਆਪਾਂ ਉਹਨਾਂ ਦੇ ਸ਼ੇਅਰਾਂ ਦੀ ਐਡਜਸਟਮੈਂਟ ਕਰ ਸਕਦੇ ਹਾਂ, ਜੇ ਤੁਸੀਂ ਕਹੋ ਤਾਂ ਮੈਂ। ਹਾਲੇ ਕਲਰਕ ਦੇ ਗੱਲ ਮੂੰਹ ਦੇ ਵਿੱਚ ਸੀ ਅਤੇ ਵਪਾਰੀ ਫਿਰ ਬੋਲਿਆ, ਤੂੰ ਮੇਰੇ ਲਈ ਕੰਮ ਕਰ ਰਿਹਾ ਜਾਂ ਉਹਦੇ ਲਈ? ਕਲਰਕ ਸੋਚ ਰਿਹਾ ਸੀ, ਨਹੀਂ ਮੈਂ ਤਾਂ ਤੁਹਾਡੀ ਯਾਰੀ ਦੋਸਤੀ ਦੇ ਲਈ ਕੰਮ ਕਰ ਰਿਹਾ ਸੀ। ਤੁਹਾਡੇ ਦੋਸਤ ਦਾ ਘਰ ਵਿਕ ਜਾਵੇ, ਤੁਹਾਡਾ ਦੋਸਤ ਸੜਕ ਦੇ ਉੱਤੇ ਆ ਜਾਵੇ, ਮੈਨੂੰ ਨਹੀਂ ਸੀ ਲੱਗਦਾ ਤੁਸੀਂ ਇੱਦਾਂ ਚਾਹੋਗੇ। ਪਰ ਇਹ ਗੱਲ ਉਹਨੇ ਮਨ ਦੇ ਵਿੱਚ ਹੀ ਸੋਚੀ, ਬੌਸ ਨੂੰ ਨਹੀਂ ਸੀ ਕਹਿ ਸਕਦਾ। ਇਹ ਉਹ ਸੌਦਾ ਸੀ ਜਿਹਦੇ ਵਿੱਚ ਇਸ ਇਮਾਨਦਾਰ ਦੇਖਣ ਵਾਲੇ ਵਪਾਰੀ ਨੂੰ ਵੱਡਾ ਫਾਇਦਾ ਅਤੇ ਮੁਨਾਫਾ ਹੋ ਰਿਹਾ ਸੀ ਅਤੇ ਉਹਦਾ ਦੋਸਤ ਰਾਤੋ ਰਾਤ ਸੜਕ 'ਤੇ ਆ ਰਿਹਾ ਸੀ, ਜਿਹਦੇ ਕੋਲ ਸ਼ਾਇਦ ਰਹਿਣ ਦੇ ਲਈ ਛੱਤ ਵੀ ਨਹੀਂ ਬਚਣੀ। ਕਲਰਕ ਜਾਂਦੇ ਜਾਂਦੇ ਸੋਚ ਰਿਹਾ ਕਿ ਵਾਕਈ ਮੇਰਾ ਬੌਸ ਬੜੇ ਰੁਤਬੇ ਵਾਲਾ, ਕਿ ਵਾਕਈ ਉਹਦੀ ਬੜੀ ਇੱਜ਼ਤ ਹੈ ਸ਼ਹਿਰ ਦੇ ਵਿੱਚ, ਕਿ ਵਾਕਈ ਉਹ ਬਹੁਤ ਇਮਾਨਦਾਰ ਹੈ। ਪਰ ਖੈਰ ਉਹ ਤਾਂ ਉੱਥੇ ਸਿਰਫ ਨੌਕਰੀ ਕਰਦਾ। ਪਰ ਸ਼ਾਇਦ ਲਿਖਾਰੀ ਇੱਥੇ ਸਾਨੂੰ ਸੁਪਨੇ ਦੇ ਨਾਲ ਇਸ ਹਕੀਕਤ ਦਾ ਤਾਲਮੇਲ ਕਰਦਾ ਵਿਖਾ ਰਿਹਾ। ਧੋਖਾ ਤਾਂ ਧੋਖਾ ਹੀ ਹੈ।
ਚਾਹੇ ਸੁਪਨੇ ਦੇ ਵਿੱਚ ਬਹੁਤ ਪੁਰਾਣੇ ਸਮੇਂ ਦੇ ਵਿੱਚ ਕਿਸੇ ਡਾਕੂ ਨੇ ਆਪਣੇ ਯਾਰ ਦੋਸਤ ਦੇ ਨਾਲ ਕੀਤਾ ਹੋਵੇ ਅਤੇ ਜਾਂ ਫਿਰ ਅੱਜ ਨਿਊਯਾਰਕ ਦੇ ਵਿੱਚ ਬੈਠਾ ਇੱਕ ਵੱਡੇ ਆਲੀਸ਼ਾਨ ਦਫ਼ਤਰ ਦੇ ਵਿੱਚ ਕਿਸੇ ਨੇ ਸ਼ੇਰਾਂ ਦੇ ਵਜੋਂ ਆਪਣੇ ਯਾਰ ਦੋਸਤ ਦੇ ਨਾਲ ਕੀਤਾ ਹੋਵੇ। ਫਰਕ ਕੀ ਆ? ਦੋਵੇਂ ਕੇਸਾਂ ਦੇ ਵਿੱਚ ਯਾਰੀ ਦੋਸਤੀ ਨੂੰ ਦਾਅ ਦੇ ਉੱਤੇ ਲਾਇਆ ਗਿਆ, ਆਪਣੇ ਯਾਰ ਦੇ ਨਾਲ ਧੋਖਾ ਕੀਤਾ ਗਿਆ, ਆਪਣੇ ਫਾਇਦੇ ਨੂੰ ਅੱਗੇ ਰੱਖਿਆ ਗਿਆ, ਆਪਣੇ ਲਾਲਚ ਨੂੰ ਅੱਗੇ ਰੱਖਿਆ ਗਿਆ। ਦੋਵੇਂ ਕੇਸਾਂ ਦੇ ਵਿੱਚ ਇੱਕ ਜਣਾ ਤਬਾਹ ਹੋਇਆ ਅਤੇ ਦੂਸਰਾ ਰੱਜ ਕੇ ਅਮੀਰ। ਸ਼ਾਇਦ ਲਿਖਾਰੀ ਸਾਨੂੰ ਇਹੋ ਹੀ ਦੱਸਣਾ ਚਾਹੁੰਦਾ, ਜ਼ਿੰਦਗੀ ਦੇ ਵਿੱਚ ਬੰਦੇ ਦੇ ਰਾਹ ਬਦਲਦੇ ਨੇ ਪਰ ਇਨਸਾਨ ਦਾ ਸੁਭਾਅ ਨਹੀਂ ਬਦਲਦਾ। ਅਸਲ ਦੇ ਵਿੱਚ ਬੰਦੇ ਦੀ ਇਮਾਨਦਾਰੀ, ਉਹਦੀ ਯਾਰੀ ਦੋਸਤੀ ਉਦੋਂ ਪਰਖੀ ਜਾਂਦੀ ਹੈ ਜਦੋਂ ਵਿੱਚ ਪੈਸਾ ਪਿਆ ਹੋਵੇ, ਜਦੋਂ ਵਿੱਚ ਲਾਲਚ ਹੋਵੇ। ਜੇ ਕੋਈ ਉਹਨਾਂ ਪੈਸਿਆਂ ਨੂੰ ਵੀ ਪਾਸੇ ਕਰਕੇ ਯਾਰ ਨੂੰ ਗੱਲ ਲਾਵੇ ਆਪਾਂ ਤਾਂ ਫਿਰ ਮੰਨਾਂਗੇ ਉਹਦੇ ਵਿੱਚ ਇਨਸਾਨੀਅਤ ਹੈ। ਅਸਲ ਵਿੱਚ ਇਹ ਦਫ਼ਤਰ ਦੇ ਵਿੱਚ ਬੈਠਾ ਵੱਡਾ ਕਾਰੋਬਾਰੀ ਵੀ ਤਾਂ ਡਾਕੂ ਹੀ ਸੀ, ਅਸਲ ਜ਼ਿੰਦਗੀ ਦੇ ਡਾਕੂ। ਅੱਜ ਵੀ ਮੌਜੂਦ ਨੇ ਸਾਡੇ ਆਸ ਪਾਸ ਇਹ ਡਾਕੂ। ਇਹ ਅੰਦਰੋਂ ਉਹੀ ਇਨਸਾਨ ਨੇ, ਚਾਹੇ ਇਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਵੇਖ ਲਓ, ਪਰ ਸਾਨੂੰ ਜ਼ਿੰਦਗੀ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਸਾਨੂੰ ਇੱਕ ਰਾਹ ਚੁਣਨਾ ਪਊਗਾ, ਸੱਜੇ ਜਾਂ ਖੱਬੇ, ਦੋਸਤੀ ਜਾਂ ਪੈਸਾ, ਇਹ ਤੁਹਾਡੇ 'ਤੇ ਆ। ਪਰ ਇਹ ਫੈਸਲਾ ਐਡਾ ਕੁੱਤਾ, ਇੱਕ ਵਾਰੀ ਤੁਸੀਂ ਦੋਸਤੀ ਚੁਣ ਲਈ ਹਮੇਸ਼ਾ ਦੋਸਤੀ ਚੁਣਦੇ ਰਹੋਗੇ। ਜੇ ਭੁੱਲ ਕੇ ਵੀ ਇੱਕ ਵਾਰੀ ਪੈਸਾ ਚੁਣ ਲਿਆ ਅਗਲੇ ਸਾਰੇ ਰਾਹਾਂ ਦੇ ਉੱਤੇ ਤੁਸੀਂ ਪੈਸਾ ਹੀ ਚੁਣਦੇ ਰਹੋਗੇ, ਕਿਉਂਕਿ ਤੁਸੀਂ ਫਿਰ ਸੱਜਿਓਂ ਖੱਬੇ ਜਾਂ ਖੱਬਿਓਂ ਸੱਜੇ ਜਾਣ ਦੀ ਹਿੰਮਤ ਹੀ ਛੱਡ ਦਿੰਦੇ ਹੋ। ਕੁੱਲ ਕਮਾ ਕੇ ਵੇਖਿਆ ਜਾਵੇ ਤਾਂ ਬੰਦੇ ਦਾ ਬਾਹਰੀ ਰੁਤਬਾ ਬੰਦੇ ਦੇ ਅੰਦਰ ਨੂੰ ਨਹੀਂ ਬਦਲਦਾ, ਬੰਦੇ ਦਾ ਅਸਲ ਚਿਹਰਾ ਉਦੋਂ ਸਾਨੂੰ ਪਤਾ ਲੱਗਦਾ ਜਦੋਂ ਲਾਲਚ ਦੇ ਵਿੱਚ ਫਸਿਆ ਹੋਵੇ। ਲਾਲਚ ਵੇਲੇ ਇਨਸਾਨ ਦਾ ਕਹਿੰਦੇ ਨੇ ਅਸਲੀ ਚਿਹਰਾ ਆਪੇ ਖੁੱਲ੍ਹ ਕੇ ਬਾਹਰ ਆ ਜਾਂਦਾ। ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਫੈਸਲਾ ਸਾਡੇ ਹੱਥ ਹੁੰਦਾ ਅਤੇ ਉਹ ਸਾਡਾ ਫੈਸਲਾ ਹੀ ਦੱਸਦਾ ਅਸੀਂ ਕੌਣ ਹਾਂ। ਅਤੇ ਤੁਹਾਡੇ ਯਾਰਾਂ ਦੋਸਤਾਂ ਦੇ ਉਹ ਫੈਸਲੇ ਹੀ ਦੱਸਦੇ ਨੇ ਕਿ ਤੁਸੀਂ ਯਾਰੀ ਕਿੱਥੇ ਲਾਈ ਹੈ। ਜਿਹੜਾ ਵੀ ਰਾਹ ਆਪਾਂ ਚੁਣਦੇ ਹਾਂ ਉਹ ਸਾਡੀ ਅਸਲ ਪਛਾਣ ਹੈ। ਵੇਖਿਆ ਜਾਵੇ ਤਾਂ ਇਸ ਕਹਾਣੀ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ ਇਸ ਵਪਾਰੀ ਨੇ ਐਕਸਕਿਊਜ਼ ਚੁਣਿਆ ਜਾਂ ਫਿਰ ਉਸ ਡਾਕੂ ਨੇ ਜਿਹੜੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਐਕਸਕਿਊਜ਼ ਦਿੱਤਾ, ਉਹ ਕਾਰਨ ਕੀ ਸੀ, ਐਕਸਕਿਊਜ਼ ਕੀ ਸੀ? ਕਿ ਸਾਡੇ ਕੋਲ ਇੱਕ ਹੀ ਘੋੜਾ, ਜੇ ਆਪਾਂ ਦੋਵੇਂ ਇਹਦੇ ਉੱਤੇ ਬੈਠੇ ਤਾਂ ਦੋਵੇਂ ਮਾਰੇ ਜਾਵਾਂਗੇ, ਦੋਵੇਂ ਮੰਜ਼ਿਲ ਤੱਕ ਨਹੀਂ ਪਹੁੰਚਾਂਗੇ। ਪਰ ਅਸਲੀਅਤ ਦੇ ਵਿੱਚ ਜੇ ਦੁਨੀਆ ਦੇ ਇੱਕ ਮਹਾਨ ਮਨੋਵਿਗਿਆਨਿਕ ਫਰਾਇਡ ਦੀ ਗੱਲ ਮੰਨੀਏ ਤਾਂ ਉਹ ਵੀ ਇਹੋ ਕਹਿੰਦਾ, ਇਨਸਾਨ ਆਪਣੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ, ਆਪਣੇ ਪਾਪਾਂ ਨੂੰ ਲੁਕਾਉਣ ਦੇ ਲਈ ਹਮੇਸ਼ਾ ਉਹਨੂੰ ਕਾਰਨ ਦਿੰਦਾ, ਉਹਨੂੰ ਐਕਸਕਿਊਜ਼ ਦਿੰਦਾ। ਇਨਸਾਨੀ ਦਿਮਾਗ ਇਸੇ ਤਰ੍ਹਾਂ ਕੰਮ ਕਰਦਾ, ਅਸੀਂ ਕੁਝ ਗਲਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਆਪਣੇ ਦਿਮਾਗ ਨੂੰ ਆਪ ਹੀ ਭੁਲੇਖਾ ਪਾਉਂਦੇ ਹਾਂ ਅਤੇ ਉਹ ਭੁਲੇਖਾ ਪਾਉਣ ਦੇ ਲਈ ਆਪਾਂ ਕੋਈ ਸੋਲਿਡ ਰੀਜ਼ਨ, ਕੋਈ ਕਾਰਨ ਦਿੰਦੇ ਹਾਂ, ਆਹ ਮੈਂ ਕਰਨਾ ਨਹੀਂ ਸੀ, ਮੈਂ ਮਜਬੂਰ ਸੀ। ਜਿੱਦਾਂ ਕਿ ਉਹਨੇ ਇੱਕੋ ਘੋੜਾ ਹੋਣ ਦਾ ਲਾਲਚ ਆਪਣੇ ਆਪ ਨੂੰ, ਕਾਰਨ ਆਪਣੇ ਆਪ ਨੂੰ ਦਿੱਤਾ। ਇਸੇ ਤਰ੍ਹਾਂ ਦੇ ਨਾਲ ਹਰ ਕੋਈ ਵਿਅਕਤੀ ਗਲਤ ਕਰਕੇ ਆਪਣੇ ਆਪ ਨੂੰ ਹੀ ਭੁਲੇਖਾ ਪਾਉਂਦਾ ਰਹਿੰਦਾ ਅਤੇ ਜਿਹੜਾ ਆਪਣੇ ਆਪ ਨੂੰ ਹੀ ਭੁਲੇਖਾ ਪਾਉਂਦਾ ਰਹੇ ਉਹ ਕਦੋਂ ਕੁ ਤੱਕ ਕਾਮਯਾਬ ਹੋ ਸਕਦਾ? ਜਾਂ ਫਿਰ ਕਾਮਯਾਬੀ ਆਪਾਂ ਜੇ ਪੈਸੇ ਨਾਲ ਹੀ ਮਾਪਣੀ ਹੋਵੇ ਉਹ ਅਲੱਗ ਗੱਲ। ਇਸੇ ਕਰਕੇ ਬਹੁਤਾ ਪੈਸਾ ਕਮਾ ਕੇ ਵੀ ਕਈ ਲੋਕ ਅਜੀਬ ਜਿਹਾ ਬੋਝ ਮਹਿਸੂਸ ਕਰਦੇ ਰਹਿੰਦੇ ਆ, ਮਾਨਸਿਕ ਤੌਰ ਦੇ ਉੱਤੇ, ਪਰਿਵਾਰਿਕ ਤੌਰ ਦੇ ਉੱਤੇ, ਅਤੇ ਉਸੇ ਭਾਰ ਦੇ ਥੱਲੇ ਦੱਬ ਕੇ ਇੱਕ ਨਾ ਇੱਕ ਦਿਨ ਆਪਣੇ ਆਪ ਨੂੰ ਖਤਮ ਕਰ ਲੈਂਦੇ।
ਦੁਨੀਆ ਦੇ ਵਿੱਚ ਲਾਲਚੀ ਲੋਕਾਂ ਦੇ ਸਿਰਫ ਰੂਪ ਬਦਲਦੇ ਨੇ, ਪਰ ਉਹ ਹਮੇਸ਼ਾ ਸਾਡੇ ਆਸ ਪਾਸ ਇਸੇ ਤਰ੍ਹਾਂ ਦੇ ਨਾਲ ਮੌਜੂਦ ਹੁੰਦੇ ਨੇ। ਇਹ ਕਹਾਣੀ ਅੰਗਰੇਜ਼ੀ ਦੀ ਕਹਾਣੀ ਆ, ਦ ਰੋਡਸ ਵੀ ਟੇਕ, ਉਹ ਹੈਨਰੀ ਦੀ ਲਿਖੀ ਕਹਾਣੀ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗੇ ਕਿ ਸਾਡੇ ਕੋਲ ਵੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਦੋ ਰਾਹ ਹੁੰਦੇ ਨੇ, ਇੱਕ ਸੱਜੇ ਨੂੰ ਇੱਕ ਖੱਬੇ ਨੂੰ। ਅਤੇ ਇਸ ਕਹਾਣੀ ਵਾਂਗੂ ਆਪਾਂ ਵੀ ਇਹ ਯਾਦ ਰੱਖਣਾ ਕਿ ਆਪਾਂ ਕਿਹੜਾ ਰਾਹ ਲੈਣਾ, ਉਹ ਰਾਹ ਲੈ ਕੇ ਉਸ ਰਾਹ ਦੇ ਪਿੱਛੇ ਆਪਾਂ ਉਹਨੂੰ ਕਾਰਨ ਕੀ ਦੇਣਾ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਹੀ ਰਾਹ ਚੁਣਦੇ ਰਹੋਗੇ, ਆਪਣੇ ਆਪ ਨੂੰ ਸਹੀ ਰਾਹ ਚੁਣਨ ਦੀ ਆਦਤ ਪਾਓਗੇ, ਆਪਣੇ ਮਨ ਨੂੰ ਉਸ ਤਰੀਕੇ ਨਾਲ ਟ੍ਰੇਨ ਕਰੋਗੇ, ਅਤੇ ਜ਼ਿੰਦਗੀ ਦੇ ਵਿੱਚ ਸੌਖੇ ਰਹੋਗੇ। ਅਤੇ ਦੂਸਰਾ ਰਾਹ ਹਮੇਸ਼ਾ ਹੀ ਲਾਲਚ ਵਾਲਾ ਹੁੰਦਾ, ਅਤੇ ਲਾਲਚ ਵੱਸ ਪੈ ਕੇ ਕੋਈ ਵੀ ਕਦੀ ਸੁਖੀ ਨਹੀਂ ਰਹਿ ਸਕਦਾ, ਨਾ ਹੀ ਆਪਾਂ ਕਿਸੇ ਨੂੰ ਸੁੱਖ ਦੇ ਸਕਦੇ। ਸੋ ਪੈਸੇ ਇੱਕ ਪਾਸੇ ਰੱਖ ਕੇ ਇਨਸਾਨੀਅਤ ਨੂੰ ਹਮੇਸ਼ਾ ਉੱਤੇ ਰੱਖਣਾ ਚਾਹੀਦਾ, ਇਹ ਆਪਾਂ ਬਹੁਤ ਵਾਰੀ ਸੁਣਿਆ ਹੋਊਗਾ, ਪਰ ਜਦੋਂ ਕਰਨ ਦੀ ਵਾਰੀ ਆਉਂਦੀ ਆ ਉਦੋਂ ਆਪਾਂ ਫੇਰ ਡੋਲ ਜਾਂਦੇ ਹਾਂ। ਪਰ ਜੇ ਕਿਤੇ ਮੌਕਾ ਮਿਲੇ ਤਾਂ ਇਸ ਵਾਰੀ ਤੁਸੀਂ ਪੈਸੇ ਨੂੰ ਪਾਸੇ ਕਰਕੇ ਰਾਹ ਚੁਣ ਕੇ ਵੇਖਿਓ, ਫਿਰ ਵੇਖਿਓ ਕਿੰਨਾ ਸਕੂਨ ਹੈ, ਫਿਰ ਵੇਖਿਓ ਕਿੰਨਾ ਆਨੰਦ ਹੈ, ਫਿਰ ਵੇਖਿਓ ਕਿੰਨਾ ਨਜ਼ਾਰਾ ਜ਼ਿੰਦਗੀ ਜਿਉਣ ਦਾ। ਜਿੰਨਾ ਚਿਰ ਜਿਹਨੂੰ ਮੌਕਾ ਨਾ ਮਿਲਿਆ ਹੋਵੇ ਉਹਨਾਂ ਚਿਰ ਉਹ ਆਪਣੇ ਆਪ ਨੂੰ ਬਹੁਤ ਇਮਾਨਦਾਰ ਲੋਕਾਂ ਦੇ ਵਿੱਚ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਅਸਲ ਦੇ ਵਿੱਚ ਪਤਾ ਉਦੋਂ ਲੱਗਦਾ ਜਦੋਂ ਤੁਸੀਂ ਇਸ ਮੋੜ ਦੇ ਉੱਤੇ ਪਹੁੰਚਦੇ ਹੋ, ਜਦੋਂ ਤੁਹਾਡੇ ਕੋਲ ਮੌਕਾ ਹੁੰਦਾ ਵਾ ਸਹੀ ਜਾਂ ਗਲਤ ਚੋਣ ਦਾ, ਜਦੋਂ ਤੁਹਾਡੇ ਕੋਲ ਮੌਕਾ ਹੁੰਦਾ ਪੈਸੇ ਜਾਂ ਰਿਲੇਸ਼ਨ ਦੇ ਵਿੱਚੋਂ ਕੋਈ ਇੱਕ ਚੀਜ਼ ਚੁਣਨ ਦਾ। ਉਸ ਮੌਕੇ ਦੇ ਉੱਤੇ ਜੇ ਤੁਸੀਂ ਪੈਸੇ ਨੂੰ ਇੱਕ ਪਾਸੇ ਰੱਖ ਦਿਓ ਤਾਂ ਫਿਰ ਅਸਲ ਦੇ ਵਿੱਚ ਤੁਹਾਡੀ ਇਨਸਾਨੀਅਤ ਜਾਣੀ ਜਾਊਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ।

ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਤੁਸੀਂ ਵੀ ਖਿੱਚ ਲਓ ਤਿਆਰੀਆਂ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਹਰਮੀਤ। ਤੂੰ
1: ਰਾਮ ਰਾਮ ਭਾਈਆਂ ਨੂੰ ਕੀ ਲਗਾਈਆਂ ਨਾ ਛੋਟਿਆਂ ਦੇ ਪਿਆਰ ਬੜੇ ਕਾ ਸ਼ਰੋਤ ਲੈ ਕੇ ਹਾਜ਼ਰ ਹੋ ਗਏ ਜੀ। ਲਾਫਟਰ ਥੈਰੇਪੀ ਮੈਂ ਛੁੱਟੀਆਂ ਵਾਲੀ ਥੈਰੇਪੀ ਰੇ, ਸਾਰੇ ਬੱਚੇ ਉੱਠ ਗਏ ਮੇਰੇ ਹਿਸਾਬ ਤੇ।
0: ਮੈਂ ਨਾ ਬੱਚੇ ਤੇ ਤੁਹਾਡੇ ਨਾਲੋਂ ਵੀ ਪਹਿਲਾਂ ਤੇ ਗਾੜੀ ਤੇ ਨਹਾ ਧੋ ਕੇ ਤੇ ਤਿਆਰ ਹੋ ਕੇ ਬੈਠੇ ਆ ਵੀ ਲਿਆਓ ਚੁਟਕਲਾ, ਆਓ ਚੁਟਕਲਾ ਪਾਓ ਬਾਜ਼ਾਰ ਦਾ।
1: ਅੱਜ ਤਾਂ ਮੌਸਮ ਵੀ ਬੜਾ ਗਿੱਲਾ ਗਿੱਲਾ
0: ਹੈ,
1: ਸਿੱਲੇ ਸਿੱਲੇ ਚੁਟਕਲੇ ਆਉਣੇ ਅੱਜ।
0: ਆਹ ਮੈਲਬਨ ਚ ਤੇ ਫਿਰ ਇੱਦਾਂ ਹੀ ਆ। ਚਲੋ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਭਾਈ ਚੁਟਕਲੇ। ਥੈਂਕ ਯੂ ਸਭ ਤੋਂ ਪਹਿਲਾਂ ਤਾਂ ਤੁਸੀਂ ਛੁੱਟੀਆਂ ਦੇ ਵਿੱਚ ਵੀ ਇਹ ਨੇਮ ਬਰਕਰਾਰ ਰੱਖਿਆ ਅਤੇ ਹੁਣ ਤਾਂ ਇਹ ਵੀ ਨਹੀਂ ਕੋਈ ਚੱਕਰ ਵੀ ਪਹਿਲਾਂ ਵਾਲਾ ਬਾਅਦ ਵਾਲਾ, ਅਤੇ ਹੁਣ ਆਪਾਂ ਜਿਹੜਾ ਜਿਹੜਾ ਜਿੱਦਾਂ ਆਇਆ ਸੀ ਉੱਦਾਂ ਉੱਦਾਂ ਹੀ ਆਪਾਂ ਲੈ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ ਜਾਂਦਾ ਜੀ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਸਤਿ
1: ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ?
2: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਹੈ, ਠੀਕ, ਥੈਂਕ ਯੂ। ਹੁਣ ਤੁਸੀਂ ਪਤਾ, ਹੁਣ ਤੁਸੀਂ ਸਤਿ ਸ਼੍ਰੀ ਅਕਾਲ ਠੀਕ ਕਰ ਲਈ, ਅੱਗੇ ਤੁਸੀਂ ਸ਼ਾਰਟਕਟ ਮਾਰਦੇ ਹੋ।
2: ਹਾਂਜੀ,
0: ਵੈਰੀ ਨਾਈਸ, ਵੈਰੀ ਨਾਈਸ, ਬਹੁਤ ਬੀਬਾ ਪੁੱਤ ਆ। ਹਾਂਜੀ
1: ਹਾਂਜੀ
0: ਹਾਂਜੀ, ਭੂਰ ਜੀ ਪੈਂਦੀ ਆ,
1: ਆਵਾਜ਼ ਚੱਲਣ ਦੀ, ਮੀਂਹ ਪੈਣ ਡਿਆ।
0: ਤੁਹਾਡੇ ਵੀ ਪੈਂਦੀ ਆ?
2: ਹਾਂਜੀ।
0: ਓਕੇ, ਤੁਸੀਂ ਕਿੱਥੇ ਰਹਿੰਦੇ ਹੋ? ਟਾਰਨਟ
2: ਨਹੀਂ ਹੈ, ਮਿੰਦਮ ਵੇਲ।
0: ਅੱਛਾ, ਮਿੰਦਮ ਵੇਲ, ਉਹ ਹੀ ਹੋ ਗਿਆ ਕਿ ਉਧਰਲਾ ਇਲਾਕਾ ਹੀ ਹੋ ਗਿਆ?
1: ਬਹੁਤ ਗਾਂ ਨਿਕਲੇ ਥੋੜੇ ਟਾਰਨਟ ਤੋਂ।
2: ਤੁਸੀਂ ਕਿੱਥੇ ਰਹਿੰਦੇ?
0: ਅਸੀਂ ਤੇ ਇਸ ਟਾਈਮ ਸੰਟੋਲ ਬੰਸਿਆ ਬੁੱਤ।
2: ਅੱਛਾ
0: ਹਾਂਜੀ, ਕੀ ਲਿਆਇਓ ਫਿਰ ਅੱਜ?
2: ਅੱਜ ਲੈ ਇੱਕ ਬਜਾਰਤ।
0: ਹਾਂਜੀ ਲਿਆਓ ਜੀ।
2: ਉਹ ਕਿਹੜੀ ਚੀਜ਼ ਆ ਜਿਹੜੀ ਪਾਣੀ ਪਾਣੀ ਦੇ ਨਾਲ ਵੀ ਨਹੀਂ ਭੇਜਦੀ?
0: ਉਹ ਕਿਹੜੀ ਚੀਜ਼ ਜਿਹੜੀ ਪਾਣੀ ਨਾਲ ਵੀ ਭੇਜਦੀ? ਪਾਣੀ ਦਾ ਤੁਪਕਾ ਹੈ, ਬਰਫ
1: ਪਾਣੀ ਨਾਲ ਨਹੀਂ ਭੇਜਦੀ
0: ਹੈ। ਉਹ ਆ ਗਿਆ ਚੇਤਾ, ਕੈਂਡਲ।
1: ਇਹ ਵੀ ਗੱਲ ਸਹੀ ਹੈ, ਅਸੀਂ ਫਿੱਟ ਕਰ ਹੀ ਲੈਣੀ ਹੈ।
0: ਮੈਂ ਭੈਣ ਜੀ ਕੈਂਡਲ ਕਿਹਾ, ਤੁਸੀਂ ਫਾਇਰ ਤੇ ਚੱਲ ਗਏ ਜੋ, ਸਾਧ ਹੀ ਛੱਡ ਗਏ ਜੋ।
1: ਨਹੀਂ, ਕੈਂਡਲ ਨੂੰ ਫਾਇਰ ਤੋਂ ਲਾਣੀ ਪੈਂਦੀ ਹੈ।
0: ਹੈ ਫਾਇਰ ਆ?
1: ਫਾਇਰ ਪੁੱਤਰ
2: ਨਹੀਂ,
0: ਫਾਇਰ ਵੀ ਨਹੀਂ ਆ।
1: ਨਹੀਂ ਫਿਰ ਕੈਂਡਲ ਹੈਗੀ, ਕੈਂਡਲ ਪੁੱਛ ਲਈਏ ਨਾ, ਕੀ ਪਤਾ ਕੈਂਡਲ ਹੋਵੇ।
0: ਨਹੀਂ ਸੱਚ, ਇਹ ਪਤਾ ਕੀ ਆ? ਇਮੋਜੀ।
1: ਇਮੋਜੀ ਪਾਣੀ ਨਾਲ ਵੀ ਨਹੀਂ ਭੇਜਦੀ?
0: ਪਾਣੀ ਨਾਲ ਵੀ ਨਹੀਂ ਭੇਜਦੀ, ਕਿਹੜੀ ਚੀਜ਼ ਇਹੋ ਜੀ? ਹਾਂ ਪਾਣੀ ਨਾਲ ਵੀ ਨਹੀਂ ਭੇਜਦੀ। ਓਕੇ ਚੱਲ ਯਾਰ, ਹਾਰ ਗਏ ਫਿਰ ਆਪਾਂ।
1: ਦੱਸ ਸਵੇਰੇ ਸਵੇਰੇ ਯਾਰ,
0: ਪੈਂਦੇ ਆ ਹਰਾਤ ਆ ਭਾ ਸਾਨੂੰ,
1: ਮੇਰੇ ਮਗਰ ਮਗਰ ਤੁਰਿਆ ਆਉਂਦਾ ਹੈ।
0: ਪੈਂਦੇ ਮੀਂਹ ਚ ਪਰਛਾਵਾਂ ਵੇਖਿਆ ਕਦੀ? ਜਿਹੜਾ ਮੀਂਹ ਧੁੱਪੇ ਪਈ ਜਾਂਦਾ ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਕਾਣਾ
1: ਮੀਂਹ,
0: ਕਾਣਾ ਕਾਣਾ
2: ਕਾਣਾ
0: ਮੀਂਹ। ਹਾਂ ਥੈਂਕ ਯੂ ਵਰਨਾ,
1: ਏਡਾ ਕਾਣਾ ਮੀਂਹ।
0: ਸੁਖਵਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਪੁੱਤ। ਸੁਖਵਿੰਦਰ ਭੈਣ ਜੀ ਮੈਂ ਲਾ ਲਿਆ ਤੁਹਾਡਾ ਹਿਸਾਬ, ਉਧਰੋਂ ਜਾਣਾ ਆਪ ਦੱਸ ਜਾਂਦਾ, ਉਧਰੋਂ ਤੁਸੀਂ ਭੇਜ ਦਿੰਦੇ ਜੀ।
1: ਬਸ ਕਵੀ ਜੀ ਮੈਂ ਐਂਟਰ ਕਰਨ ਲੱਗੀ ਸੀ। ਵੈਰੀ ਗੁੱਡ,
0: ਚਲੋ ਥੈਂਕ ਯੂ ਭਾਈ, ਚਲੋ
1: ਮੰਨ
0: ਲੈਂਦੇ, ਚਲੋ ਕੋਈ ਮੰਨਣਾ ਹੀ ਪੈਣਾ ਕਿ ਕਰ ਸਕਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ।
1: ਯੁਵਰਾਜ ਸਿੰਘ ਜੀ
0: ਥੋੜੇ ਥੋੜੇ ਬੰਦ ਆ। ਅੱਛਾ ਅੱਛਾ, ਓਲਰੇਡੀ ਉੱਥੇ ਹੋ ਤੁਸੀਂ?
3: ਹਾਂਜੀ ਅਸੀਂ ਚੱਲੇ, ਬਸ ਸਨੋ ਤੇ ਚੱਲੇ ਸੀ।
0: ਓ ਓ
1: ਕਿੱਥੇ ਪੈ ਰਹੀ ਹੈ? ਕੱਲ ਦੀ ਵੀਡੀਓ ਵੇਖ ਰਿਹਾ ਕਿ ਸਨੋ ਪੈ ਨਹੀਂ ਰਹੀ।
0: ਓ
3: ਓ ਅਸੀਂ ਬਾਅਦ ਦੇਖੀ
1: ਨਹੀਂ, ਫਿਰ ਤੁਸੀਂ
3: ਬੁਕਿੰਗ ਆਲਰੇਡੀ ਹੋਈ ਹੈ।
1: ਨਹੀਂ ਜਿੱਦਾਂ ਮੀਂਹ ਪੈ ਰਿਹਾ ਸਨੋ ਪਏਗੀ, ਤੁਸੀਂ ਜਾ ਕੇ ਵੈਲਕਮ ਕਰਿਆ ਸਨੋ ਦਾ।
3: ਹਾਂਜੀ
0: ਮਸ਼ੀਨਾਂ ਤੇ ਪਾਉਂਦੀਆਂ ਹੀ ਆ ਨਾ।
3: ਹਾਂਜੀ ਨਕਲੀ ਸਨੋ।
0: ਹਾਲੇ ਇੰਨੀ ਸਨੋ ਨਹੀਂ ਪਈ ਮਤਲਬ? ਬਰਫ
1: ਲੈ ਜਾਓ ਇੱਥੋਂ, ਇੱਥੋਂ ਲੈ ਜਾਓ ਬਰਫ।
0: ਬਰਫ ਵਾਲੇ ਭਾਈ ਸਾਹਿਬ ਹੈਗੇ ਆਪਣੇ,
1: ਮੋੜੋ ਟਰੱਕ ਉੱਧਰ ਨੂੰ ਥੋੜਾ ਜਿਹਾ।
0: ਕੀ ਸੁਣਾਓਗੇ?
3: ਇੱਕ ਚੁਟਕਲਾ।
1: ਹਾਂਜੀ
3: ਹਾਂਜੀ। ਇੱਕ ਬੰਦੇ ਬੰਦੇ ਨੂੰ ਇੱਕ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਤੇ ਉਹ ਐਕਸੀਡੈਂਟ ਕਰਦਾ ਬੰਦਾ ਤੇ ਵਕੀਲ ਕੋਲ ਜਾਂਦਾ, ਕਹਿੰਦਾ ਵੀ ਦੱਸੋ ਹੁਣ ਆਪਾਂ ਕੀ ਕਰੀਏ। ਤੇ ਵਕੀਲ ਕਹਿੰਦਾ ਦੇਖ ਹੁਣ ਗਲਤੀ ਤਾਂ ਤੇਰੀ ਆ ਤੇ ਬਚਣ ਦਾ ਤੇਰਾ ਕੋਈ ਹੋਰ ਹੱਲ ਤਾਂ ਹੈ ਨੀ, ਤੂੰ ਬਸ ਐਂ ਕਹਿ ਦੀ ਜਦੋਂ ਜੱਜ ਨੇ ਤੈਨੂੰ ਕੁਛ ਪੁੱਛਿਆ ਐ ਐ ਐ ਤੇ ਜਦੋਂ ਵੀ ਕੁਛ ਪੁੱਛੂਗੀ ਬਸ ਕੁਛ ਬੋਲੀ ਨਾ ਐ ਕਹਿ ਦੀ।
0: ਅੱਛਾ।
3: ਤੇ ਉਹ ਅਦਾਲਤ ਜਾਂਦੇ ਆ ਤੇ ਜੱਜ ਕੁਛ ਵੀ ਪੁੱਛਦਾ ਕਹਿੰਦਾ ਐ ਐ ਐ ਤੇ ਉਹ ਜੱਜ ਕਹਿੰਦੇ ਇਹ ਬੰਦਾ ਨਾ ਸਹੀ ਨੀ ਲੱਗਦਾ ਤੇ ਇਹਨੂੰ ਸਜ਼ਾ ਤਾਂ ਕੋਈ ਕਰ ਨੀ ਸਕਦੇ ਵੀ ਇਹਨੂੰ ਛੱਡ ਦੋ। ਤੇ ਉਹਨੂੰ ਛੱਡਤਾ ਤੇ ਵਕੀਲ ਬਾਹਰ ਆ ਕੇ ਕਹਿੰਦਾ ਕਹਿੰਦਾ ਮੇਰੀ ਫੀਸ ਤਾਂ ਦੇ ਦੋ। ਉਹ ਬੰਦਾ ਕਹਿੰਦਾ ਐ ਐ
1: ਐ ਐਡਾ ਤੁਸ਼ਾਰ ਕਪੂਰ ਬਣਿਆ।
0: ਥੈਂਕ ਯੂ ਯਸ਼ਕਾ।
3: ਥੈਂਕ ਯੂ ਯੂਵੀ ਵੀ ਸੁਣਾਓਗਾ?
0: ਹਾਂਜੀ ਲਿਆਓ ਜੀ, ਯੂਵੀ ਕੋ ਵੀ ਸੁਣ ਲੈਂਦੇ ਹਾਂ। ਠੰਡ ਤੇ ਲੱਗਦੀ? ਅੱਛਾ ਅੱਛਾ ਅੱਛਾ, ਮੈਂ ਕਿਹਾ ਸਰ ਠੰਡ ਲੱਗਦੀ ਆ। ਏਦਾਂ ਹੋਇਆ ਕਦੀ ਤੈਨੂੰ?
1: ਅਜੇ ਹੋਣਾ
0: ਹੈ, ਜਦੋਂ ਤੁਸੀਂ ਬਰਫ਼ ਤੇ ਜਾਂਦੇ ਹੋ ਉਦੋਂ ਏਦਾਂ ਹੋਇਆ ਕਦੀ?
3: ਨਹੀਂ, ਕਿਉਂਕਿ ਮੈਂ ਪਹਿਲਾਂ ਹੀ ਬਹੁਤ ਕੱਪੜੇ ਪਾ ਕੇ ਜਾਂਦਾ, ਮੰਮਾ ਮੈਨੂੰ ਇੰਨੇ ਕੱਪੜੇ ਪੈਕ ਕਰਕੇ ਦੇ ਦਿੰਦੇ।
0: ਠੰਡ ਕਿਵੇਂ ਆ? ਅੱਛਾ, ਅਲਮਾਰੀ ਵੇਲੀ ਕਰਕੇ ਜਾਂਦੇ ਜੇ ਫਿਰ ਤੁਸੀਂ?
3: ਹਾਂਜੀ।
0: ਕੀ ਸੁਣਾਓਗੇ ਫਿਰ?
3: ਇੱਕ ਚੁਟਕਲਾ।
0: ਹਾਂਜੀ।
3: ਇੱਕ ਵਾਰੀ ਉਹ ਪੱਪੂ ਆਪਦੇ ਸਿਰ ਤੇ ਹੱਥ ਰੱਖ ਕੇ ਨਾ ਕਿਤਾਬ ਦੇ ਆਮ ਵੇਲੇ ਦੇਖ ਰਿਹਾ ਹੁੰਦਾ। ਫਿਰ ਮੈਡਮ ਕਹਿੰਦੀ ਵੀ ਪੱਪੂ ਤੈਨੂੰ ਇਹ ਕੁਐਸਚਨ ਪਰੇਸ਼ਾਨ ਕਰ ਰਹੇ ਆ। ਤੇ ਫਿਰ ਪੱਪੂ ਕਹਿੰਦਾ ਨਹੀਂ ਮੈਡਮ ਜੀ, ਕੁਐਸਚਨ ਤਾਂ ਸਹੀ ਆ, ਇਹਨਾਂ ਦੇ ਆਨਸਰ ਪਰੇਸ਼ਾਨ ਕਰ।
1: ਥੈਂਕ
0: ਯੂ। ਤੇ ਨੈਕਸਟ ਸਾਡੇ ਮੰਨਤ, ਕੀ ਹਾਲ ਚਾਲ ਆ ਫਤਿਹ?
3: ਸਾਰੇ
0: ਚੱਲ ਚੱਲੇ ਤੁਸੀਂ?
1: ਸਾਡਾ ਸੇਮ ਜਵਾਬ ਵੀ, ਬਰਫ਼ ਤਾਂ ਹੈ ਨੀ ਉੱਥੇ।
0: ਜਿਹੜੇ ਬੰਦੇ ਕੋਲ ਟਾਈਮ ਨਾ ਹੋਵੇ ਤੇ ਕਹਿੰਦਾ ਹੁੰਦਾ
1: ਨਹੀਂ,
0: ਬਰਫ਼ ਤਾਂ ਥੋੜ੍ਹੀ ਮਤਲਬ ਹੈ ਆਊਟਿੰਗ ਦੇ ਨਾਲ, ਜ਼ਰੂਰੀ ਥੋੜ੍ਹੀ ਉਹਨਾਂ ਨੇ ਬਰਫ਼ ਬਰਫ਼ ਕਰਕੇ ਜਾਣਾ। ਬਰਫ਼ ਤਾਂ ਬੰਦਾ ਫਰਿੱਜ 'ਚ ਬਹਿ ਲੇ।
1: ਪਰਸਨਲ ਐਕਸਪੀਰੀਅੰਸ
3: ਸੇਮ ਜੀ ਨਾ ਹੁੰਦੀ?
0: ਹਾਂ ਸੇਮ ਥੋੜ੍ਹੀ ਹੁੰਦੀ ਆ,
1: ਸੇਮ ਨਹੀਂ ਹੁੰਦੀ।
0: ਉੱਥੇ ਫਿਰ ਮੰਨਤ ਤੁਸੀਂ ਰਹੋਗੇ ਰਾਤ ਬਰਫ਼ ਤੇ?
1: ਦੂਸਰੀ
3: ਛੁੱਟੀ ਸੀ।
0: ਹਾਂ ਵੇਖਿਆ,
1: ਤੁਸੀਂ ਲੈ ਕੇ ਆਇਓ ਬਰਫ਼ ਉੱਤੋਂ ਇੱਥੇ, ਠੀਕ ਹੈ? ਜਦੋਂ ਪੈ ਗਈ ਨਾ ਫਰੈਸ਼ ਬਰਫ਼ ਵੇਖਣੀ, ਅਸੀਂ ਵੇਖੀ ਨਹੀਂ ਕਦੀ, ਅਸੀਂ ਕਦੀ ਬਰਫ਼ ਨਹੀਂ ਵੇਖੀ।
2: ਅਸੀਂ ਨਾਲੇ ਕੱਲ ਬਹੁਤ ਸਾਰੇ ਸਨੋ ਸ਼ਾਪਿੰਗ ਕੀਤੀ, ਸਨੋ ਗੀਅਰ ਵਗੈਰਾ ਦੇ ਲਈ।
0: ਓ ਅੱਛਾ, ਫਿਰ
2: ਤੇ ਅੱਜ ਅਸੀਂ ਨਾਲ ਲੈ ਕੇ ਚੱਲੇ ਸਾਹਿਬ।
0: ਵੇਖੋ ਕਿਤੇ ਪਘਰਾ ਹੀ ਨਾ ਆਇਓ ਹੈ।
2: ਅਸੀਂ ਅਸੀਂ ਐਨਕੋਂਡਾ ਗਏ ਸੀਗੇ, ਜਿਹਨੇ ਸਨੋ ਤੇ ਆਣਾ ਨਾ ਨਵਾਂ ਸਨੋ ਗੀਅਰ ਚਾਹੀਦਾ ਤਾਂ ਜ਼ਰੂਰ ਐਨਕੋਂਡਾ ਜਾਇਓ ਸਨੋ ਗੀਅਰ ਦੇ ਲਈ।
0: ਓ ਵਾਹ, ਤੁਹਾਨੂੰ ਉਹਨੇ ਪੈਸੇ ਤੇ ਨਹੀਂ ਦਿੱਤੇ ਕਿਤੇ?
1: ਉਹ ਪੌਣੇ ਕਿੱਥੇ ਆ, ਸਨੋ ਤਾਂ ਹੈ ਨੀ, ਮੈਂ ਜੇ ਦੋ ਵਾਰੀ ਹੋਰ ਕੇ ਨਾ ਗੱਡੀ ਰਾਹ ਚ ਮੋੜ ਲੈ।
2: ਮੱਛਰ ਹੋ ਗਏ, ਤੂੰ ਹੁਣ ਇਹਨਾਂ ਨੂੰ ਮਾਰ ਦੇ। ਨੌਕਰ ਜਿਹੜਾ ਨੌਕਰ ਸੀਗਾ ਉਹ ਬਹੁਤ ਆਲਸੀ ਸੀ ਤੇ ਥੋੜੇ ਦੇਰ ਬਾਅਦ ਫੇਰ ਮੱਛਰ ਬੋਲਣ ਲੱਗ ਗਏ ਤੇ ਫੇਰ ਮਾਸਟਰ ਉਹਨੂੰ ਦੁਆਰ ਤੋਂ ਕਹਿੰਦਾ ਮਾਲਕ ਕਿ ਤੂੰ ਮੱਛਰ ਕਿਉਂ ਨੀ ਮਾਰੇ ਤੇ ਫਿਰ ਜਿਹੜਾ ਨੌਕਰ ਸੀਗਾ ਉਹ ਕਹਿੰਦਾ ਇਹ ਮੱਛਰ ਤਾਂ ਮੈਂ ਮਾਰਦੇ ਸੀਗੇ ਇਹ ਹੁਣ ਉਹਨੇ ਪਤਰੀਆਂ ਬੋਲਦੀਆਂ ਨੇ।
0: ਮਾਸਕਿਟੋ
1: ਪੀ ਪੀ ਕੌਣ ਕਰੇਗਾ,
0: ਹਾਏ ਵੇ ਲੂਈ। ਵੇ ਤੇਰੇ ਧੱਫੜ ਵੇ ਇੱਧਰ ਹੁੰਦੀਆਂ ਮਨ। ਹਾਏ ਵੇ ਮੱਛਰ ਦਾਨੀਆਂ ਵੇ। ਥੈਂਕ ਯੂ ਮਨ,
1: ਇਹ ਦਿਲ ਤੇ ਲਾ ਗਏ।
2: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਅੰਕਲ ਜੀ
0: ਸਤਿ ਸ੍ਰੀ ਅਕਾਲ। ਬਤੇ
2: ਮੈਂ ਵਧੀਆ, ਤੇ ਕਿਵੇਂ ਹੋ?
0: ਅਸੀਂ ਵੀ ਠੀਕ ਆ,
1: ਅਸੀਂ ਜੈਲਸ ਆ, ਤੁਸੀਂ ਚੱਲੇ ਪਹਾੜਾਂ ਦੇ ਸੀ ਤੇ ਬੈਠੇ ਯਾਰ, ਅਸੀਂ ਜੈਲਸ ਹੋ ਗਿਆ
2: ਯਾਰ। ਮੈਂ ਦੀਦੀ ਤੇ ਬਹੁਤ ਜ਼ਿਆਦਾ ਬਦਲਾ ਲੈਣਾ, ਮੈਂ ਤੇ ਮੰਮਾ ਤੇ ਪਾਪਾ ਤੇ ਸਪੈਸ਼ਲੀ ਮੰਮਾ ਤੇ।
0: ਕੀ ਬਰਫ਼ ਸੁੱਟਣੀ ਆ?
2: ਯਾ
0: ਓਏ
2: ਓ ਜੇ ਕਿਸੇ ਨੇ ਲੈਣਾ ਤਾਂ ਇਹਨਾਂ ਕੋਂਡੇ ਜਾ ਸਕਦੇ ਆ ਕਿਉਂਕਿ ਸੰਡੇ ਨੂੰ ਸਨੋ ਪੈ ਜਾਣੀ ਆ।
0: ਅੱਛਾ ਸੰਡੇ ਨੂੰ ਪੈ ਜਾਣੀ ਆ, ਓਕੇ ਓਕੇ
1: ਓਕੇ। ਵੀ ਸੰਡੇ ਤਾਂ ਤੁਸੀਂ ਉੱਥੇ ਰਹਿਣਾ ਫਿਰ, ਅੱਜ ਤਾਂ ਟਿਊਜ਼ਡੇ ਆ।
0: ਹਾਂ ਸਾਡੀ ਤੇ ਭਰਾ ਸ਼ਾਪਿੰਗ
2: ਵੀ ਪਰ ਸੰਡੇ ਪੈ ਜਾਣੀ ਆ, ਪਰ ਅਸੀਂ ਰਹਿਣਾ ਵਾ
0: ਅੱਜ। ਨਹੀਂ ਆਪਾਂ ਇਦਾਂ ਕਰਾਂਗੇ ਨਾ, ਇੱਕ ਮਿੰਟ ਆਪਾਂ ਇਦਾਂ ਕਰਾਂਗੇ,
2: ਸਨੋ ਹੁੰਦੀ ਆ, ਸਨੋ ਤਾਂ ਹੁੰਦੀ ਆ ਥੱਲੇ ਫਲੋਰ
0: ਤੇ। ਉਹ ਮੇਰੀ ਗੱਲ ਸੁਣ,
2: ਭਾਵੇਂ ਪੈਂਦੀ ਨਾ ਹੋਵੇ ਪਰ ਹੁੰਦੀ ਤਾਂ ਹੈ।
0: ਪਾਪਾ ਮੇਰੀ ਗੱਲ ਸੁਣ, ਆਪਾਂ ਇਦਾਂ ਕਰਾਂਗੇ ਧੂਰ ਸਾਹਿਬ, ਆਪਾਂ ਇਦਾਂ ਕਰਾਂਗੇ ਵੀ ਇਹਨਾਂ ਨੇ ਤਾਂ ਹੋ ਕੇ ਆ ਜਾਣਾ ਤੇ ਇਹਨਾਂ ਨੇ ਮੁੜ ਕੇ ਕੱਪੜੇ ਇੱਥੇ ਥੋੜੀ ਸ਼ੋਪਿੰਗ ਸੈਂਟਰ ਥੋੜੀ ਪਾਈ ਫਿਰਨੇ ਆ, ਆਪਾਂ ਇਹਨਾਂ ਦੇ ਕੱਪੜੇ ਲੈ ਕੇ ਤੇ ਜਦੋਂ ਜਾਣਾ ਹੋਗਾ ਚੱਲ ਜਾਣਾ।
1: ਵੈਰੀ ਨਾਈਸ, ਵਧੀਆ ਕੰਮ, ਠੀਕ ਹੋ ਜਾਣਾ।
2: ਪਰ ਤੁਹਾਡੇ ਲੈ ਜੋ, ਮੈਨੂੰ ਤਾਂ ਕੁਛ ਨਹੀਂ, ਬਸ ਮੇਰੇ ਕੱਪੜੇ ਨਾ ਲੈ ਕੇ ਆ ਕਿਉਂਕਿ ਤੁਹਾਡੇ ਆਉਣੇ ਨਹੀਂ ਗਏ
0: ਆਪਣੇ। ਤੇਰੇ ਕੱਪੜੇ, ਤੇਰੇ ਕੱਪੜੇ ਪਾਉਣਗੇ ਸਾਡੇ ਬੱਚੇ,
1: ਹਾਂ
0: ਹੈ ਨਾ, ਤੇ ਤੇਰੇ ਪਾਪੇ ਦੇ ਕੱਪੜੇ ਪਾਵਾਂਗੇ ਆਪਾਂ,
1: ਅਸੀਂ ਪਾ ਲਾਂਗੇ।
2: ਨਹੀਂ
0: ਹਾਂ ਨਾ, ਉੱਥੇ ਆਪਾਂ ਜਦੋਂ ਕਿਰਾਏ ਤੇ ਲੈਨੇ ਆ ਤੇ ਉਹ ਦੂਜਿਆਂ ਦੇ ਦਿੰਦੇ ਆ,
1: ਉਹ ਕਿਵੇਂ ਕਿੰਨੇ ਜਣੇ ਪਾਉਂਦੇ,
0: ਅਸੀਂ ਤੁਹਾਨੂੰ ਕਿਰਾਇਆ ਦੇ ਦਾਂਗੇ।
2: ਨਹੀਂ
0: ਕਿਰਾਇਆ ਲੈ ਲਿਓ ਯਾਰ, ਥੋੜੇ ਬਹੁਤੇ ਖੁੱਲੇ ਖਾਲੇ ਚ ਕਰ ਲਾਂਗੇ।
2: ਸਾਡੇ ਨੀ ਆਉਣੇ
1: ਕਿਉਂ?
0: ਉਹ ਨਹੀਂ ਯਾਰ ਵੇਖੋ, ਤੁਹਾਡੇ ਤੁਹਾਨੂੰ ਆਪਾਂ ਜੇ ਕਿਰਾਇਆ ਦੇ ਦਾਂਗੇ ਥੋੜਾ ਜਿਹਾ ਤੇ ਤੁਹਾਡੇ ਪੈਸੇ ਵਾਪਸ ਆ ਜਾਣਗੇ, ਥੋੜਾ ਫਾਇਦਾ ਹੋ ਜੂਗਾ ਤੁਹਾਡਾ।
1: ਚੱਲ
0: ਤੁਸੀਂ ਦੇ ਤੇ ਦਿਓ, ਵੱਡੇ ਤਾਂ ਵੇਖਾਂਗੇ ਆਪਾਂ,
1: ਬਾਅਦ ਚ ਵੇਖਾਂਗੇ ਕੀ ਕਰਨਾ ਅਸੀਂ।
0: ਸਾਡੀ ਸਾਡੀ ਸੇਵਿੰਗ ਹੋ ਜੂਗੀ ਯਾਰ,
1: ਆਪੇ ਸ਼ਰਿੰਕ ਹੋ ਜਾਂਦਾ ਬਰਫ਼ ਪੈਣੀ, ਠੰਡ ਪੈਣੀ, ਠੰਡ ਚ ਸ਼ਰਿੰਕ ਹੋ ਜਾਂਦਾ। ਆਪਾਂ ਪਾਣੀ ਉੱਥੇ ਜਾ ਕੇ
0: ਯੁਵਰਾਜ ਮੰਨ ਗਿਆ ਸੀ ਝਾਟੀ, ਫਤਿਹ ਯਾਰ ਮੰਨਦਾ ਹੀ ਨਹੀਂ ਆ।
1: ਕੱਪੜੇ ਖੁੱਲੇ ਹੋ ਗਏ ਨਾ, ਉਹ ਫਿਰ ਅਸੀਂ ਜਦੋਂ ਬਰਫ਼ ਪੈ ਗਈ ਉੱਥੇ ਪਾਵਾਂਗੇ ਨਾ, ਉਹ ਫਿਰ ਸ਼੍ਰਿੰਕ ਹੋ ਜਾਣਗੇ ਠੰਡ ਨਾਲ, ਫਿਰ ਪੂਰੇ ਆ ਜਾਣਗੇ। ਠੀਕ ਹੈ ਨਾ?
0: ਚਲੋ ਕੀ ਸੁਣਾ, ਕੀ ਸੁਣਾਓਗੇ? ਠੰਡਾ ਠੰਡਾ
2: ਮਾਂ ਨੀ
0: ਹਾਂਜੀ ਹਾਂਜੀ
1: ਬੜੀ ਸਾਇਲੈਂਸ ਬੁਝਾਰਤ ਭਰਾਵਾ,
0: ਸੌਂ ਗਏ ਹੋ?
2: ਨਾ ਕੁਛ ਖਾਂਦੀ ਨਾ ਕੁਛ ਪੀਵੇ, ਫਿਰ ਵੀ ਵੱਧਦੀ ਰਹਿੰਦੀ ਆ।
0: ਨਾ ਕੁਛ ਖਾਂਦੀ ਨਾ ਕੁਛ ਪੀਵੇ ਤੇ ਫਿਰ ਵੀ ਵੱਧਦੀ ਰਹਿੰਦੀ ਆ।
2: ਹਾਂਜੀ
0: ਜ਼ਬਾਨ
2: ਨਹੀਂ ਨਹੀਂ ਨਹੀਂ
0: ਹਾਂ। ਚਲੋ ਆਂਟੀ ਹੋ ਦੱਸੋ ਬਾਈ,
1: ਹੁਣ ਟੁੱਟ ਗਈ ਹੋਣੀ।
0: ਓ ਨਹੀਂ, ਅੱਛਾ ਓਕੇ ਸੋਰੀ ਸੋਰੀ,
1: ਉਹ ਸੁੱਤੇ ਪਏ ਹਜੇ ਸਾਰੀ ਆਂਟੀ ਸੁੱਤੀਆਂ ਹਜੇ,
0: ਪਰ ਆਂਸਰ ਮੈਨੂੰ ਠੀਕ ਲੱਗਦਾ ਈ ਇਹਨਾਂ ਦਾ, ਮੈਨੂੰ ਆਂਸਰ ਠੀਕ ਲੱਗਦਾ ਈ ਇਹਨਾਂ ਦਾ। ਉਹਦਾ ਇਹਦਾ ਆਂਸਰ ਕੈਂਡਲ, ਇਹਦਾ ਆਂਸਰ ਉਮਰ ਉਮਰ ਉਮਰ ਏਜ ਏਜ ਏਜ
1: ਹਾਂ
0: ਏਜ ਹੈ। ਨਹੀਂ ਇਹ ਸੁਖਵਿੰਦਰ ਆਂਟੀ, ਮੈਂ ਨਹੀਂ ਹੈਲਪ ਲਈ, ਇਹਨਾਂ ਨੇ ਆਪੇ ਨਾ ਮੈਸੇਜ ਕਰਕੇ ਦੋਵਾਂ ਆਂਟੀਆਂ ਨੇ ਤੇ ਮੇਰੇ ਅੱਗੇ ਕਰਤਾ। ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਇਹ ਧੱਕੇ ਨਾਲ, ਮੈਂ ਕਿਹਾ ਮੈਂ ਨੀ ਵੇਖਣਾ ਵੇਖਣਾ ਤੇ ਮੇਰੇ ਅੱਗੇ ਕਰ ਦਿੰਦੀਆਂ ਮੈਸੇਜ।
2: ਨਾਲੇ
0: ਤੁਹਾਨੂੰ ਕੀ, ਤੁਸੀਂ ਤੇ ਫਾਈਨ ਕਰ ਹੀ ਦਿੱਤਾ
2: ਕਿਉਂਕਿ
0: ਚੱਲ ਕੋਈ ਨੀ ਮਾਰਾਂਗੇ। ਥੈਂਕ ਯੂ,
1: ਬਾਏ ਬਾਏ ਬਾਏ,
0: ਕਰੋ ਥੈਂਕ ਯੂ, ਇੰਜੋਏ ਕਰੋ ਤੁਸੀਂ ਭਾਈ ਬਰਫਾਂ ਦੇ ਉੱਤੇ।
1: ਸੇਲਸਮੈਨ
0: ਹਾਂ, ਉਹ ਵਾਹ ਆ ਕੀ ਲਗਾ ਵੀ, ਵਾਹ ਆ ਕਿਹਨੇ ਲਾਇਆ ਵੀ
1: ਸਾਨੂੰ ਉਲਟ ਦੇ ਭਾਗ,
0: ਵੈਰੀ ਨਾਈਸ, ਵਾਹ ਕਿਆ ਕਮਾਲ ਦੀ ਗੱਲ ਹੈ। ਆਹ ਭਾਈ ਆਹ ਜਿਹਨੇ ਲਾਇਆ ਵਾ ਇਹਦਾ ਕਰ ਲਓ ਇਲਾਜ ਤੁਸੀਂ, ਇਹ ਕੰਮ ਖਰਾਬ ਜੇ
1: ਸਾਨੂੰ ਉਲਟ ਦੇ ਭਾਗ।
0: ਇਹ ਮੈਂ ਤੁਹਾਨੂੰ ਸੁਣਾਉਣ ਦੇ ਲਈ ਔਨ ਕੀਤਾ ਵੀ ਜਿਹਦਾ ਵੀ ਹੈਗਾ ਵਾ ਇਹਨੂੰ ਬੰਦ ਕਰ ਲਓ। ਥੈਂਕ ਯੂ। ਸੋ ਇਹ ਭਾਈ ਛੇਤੀ ਤੋਂ ਛੇਤੀ ਤੁਸੀਂ ਬੰਦ ਕਰੋ ਤੇ ਆਪਾਂ ਗੱਡੀ ਅੱਗੇ ਤੋਰੀਏ, ਤੇ ਜੇ ਤੁਸੀਂ ਆਹ ਵਾਲਾ ਬੰਦ ਨਾ ਕੀਤਾ ਤੇ ਫਿਰ ਮੈਨੂੰ ਬੰਦ ਕਰਕੇ, ਮੈਨੂੰ ਤੁਹਾਨੂੰ ਬੰਦ ਕਰਕੇ ਵੇਖਣਾ ਪੈਣਾ,
1: ਤਾਰ ਕੱਢਣੀ ਪੈਣੀ
0: ਜੀ। ਸੋ ਔਨ ਸੀਰੀਅਸ ਨੋਟ, ਆ ਜਿਹਦੀ ਪਿੱਛੇ ਲੱਗੀ ਆ ਆਹ ਵਾਲੀ ਟੋਨ, ਪਲੀਜ਼ ਬੰਦ ਕਰ ਲਿਓ, ਤੇ ਨਹੀਂ ਤੇ ਮੈਨੂੰ ਤੁਹਾਡਾ ਫੋਨ ਬੰਦ ਕਰਨਾ ਪੈਣਾ। ਇਹ ਉਹਨਾਂ ਅੱਗੇ ਬੇਨਤੀ ਆ ਜਿਹੜੇ ਇਸ ਟਾਈਮ ਉਹਦੇ 'ਤੇ ਨੇ,
1: ਹੋਲਡ
0: 'ਤੇ ਨੇ, ਠੀਕ ਆ ਜੀ। ਅਤੇ ਥੈਂਕ ਯੂ, ਤੁਹਾਡਾ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਤੇ ਚਲੋ ਫਿਰ ਤੁਸੀਂ ਹੁਣ ਉਦੋਂ ਮੈਂ ਤੁਹਾਡਾ ਪਿੱਕ ਕਰਦਾ ਵਾਂ ਜਦੋਂ ਤੁਸੀਂ ਇਹ ਬੰਦ ਕਰ ਲਓਗੇ। ਸ਼੍ਰੇਆ ਸਤਿ ਸ਼੍ਰੀ ਅਕਾਲ। ਹੈਲੋ
1: ਸ਼੍ਰੇਆ,
0: ਸ਼੍ਰੇਆ ਕੇ ਵੀਰ ਜੀ, ਹੈਲੋ ਸ਼੍ਰੇਆ ਕੀ ਗੱਲ?
1: ਓਹੋ
0: ਮੈਨੂੰ ਲੱਗਦਾ ਉੱਠਦੇ ਹੀ ਫੜਾਤਾ ਉਹ। ਚੱਲ ਕੋਈ ਨਹੀਂ, ਸਾਹ ਲਓ ਭਾਈ ਤੁਸੀਂ। ਕੁਲਵੀਰ ਜੀ ਕਹਿੰਦੇ ਆਪਾਂ ਨਹੀਂ ਇੰਨਾ ਪੈਸੇ ਦੇ ਸਕਦੇ, ਅਤੇ ਬਲਜੀਤ ਜੀ ਕਹਿੰਦੇ ਨੇ ਵੀ ਅੱਛਾ ਇਹ ਜੋ ਓਕੇ ਠੀਕ ਆ ਠੀਕ ਆ। ਅਤੇ ਧੰਨਵਾਦ ਜੀ ਕਹਿੰਦੇ ਕਿ ਭਾਈ ਕੁਛ ਬੱਚੇ ਤੁਹਾਨੂੰ ਅੰਕਲ ਕਹਿੰਦੇ ਨੇ ਅਤੇ ਤੂਰ ਸਾਹਿਬ ਨੂੰ ਵੀਰ ਜੀ, ਪਰ ਉਹਨਾਂ ਨੂੰ ਕੀ ਪਤਾ ਕਿ ਵੀਰ ਜੀ ਅੰਕਲ ਜੀ ਨਾਲੋਂ 3 ਸਾਲ ਵੱਡੇ ਨੇ, ਹੈ ਪਰ ਉਮਰ 'ਤੇ ਲੁਕਾਉਂਦੇ ਨੇ ਨਾ।
1: ਇਹ ਕੌਣ ਹੈ, ਇਹ ਕੌਣ ਹੈ,
0: ਇਹ ਗੁਪਤਦਾਨ ਆ,
1: ਇਹਨਾਂ ਨੂੰ ਟ੍ਰਿਲੀਅਨ ਫਾਈਨ ਦਿੰਦੇ ਹਾਂ ਆਪਾਂ,
0: ਟ੍ਰਿਲੀਅਨ ਫਾਈਨ। ਸਤਿ
1: ਸ਼੍ਰੀ ਅਕਾਲ, ਬੱਚੇ ਦੇਖੋ ਰੱਬ ਦਾ ਰੂਪ ਹੁੰਦੇ ਨੇ, ਪਛਾਣ ਲੈਂਦੇ ਆ ਭਾਈ।
0: ਸਤਿ ਸ਼੍ਰੀ ਅਕਾਲ। ਅਤੇ ਜਸਵਿੰਦਰ ਪਾਲ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਸਿੱਖਿਆਦਾਇਕ ਕਹਾਣੀ ਰਹੀ ਅੱਜ ਦੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ। ਤਰਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਕ੍ਰਿਗਵਨ ਤੋਂ ਅੱਜ ਦੀ ਕਹਾਣੀ ਬੜੀ ਵਧੀਆ ਸੀ। ਅਤੇ ਗਾਬਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਗੁਰਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਕੇਲਿਆਂ ਦੇ ਪਿੰਡ ਤੋਂ, ਇਨਿਸਫੋਲ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਧੰਨਵਾਦ ਜੀ ਤੁਹਾਡਾ ਤੇ ਸਤਿ ਸ੍ਰੀ ਅਕਾਲ ਤੇ ਕਹਿੰਦੇ ਕਿ ਡਰਾਈਵ ਸੇਫ ਕਰਿਓ ਅੱਜ ਸੜਕਾਂ ਗਿੱਲੀਆਂ ਨੇ ਹਾਂ ਬਿਲਕੁਲ ਜੀ ਸਾਡੇ ਵੱਲੋਂ ਵੀ ਇਹ ਬੇਨਤੀ ਧੰਨਵਾਦ ਤੁਹਾਡਾ ਮੰਨਾਂਗੇ ਜੀ ਬਹੁਤ ਵਧੀਆ ਤੁਸੀਂ ਯਾਦ ਦਵਾਇਆ ਕਿ ਅੱਜ ਖਿਆਲ ਆਪਣਾ ਕੁਛ ਵਧੇਰੇ ਰੱਖਿਓ ਗੱਡੀ ਚਲਾਉਂਦਿਆਂ ਪਰਮਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਅਤੇ ਹੈਵ ਏ ਗ੍ਰੇਟ ਡੇ ਅਤੇ ਸੁਖਵਿੰਦਰ ਭੈਣ ਜੀ ਤੁਹਾਡਾ ਧੰਨਵਾਦ ਗੁਰਜੀਤ ਜੀ ਧੰਨਵਾਦ ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਆਪ ਸਭ ਨੂੰ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਆਓ ਆਪਾਂ ਵਾਪਸ ਆਉਂਦੇ ਹਾਂ ਬੱਚਿਆਂ ਵੱਲ ਨੂੰ ਅਤੇ ਬੇਨਤੀ ਫਿਰ ਉਹੀ ਜਿਹੜੀ ਆਪਾਂ ਪਹਿਲਾਂ ਕਰਕੇ ਗਏ ਹਾਂ ਵੀ ਜੇ ਭਾਈ ਤੁਸੀਂ ਫਿਰ ਆ ਪਿੱਛੇ ਟੋਨਾ ਟਾਨਾ ਜੀਆਂ ਚਲਾਈਆਂ ਅਤੇ ਫਿਰ ਮੈਨੂੰ ਦੁਬਾਰਾ ਕੱਟਣਾ ਪੈਣਾ ਅਤੇ ਫਿਰ ਆਪਣਾ ਰੁਕਾਵਟ ਕੇ ਲਈ ਖੇਦ ਹੈ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰੋ ਪੁੱਤ
1: ਠੰਡਕ ਪੈ ਗਈ ਹੋਣੀ ਵੀਰ ਜੀ ਜੈਲਸੀ ਕਰ ਰਹੇ
0: ਕੀ ਕਰਦੇ ਹੁੰਦੇ ਹੋ ਛੁੱਟੀਆਂ ਚ
2: ਮੈਜਿਕ ਸ਼ੋ ਤੇ ਜਾਣਾ
0: ਤੁਹਾਨੂੰ ਪਤਾ ਮੈਨੂੰ ਵੀ ਮੈਜਿਕ ਸ਼ੋ ਆਉਂਦਾ ਵਾ
2: ਨਹੀਂ
0: ਲੈ ਤੁਸੀਂ ਜਦੋਂ ਆਓਗੇ ਤੁਹਾਨੂੰ ਮੈਂ ਵਿਖਾਊਂਗਾ ਮੈਜਿਕ ਸ਼ੋ ਆਬਰਾ ਕਡਾਬਰਾ
1: ਆਂਟੀ ਗੁੱਸੇ ਚ ਹੁੰਦੇ ਨਾ ਅੰਕਲ ਦੋ ਮਿੰਟ ਚ ਕਰੋ ਗਾਇਬ ਹੋ ਜਾਂਦੇ
0: ਆਬਰਾ ਕਡਾਬਰਾ ਮੇਰੇ ਕੋਲ ਸ਼ੱਕ ਲਾ ਕੇ ਬੂਮ ਬੂਮ ਵਾਲੀ ਪੈਨਸਲ ਹੈਗੀ ਆ
1: ਤੁਸੀਂ ਵੇਖੀ ਪੈਨਸਲ
0: ਤੁਸੀਂ ਵੇਖੀ ਕਿ ਨਹੀਂ ਲੱਡੂ ਕਰਾਰੇ ਹਾਂ ਇਹੋ ਆ ਇਕੱਠੇ ਰਹਿੰਦੇ ਤੇ ਖੱਟੇ ਪੈਂਦੇ
1: ਨੇ ਇਕੱਠੇ ਰਹਿੰਦੇ ਇਕੱਠੇ ਪੈਂਦੇ
0: ਹਾਂ ਤੇ ਲੱਡੂ ਕਰਾਰੇ ਹੁੰਦੇ ਆ
1: ਇਹ ਹੈਗੀਆਂ ਆਈਸ
0: ਨਹੀਂ ਯਾਰ ਇਹ ਗਲਤ ਹੈ ਬਜ਼ਾਰ
1: ਅੱਖਾਂ ਕੱਠੀਆਂ ਬੰਦ ਹੁੰਦੀਆਂ ਭਾਜੀ
0: ਹੈ
1: ਉਹ ਤੁਸੀਂ ਨਾਲ ਅੱਖਾਂ ਜੋੜਨੀਆਂ ਨੇ
0: ਮੈਂ ਬੜੇ ਬੰਦੇ ਵੇਖੇ ਜਿਨ੍ਹਾਂ ਦੀ ਨਹੀਂ ਹੁੰਦੀ ਕੱਟੀਆਂ ਬੰਦ
1: ਉਹ ਅਲੱਡ ਜਗ੍ਹਾ ਵੇਖਦੇ ਨੇ ਨਾ ਮੈਂ ਖੱਬੇ ਪਾਸੇ ਸੱਜੇ ਵੇਖਣਾ ਸੱਜੇ ਪਾਸੇ ਖੱਬੇ ਵੇਖਣਾ
0: ਥੈਂਕ ਯੂ ਬਤ
1: ਵਾਹ ਇਹ ਤਾਂ
0: ਐਂਬਰ ਐਂਬਰ ਸੁਣਾਉਂਗੀ
1: ਇਹ ਤਾਂ ਬੁੱਝ ਲਿਆ ਸੀ
0: ਹਾਂ ਪਾਣੀ ਪੀਓ ਤੁਸੀਂ ਬੁੱਝ ਲਿਆ ਵਾ
1: ਓਹੋ
0: ਵਧਾਈ ਹੋਵੇ ਤੁਹਾਨੂੰ ਵਧਾਈ ਹੋਵੇ ਬੁੱਝ ਲਿਆ ਐਂਬਰ ਤੇ ਬੜੀ ਪਿਆਰੀ ਸਤਿ ਸ੍ਰੀ ਅਕਾਲ ਕਰਦੀ ਆ
1: ਇਤਨੀ ਕਿਊਟ ਸੀ ਰਾਮ ਰਾਮ
2: ਥੈਂਕ ਯੂ
0: ਓ ਐਂਬਰ ਠੀਕ ਹੈ ਹੁਣ
2: ਹਾਂਜੀ
0: ਕਿੱਦਾਂ ਠੀਕ ਹੋਈ ਐਂਬਰ ਮੈਨੂੰ ਦੱਸੋ ਤੁਸੀਂ ਕੀ ਕੀਤਾ ਤੁਸੀਂ ਰੈਸਟ ਕੀਤੀ ਕਿ ਦਵਾਈ ਖਾਧੀ
2: ਦਵਾਈ ਲਾਗੀ
0: ਅੱਛਾ ਦਵਾਈ ਖਾਧੀ
1: ਦਵਾਈ ਤੋਂ ਬਾਅਦ ਰੈਸਟ
0: ਦਵਾਈ ਖਾਧੀ ਤੇ ਨਾ ਰੈਸਟ ਕੀਤੀ
1: ਯਾ
0: ਓਕੇ ਓਕੇ ਤੇ ਇਲਾਹੀ ਠੀਕ ਆ
2: ਨਹੀਂ
0: ਕੀ ਹੋਇਆ ਉਹਨੂੰ
2: ਉਹ ਸਿੱਖਾ ਦਾ
0: ਓ ਚੰਗੇ ਲੱਗਦੇ ਤੁਸੀਂ ਫਿਰ ਓਹਦੀ ਟੇਕ ਕੇਅਰ ਕਰਦੇ ਹੁੰਦੇ ਹੋ ਉਹ ਕੀ ਕਰਦੇ ਹੁੰਦੇ ਹੋ ਤੁਸੀਂ ਬੜੇ ਰਿਸਪੋਂਸੀਬਲ ਸਿਸਟਰ ਹੋ ਤੁਸੀਂ
1: ਹੈਲਪ ਕਰਦੇ ਪੂਰੀ
0: ਨਾਈਸ ਸਿਸਟਰ ਕੀ ਸੁਣਾਓਗੇ ਸਿਸਟਰ ਰਾਈਮ ਓਕੇ
2: Row, row, row your boat underneath the sea. Ha, ha, fold it on submarine.
0: Woo! Ring, ring, rosy. Sanu, te aao di yo.
2: Nay. Row, row, row your boat.
0: ਅੱਛਾ ਬੋਟ ਦੀ ਬੋਟ ਦੇ ਕੋਈ ਕਿਸ਼ਤੀ ਕੁਸ਼ਤੀ ਦੀ ਗੱਲ ਆ ਕੋਈ ਓਕੇ ਇਹ ਬੜੀ ਔਖੀ ਆ ਤੇ ਤੁਸੀਂ ਕਿੱਦਾਂ ਯਾਦ ਕਰ ਲਈ ਆ
2: ਤੇਗ ਦੀਦੀ
0: ਉਹ ਤੇਗ ਦੀਦੀ ਨੇ ਕਰਵਾਈ ਆ ਓਏ ਵੇਖਿਆ
1: ਤੇ ਹਲ ਪੀ
0: ਤੁਸੀਂ ਜਦੋਂ ਜਿੱਦਾਂ ਤੇਗ ਦੀਦੀ ਤੁਹਾਨੂੰ ਯਾਦ ਕਰਵਾ ਦਿੰਦੇ ਆ ਤੇ ਫਿਰ ਤੁਸੀਂ ਇਲਾਹੀ ਨੂੰ ਯਾਦ ਕਰਵਾ ਦਿਆ ਕਰਨਾ
2: ਹਾਂਜੀ
0: ਹਾਂ ਇਲਾਹੀ ਨੇ ਵੇਖਿਆ ਤੁਹਾਨੂੰ ਬਿਗ ਦੀਦੀ ਬਣਾਤਾ ਤੁਹਾਨੂੰ ਛੋਟੇ ਦੀਦੀ ਹੋ ਨਾ ਘਰ ਚ ਤੇ ਇਲਾਹੀ ਨੇ ਤੁਹਾਨੂੰ ਬਿਗ ਦੀਦੀ ਬਣਾ ਤਾ ਥੈਂਕ ਯੂ ਇਲਾਹੀ ਇੱਥੇ ਨੀ ਆ ਅੱਛਾ ਡੈਡੀ ਥੈਂਕ ਯੂ
1: ਤੁਸੀਂ
0: ਤੁਹਾਡਾ ਦਿਨ ਵਧੀਆ ਵਧੀਆ ਰਵੇ ਫਿਰ ਹੋਊਗੀ ਤਵਨੀਤ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
2: ਸਤਿ
0: ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੁੜੀਏ ਬਹੁਤ ਵਧੀਆ
1: ਤਿਆਰੀ ਬਹੁਤ ਚੱਲਣ ਦੀ ਹੋਰ
0: ਸਾਰਾ ਬਾਜ਼ਾਰ ਘੁੰਮਿਆ ਕੱਲ
2: ਤੁਸੀਂ ਵਿਆਹ ਦੀ ਤਿਆਰੀ ਕਰ ਲਈ
0: ਤੇ ਹੋਰ ਸਾਰਾ ਬਾਜ਼ਾਰ ਘੁੰਮਿਆ ਨੂੰ ਇਹਨੂੰ ਨਾ ਆਪਣੇ ਮਰੂਦ ਜੇ ਨੂੰ ਸਿਹਰਾ ਨਹੀਂ ਪਸੰਦ ਆਇਆ
1: ਲੈਸ
0: ਬੰਦੀ
2: ਹਾਂ ਸਿਰ ਚ ਪਾ ਦੋ
0: ਇਹ ਆਈਡੀਆ ਮੈਨੂੰ ਠੀਕ ਲੱਗਾ ਅੱਜ ਕਰਕੇ ਵੇਨੇ ਆ
2: ਓਕੇ
0: ਉਹਦੇ ਤੇ
2: ਮੈਂ ਹਮੀ ਤੰਕਲ ਦੀ ਤਿਆਰੀ ਕਰ ਰਹੀ
1: ਮੈਂ ਹਾਂ ਮੈਂ ਆਪਣੀ ਧੋਤੀ ਬੰਨ ਲਈ ਆ
0: ਮੈਂ ਉਹ ਧੋ ਲਈ ਆ
1: ਧੋਤੀ ਕੁੜਤਾ ਪਾ ਕੇ ਆਵਾਂਗਾ ਵਿਆਹ ਤੇ ਪੱਕਾ
0: ਹਾਂ ਇਹ ਆਪਣੇ ਹਰਿਆਣਵੀ ਡਰੈਸ ਪਾ ਕੇ ਆਉਣਗੇ ਨਾ
1: ਹਾਂ ਹਾਂ ਹਾਂ
2: ਓਕੇ
1: ਤੁਹਾਡੀ ਤਿਆਰੀ ਹੋ ਗਈ ਆ ਬਿਊਟੀ ਪਾਰਲਰ ਜਾ ਹੀ
2: ਹਾਂਜੀ
1: ਕਦੋਂ ਜਾਣਾ ਉਹਨੇ ਬੁੱਕ ਕਰ ਲਿਆ ਉਹਨੇ
0: ਜੂੜਾ ਕਰੂਗੀ ਕਿ ਵਾਲ ਖੁੱਲੇ ਛੱਡੂਗੀ ਭਿੰਡੀ ਗੁੱਤ ਕਰੂਗੀ ਓਏ ਹੋਏ ਫਿਰ ਤੇ ਬੜੀ ਸੋਹਣੀ ਲੱਗੂਗੀ ਤੁਹਾਡੀ ਭਿੰਡੀ
2: ਹਾਂਜੀ
0: ਪਰ ਉਹਨੂੰ ਕਿਹਾ ਮੈਂ ਜਿਲਬਰ ਜੀ ਨਾ ਛੱਡੇ ਵਿਆਹ ਵਾਲੇ ਦਿਨ ਵਿਆਹ ਵਾਲੇ ਦਿਨ ਨਾ ਉਹਨੂੰ ਨਿੰਬੂ ਲਾ ਦਿਓ ਥੋੜਾ ਜਿਹਾ ਹਾਂ ਫਿਰ ਉਹ ਜਿਲਬ ਨੀ ਨਾ ਛੱਡੂਗੀ ਸਟਿੱਕੀ ਸਟਿੱਕੀ ਨਹੀਂ ਹੋਊਗੀ ਨਾ ਨਿੰਬੂ ਨਾਲ
1: ਉਹਨੇ ਜੁੱਤੀ ਪਾਉਣੀ ਕਿ ਹੀਲ ਪਾਉਣੀ ਹੈ ਇੱਕ ਹੀ ਪੈਰ
2: ਉਹਨੇ ਜੁੱਤੀ
1: ਓਏ ਹੋਏ ਪੰਜਾਬੀ ਜੁੱਤੀ
0: ਪੂਰੀ ਗੱਲ ਬਣਨੀ ਹੈ
1: ਮਤਲਬ ਮੈਂ ਇਮੇਜਿਨ ਕਰ ਰਿਹਾ ਵੀ
2: ਲਾਲ ਸੂਟ
1: ਲਾਲ ਪੰਜਾਬੀ ਜੁੱਤੀ ਕਿਤੇ ਜਿਹਦਾ ਘੁੜ ਚੱਕਿਆ ਕੋਈ ਪਿੰਡੀ ਦਾ ਮੂੰਹ ਨਿਕਲਾ
0: ਓ ਵਾਹ ਜਿੱਦਾਂ ਤੁਸੀਂ ਗਣਾਈ ਜਾਂਦੇ ਹੋ ਇੱਥੇ ਰਿਚਰਡ ਅੰਕਲ ਕਹਿੰਦੇ ਮੈਨੂੰ ਮੌਕਾ ਦਿਓ
1: ਸਾਡੀ ਕੋਈ ਗੱਲ ਨਹੀਂ ਕਰਦਾ ਤੁਸੀਂ ਮਹੀਨਾ ਕੁ ਰੇੜਕਾ ਪਾਇਆ
0: ਜਿੱਡੀ ਤੁਸੀਂ ਸੋਹਣੀ ਐਕਸਪਲੇਨੇਸ਼ਨ ਦੇ ਰਹੇ ਹੋ ਨਾ ਪਿੰਡੀ ਦੀ ਉਹ ਤਾਂ ਰਿਚਰਡ ਅੰਕਲ ਕਹਿੰਦੇ ਯਾਰ ਮੇਰੇ ਨਾਲ ਕਰਾ ਦਿਓ ਅਮਰੂਦ ਬਾਅਦ ਚ ਵਿਆਹ ਜਾਊ ਕਿਤੇ ਹੈ ਤਾਂ ਵੇਖ ਲਓ ਜੇ ਹਾਲੇ ਵੀ ਅਮਰੂਦ ਤੇ ਚਲੋ ਫਿਰ ਵੀ ਹਲੇ ਉਹਨੂੰ ਆਪਾਂ ਕਹਿ ਸਕਦੇ ਅਮਰੂਦ ਨੂੰ ਵੀ ਯਾਰ ਤੈਨੂੰ ਕਿਹੜਾ ਸਿਹਰਾ ਫਿੱਟ ਆਉਣ ਡਿਆ ਹਨਾ ਇੱਕ ਬੰਦਾ ਪਹਿਲਾਂ ਬੈਠਾ ਮੁੱਕਰਦੀ ਨੀ ਆ ਓਕੇ ਤੇ ਕੋਈ ਉਹਦੀ ਹੋਰ ਨੀ ਹੈਗੀ ਕੋਈ ਪੱਕੜ ਜੀ ਪਿੰਡੀ ਕਿ ਉਹਨਾਂ ਦੇ ਪਰਿਵਾਰ ਚ ਕੋਈ ਪੱਕੀ ਪਿੰਡੀ ਹੋਵੇ ਹੈ ਵੇਖ ਲਿਓ ਗੱਲ ਕਰਕੇ ਵੇਖ ਲਿਓ
1: ਕਿੱਦਾਂ ਕਹਿਣਗੇ ਨਾ ਗਵਾਵੇ ਨੂੰ ਨਾ ਗਵਾਵਾ ਵਾਵਾ
0: ਕੀ ਸੁਣਾਓਗੇ ਤਵਨੀਤ ਕੁੜੀਏ ਤੂੰ ਤਾਂ ਬੜੀ ਵਧੀਆ ਵੈਡਿੰਗ ਪਲੈਨਰ ਬਣ

0: पे बल्कि ये तो बीजी फोटोग्राफर होंगे।
1: ओए अच्छा
0: राम राम अंकल सर बल्ला होंगे। जैस्मिन अंटी
1: पोइम्स सुनाओगी बात है। अच्छा सिख्या पढ़ोगी, सेरा पढ़ोगी, सिख्या नहीं उन्हें लो सिख्या नहीं क्या?
0: प्लीट अंटी लड्डू बनाओगे।
2: लेडीज लो आई चाड़ी।
1: हाँ ओके।
0: विशाल अंकल सिंगर पंगड़ा पाओगे।
1: हाँ ओके। ऑर्केस्ट्रा
0: प्लीट इंदल अंकल गल्ला करेंगे।
1: अच्छा अच्छा एंकरिंग करेंगे हैं। और
0: सेंटा अंकल सिंगर होंगे।
1: ओ सारे बंदे भगत आते कुड़ी
2: सारी तैयार करी बैठी।
1: वाह ते वो वीर जी नु भी कोई हिस्सेदारी हैगी कि नहीं?
0: नहीं।
1: आहा लियाओ वीर जी ना कराओ हां गल। पूरा मतलब माहौल चाल बनिया पूरी मारो मार चलन डी व्याह दी सत श्रीकाल अनाहत तुसी आने रहो। सत श्रीकाल अज मैं ना ठीक लिया।
0: हां जी।
1: नो थैंक यू थैंक यू। की हाल तोड़ा?
0: वधिया तुसी सुस्तो?
1: हां जी असि ठीक है पुत्तो। की सुनाओगे अज?
0: एक आ पहला मैं तन्नो अज दा विचार सुनाऊंगी।
1: हां जी।
0: एक और चीज
1: प्लीज प्लीज प्लीज।
0: नतीजे दा कद सदा मेहनत दी खराक ते निर्भर करता है। इसका मीनिंग है कि इंसान नो पूरी ईमानदारी नाल मेहनत करनी चाहिए है ते परमात्मा ताडे कीती हुई मेहनत दा चंगा फल देंदा है।
1: वाह वेरी नाइस। तुसी ते बहुत बीबे बीबे विचार लेके आंदे हो बीबे पोते हो।
0: थैंक यू।
1: वेरी नाइस। ते हुण केड़ी गल?
0: वेरी
1: नाइस थैंक यू। आ ते बहुत सोहना बनाया तुसी। थैंक यू।
0: आज से वेरी बिजी हूं नहीं जा रहे।
1: नहीं जा रहे मीं पै रहा ना।
0: फिर पापा ने क्या किया कि इसी टाइम जोन चलते।
1: हां आज टाइम जोन ठीक है
2: इंडोर ठीक रहे
1: और मीं पै रहा। गुड गुड गुड गुड
2: सारे टाइम रुक के बैठ गए ना।
1: टाइम जोन बढ़िया वा है ना।
0: हां जी
1: टाइम जोन ठीक है।
0: चाय पी ली?
1: हां जी हां जी हां जी चाय पी ली। तू ही पी ली? ओके की दूध पीता की खादा नाल
0: बिस्किट।
1: ओ तनु केड़े बिस्किट पसंद आ?
0: ओरियो ते चॉकलेट आले गुड्डे।
1: ओए ते आज केड़े खादे आ?
0: चॉकलेट
1: वाले। ओके ओके गुड गुड यम। थैंक यू नाहद। थैंक यू पुत्तू तुहाडा भी दिन वधिया रहे। थैंक यू। ते हुण साडे मतलब आ गए ने इधर सॉरी आशीष कौर। सत श्रीकाल आशीष। सत श्रीकाल
2: आशीष। अज तां भुल गए सी अंकल तैनूं।
1: होर सुती रह गई रजाई च पई ना तो मैं पता नहीं लगा पी उत्थे पई
2: आ।
1: मैं ते चल चल बुआ बंद करके
0: तुसी के मैं हो।
1: असी बहुत वधिया तुसी दसो के मैं हो।
0: मैं ठीक है।
1: ओके गुड गुड गुड गुड।
2: तू केड़ा सूट पाउणा
1: ओदे ब्याह ते? हां
2: शरारा ले
1: तू ब्याह ते गिद्दा पा दोगे ना पिंडी दे ब्याह ते?
0: हां
1: हैं
0: ਗਿੱਧਾ
1: ਗਿੱਧਾ ਪਾ ਦੋਗੇ, ਗਾਣਾ ਬੋਲ ਦੋਗੇ ਨਾ ਹੈ?
2: ਬੋਲੀਏ, ਜ਼ਿੰਮੇਵਾਰੀ ਤੇਰੇ ਕੋਲ
1: ਆ। ਆਹੋ ਸੁਹਾਗ ਘੋੜੀਆਂ
2: ਤਵਨੀਤ ਨੇ ਕਿਹਾ ਸੀ,
1: ਠੀਕ ਆ, ਤਿਆਰੀ ਕਰ ਲਿਓ ਫਿਰ। ਓਕੇ,
2: ਵੈਰੀ ਗੁੱਡ।
0: ਤੇਰਾ ਸੂਟ ਪਾਵਾਂ ਮੈਂ?
1: ਹਾਏ, ਤੁਹਾਡੇ ਕੋਲ ਤੇ ਕਿੰਨੇ ਸੂਟ ਆ, ਜਿੱਦਾਂ ਕੋਈ ਕੋਈ ਗ੍ਰੀਨ ਟੱਚ ਵਾਲਾ ਪਾ ਲਿਓ, ਕਿਉਂਕਿ ਜਿਹਦੇ ਸੋਰੀ ਲਾਲ ਲਾਲ ਸੂਟ ਪਾ ਲਿਓ, ਕਿਉਂਕਿ ਭਿੰਡੀ ਨੇ ਲਾਲ ਪਾਉਣਾ ਨਾ।
0: ਤੇ
1: ਹਾਂ ਹਾਂ, ਸ਼ਰਾਰਾ ਲਾਲ ਹੋ ਜੂਗਾ, ਹਾਂ ਥੋੜਾ ਜਿਹਾ ਟੱਚ ਚਾਹੀਦਾ ਬਸ ਲਾਲ। ਹਾਂ ਬਸ ਠੀਕ ਆ ਉਹ, ਤੇ ਜਿੰਨਾ ਕੋਲ ਨਹੀਂ ਨਾ ਹੋਊਗਾ ਲਾਲ, ਉਹ ਹੱਥ ਚ ਮਿਰਚ ਫੜ ਲਿਆਉਣਗੇ।
2: ਨਹੀਂ, ਉਹ ਪਿੰਡੀ ਦੀ ਸੇਲੀ ਦੇ ਕੱਪੜੇ,
1: ਹਾਂ ਹਾਂ, ਜਾਂ ਫਿਰ ਉਹ ਲਾਲ ਜੀ ਦੀ ਉਂਗਲ ਫੜ ਕੇ ਤੁਰੇ ਫਿਰਨਗੇ।
0: ਲਾਲ ਜੇ ਨਹੀਂ ਹੋ ਨਾ, ਕੋਈ ਪਲੇਨ ਟੀ ਸ਼ਰਟ ਪਾ ਕੇ ਨਾ, ਉਹ ਤੇ ਰੰਗੋਲੀ ਵਾਲਾ ਲਾਲ ਕਲਰ ਟੀ ਸ਼ਰਟ ਤੇ ਲਾ ਲਾਂਗੇ।
1: ਨਹੀਂ, ਉਹਦਾ ਹੋਰ ਇਲਾਜ ਹੈਗਾ ਸਾਡੇ ਕੋਲ, ਜੇ ਨਹੀਂ ਨਾ ਲਾਲ ਹੋਊਗਾ ਉਹਨੂੰ, ਉਹ 5 ਮਿੰਟ ਪਹਿਲਾਂ ਆ ਜੇ, ਉਹਨੂੰ ਪਹਿਲਾਂ ਚਪੇੜਾਂ ਨਾਲ ਲਾਲ ਕਰ ਲਾਂਗੇ, ਉਹਦਾ ਇੱਕ ਪਾਸਾ ਲਾਲ ਕਰ ਲਾਂਗੇ ਉਹਦਾ ਪਹਿਲਾਂ, ਹੈ ਨਾ। ਅਸੀਂ ਸੀ, ਇਹ ਨਾਈਸ ਆਈਡੀਆ ਵਾ। ਅੱਛਾ, ਫਿਰ ਚਪੇੜਾ ਨੀ ਮਾਰਦੇ ਫਿਰ ਉਹਨਾਂ ਨੂੰ, ਦੋਵਾਂ ਹੱਥਾਂ ਦੇ ਨਾਲ ਏਦਾਂ ਏਦਾਂ ਏਦਾਂ ਰੱਬ ਕਰ ਦਾਂਗੇ ਉਹਨਾਂ ਦਾ ਮੂੰਹ, ਹੈ ਨਾ, ਲਾਲ ਲਾਲ ਜਿਹਾ ਹੋ ਜਾਊਗਾ, ਗੱਲਾਂ ਗੱਲਾਂ ਪੁੱਟ ਕੇ ਯੁਮ ਯੁਮ ਯੁਮ ਯੁਮ ਕਰਕੇ।
0: ਨਹੀਂ, ਉਹਨਾਂ ਨੂੰ ਕਿਤੇ ਗਰਮ ਜਿੱਦੇ ਧੁੱਪ ਹੋਏ ਉਹਦੇ ਕਰ ਲਾਂਗੇ ਵਿਆਹ, ਉਹਦੇ ਧੁੱਪ ਦੇ ਮੂੰਹ ਦੇ ਉਹਨਾਂ ਨੂੰ ਖੜਾ ਕੇ ਉਹਨਾਂ ਦੀ ਗੱਲਾਂ ਬਣ ਕੇ ਗਰਮ ਹੋ ਜਾਣਗੀਆਂ।
1: ਆਹ ਨਾਈਸ ਆਈਡੀਆ ਵਾ, ਹਾਂ ਆਹ ਗੁੱਡ ਆਈਡੀਆ, ਉਹਨਾਂ ਨੂੰ ਆਪਾਂ ਧੁੱਪ ਵੱਲ ਨੂੰ ਮੂੰਹ ਕਰਕੇ ਥੋੜੀ ਦੇਰ ਖਲਾਰਾਂਗੇ ਆਪਾਂ।
2: ਕੀ ਡਿਮਾਂਡ,
1: ਆਹ ਠੀਕ ਆ, ਵੈਰੀ ਨਾਈਸ।
2: ਮੀਂਹ ਪੈਂਦਾ ਹੋਇਆ ਫਿਰ ਕੀ ਕਰਾਂਗੇ?
1: ਮੀਂਹ ਪੈਂਦਾ ਹੋਊਗਾ ਫਿਰ ਹੀਟਰ।
0: ਮੈਨੂੰ ਆਈ ਡੋਨਟ ਨੀਡ ਦੋਸ ਥਿੰਗਸ, ਕਿਉਂਕਿ ਮੈਂ ਤਾਂ ਸ਼ਰਾਰਾ ਪਾਉਂਗੀ।
1: ਹਾਂ,
2: ਸ਼ਰਾਰੇ ਤੇ ਆ ਗਈ।
1: ਹੋਰ ਕੀ, ਕੋਈ ਜੋ ਮਰਜ਼ੀ ਕਰੇ ਉਹਦੇ ਕੋਲ ਤਾਂ ਹੈਗਾ ਵਾ। ਚਲੋ ਕੀ ਸੁਣਾਓਗੇ ਫਿਰ ਸ਼ਰਾਰਾ ਪਾ ਕੇ?
0: ਦੱਸੋ ਕੌਣ ਸੀ ਉਹਨਾਂ ਨਾਂ ਕੀ ਸੀ?
1: ਰਾਜੇ ਦਾ
0: ਨਹੀਂ, ਬੱਚਿਆਂ ਦਾ, ਮਤਲਬ ਧੀ ਦਾ ਨਾਂ ਕੀ ਸੀ ਤੇ ਮੁੰਡੇ ਦਾ ਨਾਂ ਕੀ ਸੀ?
1: ਅੱਛਾ, ਇੱਕ ਰਾਜਾ ਸੀ, ਇੱਕ ਰਾਣੀ ਸੀ, ਤੇ ਉਹਨਾਂ ਦੀ ਇੱਕ ਕੁੜੀ ਸੀ ਤੇ ਇੱਕ ਮੁੰਡਾ ਸੀ। ਮੁੰਡਾ ਵੱਡਾ ਸੀ ਕਿ ਕੁੜੀ ਵੱਡੀ ਸੀ?
0: ਮੁੰਡਾ।
1: ਮੁੰਡੇ ਦੀ ਕਟਿੰਗ ਸੀ ਕਿ ਜੂੜਾ?
0: ਬਸ ਕੁੜੀ ਬਸ 2 ਫੁੱਟ ਥੱਲੇ ਸੀ ਮੁੰਡੇ ਦੀ।
1: ਮੁੰਡੇ ਤੋਂ?
2: ਤੇ ਮੁੰਡੇ ਦੀ, ਮੁੰਡੇ ਦਾ ਰੰਗ ਗੋਰਾ ਸੀ ਕਿ ਕਾਲਾ ਸੀ?
0: ਗੋਰਾ ਟਾਈ ਸੀ, ਦੋਨੇ ਗੋਰੇ ਜਿਹੇ
1: ਸੀ। ਗੋਵੇਂ ਗੋਰੇ ਜਿਹੇ ਸੀ। ਤੇ ਮੁੰਡੇ ਦਾ ਜੂੜਾ ਸੀ ਕਿ ਮੁੰਡੇ ਦੀ ਕਟਿੰਗ ਸੀ?
0: ਆਫ ਕੋਰਸ ਜੂੜਾ ਹੀ ਹੋ ਮੁੰਡਿਆਂ ਦਾ।
1: ਅੱਛਾ, ਮੁੰਡੇ ਦਾ ਜੂੜਾ ਹੋਊਗਾ। ਓਕੇ, ਤੇ ਉਹ ਮੁੰਡਾ ਜਿਹੜਾ ਵਾ ਉਹ 17 ਈਅਰ ਸੀ?
0: ਯੈਸ।
1: ਓਹ, ਆਈ ਨੋ। ਤੇ ਉਹ ਜਿਹੜਾ ਪ੍ਰਿੰਸ ਸੀ ਉਹਦਾ ਥੋੜੇ ਦਿਨ ਪਹਿਲਾਂ ਬਰਥਡੇ ਸੀ? ਹੈਂ,
2: ਉਹਦੀ
0: ਕੀ?
1: ਉਹ ਜਿਹੜਾ ਜਿਹੜਾ ਮੁੰਡਾ ਸੀਗਾ ਉਹਦਾ ਥੋੜੇ ਦਿਨ ਪਹਿਲਾਂ ਬਰਥਡੇ ਵੀ ਸੀ?
0: ਹਾਂਜੀ।
2: ਪਰ ਉਹਦੀ ਸਿਸਟਰ ਨਹੀਂ ਠੀਕ, ਉਹ ਬਹੁਤ ਚਲਾਕ ਆ।
1: ਨਹੀਂ ਨਹੀਂ, ਉਹਦੀ ਸਿਸਟਰ ਪਤਾ ਕਿੰਨੀ ਨਾਈਸ ਹੈ?
2: ਨਹੀਂ ਨਹੀਂ, ਉਹ ਗੱਲਾਂ ਬਹੁਤ
0: ਦੱਸੋ।
1: ਨਹੀਂ ਨਹੀਂ, ਉਹਦੀ ਸਿਸਟਰ ਤੇ ਬਹੁਤ ਨਾਈਸ ਹੈ। ਉਹਦੀ ਸਿਸਟਰ ਦਾ ਨਾਂ ਆ ਅਸੀਸ ਕੌਰ।
2: ਅੱਛਾ,
0: ਮੁੰਡੇ ਦਾ ਨਾਂ ਕੀ ਸੀ?
1: ਮੁੰਡੇ ਦਾ ਨਾਂ ਸੀ ਪ੍ਰਿੰਸ ਮੀਤ।
0: ਨੋ,
2: ਅਸੀਸ ਪ੍ਰਦਾ
1: ਕੀ ਸੀ ਫਿਰ?
0: ਕਲੂ ਦੇ ਦੂੰ।
1: ਹਾਂਜੀ ਦੱਸੋ।
0: ਦੱਦੇ ਨਾਲ ਪੈਂਦਾ।
1: ਦੱਦੇ ਨਾਲ?
0: हाँ जी दद्दा।
1: अच्छा दीप प्रिंस
0: जी है?
1: दीप प्रिंस
0: ये जीत गए।
1: ये थैंक यू।
0: बल्ले बल्ले चाव चाव चक दो।
1: चक दे टोलिया डन डन डन डन डन डन डन डन डन डन। थैंक थैंक थैंक थैंक थैंक थैंक थैंक थैंक थैंक थैंक थैंक थैंक थैंक डन डन डन डन थैंक यू। बाय बाय बाय बाय बाय बाय बाय बाय बाय।
2: करी चौके ले आनी है।
1: हाँ जी
2: करी चौके ले आनी है। काफ़ तक होता है।
1: ले मैं ना हूँ बाकी तो ही पाई ब्रेक तो बाद कर लो दस बजे तो ते हूँ मसा साढ़े को भज के बस ही फड़ी जानी है। हाँ जी लाल जी क्या हाल है? सताल जी लाल जी ते को है कुछ लाल के चपेड़ा ना करा है कोई लाल है ते को पाने ली लाल थीम रखा जे तुम भिंडी वालों आना तो फिर लाल पाना पैना तो जे इधर अमरूद वालों जाना फिर ग्रीन पाना पैना।
2: ग्रीन पर रहन गए लाल ही फिर
1: है
2: ग्रीन पालन रहन गए लाल ही
1: वो तो कट्टिया पता लगना जीबो गरीब ए तुम सही कर लो हले कड़े बन गए कपड़े है तुम दस दो पा की लाइक कर दे तुम
2: तली
1: ते धर के लिया लाड़े नू
3: जो जसवाल गए ना ब्याह च लोकी घोड़े चढ़ गए
1: घोड़ी कच्चे पाई घोड़ी कच्चे

0: वाह तेरी इमेजिनेशन।
1: इन्हां दी ते फिर घोड़ी भी उल्ट होनी है ना, इन्हां दी होनी लाड़ा तेरा नी घोड़ी सोना। नहीं भरा वो वधिया घोड़ी कच्चे मार के।
0: नहीं अजकल अनाज घोर नहीं चलता पिया, क्यों लाल जी अजकल ओ नहीं चलता पिया। जिहड़े जसवाल साहब दे वर्गा बंदा सी घर दे कहिंदे वी इहदे वजन वधा लिया ते थोड़ा बहुत सैर नूं जाया करो, रनिंग रुनिंग करिया करो। ਕਹਿੰਦੇ ਮੈਂ ਸਵੇਰੇ ਸਵੇਰੇ ਉੱਠ ਕੇ ਰਨਿੰਗ ਨਿਕਲ ਗਿਆ ਜਸਵਾਲ ਸਾਹਿਬ, 10 ਮਿੰਟ ਬਾਅਦ ਇਹਨਾਂ ਦੇ ਸਾਹ ਕਹਿੰਦੇ ਵੀ ਤੂੰ ਰੁਕ ਗਿਆ ਕਿ ਅਸੀਂ ਰੁਕੀਏ। ਜਾਣ ਕੱਢ ਵਾਹ ਜੀ ਲਾਲ ਜੀ।
2: ਨਾ ਆਪਣੇ ਨਾ ਭਾਬੀ ਨਾ ਆਪਣਾ ਅੱਧੇ ਰਾਤੀ ਉੱਠ ਕੇ ਨਾ ਤੂਰ ਸਾਹਿਬ ਜੀ ਕਹਿੰਦੇ, ਭਾਬੀ ਕਹਿੰਦੇ ਜੀ ਮੈਂ ਨਾ ਸੁਪਨੇ ਨਾ ਆਪਣਾ ਸ਼ਿਮਲੇ ਘੁੰਮਣ ਗਈ ਜੀ,
0: ਮਨਾਲੀ ਵੀ ਜਾਣਾ ਪੈਂਦਾ। ਸਾਨੂੰ ਖਬਰ ਪਹੁੰਚੀ ਤਾਂ ਹੈ ਪਰ ਪੂਰੀ ਨੀ ਪਹੁੰਚੀ। ਨਾਲ ਜੀ ਗਏ ਆਪਣੇ ਸਹੁਰਿਆਂ ਦੇ ਨਾ, ਗੰਦ ਜਾਂਦੇ ਇਹਨੇ ਸੱਸ ਨੇ ਲਾਮਾ ਦਿੱਤਾ ਦੀ ਅਨੀਤਾ ਭਾਬੀ ਨੂੰ ਵੀ ਤੈਨੂੰ ਦੀਦਾ ਨੀ ਸਾਡੀ ਬੇਇੱਜ਼ਤੀ ਕਰਾਤੀ, ਲਾਲੇ ਤੋਲੀਏ ਚ ਹੀ ਆ ਗਿਆ ਤੇ ਕੱਪੜੇ ਪਾ ਕੇ ਆਵੇ, ਚੱਜ ਦੇ ਕੱਪੜੇ ਪਾ ਕੇ ਤੋਲੀਏ ਬੰਨੀ ਫਿਰਦਾ ਲੱਕ ਦੇ ਨਾਲ ਤੇ। ਕਹਿੰਦੇ ਲਾਲ ਜੀ ਸ਼ਰਮ ਕਰਿਆ ਕਰੋ ਵੀ ਸਾਡੀ ਬੇਇੱਜ਼ਤੀ ਕਰਾਤੀ। ਲਾਲ ਜੀ ਕਹਿੰਦੇ ਕਾਹਦੀ ਬੇਇੱਜ਼ਤੀ, ਜਿੰਨੀ ਵਾਰ ਤੁਹਾਡੀ ਕੁੜੀ ਹੈ ਤੁਸੀਂ ਉਹਨੂੰ ਸੂਟ ਦੇ ਨਾਲ ਮੇਰਾ ਤੋਲੀਆ ਲਾ ਦਿੰਦੇ, ਜਿਹੜੀ ਦਿੱਤੀ ਮੈਂ ਉਹੀ ਪਾ ਕੇ ਆਉਣੀ ਜਿੰਨੀ ਵਾਰ ਤੁਹਾਡੀ ਕੁੜੀ ਆਈ ਹੈ। ਚਲੋ
2: ਕੱਲ ਪਰਸੋਂ ਦੀ ਆਈ ਹੈ, ਕੱਲ ਪਰਸੋਂ ਕਿਦਾਂ ਕਦੋਂ ਅਜੇ ਪਰਸੋਂ ਯਾਦ ਹੈ ਮੈਂ ਤੇਰੇ ਕੋਲ ਸਕੂਟ ਮੰਗਿਆ ਸੀ ਤੇ ਤੁਸੀਂ ਮਨਾ ਕਰਤਾ ਸੀ ਤੇ ਮੈਂ ਆਪਣੇ ਦਿਲ ਤੇ ਪੱਥਰ ਰੱਖ ਲਿਆ, ਉਹ ਪੱਥਰ ਫਿਰ
1: ਰਜਿੰਦਰ ਪਾਵਾ ਜੀ ਕਹਿੰਦੇ ਨੇ ਧੰਨਵਾਦ, ਬਹੁਤ ਮਿਹਰਬਾਨੀ ਜੀ, ਖੁਸ਼ ਥਾਂ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਰਿਚਰਡ ਜੀ ਕਹਿੰਦੇ ਨੇ ਕਿ ਜਿੰਦਾਬਾਦ ਹੈ, ਜਿੰਦਾਬਾਦ ਭਿੰਡੀ ਜਿੰਦਾਬਾਦ ਹੈ, ਜਿੰਦਾਬਾਦ ਰਹੇਗੀ। ਹਾਂ ਤਾਂ ਅਸੀਂ ਤਾਂ ਵੇਖ ਲਓ ਕਰਤੀ ਜਿੰਦਾਬਾਦ, ਕਹਿੰਦੇ ਆਮ ਐਵਰ ਰੈਡੀ। ਬਸ ਠੀਕ ਹੈ ਫਿਰ ਬਣ ਗਈ ਗੱਲ, ਫਿਰ ਤੁਸੀਂ ਓਕੇ ਰਿਪੋਰਟ ਹੋ ਗਿਆ ਕੰਮ। ਮਨ ਸਾਹਿਬ ਕਹਿੰਦੇ ਕਿ ਜੈਸਮੀਨ ਭੈਣ ਜੀ ਰੇਡੀਓ ਵਾਲਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ, ਥੈਂਕ ਯੂ।
0: ਜਸਮੀਨ ਦਾ ਬਰਥਡੇ
1: ਹੈ? ਅੱਛਾ ਪਤਾ ਨਹੀਂ,
0: ਮੁਬਾਰਕ ਹੈ ਜਸਮੀਨ ਜੀ,
1: ਨਹੀਂ ਪਤਾ ਕਰ ਲੈਂਦੇ ਹਾਂ। ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ $180 ਹੋ ਗਿਆ ਰੇਟ 22 ਕੈਰਟ ਦਾ। ਧੰਨਵਾਦ ਜੀ ਤੁਹਾਡਾ ਨਾ ਪ੍ਰੀਤ, ਬਹੁਤ ਸ਼ੁਕਰੀਆ। ਅਤੇ ਸ਼ੇਰਗਿੱਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵੈਰੀ ਗੁੱਡ ਮੋਰਨਿੰਗ। ਜਗਜੀਤ ਗਿੱਲ ਜੀ ਸਿੰਗਾਪੁਰ ਤੋਂ ਭੇਜਦੇ ਨੇ ਮੈਸੇਜ, ਵਾਜਵਾ ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਹੱਸਦੇ ਖੇਡਦੇ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਅਤੇ ਰੇਡੀਓ ਹਾਂਜੀ ਅਤੇ
0: 1674
1: ਤੇ AM ਤੇ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, फाड़े करनू बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल, हुन ना सिर्फ घर पर तुहाड़ी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 Collins Road, Melton.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: रोज रोज शॉपिंग हुंदियां ने, पता नहीं केड़ा देवता राजी कीता इन्हां ने।
3: सूरज देवता
2: की मतलब?
3: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
2: मैनू नहीं पता, आपा भी सोलर पैनल लगवाना है हुणे।
3: तुसी भी करो बचत ते लगवाओ सोलर पैनल। कॉल सन करंट 0448-06-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252
4: ते। ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
6: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
7: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
11: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 30 ਤਰੀਕ ਹੈ ਜੂਨ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
12: ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਜਿੱਥੇ ਵੈਨਜ਼ੂਏਲਾ ਦੇ ਵਿੱਚ ਆਏ ਭੂਚਾਲ ਦੇ ਨਾਲ ਜੁੜੀਆਂ ਖਬਰਾਂ ਇਸ ਵਕਤ ਦੁਨੀਆ ਭਰ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। 5 ਦਿਨ ਬਾਅਦ ਵੀ ਮਲਬੇ ਦੇ ਵਿੱਚੋਂ ਹੁਣ ਲੋਕ ਕੱਢੇ ਜਾ ਰਹੇ ਨੇ। ਦੱਸ ਦਈਏ ਕਿ ਵੈਨਜ਼ੂਏਲਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਝਟਕੇ ਲੱਗੇ ਸੀ, ਔਰ ਕਰਾਕਸ ਤੇ ਲਾਗੁਏਰਾ ਦੇ ਨੇੜੇ ਜਿਹੜੀ ਇਹ ਧਰਤੀ ਕੰਬੀ ਸੀ ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਤੋਂ ਇਹੀ ਖਬਰ ਸਾਹਮਣੇ ਆਈ ਹੈ ਕਿ ਸੋਮਵਾਰ ਦੇ ਦਿਨ ਵੈਨਜ਼ੁਏਲਾ ਦੇ ਇਹਨਾਂ ਹੀ ਇਲਾਕਿਆਂ ਦੇ ਵਿੱਚ ਯਾਨੀ ਕਰਾਕਸ ਜਿਹੜਾ ਕਿ ਦੇਸ਼ ਦਾ ਰਾਜਧਾਨੀ ਸ਼ਹਿਰ ਹੈ ਤੇ ਲੀਗੁਏਰਾ ਇੱਥੇ 4.2 ਦੀ ਤੀਬਰਤਾ ਵਾਲੇ ਭੂਚਾਲ ਨੇ ਜ਼ੋਰਦਾਰ ਤਬਾਹੀ ਮਚਾਈ ਹੈ ਜਿਸ ਕਾਰਨ ਲੋਕਾਂ ਦੇ ਵਿੱਚ ਭਾਰੀ ਦਹਿਸ਼ਤ ਫੈਲ ਗਈ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਖੁੱਲੀਆਂ ਥਾਵਾਂ ਦੇ ਵੱਲ ਬਾਹਰ ਨੂੰ ਆਏ। ਵੈਨਜ਼ੁਏਲਾ ਫਾਊਂਡੇਸ਼ਨ ਫਾਰ ਸਿਸਮੋਲੋਜੀਕਲ ਰਿਸਰਚ ਦੀ ਇੱਕ ਰਿਪੋਰਟ ਦੇ ਮੁਤਾਬਕ ਭੂਚਾਲ ਦਾ ਤਾਜ਼ਾ ਕੇਂਦਰ ਕੈਰੇਬੀਅਨ ਸਾਗਰ ਦੇ ਵਿੱਚ ਸੀ ਜੋ ਕਿ ਲੀਗੁਏਰਾ ਨਾਮ ਦਾ ਜਿਹੜਾ ਸਟੇਟ ਹੈ ਉਸ ਤੋਂ ਮਹਿਜ਼ 10 ਕਿਲੋਮੀਟਰ ਹੀ ਦੂਰ ਸੀ। ਦੱਸ ਦਈਏ ਕਿ ਲੰਘੇ ਬੁੱਧਵਾਰ ਦੇ ਦਿਨ ਦੋ ਸ਼ਕਤੀਸ਼ਾਲੀ ਭੂਚਾਲ ਪਹਿਲਾਂ ਇੱਕ 7.2 ਦੀ ਤੀਬਰਤਾ ਦਾ ਤੇ ਫਿਰ ਨਾਲ ਦੀ ਨਾਲ 7.5 ਦੀ ਤੀਬਰਤਾ ਦਾ ਕੁਝ ਸੈਕਿੰਡ ਦੇ ਵਿੱਚ ਦੂਜਾ ਭੂਚਾਲ ਦਾ ਝਟਕਾ ਵੈਨਜ਼ੁਏਲਾ ਦੇ ਵਿੱਚ ਲੱਗਦਾ ਹੈ ਔਰ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 1450 ਤੋਂ ਟੱਪ ਗਈ ਹੈ। ਇਸ ਤੋਂ ਇਲਾਵਾ 774 ਇਮਾਰਤਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਵੀ ਗਈਆਂ ਨੇ। ਦੱਸ ਦਈਏ ਕਿ ਇਸ ਭੂਚਾਲ ਦੇ ਵਿੱਚ ਹੁਣ ਇੱਕ ਖਬਰ ਇਹ ਵੀ ਸਾਹਮਣੇ ਆਈ ਕਿ ਵੈਨਜ਼ੁਏਲਾ ਮੈਕਸੀਕੋ ਤੇ ਅਲ ਸਲਵਾਡੋਰ ਦੀ ਟੀਮ ਨੇ ਕੁਝ ਲੋਕਾਂ ਨੂੰ ਜ਼ਿੰਦਾ ਵੀ ਕੱਢਿਆ। ਇਹ ਜਾਣਕਾਰੀ ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਦਿੱਤੀ ਹੈ। ਬਚਾਏ ਗਏ ਸ਼ਖਸ ਦਾ ਨਾਮ ਆਰੋਨ ਲੈਵੀ ਵਰਗਾਸ ਦੱਸਿਆ ਗਿਆ ਜੋ ਕਿ 5 ਦਿਨ ਤੱਕ ਇਸ ਮਲਬੇ ਦੇ ਥੱਲੇ ਦਬਿਆ ਰਿਹਾ। ਵੈਨਜ਼ੁਏਲਾ ਦੇ ਜਿਹੜੀ ਅੰਤਰਿਮ ਰਾਸ਼ਟਰਪਤੀ ਨੇ ਡੈਲੀਸੀ ਰੋਡਰਿਕਸ ਉਹਨਾਂ ਨੇ ਦੱਸਿਆ ਕਿ ਬਚਾਅ ਮੁਹਿੰਮ 43 ਘੰਟਿਆਂ ਤੋਂ ਜਿਹੜੀ ਇੱਕ ਕਿਸਮ ਦੀ ਮੁਹਿੰਮ ਚਲਾ ਰਹੇ ਨੇ ਤੇ ਆਰਨ ਤਾਂ 106 ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਫਸਿਆ ਰਿਹਾ ਸੀ। ਅਜਿਹੇ ਦੇ ਵਿੱਚ ਹੁਣ ਇਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਨਿਗਰਾਨੀ ਦੇ ਥੱਲੇ ਭਰਤੀ ਕਰਵਾਇਆ ਗਿਆ। ਅਲ ਸਲਵਾਡੋਰ ਦੇ ਰਾਸ਼ਟਰਪਤੀ ਨੇ ਕਿਹਾ ਕਿ ਬਚਾਅ ਕਰਮੀ ਹਾਲੇ ਵੀ ਜ਼ਿੰਦਗੀਆਂ ਬਚਾਉਣ ਦੀ ਉਮੀਦ ਦੇ ਨਾਲ ਇੱਥੇ ਲੱਗੇ ਰਹਿਣਗੇ। ਉਧਰ ਜਰਮਨੀ ਦੇ ਨਾਰਦਰਨ ਸਟੇਟ ਇੱਕ ਉੱਤਰੀ ਸ਼ਹਿਰ ਸਟੈਡ ਦੇ ਵਿੱਚ ਸੋਮਵਾਰ ਦੇ ਦਿਨ ਗੋਲੀਬਾਰੀ ਦੀ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ 'ਚ 2 ਲੋਕਾਂ ਨੂੰ ਕਥਿਤ ਸ਼ੱਕੀ ਹੋਣ ਦੇ ਨਾਤੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 2 ਦੇ ਉੱਤੇ ਇਸ ਮਾਮਲੇ ਨੂੰ ਸਿੱਧੇ ਤੌਰ ਤੇ ਅੰਜਾਮ ਦੇਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਆਮ ਜਨਤਾ ਲਈ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਪਰ ਘਟਨਾ ਦੇ ਬਾਅਦ ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਤੈਨਾਤ ਹੋ ਗਏ। ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅਹਿਤਿਆਤ ਦੇ ਤੌਰ ਦੇ ਉੱਤੇ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ। ਸਟੈਡ ਦੀ ਆਬਾਦੀ ਲਗਭਗ 50,000 ਦੇ ਆਸ ਪਾਸ ਹੈ। ਸ਼ਹਿਰ ਜਰਮਨੀ ਦੇ ਹੈਮਬਰਗ ਦੇ ਪੱਛਮ ਦੇ ਵਿੱਚ ਸਥਿਤ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਚ ਅਗਲੀ ਖਬਰ ਈਰਾਨ ਤੇ ਅਮਰੀਕਾ ਦੇ ਨਾਲ ਜੁੜੀ। ਵੈਸੇ ਤਾਂ ਕੱਲ ਸ਼ਾਮ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਿਕ ਇੱਕ ਅਮਰੀਕੀ ਅਧਿਕਾਰੀ ਨੇ ਖਬਰ ਏਜੰਸੀ AFP ਨੂੰ ਇੱਕ ਈਮੇਲ ਭੇਜੀ ਸੀ ਤੇ ਕਿਹਾ ਸੀ ਕਿ ਈਰਾਨ ਤੇ ਅਮਰੀਕਾ ਦੇ ਦਰਮਿਆਨ ਹਮਲੇ ਰੋਕਣ ਨੂੰ ਲੈ ਕੇ ਸਮਝੌਤੇ ਦੇ ਉੱਤੇ ਸਹਿਮਤੀ ਬਣ ਗਈ ਹੈ। ਦੱਸ ਦਈਏ ਕਿ ਜੰਗਬੰਦੀ ਦਾ ਸਮਝੌਤਾ ਤਾਂ ਚੱਲ ਹੀ ਰਿਹਾ ਪਰ ਜੰਗਬੰਦੀ ਹਮੇਸ਼ਾ ਆਰਜ਼ੀ ਹੁੰਦੀ ਹੈ ਯਾਨੀ ਟੈਂਪਰੇਰੀ ਹੁੰਦੀ ਹੈ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਕੋਈ ਪਰਮਾਨੈਂਟ ਅਗਰੀਮੈਂਟ ਆਪਸ ਦੇ ਵਿੱਚ ਸਿਰੇ ਨਾ ਚੜ ਜਾਵੇ। ਪਰਮਾਨੈਂਟ ਅਗਰੀਮੈਂਟ ਨੂੰ ਸਿਰੇ ਚੜਾਉਣ ਦੇ ਲਈ 60 ਦਿਨ ਦਾ ਸਮਾਂ ਸੀ ਪਰ ਅਮਰੀਕੀ ਅਧਿਕਾਰੀ ਦੀ ਜਿਹੜੀ ਈਮੇਲ ਹੈ ਜੇਕਰ ਉਸ ਨੂੰ ਮੰਨੀਏ ਤਾਂ ਸਮਝੌਤੇ ਦੇ ਸਾਰੇ ਪਹਿਲੂਆਂ ਦੇ ਉੱਤੇ ਤਕਨੀਕੀ ਚਰਚਾ ਜਾਰੀ ਰਹੇਗੀ ਪਰ ਫਿਲਹਾਲ ਤਣਾਅ ਅੱਗੇ ਨਹੀਂ ਵਧੇਗਾ ਔਰ ਜਹਾਜ਼ਾਂ ਦੇ ਵੀ ਸੁਤੰਤਰ ਰੂਪ ਦੇ ਨਾਲ ਆਉਣ ਜਾਣ ਦੇ ਲਈ ਰਾਹਦਾਰੀ ਦਿੱਤੀ ਜਾਏਗੀ। ਇਹ ਅਜਿਹੇ ਸਮੇਂ ਚ ਖਬਰ ਸਾਹਮਣੇ ਆਈ ਹੈ ਜਦੋਂ ਹਾਲੇ ਇਸ ਤੋਂ 2 ਦਿਨ ਪਹਿਲਾਂ ਹੀ ਇੱਕ ਬਰਤਾਨਵੀ ਜਹਾਜ਼ ਤੇ ਇੱਕ ਬ੍ਰਿਟਿਸ਼ ਜਹਾਜ਼ ਦੇ ਉੱਤੇ ਹਮਲਾ ਹੋਇਆ ਸੀ ਔਰ ਅਮਰੀਕਾ ਨੇ ਇਸ ਤੋਂ ਬਾਅਦ ਜਵਾਬੀ ਕਾਰਵਾਈ ਵੀ ਕੀਤੀ ਸੀ। ਹਾਲਾਂਕਿ ਬਹੁਤ ਥੋੜੀ ਦੇਰ ਦੇ ਲਈ ਇਹ ਇੱਕ ਦੂਸਰੇ ਦੇ ਦਰਮਿਆਨ ਜੰਗ ਹੋਈ ਪਰ ਅਮਰੀਕਾ ਤੇ ਈਰਾਨ ਦੋਹਾਂ ਨੇ ਇਸ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਦੱਸਿਆ ਜੋ ਕਿ ਅਸੀਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀ ਕਿ ਇਹ ਨਿਰਭਰ ਕਰਦਾ ਹੈ ਕਿਉਂਕਿ ਦੋਹੇ ਮੁਲਕ ਗਰਮ ਤਸੀਰ ਦੇ ਮੁਲਕ ਨੇ ਨਾ ਤਾਂ ਈਰਾਨ ਪਿੱਛੇ ਹਟਣ ਵਾਲਾ ਹੈ ਤੇ ਨਾ ਹੀ ਅਮਰੀਕਾ। ਫਿਲਹਾਲ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਦੋਹਾਂ ਧਿਰਾਂ ਦੇ ਦਰਮਿਆਨ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਕਤਰ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲਬਾਤ ਹੋ ਰਹੀ ਹੈ। ਵੈਸੇ ਇਸ ਗੱਲਬਾਤ ਦੇ ਦਰਮਿਆਨ ਜਿਹੜਾ ਕਤਰ ਦੇ ਸ਼ਹਿਰ ਦੋਹਾ ਦੇ ਵਿੱਚ ਇਹ ਗੱਲਬਾਤ ਹੋਣੀ ਹੈ ਇਸ ਤੋਂ ਪਹਿਲਾਂ ਇਹ ਵੀ ਸਾਹਮਣੇ ਆਇਆ ਕਿ ਇਸ ਅਗਲੀ ਬੈਠਕ ਦੇ ਵਿੱਚ ਕੌਣ ਕੌਣ ਕਿਹੜੇ ਕਿਹੜੀ ਧਿਰ ਦੀ ਅਗਵਾਈ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕਤਰ ਦੀ ਰਾਜਧਾਨੀ ਦੋਹਾ 'ਚ ਅੱਜ ਦੇ ਦਿਨ ਈਰਾਨ ਦੇ ਨਾਲ ਹੋਣ ਜਾ ਰਹੀ ਬੈਠਕ ਦੇ ਵਿੱਚ ਅਮਰੀਕਾ ਪੂਰੀ ਤਿਆਰੀ ਦੇ ਨਾਲ ਜਾਏਗਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਫੌਕਸ ਨਿਊਜ਼ ਦੇ ਨਾਲ ਇਸ ਸੰਬੰਧੀ ਇੱਕ ਜਾਣਕਾਰੀ ਵੀ ਸਾਂਝੀ ਕੀਤੀ। ਲੇਵਿਟ ਨੇ ਦੱਸਿਆ ਕਿ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਤੇ ਟਰੰਪ ਦੇ ਦਾਮਾਦ ਜੈਰਡ ਕੁਸ਼ਨਰ ਇਸ ਗੱਲਬਾਤ ਦੇ ਵਿੱਚ ਅੱਜ ਦੇ ਦਿਨ ਦੋਹਾ ਮੌਜੂਦ ਹੋਣਗੇ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਅਮਰੀਕਾ ਤੇ ਇਰਾਨ ਨੇ 14 ਬਿੰਦੂਆਂ ਵਾਲਾ ਇੱਕ ਸਮਝੌਤਾ ਯਾਨੀ MOU ਸਾਈਨ ਕੀਤਾ ਸੀ ਔਰ ਇਸ ਦੇ ਵਿੱਚ ਤੁਰੰਤ ਤੇ ਸਥਾਈ ਤੌਰ ਦੇ ਉੱਤੇ ਸਾਰੇ ਮੋਰਚਿਆਂ ਤੋਂ ਫੌਜੀ ਕਾਰਵਾਈ ਖਤਮ ਕਰਨ ਦੀ ਗੱਲ ਕੀਤੀ ਗਈ ਸੀ। ਹਾਲਾਂਕਿ 2 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਦੋਹਾਂ ਨੇ ਨਵੇਂ ਹਮਲੇ ਕਰਕੇ ਇਸ ਸਮਝੌਤੇ ਦੀ ਧੱਜੀਆਂ ਉਡਾ ਦਿੱਤੀਆਂ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੀ ਤਰਫ ਤੋਂ ਮੀਟਿੰਗ ਦੀ ਮੰਗ ਕੀਤੀ ਗਈ ਸੀ, ਇਸ ਕਰਕੇ ਉਹ ਦੋਹਾ ਦੇ ਵਿੱਚ ਮੀਟਿੰਗ ਕਰ ਰਹੇ ਨੇ। ਪਰ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਹੁਣ ਤੱਕ ਤਾਂ ਅਮਰੀਕੀ ਰਾਸ਼ਟਰਪਤੀਆਂ ਦੇ ਬਿਆਨਾਂ ਨੂੰ ਬਿਲਕੁਲ ਪੱਥਰ ਤੇ ਲਕੀਰ ਮੰਨਿਆ ਜਾਂਦਾ ਸੀ, ਪਰ ਟਰੰਪ ਦਾ ਇਹ ਬਿਆਨ ਕਿ ਇਰਾਨ ਨੇ ਮੀਟਿੰਗ ਦੀ ਅਪੀਲ ਕੀਤੀ ਹੈ, ਇਸ ਨੂੰ ਆਖਰੀ ਨਹੀਂ ਮੰਨਿਆ ਜਾ ਸਕਦਾ ਜਦ ਤੱਕ ਇਰਾਨ ਦੀ ਤਰਫ ਤੋਂ ਆਪਣੀ ਟਿੱਪਣੀ ਸਾਹਮਣੇ ਨਹੀਂ ਆਉਂਦੀ। ਦੱਸ ਦਈਏ ਕਿ ਇਰਾਨ ਵੀ ਇਸ ਹਮਲੇ ਨੂੰ ਰੋਕਣ ਦੇ ਲਈ ਉਹਨਾਂ 14 ਬਿੰਦੂਆਂ ਦੇ ਉੱਤੇ ਸਹਿਮਤ ਜ਼ਰੂਰ ਹੋ ਗਿਆ ਸੀ, ਪਰ ਹਾਲ ਫਿਲਹਾਲ ਇਸ ਨੂੰ ਅੱਗੇ ਤੋਰਨ ਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਰਾਮ ਮੰਦਿਰ ਚੜਾਵੇ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਇਸ ਵਕਤ ਇਹੀ ਨਹੀਂ ਜਿਹੜਾ ਸਮਝ ਆ ਰਿਹਾ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿ ਇਸ ਚੜਾਵੇ ਨੂੰ ਲੈ ਕੇ ਜਿਹੜੀ SIT ਬਣਾਈ ਗਈ ਸੀ ਕਿ ਉਸਦੇ ਗਾਂ ਵੀ ਕੋਈ ਕਮੇਟੀ ਬਣਾਈ ਜਾਵੇ ਜਾਂ ਨਹੀਂ, ਕਿਉਂਕਿ ਵਿਰੋਧੀ ਧਿਰ ਦੀ ਤਰਫ ਤੋਂ ਤਾਂ ਇਸ SIT ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਗਏ ਨੇ। ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਚੰਦੇ ਤੇ ਚੜਾਵੇ ਦੀ ਕਥਿਤ ਚੋਰੀ ਤੇ ਗੜਬੜੀ ਦੇ ਮਾਮਲਿਆਂ ਚ ਸਾਰੇ 8 ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੱਸ ਦਈਏ ਕਿ PTI ਦੀ ਖਬਰ ਦੇ ਮੁਤਾਬਕ ਇਹਨਾਂ ਕਥਿਤ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ। ਇਸ ਤੋਂ ਪਹਿਲਾਂ ਇਹਨਾਂ 8 ਕਥਿਤ ਦੋਸ਼ੀਆਂ ਨੂੰ ਇੱਕ ਵਿਸ਼ੇਸ਼ ਮੈਜਿਸਟ੍ਰੇਟ ਨੇ ਸੋਮਵਾਰ ਦੇ ਦਿਨ 3 ਦਿਨ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਤੇ ਫਿਰ ਸੋਮਵਾਰ ਦੇ ਹੀ ਦਿਨ ਫੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਇੱਕ ਫੈਸਲਾ ਲਿਆ। ਉੱਥੋਂ ਦੇ ਵਕੀਲਾਂ ਨੇ ਅਯੋਧਿਆ ਦੇ ਵਕੀਲਾਂ ਨੇ ਰਲ ਕੇ ਇਹ ਫੈਸਲਾ ਲਿਆ ਕਿ ਰਾਮ ਮੰਦਿਰ ਮਾਮਲੇ ਦੇ ਵਿੱਚ ਕਿਸੇ ਵੀ ਕਥਿਤ ਦੋਸ਼ੀ ਦੀ ਜਿਹੜੀ ਪੈਰਵੀ ਉਹ ਨਹੀਂ ਕਰਨਗੇ, ਇਸ ਕੇਸ ਦੇ ਵਿੱਚ ਉਹ ਆਪਣਾ ਸਾਥ ਨਹੀਂ ਦੇਣਗੇ। ਬਾਰ ਐਸੋਸੀਏਸ਼ਨ ਨੇ ਇਹ ਵੀ ਤੈਅ ਕੀਤਾ ਕਿ ਜੇਕਰ ਉਹਨਾਂ ਦਾ ਕੋਈ ਮੈਂਬਰ ਇਸ ਦੀ ਤਰਫ ਤੋਂ ਪੈਰਵੀ ਕਰਦਾ ਤਾਂ ਉਸਨੂੰ ਬਾਰ ਐਸੋਸੀਏਸ਼ਨ ਦੀ ਤਰਫ ਤੋਂ 5 ਲੱਖ ਰੁਪਏ ਜੁਰਮਾਨਾ ਲਗਾ ਕੇ ਉਸਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਵੇ। ਅਜਿਹੇ ਫੈਸਲੇ ਤੋਂ ਬਾਅਦ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਸਿਆਸਤਦਾਨਾਂ ਦੇ ਦਰਮਿਆਨ ਜਿਹੜੇ ਸੀਗੇ ਉਹ ਟਵੀਟਾਂ ਨੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਉਹ ਫੈਸਲੇ ਦਾ ਸਵਾਗਤ ਕਰਦੇ ਨੇ ਤੇ ਰਾਮ ਮੰਦਿਰ ਦੇ ਵਿੱਚ ਚੜਾਵੇ ਦੇ ਨਾਲ ਜੁੜੇ ਹੋਏ ਜਾਂ ਚੰਦੇ ਦੇ ਨਾਲ ਜੁੜੇ ਹੋਏ ਇਸ ਕੇਸ ਦੇ ਵਿੱਚ ਹਾਲੇ ਸਾਰੇ ਲੋਕਾਂ ਦਾ ਸਾਹਮਣੇ ਆਉਣਾ ਬਾਕੀ ਹੈ। ਉਧਰ ਅਖਿਲੇਸ਼ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਆਵਾਜ਼ ਚੁੱਕਣੀ ਸ਼ੁਰੂ ਕੀਤੀ ਸੀ, ਉਹਨਾਂ ਦੋਸ਼ ਮੜਿਆ ਕਿ ਸ਼੍ਰੀ ਰਾਮ ਮੰਦਿਰ ਦੇ ਵਿੱਚ ਚੋਰੀ ਨਹੀਂ ਹੋਈ ਹੈ, ਚੜਾਵਾ ਚੋਰੀ ਦਾ ਹਿੱਸਾ ਤਾਂ ਕਰਨਾਟਕ ਤੱਕ ਜਾਂਦਾ ਰਿਹਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਇੱਥੇ ਵੀ ਚੋਰੀ ਦਾ ਪਲਾਨ ਸੀ। ਭਾਜਪਾ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਡਿਕਸ਼ਨਰੀ ਦੇ ਵਿੱਚ ਧਰਮ ਨੀ ਸ਼ਰਮ ਜਿਹੜਾ ਇੱਕ ਲਫ਼ਜ਼ ਹੈਗਾ। ਅਖਿਲੇਸ਼ ਯਾਦਵ ਨੇ ਇਹ ਵੀ ਦੋਸ਼ ਮੜਿਆ ਕਿ ਯੋਗੀ ਆਦਿੱਤਿਆਨਾਥ ਅਯੋਧਿਆ ਜਾਣ ਦਾ ਵਰਲਡ ਰਿਕਾਰਡ ਬਣਾ ਰਹੇ ਨੇ, ਅਜਿਹਾ ਕੋਈ ਮੌਕਾ ਨਹੀਂ ਹੁੰਦਾ ਜਦੋਂ ਉਹ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਨਹੀਂ ਕਰਦੇ, ਪਰ ਅਜਿਹੇ ਮੌਕਿਆਂ ਦੇ ਉੱਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਲਾਅ ਐਂਡ ਆਰਡਰ ਮੁੱਖ ਮੰਤਰੀ ਜਦੋਂ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਤਾਂ ਕੀ ਉਹਨਾਂ ਦੇ ਕੋਲ ਕੋਈ ਐਸਾ ਤੰਤਰ ਨਹੀਂ ਹੈ, ਐਸਾ ਕੋਈ ਉਹਨਾਂ ਦੇ ਕੋਲ ਸਿਸਟਮ ਨਹੀਂ ਸੀ ਜਿਹੜਾ ਇਹ ਦੱਸ ਪਾਉਂਦਾ ਕਿ ਇੰਨੇ ਸਾਲਾਂ ਤੋਂ ਇੰਨੇ ਮਹੀਨਿਆਂ ਤੋਂ ਇੱਥੇ ਇਹ ਚੋਰੀ ਹੋ ਰਹੀ ਹੈ। ਸਪਾ ਪ੍ਰਮੁੱਖ ਨੇ ਇਹ ਵੀ ਕਿਹਾ ਕਿ ਹੁਣ ਜਿਹੜੀ ਇਹ ਰਿਪੋਰਟ ਦਿੱਤੀ ਗਈ ਹੈ ਇਹ ਕਿਸ ਨੂੰ ਦਿੱਤੀ ਗਈ ਹੈ, SIT ਕਿਸ ਨੇ ਬਣਾਈ ਹੈ, SIT ਦੀ ਵੀ ਜਾਂਚ ਹੋਣੀ ਚਾਹੀਦੀ ਹੈ, SIT ਦੀ ਜਾਂਚ ਕਿਹੜੀ ਸੰਸਥਾ ਕਰੇਗੀ ਇਹ ਵੀ ਜਿਹੜਾ ਇਹ ਜਨਤਕ ਕੀਤਾ ਜਾਣਾ ਚਾਹੀਦਾ। ਉਹਨਾਂ ਦੋਸ਼ ਮੜਿਆ ਹੈ ਕਿ ਅਯੋਧਿਆ ਵਾਸੀ ਜਾਣਦੇ ਨੇ ਕਿ ਕਰਨਾਟਕ ਦੇ ਵਿੱਚ ਕਿਵੇਂ ਇਹ ਚੜਾਵਾ ਉੱਥੇ ਲੈ ਕੇ ਜਾਇਆ ਜਾਂਦਾ ਸੀ। ਅਖਿਲੇਸ਼ ਯਾਦਵ ਨੇ ਪੇਪਰ ਲੀਕ ਮਸਲੇ ਦੇ ਉੱਤੇ ਵੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਸਰਕਾਰ ਘੱਟੋ ਘੱਟ ਇਹ ਤਾਂ ਤੈਅ ਕਰ ਲਵੇ ਕਿ ਪੇਪਰ ਲੀਕ ਨਾ ਹੋਵੇ, ਪ੍ਰੀਖਿਆ ਰੱਦ ਨਾ ਹੋਵੇ। ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਇਸ ਦੇ ਨਾਲ ਜੁੜਿਆ ਹੁੰਦਾ, ਤੁਸੀਂ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਹੋ। ਅੱਜ ਟੈਕਨੋਲੋਜੀ ਹੈ ਤੁਹਾਡੇ ਕੋਲ, ਜੇਕਰ ਕੋਈ ਐਸੀ ਗੱਲ ਹੁੰਦੀ ਹੈ ਤਾਂ ਤੁਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ? ਅੰਮ੍ਰਿਤ ਕਾਲ ਦੀ ਗੱਲ ਕਰਦੇ ਹੋ ਤੇ ਵਿਕਸਿਤ ਭਾਰਤ ਦੀ ਗੱਲ ਕਰਦੇ ਹੋ, ਤੇ ਅਜਿਹੇ ਦੇ ਵਿੱਚ ਦੁਨੀਆ ਦੀ ਵਰਲਡ ਇਕਾਨਮੀ ਦੇ ਵਿੱਚ ਵਰਲਡ ਫੋਰਮ ਦੇ ਉੱਤੇ ਜਾਂਦੇ ਹੋ ਤੇ ਕਰੋੜਾਂ ਪਰਿਵਾਰ ਇਸ ਗੱਲ ਦੇ ਲਈ ਪਰੇਸ਼ਾਨ ਨੇ ਕਿ ਤੁਸੀਂ ਪੇਪਰ ਤਾਂ ਚੱਜ ਨਾਲ ਕਰਵਾ ਨਹੀਂ ਪਾ ਰਹੇ ਹੋ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ ਤੇ ਰਾਜਸਥਾਨ ਦੇ ਅਜਮੇਰ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਬੰਦ ਡਕੈਤ ਜਗਨ ਗੁੱਜਰ ਦੀ ਸੋਮਵਾਰ ਦੇ ਦਿਨ ਹੱਤਿਆ ਕਰ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਨ, ਨਿਆਇਕ ਮੈਜਿਸਟ੍ਰੇਟ ਦੇ ਜਿਹੜੇ ਅਧਿਕਾਰੀ ਵੀ ਮੌਕੇ ਦੇ ਉੱਤੇ ਮੌਜੂਦ ਰਹੇ। ਦੱਸ ਦਈਏ ਕਿ ਜੇਲ੍ਹ ਦੇ ਜਿਹੜੇ DG ਨੇ ਅਸ਼ੋਕ ਕੁਮਾਰ ਰਾਠੌਰ, ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਜਗਨ ਗੁਰਜਰ ਦੀ ਹੱਤਿਆ ਕਰ ਦਿੱਤੀ ਗਈ ਹੈ। ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਇਹ ਕਤਲ ਹੋਇਆ ਕਰੀਬ 11 ਵਜੇ ਦੇ ਆਸ ਪਾਸ, 11 ਤੋਂ 3 ਵਜੇ ਦੇ ਆਸ ਪਾਸ ਇਹ ਕਤਲ ਹੋਇਆ। ਰਾਊਂਡ ਦੇ ਦੌਰਾਨ ਕਤਲ ਕੀਤੇ ਜਾਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਸਾਂਝੀ ਕੀਤੀ ਗਈ ਜੇਲ੍ਹ ਦੇ ਪ੍ਰਸ਼ਾਸਨ ਦੇ ਨਾਲ, ਤੇ ਫਿਰ ਬਾਅਦ ਦੇ ਵਿੱਚ ਅਦਾਲਤ ਤੱਕ ਵੀ ਇਹ ਜਾਣਕਾਰੀ ਪਹੁੰਚਾਏਗੀ। ਜਗਨ ਗੁਰਜਰ ਦੇ ਨਾਲ ਜੇਲ੍ਹ ਦੇ ਵਿੱਚ ਬੰਦ, ਉਸਦੇ ਸੈੱਲ ਦੇ ਅੰਦਰ ਬੰਦ ਹਾਰਡਕੋਰ ਅਪਰਾਧੀ ਜਿਹੜਾ ਸੀ, ਉਸ ਦੇ ਉੱਤੇ ਫਿਲਹਾਲ ਇਹ ਦੋਸ਼ ਮੜਿਆ ਗਿਆ। ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਜਗਨ ਗੁਰਜਰ ਧੌਲਪੁਰ ਜ਼ਿਲ੍ਹੇ ਦੀ ਬਾੜੀ ਪੁਲਿਸ ਥਾਣੇ ਦੇ ਭਵਾਤੀਪੁਰ ਦਾ ਰਹਿਣ ਵਾਲਾ ਸੀ। ਉਸ ਦੇ ਉੱਤੇ ਇਲਜ਼ਾਮ ਸੀ ਕਿ ਉਹਨੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੀ ਅਲੱਗ ਅਲੱਗ ਥਾਵਾਂ ਦੇ ਉੱਤੇ ਕਤਲ ਦੀਆਂ ਕੋਸ਼ਿਸ਼ਾਂ, ਡਕੈਤੀ ਅਗਵਾ ਕਰਨ ਦੀਆਂ ਕੋਸ਼ਿਸ਼ਾਂ, ਲੁੱਟ ਸਣੇ ਘੱਟੋ ਘੱਟ 100 ਤੋਂ ਜ਼ਿਆਦਾ ਅਪਰਾਧਾਂ ਦੇ ਵਿੱਚ ਉਸਦਾ ਨਾਂ ਮੌਜੂਦ ਸੀ। ਸਾਲ 1994 ਚ ਜਗਨ ਗੁਰਜਰ ਨੇ ਆਪਣੇ ਹੀ ਜੀਜੇ ਦੀ ਹੱਤਿਆ ਕਰਕੇ, ਕਤਲ ਕਰਕੇ ਇੱਕ ਗੈਂਗ ਬਣਾ ਲਿਆ ਸੀ। ਚੰਬਲ ਦੇ ਇਲਾਕੇ ਦੇ ਵਿੱਚ ਜਿਹੜੇ ਡਕੈਤ ਸੀ ਉਹਨਾਂ ਦੇ ਵਿੱਚ ਉਸਦਾ ਨਾਮ ਜੁੜ ਗਿਆ ਸੀ। 2001 ਤੋਂ 2018 ਤੱਕ ਉਸਨੇ 4 ਵਾਰ ਆਤਮ ਸਮਰਪਣ ਵੀ ਕੀਤਾ ਸੀ, ਪਰ ਹਰ ਵਾਰ ਜ਼ਮਾਨਤ ਤੋਂ ਬਾਹਰ ਆਉਣ ਤੋਂ ਬਾਅਦ ਉਸਦੇ ਉੱਤੇ ਕਈ ਗੰਭੀਰ ਅਪਰਾਧ ਉਸਨੇ ਕੀਤੇ। ਤੇ 2008 ਦੇ ਵਿੱਚ ਗੁਰਜਰ ਅੰਦੋਲਨ ਦੇ ਦੌਰਾਨ ਤਤਕਾਲੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਬਾਲੀ ਖੇਤਰ ਦੇ ਵਿੱਚ ਜਿਹੜਾ ਉਸਦਾ ਮਹਿਲ ਸੀ ਉਸਨੂੰ ਉਡਾਣ ਦੀ ਧਮਕੀ ਦੇਣ ਤੋਂ ਬਾਅਦ ਇਸ ਦੇ ਉੱਤੇ 11 ਲੱਖ ਦਾ ਇਨਾਮ ਰੱਖ ਦਿੱਤਾ ਸੀ। ਉਦੋਂ ਤੋਂ ਹੀ ਇਹ ਜੇਲ੍ਹ ਦੇ ਵਿੱਚ ਹੁਣ ਬੰਦ ਦੱਸਿਆ ਗਿਆ ਸੀ। ਇੱਧਰ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖ਼ਬਰਾਂ ਨੇ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਤੇ ਵਨੂਆਤੂ ਮੁਲਕ ਦੇ ਵਿੱਚ ਹੋਇਆ ਸਮਝੌਤਾ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਦੋ ਮੁਲਕਾਂ ਦੇ ਵਿੱਚ ਇੱਕ ਹੋਇਆ ਸਮਝੌਤਾ ਹੈ, ਜਿਸ ਦੀ ਖ਼ਬਰ ਕੱਲ ਦੀ ਸ਼ਾਮ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਤਾਂ ਇਹ ਮਹਿਜ਼ ਦੋ ਮੁਲਕਾਂ ਦੇ ਦਰਮਿਆਨ ਹੋਇਆ ਸਮਝੌਤਾ ਨਹੀਂ ਹੈ, ਬਲਕਿ ਆਸਟ੍ਰੇਲੀਆ ਦੇ ਦੁਆਰਾ ਚੀਨ ਨੂੰ ਅੱਖ ਦਿਖਾਉਣ ਦਾ ਇੱਕ ਮੌਕਾ ਵੀ ਹੈ। ਆਸਟ੍ਰੇਲੀਆ ਦੀ ਬਦਖੋਈ ਹੋਈ ਸੀ, ਜਾਂ ਕਹਿ ਲਈਏ ਪੰਜਾਬੀ ਦੇ ਵਿੱਚ ਕਿ ਇਹੀ ਤਾਂ ਹੀ ਫਿਰ ਗਈ ਸੀ, ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਇਸੇ ਗੁਆਂਢੀ ਮੁਲਕ ਵਨਵਾਤੂ ਦੇ ਵਿੱਚ ਸਾਲ 2025 ਦੇ ਦਰਮਿਆਨ ਗਏ ਸੀ। ਸਪਤੰਬਰ ਦਾ ਮਹੀਨਾ ਸੀ ਜਦੋਂ ਪ੍ਰਧਾਨ ਮੰਤਰੀ ਉੱਥੇ ਮੌਜੂਦ ਸੀ ਤੇ ਇਹ ਸਮਝੌਤਾ ਸਿਰੇ ਚੜ੍ਹਨ ਵਾਲਾ ਸੀ। ਉੱਥੋਂ ਦੇ ਕੁੱਝ ਪਾਰਲੀਮੈਂਟ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਸ ਦੇ ਵਿੱਚ ਦਖਲ ਅੰਦਾਜ਼ੀ ਕੀਤੀ। ਸਮਝੌਤਾ ਬਣਿਆ ਬਣਾਇਆ ਜਿਹੜਾ ਸੀ, ਜਿਸ ਦੇ ਉੱਤੇ ਹਸਤਾਖਰ ਹੋਣੇ ਹੀ ਬਾਕੀ ਰਹਿ ਗਏ ਸੀ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ, ਉਹ ਵਿਚਕਾਰ ਹੀ ਰਹਿ ਗਏ। ਉਸ ਸਮਝੌਤੇ ਨੂੰ ਵਿੱਚ ਹੀ ਛੱਡ ਦੇਣਾ ਪਿਆ ਤੇ ਫਿਰ ਆਸਟ੍ਰੇਲੀਆ ਦੇ ਲਈ ਇਹ ਇੱਕ ਵੱਡੀ ਚੁਣੌਤੀ ਵੀ ਬਣ ਕੇ ਉਭਰਿਆ ਕਿ ਵਨਵਾਤੂ ਜਿਹੜਾ ਕਿ ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚ ਪੈਂਦੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਬਰਾਬਰ ਦੂਰੀ ਦੇ ਉੱਤੇ ਸਥਿਤ ਹੈ, ਤੇ ਐਸੀ ਸਟ੍ਰੈਟੇਜਿਕ ਦੂਰੀ ਹੈ ਸਮੁੰਦਰ ਦੇ ਵਿੱਚ, ਐਸੀ ਥਾਂ ਦੇ ਉੱਤੇ ਇਹ ਮੌਜੂਦ ਹੈ ਦੇਸ਼ ਜਿੱਥੋਂ ਇਹਨਾਂ ਦੋਹਾਂ ਦੇਸ਼ਾਂ ਦੇ ਉੱਤੇ ਬੜੇ ਆਰਾਮ ਦੇ ਨਾਲ ਨਿਸ਼ਾਨੇ ਸਾਧ ਸਕਦਾ ਆਪਣੀਆਂ ਜਿਹੜੀਆਂ ਤੇਜ਼ ਤਰਾਰ ਮਿਜ਼ਾਈਲਾਂ ਨੇ ਚੀਨ। ਔਰ ਚੀਨ ਕਿਉਂ ਅਜਿਹਾ ਕਰ ਸਕਦਾ? ਕਿਉਂਕਿ ਚੀਨ ਨੂੰ ਵਨਵਾਤੂ ਨੇ ਇਜਾਜ਼ਤ ਵੀ ਦੇ ਦਿੱਤੀ ਸੀ ਕਿ ਉੱਥੇ ਵੱਡੀਆਂ ਇਨਫਰਾਸਟ੍ਰਕਚਰ ਜਿਹੜੀਆਂ ਡੀਲਸ ਨੇ ਉਹ ਚੀਨ ਦੇ ਨਾਲ ਸਿਰੇ ਚੜ੍ਹਨ। ਇਹ ਇੱਕ ਕਿਸਮ ਦੇ ਨਾਲ ਕੌਮਾਂਤਰੀ ਜਿਹੜੀ ਕੂਟਨੀਤੀ ਹੈ ਉਸ ਖੇਤਰ ਦੇ ਵਿੱਚ ਆਸਟ੍ਰੇਲੀਆ ਦੀ ਇੱਕ ਹਾਰ ਮਹਿਸੂਸ ਕੀਤੀ ਜਾ ਰਹੀ ਸੀ, ਪਰ ਹੁਣ ਮਹੀਨਿਆਂ ਬੱਧੀ ਜਿਹੜੀ ਐਂਥਨੀ ਅਲਬਨੀ ਸਰਕਾਰ ਹੈ ਉਹ ਵਨਾਤੂ ਦੇ ਸਰਕਾਰ ਦੇ ਨਾਲ ਲੱਗੀ ਰਹੀ ਤੇ ਹੁਣ 10 ਮਹੀਨਿਆਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਵਨਾਤੂ ਦੇ ਨਾਲ 500 ਮਿਲੀਅਨ ਆਸਟ੍ਰੇਲੀਅਨ ਡਾਲਰ ਦੀ ਇੱਕ ਸਿਕਿਉਰਿਟੀ ਡੀਲ ਕੀਤੀ ਗਈ ਹੈ। ਕੱਲ ਦੇ ਦਿਨ ਵਨੂਆਤੂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਜੋਥਮ ਨਪਾਤ, ਉਹ ਕੈਨਬਰਾ ਦੇ ਵਿੱਚ ਮੌਜੂਦ ਰਹੇ ਤੇ ਆਸਟ੍ਰੇਲੀਆ ਦੇ ਹਮਰੁਤਬਾ ਦੇ ਨਾਲ ਉਹਨਾਂ ਨੇ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਇਸ ਸਮਝੌਤੇ ਨੂੰ ਨਾਮ ਦਿੱਤਾ ਗਿਆ ਨਾਕਮਲ ਅਗਰੀਮੈਂਟ। ਨਾਕਮਲ ਵਨੂਆਤੂ ਦੀ ਸਥਾਨਕ ਭਾਸ਼ਾ ਦੇ ਵਿੱਚ ਸੁਰੱਖਿਆ ਦੇ ਨਾਲ ਜੁੜਿਆ ਇੱਕ ਸ਼ਬਦ ਹੈ ਜਿਸ ਨੂੰ ਉੱਥੇ ਹੁਣ ਸਿਰੇ ਚੜਾਇਆ ਗਿਆ। ਔਰ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੂੰ ਕੁਝ ਖਾਸ ਹੱਕ ਦੇ ਦਿੱਤੇ ਨੇ ਵਨੂਆਤੂ ਨੇ। ਉਹ ਇਹ ਨੇ ਕਿ ਇਹ ਜਿਹੜੇ 500 ਮਿਲੀਅਨ ਡਾਲਰ ਨੇ ਅਗਲੇ 10 ਸਾਲਾਂ ਦੇ ਲਈ ਵਨੂਆਤੂ ਦੀ ਸਰਕਾਰ ਨੂੰ ਚਲਾਉਣ ਦੇ ਲਈ ਆਸਟ੍ਰੇਲੀਆ ਦੇਵੇਗਾ। ਔਰ ਇਸ ਦੇ ਇਵਜ਼ ਦੇ ਵਿੱਚ ਵਨੂਆਤੂ ਦੇ ਵਿੱਚ ਇੱਕ ਵੀਟੋ ਹਾਸਲ ਕਰ ਲਏਗਾ। ਵੀਟੋ ਇਹ ਕਿ ਵਨੂਆਤੂ ਦੇ ਵਿੱਚ ਜਿੰਨੇ ਵੀ ਕ੍ਰਿਟੀਕਲ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਣਗੇ ਜਿਨ੍ਹਾਂ 'ਚ ਚੀਨ ਦੀ ਇਨਵੋਲਵਮੈਂਟ ਹੋਏਗੀ, ਖਾਸ ਤੌਰ ਦੇ ਉੱਤੇ ਬੰਦਰਗਾਹਾਂ ਦਾ ਨਿਰਮਾਣ, ਟੈਲੀਕਮਿਊਨੀਕੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ, ਡਿਜੀਟਲ ਏਵੀਏਸ਼ਨ ਤੇ ਐਨਰਜੀ ਸੈਕਟਰ ਦੇ ਨਾਲ ਜੁੜੇ ਪ੍ਰੋਜੈਕਟ, ਇਹਨਾਂ ਦੇ ਵਿੱਚ ਚੀਨ ਜਿੱਥੇ ਜਿੱਥੇ ਇਨਵੈਸਟ ਕਰੇਗਾ, ਜਿਵੇਂ ਜਿਵੇਂ ਕਰੇਗਾ, ਉਸ ਸਮਝੌਤੇ ਨੂੰ, ਉਸ ਪੂਰੇ ਪ੍ਰੋਜੈਕਟ ਨੂੰ ਵਨੂਆਤੂ ਨੂੰ ਆਸਟ੍ਰੇਲੀਆ ਦੇ ਨਾਲ ਸਾਂਝਾ ਕਰਨਾ ਹੋਏਗਾ। ਤੇ ਫਿਰ ਆਸਟ੍ਰੇਲੀਆ ਜਿਹੜਾ ਉਹ ਆਖਰੀ ਫੈਸਲਾ ਉੱਥੇ ਦੀ ਸਰਕਾਰ ਦੇ ਨਾਲ ਰਲ ਕੇ ਲਏਗਾ। ਇਸ ਦੇ ਨਾਲ ਵਨੂਆਤੂ ਵਰਗੇ ਕਮਜ਼ੋਰ ਆਰਥਿਕਤਾ ਵਰਗੇ ਮੁਲਕ ਦੇ ਵਿੱਚ ਸਰਕਾਰ ਚੱਲਦਾ ਰੱਖਣ ਦੇ ਲਈ ਇਸ ਰਕਮ ਦੀ ਵਰਤੋਂ ਕੀਤੀ ਜਾਏਗੀ। ਇੰਨਾ ਹੀ ਨਹੀਂ, ਆਸਟ੍ਰੇਲੀਆ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਤੋਂ ਇਲਾਵਾ ਅਗਲੇ 6 ਮਹੀਨੇ ਹੋਣਗੇ, ਨਕਮਲ ਕਮੇਟੀ ਇੱਕ ਬਣਾਈ ਗਈ ਹੈ ਜਿਹੜੇ ਇਹ ਤੈਅ ਕਰਨਗੇ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਰ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਕਿਵੇਂ ਸੁਲਝਾਇਆ ਜਾ ਸਕੇ। ਖਾਸ ਤੌਰ ਦੇ ਉੱਤੇ ਮਿਲਟਰਾਈਜੇਸ਼ਨ ਦੇ ਮਸਲੇ, ਆਸਟ੍ਰੇਲੀਆ ਇੱਕ ਕਿਸਮ ਦੇ ਨਾਲ ਮਦਦ ਵੀ ਦੇਵੇਗਾ। ਇਸ ਤੋਂ ਇਲਾਵਾ ਕੁਝ ਹੋਰ ਵੀ ਮਾਮਲੇ ਸਾਹਮਣੇ ਆਏ ਨੇ, ਜਿਵੇਂ ਇਹ ਕਿਹਾ ਗਿਆ ਹੈ ਕਿ ਹਿਊਮੈਨੀਟੇਰੀਅਨ ਡਿਜ਼ਾਸਟਰ ਦੇ ਵੇਲੇ, ਯਾਨੀ ਕਿ ਕਿਸੇ ਕਿਸਮ ਦੀ ਜੇਕਰ ਐਸੀ ਲੋੜ ਪੈਂਦੀ ਹੈ ਕਿ ਕੋਈ ਕੁਦਰਤੀ ਆਫਤ ਇਸ ਦੇਸ਼ ਦੇ ਵਿੱਚ ਆ ਜਾਂਦੀ ਹੈ, ਕੋਈ ਕਿਸੇ ਕਿਸਮ ਦਾ ਭੂਚਾਲ, ਕੋਈ ਸੁਨਾਮੀ, ਕਿਸੇ ਕਿਸਮ ਦੀ ਕੋਈ ਔਖੀ ਘੜੀ ਆਉਂਦੀ ਹੈ, ਤਾਂ ਫਰਾਂਸ 3 ਮੁਲਕਾਂ ਦੇ ਇੱਕ ਧੜੇ ਦੀ ਤਰਫ ਤੋਂ ਹਿਊਮੈਨੀਟੇਰੀਅਨ ਮਦਦ ਪਹਿਲ ਦੇ ਆਧਾਰ ਦੇ ਉੱਤੇ ਦਿੱਤੀ ਜਾਏਗੀ। ਫਰਾਂਸ ਅੰਗਰੇਜ਼ੀ ਦਾ ਅੱਖਰ ਹੈ, FRANZ, ਇਸ ਦਾ ਮਤਲਬ ਫਰਾਂਸ, ਜਿਹੜਾ ਕਿਸੇ ਟਾਈਮ ਦੇ ਉੱਤੇ ਵਨੂਆਤੂ ਦੇ ਉੱਤੇ ਰਾਜ ਕਰਦਾ ਸੀ, ਫਰਾਂਸ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਇਹ ਤਿੰਨੇ ਮੁਲਕ ਰਲ ਕੇ ਵਨੂਆਤੂ ਨੂੰ ਆਪਣੀ ਮਦਦ ਦੇਣਗੇ। ਨਾਲ ਹੀ ਆਖਰੀ ਸਮਝੌਤੇ ਦੇ ਵਿੱਚ ਇਹ ਵੀ ਮਦਦ ਰੱਖੀ ਗਈ ਹੈ ਕਿ 18 ਪੈਸੀਫਿਕ ਜਿੰਨੇ ਮੁਲਕ ਨੇ, ਯਾਨੀ ਕਿ ਪੈਸੀਫਿਕ ਸਮੁੰਦਰ ਦੇ ਵਿੱਚ ਪੈਂਦੇ ਛੋਟੇ ਛੋਟੇ ਟਾਪੂ ਮੁਲਕ ਜਿਹੜੇ ਆਸਟ੍ਰੇਲੀਆ ਤੋਂ ਅਕਸਰ ਨਾਰਾਜ਼ ਹੀ ਰਹਿੰਦੇ ਨੇ ਤੇ ਚੀਨ ਦੀ ਗੋਦ ਦੇ ਵਿੱਚ ਜਾ ਬਹਿੰਦੇ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਜਿਹੜਾ ਪੈਸੀਫਿਕ ਫਾਰਮ ਬਣਿਆ ਹੋਇਆ, ਉਸ ਫਾਰਮ ਦੇ ਵਿੱਚ ਵਨੂਆਤੂ ਨੂੰ ਤਰਜੀਹ ਦਿੱਤੀ ਜਾਏਗੀ। ਯਾਨੀ ਆਸਟ੍ਰੇਲੀਆ ਇਸ ਤੋਂ ਪਹਿਲਾਂ ਕਿਸੇ ਹੋਰ ਮੁਲਕ ਦੀ ਗੱਲ ਸੁਣੇ, ਪਹਿਲਾਂ ਵਨੂਆਤੂ ਦੀ ਗੱਲ ਨੂੰ ਤਰਜੀਹ ਦਿੱਤੀ ਜਾਏਗੀ ਤੇ ਫਿਰ ਇਸੇ ਹੀ ਤਰੀਕੇ ਦੇ ਨਾਲ ਇਹ ਜਿਹੜਾ ਸਮਝੌਤਾ ਇਹ ਸਿਰੇ ਚੜ ਸਕੇਗਾ। ਦੱਸ ਦਈਏ ਕਿ ਐਂਥਨੀ ਅਲਬਨੀਜ਼ ਹੁਣ ਇਹਨਾਂ ਪੈਸੀਫਿਕ ਮੁਲਕਾਂ ਦੇ ਵਿੱਚ ਆਪਣੀ, ਉਹਨਾਂ ਮੁਲਕਾਂ ਦੀ ਪ੍ਰਭੂਸੱਤਾ ਵੀ ਬਰਕਰਾਰ ਰਹੇ ਤੇ ਆਪਣੀ ਵੀ ਚੜ੍ਹਤ ਬਰਕਰਾਰ ਰਹੇ, ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਬਹੁਤ ਸਾਰੇ ਫਰੇਮਵਰਕ ਤਿਆਰ ਕਰ ਰਹੇ ਨੇ। ਆਸਟ੍ਰੇਲੀਆ ਦੇ ਕੌਮਾਂਤਰੀ ਖਿੱਤੇ ਦੇ ਵਿੱਚ, ਖਾਸ ਤੌਰ ਦੇ ਉੱਤੇ ਆਪਣੇ ਹੀ ਸਮੁੰਦਰੀ ਗੁਆਂਢ ਦੇ ਵਿੱਚ ਕਿਤੇ ਜਿਹੜੀ ਪਕੜ ਆ ਉਹ ਕਮਜ਼ੋਰ ਨਾ ਪੈ ਜਾਵੇ, ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਹੁਣ ਐਂਥਨੀ ਅਲਬਨੀਜ਼ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਫਿਜੀ ਵੀ ਜਾ ਰਹੇ ਨੇ। ਉਸ ਤੋਂ ਇਲਾਵਾ ਉਹ ਸੋਲੋਮਨ ਆਈਲੈਂਡ ਵੀ ਜਾਣਗੇ ਤੇ ਇਸ ਕਿਸਮ ਦੀਆਂ ਜਿਹੜੀਆਂ ਡੀਲਸ ਨੇ ਇਹਨਾਂ ਦੇਸ਼ਾਂ ਦੇ ਨਾਲ ਸਿਰੇ ਚੜਾਈਆਂ ਜਾਣਗੀਆਂ। ਉਧਰ ਐਂਥਨੀ ਅਲਬਨੀ ਸਰਕਾਰ ਦੇ ਉੱਤੇ NSW ਦੀ ਸਟੇਟ ਗਵਰਨਮੈਂਟ ਨੇ ਇਲਜ਼ਾਮ ਲਗਾਇਆ ਹੈ ਕਿ ਜਿਹੜੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਦੇ ਖਾਤਰ ਜਿਹੜੀ ਰਕਮ ਸੀ, ਜਿਹੜੀ ਫੈਡਰਲ ਫੰਡਿੰਗ ਸੀ, ਉਹ ਨਹੀਂ ਦਿੱਤੀ ਜਾ ਰਹੀ। ਹੁਣ ਇਹ ਕਿਵੇਂ ਪਤਾ ਚੱਲਿਆ? ਇੱਕ ਚਿੱਠੀ ਦੇ ਜ਼ਰੀਏ ਪਤਾ ਚੱਲਿਆ। ਡੇਲੀ ਟੈਲੀਗ੍ਰਾਫ ਦੀ ਇੱਕ ਖਬਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਐਂਥਨੀ ਅਲਬਨੀ ਸਰਕਾਰ ਨੇ ਫੈਡਰਲ ਪੈਸਿਆਂ ਦੇ ਵਿੱਚੋਂ, ਖਜ਼ਾਨੇ ਦੇ ਵਿੱਚੋਂ $200 ਮਿਲੀਅਨ NSW ਨੂੰ ਦੇਣਾ ਸੀ ਤਾਂ ਕਿ ਜਿਹੜਾ ਨਵਾਂ ਹਵਾਈ ਅੱਡਾ ਬਣਿਆ ਸਿਡਨੀ ਦਾ, ਵੈਸਟਰਨ ਸਿਡਨੀ ਏਅਰਪੋਰਟ, ਇੱਥੋਂ ਸਿਡਨੀ ਦੇ ਦੱਖਣੀ ਇਲਾਕਿਆਂ ਦੇ ਨਾਲ ਜੁੜਦਾ ਇੱਕ ਰੇਲਵੇ ਨੈਟਵਰਕ ਜਿਹੜਾ ਉਹ ਹੋ ਸਕੇ। ਦੱਸ ਦਈਏ ਕਿ ਇੱਕ ਰੇਲ ਕਨੈਕਸ਼ਨ ਤਾਂ ਇਸ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਨੂੰ ਜੁੜੇਗਾ, ਯਾਨੀ ਕਿ ਸਿਡਨੀ ਦੇ ਪੱਛਮੀ ਇਲਾਕਿਆਂ ਨੂੰ ਜੁੜੇਗਾ, ਪਰ ਦੱਖਣੀ ਇਲਾਕਿਆਂ ਦੇ ਨਾਲ ਜੁੜਦਾ ਕੋਈ ਵੀ ਨੈਟਵਰਕ ਫਿਲਹਾਲ ਨਹੀਂ ਸੀ, ਉੱਥੋਂ ਬੱਸ ਦੇ ਨਾਲ ਹੀ ਕਨੈਕਟੀਵਿਟੀ ਹੈ। ਇਹ ਕਿਵੇਂ ਬਣਨਾ ਸੀ? ਇਹ ਬਣਨਾ ਸੀ ਪਹਿਲਾਂ ਜ਼ਮੀਨ ਐਕੁਆਇਰ ਹੁੰਦੀ ਤੇ ਫਿਰ ਉਸਦੇ ਉੱਤੇ ਰੇਲ ਨੈਟਵਰਕ ਦਾ ਨਿਰਮਾਣ ਸ਼ੁਰੂ ਹੁੰਦਾ। ਘੱਟੋ ਘੱਟ ਜ਼ਮੀਨ ਖਰੀਦਣ ਦੇ ਲਈ ਹੀ 200 ਮਿਲੀਅਨ ਡਾਲਰ ਦੀ ਲੋੜ ਫੈਡਰਲ ਸਰਕਾਰ ਦੀ ਫੰਡਿੰਗ ਦੇ ਵਿੱਚੋਂ ਸੀ ਜੋ ਕਿ ਉਹਨਾਂ ਨੇ ਫਿਲਹਾਲ ਮਨਾ ਕਰ ਦਿੱਤਾ। ਇਸ ਤੋਂ ਇਲਾਵਾ 4 ਬਿਲੀਅਨ ਡਾਲਰ ਮੈਲਬਨ ਦੀ ਸਬਰਬਨ ਰੇਲ ਲੂਪ ਦੇ ਲਈ ਤਾਂ ਦੇ ਦਿੱਤੇ ਗਏ ਨੇ ਜਿਹੜਾ ਕਿ 2035 ਤੋਂ ਪਹਿਲਾਂ ਨਹੀਂ ਚੱਲਣ ਲੱਗਿਆ, ਪਰ ਸਿਡਨੀ ਦਾ ਕੌਮਾਂਤਰੀ ਹਵਾਈ ਅੱਡਾ ਜਿਹੜਾ ਕਿ ਇਸੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਣਾ, ਆਪਰੇਸ਼ਨਲ ਹੋ ਜਾਣਾ, ਇਸ ਦੇ ਖਾਤਰ ਜਿਹੜੇ ਅਗਲੇ 3 ਸਾਲਾਂ ਦੇ ਲਈ ਫੰਡਿੰਗ ਦਿੱਤੀ ਜਾਣੀ ਸੀ ਰੋਡ ਤੇ ਰੇਲ ਇਨਫਰਾਸਟ੍ਰਕਚਰ ਦੇ ਲਈ ਲਗਭਗ 2.5 ਬਿਲੀਅਨ 1.5 ਬਿਲੀਅਨ ਡਾਲਰ ਕਹਿ ਸਕਦੇ ਹੋ, ਉਹ ਵੀ ਨਹੀਂ ਦਿੱਤੀ ਜਾ ਰਹੀ। ਇਸ ਦੇ ਉੱਤੇ ਵੀ ਇਤਰਾਜ਼ ਨੇ। ਹੁਣ ਇਹ ਸਾਰੀਆਂ ਗੱਲਾਂ ਪਤਾ ਚੱਲੀਆਂ ਨੇ ਕਿ ਫੈਡਰਲ ਗਵਰਨਮੈਂਟ ਨੇ ਸਿੱਧਾ ਸਿੱਧਾ 750 ਮਿਲੀਅਨ ਡਾਲਰ ਦੇਣ ਤੋਂ NSW ਨੂੰ ਇਨਕਾਰ ਕਰ ਦਿੱਤਾ। ਇਨਫਰਾਸਟ੍ਰਕਚਰ ਮਿਨਿਸਟਰ ਨੇ, ਫੈਡਰਲ ਮਿਨਿਸਟਰ ਕੈਥਰੀਨ ਕਿੰਗ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ NSW ਦੇ ਜਿਹੜੇ ਟ੍ਰੈਜਰਰ ਨੇ ਤੇ NSW ਦੇ ਜਿਹੜੇ ਰੋਡ ਮਿਨਿਸਟਰ ਨੇ ਜੌਨ ਗ੍ਰਾਹਮ, ਟਰਾਂਸਪੋਰਟ ਮਿਨਿਸਟਰ ਨੇ ਜੌਨ ਗ੍ਰਾਹਮ ਮਾਫ ਕਰਨਾ, ਤੇ ਰੋਡ ਮਿਨਿਸਟਰ ਜੈਨੀ ਐਚਿਸਨ ਤੇ ਫੈਡਰਲ ਟ੍ਰੈਜਰਰ ਜਿਮ ਚਾਮਸ। ਅਸਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਜਿਹੜਾ ਬਜਟ ਪੇਸ਼ ਹੋਇਆ ਸੀ NSW ਨੇ ਉਦੋਂ ਹੀ ਇਲਜ਼ਾਮ ਲਗਾਇਆ ਸੀ ਕਿ NSW ਦੇ ਬਣਦੇ ਹਿੱਸੇ ਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ। ਲਗਭਗ 6 ਬਿਲੀਅਨ ਡਾਲਰ ਜਿਹੜਾ ਹੈ ਉਹ ਵਿਕਟੋਰੀਆ ਦੀ ਸਰਬਰਬਨ ਰੇਲ ਲੂਪ ਦੇ ਲਈ ਦੇ ਦਿੱਤਾ ਗਿਆ, ਪਰ 5.5 ਬਿਲੀਅਨ ਡਾਲਰ ਸਿਡਨੀ ਏਅਰਪੋਰਟ ਦੇ ਆਲੇ ਦੁਆਲੇ ਦੇ ਨਿਰਮਾਣ ਕਾਰਜਾਂ ਦੇ ਲਈ ਦਿੱਤਾ ਜਾਣਾ ਸੀ, ਉਹ ਰਕਮ ਜਿਹੜੀ ਹੈ ਘੁੱਟ ਲਈ ਗਈ ਹੈ। ਕਿ ਏਦਾਂ ਤਾਂ ਨਹੀਂ ਕਿ NSW ਦੇ ਹਿੱਸੇ ਦਾ ਪੈਸਾ ਜਿਹੜਾ ਸੀ ਉਹ ਵਿਕਟੋਰੀਆ ਨੂੰ ਦੇ ਦਿੱਤਾ ਗਿਆ? ਅਜਿਹੇ ਦੇ ਵਿੱਚ ਵੈਸਟਰਨ ਸਿਡਨੀ ਏਅਰਪੋਰਟ ਮੈਟਰੋ ਲਾਈਨ ਦੇ ਲਈ 557 ਮਿਲੀਅਨ ਡਾਲਰ ਦੀ ਸ਼ੁਰੂਆਤੀ ਜਿਹੜੀ ਮੰਗ ਕੀਤੀ ਗਈ ਸੀ ਉਸ ਮੰਗ ਨੂੰ ਫਿਲਹਾਲ ਦਸੰਬਰ ਮਹੀਨੇ ਤੱਕ ਟਾਲ ਦਿੱਤਾ ਗਿਆ। ਇਹ ਲੈਟਰ ਜਿਵੇਂ ਹੀ ਸਾਹਮਣੇ ਆਉਂਦੀ ਹੈ ਕਿ ਇਸ ਮੰਗ ਨੂੰ ਫਿਲਹਾਲ ਦਸੰਬਰ ਤੱਕ ਟਾਲ ਦਿੱਤਾ ਗਿਆ, ਤਾਂ ਦੂਸਰੇ ਪਾਸੇ ਔਰ NSW ਦੇ ਟ੍ਰੈਜਰ ਡੈਨੀਅਲ ਮੁਖੀ ਅਕਸਰ ਇਹ ਕਹਿੰਦੇ ਰਹੇ ਨੇ ਕਿ ਅਲਬਨੀ ਸਰਕਾਰ NSW ਦੀਆਂ ਲੋੜਾਂ ਨੂੰ ਅਣਗੌਲਿਆਂ ਕਰਦੀ ਰਹੀ ਹੈ। ਅਸੀਂ 31% ਦੇਸ਼ ਦੀ ਜਿਹੜੀ ਆਬਾਦੀ ਹੈ ਉਸਨੂੰ ਕੇਟਰ ਕਰ ਰਹੇ ਹਾਂ ਔਰ 17% ਫੈਡਰਲ ਇਨਫਰਾਸਟ੍ਰਕਚਰ ਫੰਡਿੰਗ ਸਾਨੂੰ ਮਿਲ ਰਹੀ ਹੈ, ਇਹ ਕਿੱਥੋਂ ਤੱਕ ਜਾਏਗਾ? ਕੈਨਬਰਾ ਤੋਂ NSW ਤੱਕ ਦੇ ਪ੍ਰੋਜੈਕਟ ਜਿਹੜੇ ਨੇ ਉਹ ਸਾਰੇ ਪ੍ਰਭਾਵਿਤ ਹੋ ਰਹੇ ਨੇ। ਅਜਿਹੇ ਦੇ ਵਿੱਚ 29 ਬਿਲੀਅਨ ਡਾਲਰ ਖਰਚ ਆਉਣਾ ਹੈ NSW ਦੀ ਮੈਟਰੋ ਰੇਲ ਲਾਈਨ ਦੇ ਉੱਤੇ, ਜਿਹੜਾ ਵੈਸਟ ਪ੍ਰੋਜੈਕਟ ਹੈ ਵੈਸਟਰਨ ਮੈਟਰੋ ਦਾ। ਇਹ ਖਰਚਾ ਇਕੱਲੀ NSW ਦੀ ਸਰਕਾਰ ਨਹੀਂ ਚੁੱਕ ਸਕਦੀ, ਫੈਡਰਲ ਸਰਕਾਰ ਨੂੰ ਫੰਡਿੰਗ ਦੇਣੀ ਪਏਗੀ, ਕਿਉਂਕਿ ਚਾਹੇ ਕੁਇਨਜ਼ਲੈਂਡ ਹੈ, ਚਾਹੇ ਵੈਸਟਰਨ ਆਸਟ੍ਰੇਲੀਆ ਤੇ ਚਾਹੇ ਵਿਕਟੋਰੀਆ, ਇਹਨਾਂ ਕੇਸਾਂ ਦੇ ਵਿੱਚ ਫੈਡਰਲ ਸਰਕਾਰ ਇੱਥੇ ਆਪਣੀ ਫੰਡਿੰਗ ਦਿੰਦੀ ਹੈ। ਅਜਿਹੇ ਦੇ ਵਿੱਚ ਹੁਣ ਜਿਹੜੀ ਵਿਰੋਧੀ ਧਿਰ ਦੀ ਟਰਾਂਸਪੋਰਟ ਮਹਿਕਮੇ ਦੀ ਬੁਲਾਰਾ ਨੇ ਨੈਥਲੀ ਵਾਰਡ, ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਇਹ ਤਾਂ ਚੰਗਾ ਹੋਇਆ ਕਿ ਅਖਬਾਰ ਨੇ ਖਬਰ ਲਗਾ ਦਿੱਤੀ, ਔਰ ਇਹ ਵੀ ਚੰਗਾ ਹੋਇਆ ਕਿ ਜਿਹੜੀ ਇਹ ਲੈਟਰ ਸੀਗੀ ਹੁਣ ਜਨਤਕ ਹੋਈ ਹੈ, ਨਹੀਂ ਤੇ ਜਿਹੜੀ NSW ਦੀ ਸਰਕਾਰ ਉਹ ਪਤਾ ਨੀ ਕਦੋਂ ਤੋਂ ਗੁਪਚੁਪ ਤਰੀਕੇ ਦੇ ਨਾਲ ਫੈਡਰਲ ਸਰਕਾਰ ਤੋਂ ਇਹ ਮੰਗ ਕਰ ਰਹੀ ਹੈ, ਤੇ ਫੈਡਰਲ ਸਰਕਾਰ ਇਸ ਮੰਗ ਨੂੰ ਠੁਕਰਾ ਰਹੀ ਹੈ। NSW ਦੇ ਲੋਕਾਂ ਨੂੰ ਇਸ ਦਾ ਪਤਾ ਹੋਣਾ ਚਾਹੀਦਾ ਸੀ। ਉੱਥੇ ਅਗਲੀ ਖਬਰ ਬੜੀ ਦਿਲਚਸਪ ਖਬਰ ਹੈ, ਔਰ ਜੇਕਰ ਇਸ ਖਬਰ ਦੇ ਹਵਾਲੇ ਦੇ ਨਾਲ ਜਿਹੜਾ ਇਹ ਸਿਸਟਮ ਬਿਠਾਇਆ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਸਿਹਤ ਸੈਕਟਰ ਦੇ ਅੰਦਰ, ਪਬਲਿਕ ਹੈਲਥ ਇਨਫਰਾਸਟ੍ਰਕਚਰ ਦੇ ਅੰਦਰ, ਜੇਕਰ ਅਜਿਹਾ ਹੁੰਦਾ ਸਿਰੇ ਚੜ੍ਹਦਾ ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੋ ਸਕਦਾ, ਹਾਲਾਂਕਿ ਇਹਦੇ ਕੁਝ ਨੁਕਸਾਨ ਵੀ ਹੋਣਗੇ। ਖਬਰ ਕੀ ਹੈ ਉਸਦਾ ਵਿਸਤਾਰ ਤੁਹਾਨੂੰ ਦੱਸਦੇ ਚੱਲਦੇ ਹਾਂ। ਕੁਇਨਜ਼ਲੈਂਡ ਦੇ ਪਬਲਿਕ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਹੁਣ ਰਾਮਸੇ ਹੈਲਥ ਕੇਅਰ, ਜਿਹੜੀ ਕਿ ਇੱਕ ਪ੍ਰਾਈਵੇਟ ਕੰਪਨੀ ਹੈ, ਉਹਨਾਂ ਦੀ ਦਖਲ ਅੰਦਾਜ਼ੀ ਸ਼ੁਰੂ ਕੀਤੀ ਗਈ ਹੈ। ਰਾਮਸੇ ਹੈਲਥ ਕੇਅਰ ਦੇ ਆਪਣੀਆਂ ਨਰਸਿਸ ਜਿਹੜੀਆਂ ਨੇ ਉਹ ਕੁਇਨਜ਼ਲੈਂਡ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ED ਯਾਨੀ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਬੈਠਿਆ ਕਰਨਗੇ। ਇਹ ਨਰਸਿਸ ਦਾ ਕੰਮ ਇਹ ਹੋਏਗਾ, ਹਾਲਾਂਕਿ ਇਹ ਟ੍ਰਾਇਲ ਚਲਾਇਆ ਗਿਆ, ਕਿ ਉਹ ਹਸਪਤਾਲ ਆਏ ਹਰ ਇੱਕ ਵਿਅਕਤੀ ਤੋਂ ਇਹ ਪੁੱਛਣ ਕਿ ਹਾਂ ਭਾਈ ਤੁਹਾਡੀ ਪ੍ਰਾਈਵੇਟ ਇੰਸ਼ੋਰੈਂਸ ਹੈ, ਤੇ ਉਹ ਅੱਗੋਂ ਬੰਦਾ ਕਹੇਗਾ ਕਿ ਹਾਂਜੀ, ਤਾਂ ਫਿਰ ਉਹਨੂੰ ਸਾਰਾ ਦੱਸ ਕੇ ਹਿਸਾਬ ਕਿਤਾਬ ਉਹਨੂੰ ਪ੍ਰਾਈਵੇਟ ਹਸਪੀਟਲ ਭੇਜ ਦਿੱਤਾ ਜਾਏਗਾ, ਅਲੱਗ ਤੋਂ ਐਂਬੂਲੈਂਸ ਜਿਹੜੀਆਂ ਜੇ ਐਮਰਜੈਂਸੀ ਹੈ ਤਾਂ ਉਹਨਾਂ ਦੇ ਵਿੱਚ, ਨਹੀਂ ਤੇ ਨਿੱਜੀ ਤੌਰ ਦੇ ਉੱਤੇ ਉਹਨੂੰ ਟ੍ਰਾਂਸਫਰ ਕਰ ਦਿੱਤਾ ਜਾਏਗਾ। ਰਾਮਸੇ ਨੇ ਫਿਲਹਾਲ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਇਹ ਸਹੂਲਤਾਂ ਦੇਣੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ, ਔਰ ਇਹ ਪਤਾ ਚੱਲਿਆ ਹੈ ਕਿ ਜਿਹੜਾ EDNL ਪ੍ਰੋਗਰਾਮ ਹੈ, EDNL ਦਾ ਮਤਲਬ ਐਮਰਜੈਂਸੀ ਡਿਪਾਰਟਮੈਂਟ ਨਰਸ ਲਾਇਜ਼ਨ, ਲਾਇਜ਼ਨ ਯਾਨੀ ਲੋਕਾਂ ਦੇ ਨਾਲ ਗੱਲਬਾਤ ਕਰਨੀ, ਇਸ ਪ੍ਰੋਗਰਾਮ ਦੇ ਤਹਿਤ ਹੁਣ ਐਮਰਜੈਂਸੀ ਡਿਪਾਰਟਮੈਂਟ ਦੀ ਭੀੜ ਘੱਟ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਏਗੀ। ਔਰ ਰਾਮਸੇ ਹੈਲਥ ਨੇ ਇਹ ਵੀ ਕਿਹਾ ਕਿ ਇਸ ਹਸਪਤਾਲ ਦੇ ਵਿੱਚੋਂ ਜਿਹੜਾ ਕੁਇਨਜ਼ਲੈਂਡ ਦਾ ਹਸਪਤਾਲ ਹੈ ਇਹਦੇ ਵਿੱਚੋਂ ਘੱਟੋ ਘੱਟ 2000 ਮਰੀਜ਼ ਉਹਨਾਂ ਨੇ ਪਹਿਲਾਂ ਹੀ ਪਿਛਲੇ 12 ਮਹੀਨਿਆਂ ਦੇ ਵਿੱਚ ਟ੍ਰਾਇਲ ਦੇ ਆਧਾਰ ਤੇ ਹੀ ਸੀ, ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸ਼ਿਫਟ ਕਰਵਾ ਵੀ ਦਿੱਤੇ। ਹੁਣ ਇਸੇ ਕਿਸਮ ਦਾ ਅਦਾਰੇ ABC ਨੇ ਖਬਰ ਲਗਾਈ ਹੈ ਕਿ ਸੇਮ ਨਰਸ ਲਾਇਜ਼ਨ ਰੋਲ ਜਿਹੜਾ ਹੈਗਾ ਉਹ ਨਾਰਦਰਨ ਪ੍ਰਾਈਵੇਟ ਹਸਪੀਟਲ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ। ਮੈਲਬਰਨ ਦੇ ਉੱਤਰੀ ਸਬਰਬਸ ਦੇ ਵਿੱਚ ਇਹ ਪੈਂਦਾ ਹਸਪੀਟਲ, ਤੇ ਅਲੱਗ ਅਲੱਗ ਫਿਰ ਜਿਹੜੇ ਅਲੱਗ ਅਲੱਗ ਸਟੇਟਸ ਨੇ ਉਹਨਾਂ ਦੇ ਵਿੱਚ ਇਸੇ ਕਿਸਮ ਦਾ ਇੱਕ ਪ੍ਰੋਗਰਾਮ ਲਿਆਂਦਾ ਜਾਏਗਾ। ਰਾਮਸੇ ਵੈਸੇ ਹੈਲਥ ਕੇਅਰ ਸੈਕਟਰ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਹੈ, ਨਿੱਜੀ ਕੰਪਨੀ ਹੈ, ASX ਦੇ ਵਿੱਚ ਵੀ ਲਿਸਟਿਡ ਹੈ, ਆਸਟ੍ਰੇਲੀਆ ਦੀ ਸਟਾਕ ਐਕਸਚੇਂਜ ਦੇ ਵਿੱਚ। ਇਹਨਾਂ ਨੇ ਪਿਛਲੀ ਵਾਰ ਆਪਣਾ ਜਿਹੜਾ ਸਾਲ ਦਾ ਅੱਧ ਜਿਹੜਾ ਹਾਫ ਈਅਰਲੀ ਨੈੱਟ ਪ੍ਰੋਫਿਟ ਸੀ ਉਹ 160 million ਦਿਖਾਇਆ ਸੀ, ਤੇ ਹੁਣ ਸਵਾਲ ਇਹ ਉੱਠਣੇ ਸ਼ੁਰੂ ਹੋਏ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਮਰੀਜ਼ ਪਬਲਿਕ ਹਸਪੀਟਲ ਦੇ ED ਚ ਪਹੁੰਚਦਾ, ਐਮਰਜੈਂਸੀ ਡਿਪਾਰਟਮੈਂਟ ਚ ਪਹੁੰਚਦਾ, ਇੱਕ ਤਾਂ ਮਰੀਜ਼ ਬਿਮਾਰ ਹੈ, ਮਰੀਜ਼ ਹੈ, ਤੇ ਫਿਰ ਉਸਨੂੰ ਐਸਾ ਫੈਸਲਾ ਲੈਣਾ ਪਵੇ ਕਿ ਅੱਗਿਓਂ ਇਹ ਰਾਮਜ਼ੇ ਵਾਲੇ ਕਹਿਣ ਕਿ ਹਾਂਜੀ ਪ੍ਰਾਈਵੇਟ ਇੰਸ਼ੋਰੈਂਸ, ਆਹ ਫਲਾਣਾ ਪ੍ਰਾਈਵੇਟ ਹਸਪਤਾਲ ਹੈ, ਉੱਥੇ ਤੁਹਾਨੂੰ ਸਲੋਟ ਦਵਾ ਸਕਦੇ ਹਾਂ, ਹੁਣੇ ਹੀ ਜਾ ਸਕਦੇ ਹੋ ਤਾਂ ਇਲਾਜ ਸ਼ੁਰੂ ਹੋ ਜਾਏਗਾ, ਤੇ ਇਸ ਕਿਸਮ ਦੇ ਨਾਲ ਮਰੀਜ਼ ਦਬਾਅ ਮਹਿਸੂਸ ਕਰਨਗੇ। ਸਿਹਤ ਸੈਕਟਰ ਦੇ ਨਾਲ ਜੁੜੇ ਮਾਹਰ ਇਹ ਵੀ ਕਹਿ ਰਹੇ ਨੇ ਕਿ ਇਹਦੇ ਨਾਲ ਮਰੀਜ਼ਾਂ ਦੇ ਉੱਤੇ ਮੌਕੇ ਦੇ ਉੱਤੇ ਇੱਕ ਫੈਸਲਾ ਲੈਣਾ ਕਿ ਉਹ ਤਾਂ ਇਹ ਸੋਚ ਕੇ ਆਏ ਨੇ ਕਿ ਫਲਾਂ ਪਬਲਿਕ ਹਸਪੀਟਲ ਦੇ ਵਿੱਚੋਂ ਇਲਾਜ ਕਰਵਾਉਣ ਆਏ ਨੇ, ਪਰ ਉਹਨਾਂ ਨੂੰ ਮੌਕੇ ਤੇ ਕਹਿ ਦਿੱਤਾ ਜਾਵੇ ਕਿ ਦੂਸਰੇ ਹਸਪੀਟਲ ਦੇ ਵਿੱਚ ਤੁਹਾਨੂੰ ਹੁਣ ਭੇਜ ਦਿੱਤਾ ਜਾਊਗਾ। ਫਿਰ ਦੂਜਾ ਇਸ ਦੇ ਵਿੱਚ ਇਹ ਵੀ ਸਵਾਲ ਉੱਠਦਾ ਕਿ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ, ਬੇਸ਼ੱਕ ਤੁਹਾਡੇ ਕੋਲ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ, ਜ਼ਰੂਰੀ ਨਹੀਂ ਹੈ ਕਿ ਸਾਰੇ ਦਾ ਸਾਰਾ ਇਲਾਜ ਉੱਥੋਂ ਹੈਲਥ ਇੰਸ਼ੋਰੈਂਸ ਦੇ ਵਿੱਚੋਂ ਹੀ ਚੁੱਕਤਾ ਹੋਏਗਾ, ਆਊਟ ਆਫ ਪਾਕਟ ਵੀ ਕੁਝ ਖਰਚ ਹੋ ਜਾਂਦੇ ਨੇ। ਹਾਲਾਂਕਿ ਦਵਾਈਆਂ ਦਾ ਤਾਂ ਚਾਹੇ ਪਬਲਿਕ ਹੈ ਚਾਹੇ ਪ੍ਰਾਈਵੇਟ ਹੈ ਉੱਥੋਂ ਹੋ ਜਾਂਦਾ, ਪਰ ਬਹੁਤ ਸਾਰੀਆਂ ਜਿਹੜੀਆਂ ਜਦੋਂ ਐਡਮਿਟਿਡ ਪੇਸ਼ੈਂਟਸ ਨੇ ਤਾਂ ਦਵਾਈਆਂ ਜਿਹੜੀਆਂ ਉਹ ਪਬਲਿਕ ਸੈਕਟਰ ਦੇ ਵਿੱਚੋਂ ਜਿਹੜੀਆਂ ਉਸ ਖਰਚੇ ਦੇ ਉੱਤੇ ਪੈ ਜਾਂਦੀਆਂ ਨੇ, ਯਾਨੀ ਮੈਡੀਕੇਅਰ ਤੇ ਪੈ ਜਾਂਦੀਆਂ ਨੇ। ਅਜਿਹੇ ਦੇ ਵਿੱਚ ਇਹ ਸਵਾਲ ਉੱਠਦੇ ਨੇ ਕਿ ਕੀ ਮਰੀਜ਼ ਨੂੰ ਪੂਰਾ ਦਾ ਪੂਰਾ ਹੈਲਥ ਪਲਾਨ ਉਸ ਵਕਤ ਦੱਸਿਆ ਜਾਏਗਾ ਜਦੋਂ ਉਹ ਐਮਰਜੈਂਸੀ ਦੇ ਵਿੱਚ ਭਰਤੀ ਹੈ। ਕਿਸੇ ਵੀ ਕਿਸਮ ਦੀ ਐਮਰਜੈਂਸੀ ਹੋ ਸਕਦੀ ਹੈ, ਕੋਈ ਵੀ ਬਿਮਾਰੀ, ਕੋਈ ਸੱਟ ਫੇਟ ਹੋ ਸਕਦੀ ਹੈ, ਸਿਰਫ ਐਮਰਜੈਂਸੀ ਡਿਪਾਰਟਮੈਂਟਸ ਜਾਂ ਸਰਕਾਰੀ ਹਸਪਤਾਲਾਂ ਦੇ ED ਦੇ ਵਿੱਚ ਪਏ ਹੋਏ ਦਬਾਅ ਨੂੰ ਘੱਟ ਕਰਨ ਦੇ ਲਈ ਇਹ ਇੱਕ ਤਰੀਕਾ ਅਪਣਾਇਆ ਜਾਣਾ ਹੈ, ਪਲਾਨ ਬੀ ਅਪਣਾਇਆ ਜਾਣਾ, ਕਿੱਥੋਂ ਤੱਕ ਜਾਏਗਾ। ABC ਨੇ ਇਹ ਵੀ ਖਬਰ ਲਗਾਈ ਹੈ ਕਿ ਨਾਨ ਰਾਮਸੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਜਿਵੇਂ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪੀਟਲ, ਬੁਡਰਿਮ ਪ੍ਰਾਈਵੇਟ ਹਸਪੀਟਲ ਜਿਹੜਾ ਯੂਨਾਈਟਿੰਗ ਕੇਅਰ ਦੀ ਤਰਫ ਤੋਂ ਚਲਾਇਆ ਜਾਂਦਾ, ਇਹ ਫਿਲਹਾਲ ਇਸ ਕਿਸਮ ਦੇ ਜਿਹੜੇ ਮਰੀਜ਼ ਨੇ ਹੈਲਥ ਇੰਸ਼ੋਰੈਂਸ ਵਾਲੇ ਉਹਨਾਂ ਨੂੰ ਭਰਤੀ ਕਰਨ ਤੋਂ ਇਨਕਾਰ ਵੀ ਕਰ ਰਹੇ ਨੇ। ਅਜਿਹੇ ਦੇ ਵਿੱਚ ਕਿਤੇ ਇਹ ਵੀ ਨਾ ਹੋਏ ਕਿ ਮਰੀਜ਼ ਇੱਧਰ ਉੱਧਰ ਦੀ ਜਗੋ ਤੱਕ ਦੇ ਵਿੱਚ ਫਸਿਆ ਰਹੇ। ਹਾਲਾਂਕਿ ਰਾਮਸੇ ਨੇ ਅਦਾਰੇ ABC ਨੂੰ ਇਹ ਗੱਲ ਦੱਸੀ ਹੈ ਕਿ ਉਹ ਪੂਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਹੀ ਮਰੀਜ਼ ਨੂੰ ਉੱਥੋਂ ਭੇਜਣਗੇ, ਮਰੀਜ਼ ਨੂੰ ਪੂਰੇ ਫਾਇਦੇ ਨੁਕਸਾਨ ਦੱਸ ਕੇ ਹੀ ਉੱਥੋਂ ਭੇਜਣਗੇ। ਪਰ ਖੈਰ ਦੇਖੋ, ਹੈਲਥ ਕੇਅਰ ਇੱਕ ਡੈਫੀਨੇਟਲੀ ਆਸਟ੍ਰੇਲੀਆ ਦੇ ਲਈ ਇੱਕ ਚੁਣੌਤੀ ਦਾ ਵਿਸ਼ਾ ਤਾਂ ਬਣਿਆ ਰਹਿੰਦਾ ਹੈ। ਹੁਣ ਅਗਲੀ ਇੱਕ ਰਿਪੋਰਟ ਸੁਣੋ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਕਿੰਨੇ ਕੁ ਖੁਸ਼ ਹੋ। ਹਰ 10 ਦੇ ਵਿੱਚੋਂ 7 ਆਸਟ੍ਰੇਲੀਅਨ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਆਸਟ੍ਰੇਲੀਆ ਦੇ ਵਿੱਚ ਗੁਜ਼ਰ ਬਸਰ ਕਰ ਰਹੇ ਨੇ, ਖੁਸ਼ ਨੇ, ਪਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੂੰ ਇਹ ਚਿੰਤਾ ਹੈ ਕਿ ਭਵਿੱਖ ਦਾ ਕੀ। ਹੁਣ ਤੱਕ ਤਾਂ ਆਸਟ੍ਰੇਲੀਆ 'ਚ ਜਿਵੇਂ ਤੇ ਮੇਰੀ ਘੱਟ ਰਹੀ ਸੀ, ਵਧੀਆ ਘੱਟ ਰਹੀ ਸੀ, ਦੂਜੇ ਮੁਲਕਾਂ ਦੇ ਨਾਲੋਂ ਸੋਹਣੀ ਘੱਟ ਰਹੀ ਸੀ। ਪਰ ਹੁਣ ਫਲਿੰਡਰਸ ਯੂਨੀਵਰਸਿਟੀ ਦੀ ਤਰਫ ਤੋਂ ਕਰਵਾਏ ਗਏ ਇਸ ਸਰਵੇਖਣ, ਔਰ ਇਹ ਸਰਵੇਖਣ ਕੋਈ 800,000 ਲੋਕਾਂ ਤੋਂ ਨਹੀਂ ਹੈ, ਬਲਕਿ 15,000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਕਰਵਾਇਆ ਗਿਆ ਇੱਕ ਸਰਵੇਖਣ ਹੈ। ਆਸਟ੍ਰੇਲੀਆ ਭਰ ਦੇ ਵਿੱਚ ਅਲੱਗ ਅਲੱਗ ਸਟੇਟਸ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਸਟੇਟ 'ਚ ਰਹਿੰਦੇ ਹੋ। ਕਿਸੇ ਨੇ ਕਿਹਾ ਵਿਕਟੋਰੀਆ, ਕਿਸੇ ਨੇ NSW, ਕਿਸੇ ਨੇ ਤਸਮੀਨੀਆ, ਤੇ ਫਿਰ ਪੁੱਛਿਆ ਗਿਆ ਕਿ ਤੁਸੀਂ ਆਪਣੀ ਸਟੇਟ ਦੇ ਵਿੱਚ ਖੁਸ਼ ਹੋ। ਗੈਸ ਕਰੋ ਕਿ ਸਭ ਤੋਂ ਘੱਟ ਜਾਂ ਸਭ ਤੋਂ ਘੱਟ ਖੁਸ਼, ਜਾਂ ਇੰਝ ਕਹਿ ਲਈਏ ਕਿ ਸਭ ਤੋਂ ਨਾ ਖੁਸ਼ ਲੋਕ ਕਿੱਥੇ ਹੁੰਦੇ ਨੇ। ਵਿਕਟੋਰੀਆ ਸਟੇਟ ਦੇ ਵਿੱਚ 65% ਲੋਕਾਂ ਨੇ ਨਾ ਖੁਸ਼ੀ ਜ਼ਾਹਰ ਕੀਤੀ ਹੈ, ਔਰ NSW ਦੇ ਵਿੱਚ 68% ਲੋਕ ਨੇ ਜਿਹੜੇ ਖੁਸ਼ ਨੇ, ਕੁਇਨਜ਼ਲੈਂਡ ਵਿੱਚ 69%, ਤਸਮੇਨੀਆ ਦੇ ਵਿੱਚ 69.5%, ਯਾਨੀ 69%, ਸਾਊਥ ਆਸਟ੍ਰੇਲੀਆ 'ਚ ਲਗਭਗ 70%, ਵੈਸਟਰਨ ਆਸਟ੍ਰੇਲੀਆ 'ਚ 75%, ਔਰ ACT ਦੇ ਵਿੱਚ 74% ਲੋਕ ਆਪਣੇ ਜ਼ਿੰਦਗੀ ਤੋਂ ਖੁਸ਼ ਨੇ। ਵਿਕਟੋਰੀਆ ਚ ਸਭ ਤੋਂ ਘੱਟ ਤੇ ਨਾਰਦਰਨ ਟੈਰੀਟਰੀ ਚ ਸਭ ਤੋਂ ਜ਼ਿਆਦਾ, ਜਿੱਥੇ 75% ਲੋਕ ਆਪਣੀ ਜ਼ਿੰਦਗੀ ਤੋਂ ਖੁਸ਼ ਨੇ। ਹੋਰ ਤਾਂ ਹੋਰ, ਜੇ ਵਿਕਟੋਰੀਆ ਦੀ ਇਹ ਗੱਲ ਦੱਸੀ ਜਾਵੇ ਕਿ ਹਰ 10 ਦੇ ਵਿੱਚੋਂ 3 ਵਿਕਟੋਰੀਅਨ ਵਿਅਕਤੀ ਜਿਹੜੇ ਨੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ, ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਇਸ ਸਟੇਟ ਦੇ ਵਿੱਚ ਰਹਿੰਦਿਆਂ ਹੋਇਆ ਕੀ ਬਣੇਗਾ। ਅਲੱਗ ਅਲੱਗ ਮਸਲੇ ਨੇ, ਉਹਨਾਂ ਮਸਲਿਆਂ ਦੇ ਉੱਤੇ ਵੀ ਗੱਲ ਕਰ ਲੈਂਦੇ ਹਾਂ। ਪਰ ਤਸਮੇਨੀਆ ਤੇ ਜਿਹੜੇ ਅਲੱਗ ਅਲੱਗ ਟੈਰੀਟਰੀਜ ਨੇ, ਯਾਨੀ ACT ਤੇ ਨਾਰਦਰਨ ਟੈਰੀਟਰੀ, ਇੱਥੋਂ ਦੇ ਲੋਕ ਜਿਹੜੇ ਨੇ ਉਹ ਲੀਸਟ ਆਪਟੀਮਿਸਟਿਕ ਦੱਸੇ ਗਏ ਨੇ, ਯਾਨੀ ਕਿ ਆਸ਼ਾਵਾਦੀ ਉਹਨੇ ਨਹੀਂ ਹੈਗੇ। ਖੁਸ਼ ਬੇਸ਼ੱਕ ਹੋਣ ਕਿ ਅੱਜ ਹਾਲ ਦੀ ਘੜੀ ਦੇ ਵਿੱਚ ਉਹ ਖੁਸ਼ੀ ਦੇ ਨਾਲ ਰਹਿ ਰਹੇ ਨੇ। ਅਜੇ ਇਹਦੇ ਵਿੱਚ NSW, ਵੈਸਟਰਨ ਆਸਟ੍ਰੇਲੀਆ ਤੇ ਕੁਇਨਜ਼ਲੈਂਡ, ਇਹ 3 ਸੂਬੇ ਐਸੇ ਉੱਭਰ ਕੇ ਸਾਹਮਣੇ ਆਉਂਦੇ ਨੇ ਕਿ ਜਿੱਥੇ ਖੁਸ਼ੀ ਵੀ ਹੈ ਤੇ ਆਪਟੀਮਿਜ਼ਮ ਵੀ ਹੈ ਤੇ ਭਵਿੱਖ ਨੂੰ ਲੈ ਕੇ ਚਿੰਤਾ ਵੀ ਦੂਸਰੇ ਸੂਬਿਆਂ ਦੇ ਮੁਕਾਬਲੇ ਘੱਟ ਹੈ। ਦੱਸ ਦਈਏ ਕਿ NSW ਦੇ ਵਿੱਚ 68.5% ਲੋਕਾਂ ਨੇ ਕਿਹਾ ਕਿ ਉਹ ਖੁਸ਼ ਨੇ। ਆਪਟੀਮਿਜ਼ਮ ਦੇ ਵਿੱਚ 38% ਲੋਕਾਂ ਨੇ ਆਸ਼ਾਵਾਦੀ ਜਿਹੜੇ ਉਹ ਦਿਖੇ ਨੇ। ਇਹ ਘੱਟੋ ਘੱਟ ਵਿਕਟੋਰੀਆ ਦੇ ਹੋਣਾ 21% ਆਸ਼ਾਵਾਦੀ ਲੋਕਾਂ ਦੇ ਨਾਲੋਂ ਇੱਕ ਬਿਹਤਰੀਨ ਰੈਂਕਿੰਗ ਮੰਨੀ ਜਾ ਸਕਦੀ ਹੈ। ਹਾਊਸਿੰਗ ਅਫੋਰਡੇਬਿਲਟੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਇੱਕ ਵਿਸ਼ਾ ਗੰਭੀਰ ਮੰਨਿਆ ਗਿਆ, ਹਾਲਾਂਕਿ ਸਭ ਤੋਂ ਜ਼ਿਆਦਾ ਗੰਭੀਰ ਵਿਸ਼ਾ ਕੋਸਟ ਆਫ ਲਿਵਿੰਗ ਹੈ। 65% ਆਸਟ੍ਰੇਲੀਆ ਭਰ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਟੌਪ 3 ਕੰਸਰਨ ਨੇ। ਪਹਿਲਾ ਕੋਸਟ ਆਫ ਲਿਵਿੰਗ, 65% ਲੋਕ ਇਹ ਮੰਨਦੇ ਨੇ ਕਿ ਮਹਿੰਗਾਈ ਜਿਵੇਂ ਵੱਧ ਰਹੀ ਹੈ ਤੇ ਇਹ ਮੁਸ਼ਕਿਲ ਹੁੰਦਾ ਜਾ ਰਿਹਾ ਇਹਨਾਂ ਦੇ ਲਈ ਰਹਿਣਾ, ਜੀਵਨ ਬਸਰ ਕਰਨਾ, ਮਹਿੰਗਾਈ ਡਾਇਨ ਖਾਏ ਜਾਤ ਹੈ। ਤੇ ਹਾਊਸਿੰਗ ਅਫੋਰਡੇਬਿਲਟੀ ਜਿਹੜੀ ਉਹ ਮਿਲ ਨਹੀਂ ਰਹੀ, ਯਾਨੀ ਕਿ ਘਰ ਇੰਨੀ ਮਹਿੰਗੀਆਂ ਕੀਮਤਾਂ ਦੇ ਉੱਤੇ ਮਿਲ ਰਹੇ ਨੇ, 40% ਲੋਕਾਂ ਦਾ ਇਹ ਕੰਸਰਨ ਹੈ ਸਾਰੇ ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ। ਔਰ ਕ੍ਰਾਈਮ ਤੇ ਸੇਫਟੀ 37% ਲੋਕਾਂ ਦਾ ਕੰਸਰਨ ਹੈ, ਹਾਲਾਂਕਿ ਕ੍ਰਾਈਮ ਤੇ ਸੇਫਟੀ ਵਿਕਟੋਰੀਆ ਅਤੇ ਨਾਰਦਰਨ ਟੈਰੀਟਰੀ ਦੇ ਲੋਕਾਂ ਦਾ ਪਹਿਲਾ ਨੰਬਰ 1 ਕੰਸਰਨ ਇੱਕ ਮੰਨਿਆ ਗਿਆ, ਪਰ ਇੱਕ ਕੌਮੀ ਔਸਤ ਤੇ ਸੂਬਾਈ ਔਸਤ ਜਿਹੜੀ ਉਹ ਵੱਖੋ ਵੱਖਰੀ ਹੋ ਸਕਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਤਸਮੇਨੀਆ ਦੇ ਵਿੱਚ ਲੋਕਾਂ ਦੇ ਲਈ ਐਨਵਾਇਰਮੈਂਟ ਟੌਪ 3 ਜਿਹੜੇ ਕੰਸਰਨਸ ਨੇ ਉਹਨਾਂ ਦੇ ਵਿੱਚ ਹੈ, ਜਦਕਿ ਜਦੋਂ ਦੇਸ਼ ਦੀ ਔਸਤ ਦੀ ਗੱਲ ਕਰਦੇ ਹਾਂ ਤਾਂ ਇਹ

ਹੈ। ਇਸ ਕਿਸਮ ਦੇ ਨਾਲ ਅਲੱਗ ਅਲੱਗ ਸੂਬਿਆਂ ਦੀ ਖੁਸ਼ੀ ਦੀ ਇਹ ਰੈਂਕਿੰਗ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤਾਂ ਭਾਰਤੀ ਬਰਤਾਨਵੀ ਮੂਲ ਦੇ ਜਿਹੜੇ ਅੱਜ ਕੱਲ ਅਮਰੀਕੀ ਮੂਲ ਦੇ ਕਹਿ ਲਓ, ਮੂਲ ਦੇ ਤਾਂ ਨਹੀਂ ਕਹਿ ਸਕਦੇ, ਪਰ ਸਲਮਾਨ ਰਸ਼ਦੀ ਜਿਨ੍ਹਾਂ ਦੀ ਗੱਲ ਹੋ ਰਹੀ ਹੈ, ਉਹ ਸਿਡਨੀ ਦੇ ਫੈਸਟੀਵਲ ਦੇ ਵਿੱਚ ਪਹੁੰਚ ਰਹੇ ਨੇ। ਸਿਡਨੀਜ਼ ਫੈਸਟੀਵਲ ਆਫ ਡੇਂਜਰਸ ਆਈਡੀਆਸ, ਇਹ ਜਿਹੜਾ ਫੈਸਟੀਵਲ ਹੈ ਅਸਲ ਦੇ ਵਿੱਚ ਆਥਰਸ ਦਾ ਇੱਕ ਫੈਸਟੀਵਲ ਇੱਥੇ ਹੋਣ ਜਾ ਰਿਹਾ। ਔਰ ਇਹ ਪਹਿਲੀ ਵਾਰ ਹੋਇਆ ਹੈ ਕਿ 2022 ਦੇ ਵਿੱਚ ਸਲਮਾਨ ਰਸ਼ਦੀ ਦੇ ਉੱਤੇ ਹੋਇਆ ਜਿਹੜਾ ਹਮਲਾ ਸੀ, ਉਸ ਤੋਂ ਬਾਅਦ ਉਹ ਆਸਟ੍ਰੇਲੀਆ ਆ ਰਹੇ ਹੋਣ। ਫੈਸਟੀਵਲ ਦੇ ਡਾਇਰੈਕਟਰ ਡੈਨੀਅਲ ਹਰਵੀ ਨੇ ਅਲੱਗ ਅਲੱਗ ਖਬਰੀ ਅਦਾਰਿਆਂ ਨੂੰ ਇਸ ਖਬਰ ਦੇ ਵਿੱਚ ਸੂਚਨਾ ਦਿੰਦਿਆਂ ਹੋਇਆ ਇਹ ਤਾਂ ਕਹਿ ਦਿੱਤਾ ਕਿ ਸਲਮਾਨ ਰਸ਼ਦੀ ਇੱਥੇ ਪਹੁੰਚ ਰਹੇ ਨੇ, ਪਰ ਸਿਕਿਉਰਿਟੀ ਪ੍ਰੋਟੋਕਾਲ ਕੀ ਹੋਣਗੇ, ਕਦੋਂ ਪਹੁੰਚਣਗੇ, ਕਿੰਨੀ ਦੇਰ ਤੱਕ ਇੱਥੇ ਰਹਿਣਗੇ, ਇਹ ਸਾਰੀਆਂ ਜਾਣਕਾਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਸਲਮਾਨ ਰਸ਼ਦੀ ਦਾ 1988 ਦੇ ਵਿੱਚ ਲਿਖਿਆ ਗਿਆ ਨਾਵਲ ਸਟੈਨਿਕ ਵਰਸਿਸ, ਹਾਲਾਂਕਿ ਉਹਨਾਂ ਦਾ ਚੌਥਾ ਨਾਵਲ ਸੀ, ਇਸ ਤੋਂ ਪਹਿਲਾਂ ਜਿਹੜੇ 3 ਨਾਵਲ ਸੀ ਉਹ ਵਿਵਾਦਾਂ ਦੇ ਵਿੱਚ ਤਾਂ ਜ਼ਰੂਰ ਸੀ, ਪਰ ਇਹ ਇੱਕ ਨਾਵਲ ਜਿਹੜਾ ਆਇਆ ਸੀ ਉਸ ਵਕਤ ਇਸਨੇ ਤਰਥਲੀ ਮਚਾ ਦਿੱਤੀ ਸੀ। ਔਰ ਇਸੇ ਹੀ ਨਾਵਲ ਦੇ ਚੱਲਦਿਆਂ ਹੋਇਆਂ ਸਾਲ 2022 ਦੇ ਵਿੱਚ ਸਲਮਾਨ ਰਸ਼ਦੀ ਦੇ ਉੱਤੇ ਹਮਲਾ ਹੋਇਆ ਸੀ, ਹਾਲਾਂਕਿ ਇਸ ਤੋਂ ਪਹਿਲਾਂ ਬਹੁਤ ਵਾਰ ਹਮਲੇ ਇਹਨਾਂ ਦੇ ਉੱਤੇ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਰਾਨ ਦੇ ਵਿੱਚ ਜਿਹੜੇ ਆਯਾਤੁੱਲਾ ਖਮਨੇਈ ਸੀ, ਉਹਨਾਂ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਸਿਖਰਲੇ ਨੇਤਾ ਸੀ ਜਿਨ੍ਹਾਂ ਨੇ ਇਰਾਨ ਦੀ ਕ੍ਰਾਂਤੀ ਲਿਆਂਦੀ ਸੀ, ਉਹਨਾਂ ਨੇ ਸਲਮਾਨ ਰਸ਼ਦੀ ਨੂੰ ਜਿਹੜਾ ਹੈ ਮੌਤ ਦੀ ਸਜ਼ਾ ਤੱਕ ਜਾਰੀ ਕਰ ਦਿੱਤੀ ਸੀ ਕਿ ਜੇਕਰ ਕਦੇ ਸਲਮਾਨ ਰਸ਼ਦੀ ਇਰਾਨ ਆਉਂਦੇ ਨੇ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਏਗੀ। ਕਿਹਾ ਜਾ ਰਿਹਾ ਸੀ ਕਿ ਇਸ ਨਾਵਲ ਦੇ ਵਿੱਚ ਹਜ਼ਰਤ ਮੁਹੰਮਦ ਦੇ ਬਾਰੇ ਕੁਝ ਐਸੀਆਂ ਗੱਲਾਂ ਸੀ ਜਿਨ੍ਹਾਂ ਨੂੰ ਵਿਅੰਗਾਤਮਕ ਤਰੀਕੇ ਦੇ ਨਾਲ ਰਸ਼ਦੀ ਨੇ ਰੱਖਿਆ, ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਸੱਚਾਈ ਹੈ। ਔਰ ਇਸ ਨੂੰ ਮੁਸਲਿਮ ਮੁਲਕਾਂ ਨੇ, ਘੱਟੋ ਘੱਟ 20 ਮੁਲਕਾਂ ਨੇ ਇਸ ਕਿਤਾਬ ਨੂੰ ਬੈਨ ਕੀਤਾ ਹੋਇਆ ਸੀ। ਹੋਰ ਤਾਂ ਹੋਰ, ਇਸ ਕਿਤਾਬ ਦੇ ਚੱਲਦਿਆਂ ਹੋਇਆ ਕਈ ਥਾਵਾਂ ਦੇ ਉੱਤੇ ਬੰਬਾਰੀ ਹੋ ਗਈ, ਕਈ ਕਤਲ ਹੋ ਗਏ, ਇਸਦਾ ਜੈਪਨੀਜ਼ ਤਰਜਮਾ ਕਰਨ ਵਾਲੇ ਦਾ ਤਾਂ ਕਤਲ ਕਰ ਦਿੱਤਾ ਗਿਆ ਸੀ, ਨਾਰਵੀਅਨ ਭਾਸ਼ਾ ਦੇ ਵਿੱਚ ਵੀ ਜਿਹੜਾ ਇਸਦਾ ਤਰਜਮਾ ਕੀਤਾ ਸੀ ਉਸ ਵਿਅਕਤੀ ਦੇ ਉੱਤੇ ਵੀ ਬਾਰ ਬਾਰ ਹਮਲੇ ਕੀਤੇ ਗਏ ਸੀ। ਖੁਦ ਰਸ਼ਦੀ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਸੀ 2022 ਦੇ ਵਿੱਚ, ਉਦੋਂ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਸੀ, ਉਹਨਾਂ ਦੇ ਲੀਵਰ ਦੇ ਉੱਤੇ, ਉਹਨਾਂ ਦੇ ਹੱਥਾਂ ਦੇ ਉੱਤੇ, ਉਹਨਾਂ ਦੇ ਢਿੱਡ ਦੇ ਉੱਤੇ ਬੜੀ ਵਾਰ ਹਮਲੇ ਕੀਤੇ ਗਏ ਸੀ। ਸੋ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਆਸਟ੍ਰੇਲੀਆ ਆ ਰਹੇ ਨੇ, ਤੇ ਐਸੇ ਸਮੇਂ ਦੇ ਵਿੱਚ ਆਸਟ੍ਰੇਲੀਆ ਆ ਰਹੇ ਨੇ ਜਦੋਂ ਇਜ਼ਰਾਈਲ ਤੇ ਗਜ਼ਾ ਦੇ ਵਿੱਚ ਹੋਈ ਜੰਗ ਦਾ ਅਸਰ ਦੁਨੀਆਂ ਚ ਹੋਰ ਕਿਤੇ ਨਹੀਂ ਬਲਕਿ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੋਵੇ, ਬੰਡਾਈ ਵਰਗਾ ਹਮਲਾ ਜਿਹੜਾ ਉਸ ਦੇ ਨਤੀਜੇ ਵਜੋਂ ਸਾਹਮਣੇ ਆਇਆ ਹੋਵੇ, ਅਜਿਹੇ ਦੇ ਵਿੱਚ ਭਾਰਤ ਦੇ ਵਿੱਚ 1947 ਚ ਪੈਦਾ ਹੋਏ ਸਲਮਾਨ ਰਸ਼ਦੀ, 5 ਜਨਾਨੀਆਂ ਦੇ ਨਾਲ ਵਿਆਹ ਕਰ ਚੁੱਕੇ ਸਲਮਾਨ ਰਸ਼ਦੀ, ਔਰ ਫਿਰ ਬਰਤਾਨੀਆ ਤੇ 2016 ਦੇ ਵਿੱਚ ਅਮਰੀਕਾ ਦੀ ਸਿਟੀਜ਼ਨਸ਼ਿਪ ਹਾਸਲ ਕਰ ਚੁੱਕੇ ਔਰ ਭਾਰਤ ਦੀ ਨਾਗਰਿਕਤਾ ਨੂੰ ਤਿਆਗ ਚੁੱਕੇ ਸਲਮਾਨ ਰਸ਼ਦੀ, ਔਰ ਆਪਣੇ ਬਿਆਨਾਂ ਦੇ ਜ਼ਰੀਏ ਅਕਸਰ ਵਿਵਾਦ ਕਰਨ ਵਾਲੇ, ਸਟੈਨਿਕ ਵਰਸਿਸ ਦੇ ਉੱਤੇ ਫਤਵਾ ਹਾਸਲ ਕਰਨ ਵਾਲੇ ਸਲਮਾਨ ਰਸ਼ਦੀ ਜਦੋਂ ਆਸਟ੍ਰੇਲੀਆ ਚ ਹੋਣਗੇ ਤਾਂ ਕੀ ਹੋਏਗਾ, ਇਹ ਤਾਂ ਆਪਣੇ ਆਪ ਦੇ ਵਿੱਚ। ਖੈਰ, ਜਦੋਂ ਆਣਗੇ ਤੇ ਸਿਡਨੀ ਦਾ ਫੈਸਟੀਵਲ ਕਦੋਂ ਸ਼ੁਰੂ ਹੋਏਗਾ ਇਸ ਦੇ ਬਾਰੇ ਵੀ ਤੁਹਾਨੂੰ ਖਬਰਾਂ ਚ ਜਾਣਕਾਰੀਆਂ ਦੇ ਦੇਵਾਂਗੇ। ਬਾਰਿਸ਼ਾਂ ਹੋਣ ਵਾਲੀਆਂ ਨੇ, ਆਹ ਪੂਰਾ ਮਹੀਨਾ ਮੀਹਾਂ ਦੇ ਨਾਲ ਭਿੱਜਿਆ ਹੋਇਆ ਹੋਏਗਾ। ਜੁਲਾਈ ਦਾ ਮਹੀਨਾ ਜਿਹੜਾ ਹੋਣਾ ਉਹ ਵਿਕਟੋਰੀਆ ਦੇ ਵਿੱਚ ਕਿਤੇ ਹਾੜੀ ਨਾ ਲੈ ਆਵੇ, ਇਹ ਖਦਸ਼ਾ ਜਿਹੜਾ ਮੌਸਮ ਮਹਿਕਮੇ ਨੂੰ ਹੈ। ਵਾਰਨਿੰਗਸ ਜਾਰੀ ਕਰ ਦਿੱਤੀਆਂ ਗਈਆਂ ਨੇ ਸੈਂਟਰਲ ਤੇ ਨਾਰਥ ਈਸਟਰਨ ਵਿਕਟੋਰੀਆ ਦੇ ਲਈ ਜਿੱਥੇ ਫਲੱਡਿੰਗ ਦੇ ਖਤਰੇ ਨੇ। NSW ਦੇ ਵਿੱਚ ਪੂਰਾ ਮਹੀਨਾ ਮੀਂਹ ਪੈਂਦੇ ਰਹਿਣਗੇ, ਔਰ ਜਿਹੜੇ ਈਸਟਰਨ ਜਿਹੜੇ ਕੁਇਨਜ਼ਲੈਂਡ ਦੇ ਸਾਊਥ ਵੈਸਟ ਤੋਂ ਲੈ ਕੇ NSW, ACT, ਕੈਨਬਰਾ, ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਤੱਕ ਦੇ ਜਿਹੜੇ ਇਲਾਕੇ ਨੇ ਉਹ ਬਾਰਿਸ਼ਾਂ ਦੇ ਵਿੱਚ ਭਿੱਜੇ ਰਹਿਣਗੇ। ਤਸਮੇਨੀਆ ਦੇ ਵਿੱਚ ਖਾਸ ਤੌਰ ਦੇ ਉੱਤੇ 100 mm ਤੋਂ ਜ਼ਿਆਦਾ ਬਾਰਿਸ਼ ਜਿਹੜੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਰੋਜ਼ਾਨਾ ਹੋਣ ਦੇ ਸੰਭਾਵਨਾ ਦੱਸੀ ਗਈ ਹੈ। ਵੈਦਰ ਜ਼ੋਨ ਨੇ ਤਾਂ ਇਹ ਵੀ ਕਿਹਾ ਕਿ ਅਗਲੇ ਇੱਕ ਹਫ਼ਤੇ ਦੇ ਵਿੱਚ 200 mm ਤੱਕ ਬਾਰਿਸ਼ ਹੋ ਜਾਣੀ ਹੈ ਔਰ ਤੇਜ਼ ਹਵਾਵਾਂ ਚੱਲਣਗੀਆਂ। ਕੁਇਨਜ਼ਲੈਂਡ ਸਾਊਥ ਆਸਟ੍ਰੇਲੀਆ ਦੀਆਂ ਬਾਰਡਰਸ ਦੇ ਉੱਤੇ 60 mm ਬਾਰਿਸ਼ ਅਗਲੇ 24 ਘੰਟਿਆਂ ਦੇ ਵਿੱਚ ਹੋਣੀ ਹੈ। BOM ਦੀ ਮਹਿੰਗੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਅਖੀਰ ਦੇ ਵਿੱਚ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ ਫਟਾਫਟ ਤੁਹਾਨੂੰ ਦੱਸਦੇ ਚੱਲੀਏ। ਵੈਸੇ ਜਿਸ ਵੇਲੇ ਖਬਰਾਂ ਹੁਣ ਮੁੱਕਣ ਦੇ ਕਿਨਾਰੇ ਨੇ, ਜਰਮਨੀ ਤੇ ਪੈਰਾਗੁਏ ਦੇ ਦਰਮਿਆਨ ਹੋਇਆ ਮੈਚ ਵੀ ਮੁੱਕ ਹੀ ਗਿਆ। ਦੋਹਾਂ ਟੀਮਾਂ ਦੇ ਗੋਲ 1-1 ਦੇ ਉੱਤੇ ਬਰਾਬਰੀ ਤੇ ਰਹੇ ਸੀ
और ਇਸ ਦਰਮਿਆਨ

ਹੁਣ ਇਸ ਤੋਂ ਪਹਿਲਾਂ ਜਿਹੜਾ ਮੈਚ ਹੋਇਆ ਸੀ ਉਹ ਬੜਾ ਇੰਟਰਸਟਿੰਗ ਮੈਚ ਸੀ, ਬ੍ਰਾਜ਼ੀਲ ਬਨਾਮ ਜਾਪਾਨ ਦਾ ਮੈਚ, ਜਿਸ ਨੂੰ ਬ੍ਰਾਜ਼ੀਲ ਨੇ ਜਿੱਤ ਲਿਆ। ਕੈਸਮੀਰੋ ਨੇ 56ਵੇਂ ਮਿੰਟ ਦੇ ਵਿੱਚ ਗੋਲ ਕੀਤਾ, ਮਾਰਟੀਨੇਲੀ ਨੇ ਐਕਸਟਰਾ ਟਾਈਮ ਦੇ ਵਿੱਚ ਜਾ ਕੇ ਗੋਲ ਕੀਤਾ। ਜਾਪਾਨ ਦਾ ਗੋਲ 29ਵੇਂ ਮਿੰਟ ਦੇ ਵਿੱਚ ਆਇਆ ਸੀ, ਪਰ ਜਾਪਾਨ ਉਸ ਤੋਂ ਬਾਅਦ ਜਿਹੜਾ ਐਕਸਟਰਾ ਟਾਈਮ ਦਾ ਗੋਲ ਸੀ ਉਸ ਤੋਂ ਰਿਕਵਰ ਨਹੀਂ ਸੀ ਕਰ ਸਕਿਆ, ਇਸ ਕਰਕੇ ਇਹ ਮੈਚ ਬ੍ਰਾਜ਼ੀਲ ਦੀ ਝੋਲੀ ਗਿਆ। ਜ਼ਾਹਰ ਜੀ ਗੱਲ ਹੈ ਕਿ ਬ੍ਰਾਜ਼ੀਲ ਹੁਣ ਨੌਕਆਊਟ ਦੌਰ ਦੇ ਵਿੱਚ ਅੱਗੇ ਦਾਖਲ ਹੋ ਗਿਆ ਹੈ। ਤੇ ਜੇਕਰ ਹੁਣ ਅਗਲੇ ਦੌਰ ਦੀ ਗੱਲ ਕਰੀਏ ਤਾਂ ਕੈਨੇਡਾ ਪਹਿਲਾਂ ਹੀ ਅਗਲੇ ਦੌਰ ਦੇ ਵਿੱਚ ਜਾ ਚੁੱਕੇ ਆ, ਤੇ ਉਸ ਤੋਂ ਬਾਅਦ ਬ੍ਰਾਜ਼ੀਲ ਹੁਣ ਦੂਜਾ ਮੁਲਕ ਬਣਿਆ। ਜਰਮਨੀ ਤੇ ਪੈਰਾਗੁਏ ਦੇ ਮੈਚ ਦੇ ਵਿੱਚ ਹੁਣ ਐਕਸਟਰਾ ਟਾਈਮ ਦੇ ਵਿੱਚ ਗੋਲ ਕੀਤੇ ਜਾ ਰਹੇ ਨੇ। ਹਾਲ ਫਿਲਹਾਲ ਜਰਮਨੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ, ਖਬਰਾਂ ਮੁੱਕ ਲੈਣ ਦਿਓ। ਫੇਸਬੁੱਕ ਦੇ ਉੱਤੇ ਤੁਹਾਨੂੰ ਇਸ ਖਬਰ ਦੇ ਨਾਲ ਵੀ ਅਪਡੇਟ ਕਰਵਾ ਦੇਵਾਂਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टे करनो बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: रोज रोज शॉपिंग हुंदियां ने, पता नहीं केड़ा देवता राजी कीता इन्हां ने।
3: सूरज देवता
2: की मतलब?
3: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
2: मैनू नहीं पता, आपा भी सोलर पैनल लगवाना है हुणे।
3: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252
4: ते। ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
7: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਟੈਂਸ਼ਨ ਨਿਰੀ ਟੈਂਸ਼ਨ,
10: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ, ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-93-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: ਰੇਡੀਓ ਹਾਂਜੀ 1674 ਮੈਂ ਦੋਸਤੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਅੱਜ ਦੇ ਦਿਨ ਦੀਆਂ। ਤੁਹਾਨੂੰ ਇੱਕ ਵਾਰੀ ਫਿਰ ਤੋਂ ਮੁਬਾਰਕਾਂ। ਅੱਜ ਜਿੱਦਾਂ ਕਿ ਤੁਸੀਂ ਜਾਣਦੇ ਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਸੋ ਇਸੇ ਮੌਕੇ ਦੇ ਉੱਤੇ ਸਾਡਾ ਰੇਡੀਓ ਹਾਂਜੀ ਦਾ ਇੱਕ ਵਿਸ਼ੇਸ਼ ਉਪਰਾਲਾ, ਇੱਕ ਵਿਸ਼ੇਸ਼ ਪੇਸ਼ਕਾਰੀ ਦੀਦਾਰ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ। ਆਓ ਇਤਿਹਾਸ ਜਾਣਦੇ ਹਾਂ, ਗੁਰੂ ਸਾਹਿਬਾਨਾਂ ਬਾਰੇ ਜਾਣਦੇ ਹਾਂ। ਅਗਲੇ ਇਸ ਹਿੱਸੇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਦੇ ਉੱਤੇ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ। ਆਓ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸਿੱਖ ਫੌਜਾਂ ਦਾ ਗਠਨ ਕੀਤਾ, ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਜਿਨ੍ਹਾਂ ਦੀ ਸਿਫਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੂ ਪਕਾਰੀ। ਐਸੇ ਸਤਿਗੁਰੂ ਜਿਨ੍ਹਾਂ ਦਾ ਪ੍ਰਕਾਸ਼ 1595 ਈਸਵੀ ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਸਿੱਖ ਇਤਿਹਾਸ ਦੇ ਅੰਦਰ ਬੜੀ ਪਿਆਰੀ ਘਟਨਾ ਦਰਜ ਹੈ, ਕਿਉਂਕਿ ਲੰਮਾ ਸਮਾਂ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਪੈਦਾ ਹੋਈ। ਇਸ ਕਰਕੇ ਬਾਬਾ ਬੁੱਢਾ ਜੀ ਦੀ ਅਜ਼ਮਤ ਨੂੰ ਪ੍ਰਗਟ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਬੇਨਤੀ ਕਰਦੇ ਨੇ ਕਿ ਜਾ ਕਰਕੇ ਉਸ ਬ੍ਰਹਮ ਗਿਆਨੀ ਦੀ ਸੇਵਾ ਕਰੋ, ਜਿਸ ਦਾ ਸਦਕਾ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਜੀ ਦੇ ਅਸਥਾਨ ਦੇ ਉੱਪਰ ਜਾ ਕੇ ਜਦੋਂ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਦੇ ਨੇ ਅਤੇ ਉਹਨਾਂ ਦੇ ਲਈ ਜੋ ਤਿਆਰ ਕਰਕੇ ਪ੍ਰਸ਼ਾਦੇ ਲੈ ਕੇ ਗਏ ਸਨ, ਜਦੋਂ ਇਹ ਸਾਰੀਆਂ ਵਸਤਾਂ ਬਾਬਾ ਬੁੱਢਾ ਜੀ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ, ਬਾਬਾ ਬੁੱਢਾ ਜੀ ਨੇ ਮਿੱਸੇ ਪ੍ਰਸ਼ਾਦੇ ਲੈ ਕੇ ਜਦੋਂ ਗੰਢਾ ਭੰਨਿਆ ਅਤੇ ਗੰਢੇ ਦੇ ਵਿੱਚੋਂ ਜਦੋਂ ਛੋਟੀ ਗੰਢੇਰ ਨਿਕਲੀ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਬਚਨ ਕਰਦੇ ਨੇ ਕਿ ਤੁਹਾਡੇ ਘਰ ਇੱਕ ਐਸਾ ਮਹਾਂਬਲੀ ਸੂਰਮਾ ਪੁੱਤਰ ਪੈਦਾ ਹੋਵੇਗਾ ਜਿਹੜਾ ਇਸੇ ਤਰ੍ਹਾਂ ਹੀ ਜਾਲਮਾਂ ਦੀ ਧੌਣ ਭੰਨੇਗਾ। ਸੋ ਇਸ ਤਰ੍ਹਾਂ ਸਾਡੇ ਇਤਿਹਾਸ ਦੇ ਇਹ ਬਚਨ ਨੇ ਕਿ ਬਾਬਾ ਬੁੱਢਾ ਜੀ ਦੇ ਬਚਨਾਂ ਸਦਕਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਾਅਦ ਇਹਨਾਂ ਦੇ ਘਰੋਂ ਹੀ ਕਈ ਤਰ੍ਹਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਤਾਂ ਜੋ ਬਾਲਕ ਨੂੰ ਛੋਟੀ ਉਮਰੇ ਹੀ ਖਤਮ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਇਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਜੇਕਰ ਗੁਰਿਆਈ ਮੈਨੂੰ ਨਹੀਂ ਮਿਲੀ ਅਤੇ ਅੱਗੇ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਾ ਹੋਣ ਕਰਕੇ ਹੁਣ ਜਿਹੜੀ ਗੁਰਿਆਈ ਹੈ ਉਹ ਮੇਰੇ ਪੁੱਤਰ ਮਿਹਰਬਾਨ ਨੂੰ ਮਿਲੇਗੀ। ਪਰ ਜਿਉਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਪ੍ਰਿਥੀ ਚੰਦ ਦੇ ਮਨ ਦੇ ਅੰਦਰ ਇੱਕ ਐਸੀ ਅੱਗ ਲੱਗੀ ਕਿ ਉਸਨੇ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾ ਕੇ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪਹਿਲੀ ਤੇ ਉਸਨੇ ਇੱਕ ਸਪੇਰਾ ਭੇਜਿਆ ਤਾਂ ਜੋ ਸੱਪ ਲੜਾ ਕੇ ਬਾਲਕ ਨੂੰ ਮਾਰ ਦਿੱਤਾ ਜਾਵੇ। ਇੱਕ ਦਾਈ ਦੇ ਥਣਾਂ ਦੇ ਉੱਪਰ ਜ਼ਹਿਰ ਲਗਾਈ ਗਈ ਤਾਂ ਜੋ ਦੁੱਧ ਚੁੰਘ ਕੇ ਬਾਲਕ ਜਿਹੜਾ ਹੈ ਉਹ ਇਸ ਜਹਾਨ ਤੋਂ ਚਲਾ ਜਾਵੇ। ਇਸ ਤੋਂ ਇਲਾਵਾ ਖਿਡਾਵੇ ਨੂੰ ਪੈਸੇ ਦਿੱਤੇ ਕਿ ਉਹ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਬਾਲ ਹਰਗੋਬਿੰਦ ਸਾਹਿਬ ਨੂੰ ਖਵਾਵੇ, ਜਿਸ ਦੇ ਨਾਲ ਇਸ ਬਾਲ ਦੀ ਮੌਤ ਹੋ ਜਾਵੇ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ। ਪ੍ਰਿਥੀ ਚੰਦ ਦੇ ਵੱਲੋਂ ਜਿੰਨੀਆਂ ਵੀ ਸਾਜ਼ਿਸ਼ਾਂ ਕੀਤੀਆਂ ਗਈਆਂ ਉਹ ਸਾਰੀਆਂ ਸਾਜ਼ਿਸ਼ਾਂ ਅਸਫਲ ਰਹੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹਰੇਕ ਔਖੀ ਘੜੀ ਦੇ ਵਿੱਚੋਂ ਨਿਕਲ ਕੇ ਸਹੀ ਸਲਾਮਤ ਰਹਿੰਦੇ ਰਹੇ ਹਨ। ਸ਼ੁਕਰਾਨੇ ਦੇ ਵਜੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸਤ ਬਾਹਮਣ ਮੂਆ ਹੋਏ ਕੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਬਾਲਕ ਦੀ ਸਿਹਤਯਾਬੀ ਦੇ ਲਈ, ਤੰਦਰੁਸਤੀ ਦੇ ਲਈ ਇਹ ਬਚਨ ਉਚਾਰਨ ਕੀਤੇ ਸਨ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਦੋਂ ਪ੍ਰਿਥੀ ਚੰਦ ਦੇ ਵੱਲੋਂ ਨਹੀਂ ਚੱਲਦੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿਹਤਯਾਬ ਹੋ ਕੇ ਜਦੋਂ ਥੋੜ੍ਹੇ ਵਡੇਰੀ ਉਮਰ ਦੇ ਹੁੰਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਇਹਨਾਂ ਦੀ ਸਿਖਲਾਈ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਗੁਰਮੁਖੀ ਅੱਖਰਾਂ ਦੀ ਸਿਖਲਾਈ ਦਿੱਤੀ ਉਸ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ, ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ ਤੇ ਕੁਸ਼ਤੀ ਆਦਿਕ ਜਿਹੜੇ ਯੋਧਿਆਂ ਸੂਰਬੀਰਾਂ ਵਰਗੇ ਕਰਤੱਬ ਸਨ ਉਹਨਾਂ ਦੀ ਸਿਖਲਾਈ ਵੀ ਬਾਬਾ ਬੁੱਢਾ ਜੀ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਜਾਂਦੀ ਰਹੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਰਾਨੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਰਵਰਿਸ਼ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਸਮਾਂ ਵੀ ਡਿੱਠਾ ਜਦੋਂ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਸਮਾਂ ਬੀਤਿਆ ਹੈ 1606 ਈਸਵੀ ਨੂੰ। ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਕੇਵਲ 11 ਸਾਲ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਹੁਕਮ ਜਿਹੜੇ ਨੇ ਉਹ ਜਾਰੀ ਹੁੰਦੇ ਨੇ। 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਹਨਾਂ ਤੋਂ ਬਾਅਦ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਭਾਉਂਦੇ ਹਨ। ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਕਿਉਂਕਿ ਜਹਾਂਗੀਰ ਦੀ ਕੱਟੜ ਨੀਤੀ ਨੂੰ ਦੇਖਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਜਾਣ ਗਏ ਸਨ ਕਿ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਬੈਠਿਆ ਨਹੀਂ ਜਾ ਸਕਦਾ, ਹੁਣ ਲੋੜ ਹੈ ਕੌਮ ਦੇ ਵਿੱਚ ਕੌਮੀ ਜਜ਼ਬਾ ਭਰਨ ਦਾ, ਇਹਨਾਂ ਨੂੰ ਸ਼ਸਤਰ ਵਿੱਦਿਆ ਦੇਣ ਦਾ। ਇਸ ਕਰਕੇ 1606 ਈਸਵੀ ਨੂੰ ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਇਹ ਹੁਕਮ ਕਰਦੇ ਨੇ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਦੇ ਲਈ ਆਏ ਚੰਗੇ ਚੰਗੇ ਘੋੜੇ ਭੇਟ ਕਰੇ, ਚੰਗੇ ਚੰਗੇ ਸ਼ਸਤਰ ਲੈ ਕੇ ਆਵੇ। ਗੁਰੂ ਸਾਹਿਬ ਜੀ ਦਾ ਇਹ ਹੁਕਮ ਸੁਣ ਕੇ ਤੇ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਚੰਗੇ ਘੋੜੇ ਤੇ ਸ਼ਸਤਰ ਭੇਟ ਕਰਨ ਦੇ ਲਈ ਲਿਆਉਂਦੀਆਂ ਨੇ। ਇਸ ਤੋਂ ਇਲਾਵਾ ਸਿੱਖਾਂ ਦੇ ਵਿੱਚ ਜੋਸ਼ ਭਰਨ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਵੀ ਆਰੰਭ ਕਰਵਾਈ। ਗੁਰੂ ਸਾਹਿਬ ਜੀ ਨੇ 12 ਫੁੱਟ ਦਾ ਉੱਚਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਕਿਉਂਕਿ ਜਹਾਂਗੀਰ ਦੇ ਵੱਲੋਂ ਇਹ ਬਚਨ ਕੀਤੇ ਗਏ ਸਨ ਕਿ ਕੋਈ ਵੀ 2 ਫੁੱਟ ਤੋਂ ਉੱਚਾ ਥੜਾ ਨਹੀਂ ਬਣਾ ਸਕਦਾ। ਗੁਰੂ ਸਾਹਿਬ ਜੀ ਨੇ ਆਣ ਸ਼ਾਨ ਅਤੇ ਆਪਣੀ ਅਣਖ ਨੂੰ ਬਰਕਰਾਰ ਰੱਖਣ ਦੇ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਇਹ ਅਕਾਲ ਦਾ ਤਖਤ ਹੈ, ਉਸ ਅਕਾਲ ਪੁਰਖ ਦਾ ਤਖਤ ਹੈ ਐਸੀਆਂ ਕਾਰਵਾਈਆਂ ਦਾ ਪਤਾ ਜਦੋਂ ਜਹਾਂਗੀਰ ਨੂੰ ਲੱਗਦਾ ਹੈ ਤੇ ਜਹਾਂਗੀਰ ਗੁਰੂ ਸਾਹਿਬ ਜੀ ਦੇ ਉੱਪਰ ਸਖਤੀ ਕਰਦਾ ਹੈ ਤਾਂ ਜੋ ਸਿੱਖੀ ਦਾ ਪ੍ਰਚਾਰ ਇਹਨਾਂ ਦੇ ਵੱਲੋਂ ਨਾ ਕੀਤਾ ਜਾਵੇ। ਐਸੀਆਂ ਸਖਤੀਆਂ ਨੂੰ ਦੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਤਿਆਰ ਕਰਦੇ ਰਹੇ ਨੇ। ਸਮਾਂ ਬਤੀਤ ਹੋਇਆ, ਜਹਾਂਗੀਰ ਦੇ ਵੱਲੋਂ ਇਹ ਹੁਕਮ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿਖੇ ਲੰਮਾ ਸਮਾਂ ਨਜ਼ਰਬੰਦ ਰਹਿੰਦੇ ਨੇ। ਜਦੋਂ ਗੁਰੂ ਸਾਹਿਬ ਜੀ ਰਿਹਾਅ ਹੁੰਦੇ ਨੇ ਤੇ ਉੱਥੇ ਨਜ਼ਰਬੰਦ ਰਾਜਿਆਂ ਨੂੰ ਵੀ ਛਡਾ ਕੇ ਆਪਣੇ ਨਾਲ ਲੈ ਕੇ ਆਉਂਦੇ ਨੇ। ਉਸੇ ਦਿਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜ ਦਾਤਾ ਕਿਹਾ ਜਾਣ ਲੱਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਤੋਂ ਬਾਅਦ ਸਰਕਾਰ ਦੀ ਨੀਤੀ ਨੂੰ ਦੇਖਦਿਆਂ ਹੋਇਆਂ ਜਾਂ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਜੰਗਾਂ ਲੜੀਆਂ। ਪਹਿਲੀ ਜੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀ, ਜਿਹਨੂੰ ਪਿਪਲੀ ਸਾਹਿਬ ਦੀ ਜੰਗ ਵੀ ਕਿਹਾ ਜਾਂਦਾ। ਦੂਸਰੀ ਜੰਗ ਹਰਗੋਬਿੰਦਪੁਰ ਦੀ ਜੰਗ, ਤੀਸਰੀ ਮਹਿਰਾਜ ਅਤੇ ਚੌਥੀ ਕਰਤਾਰਪੁਰ ਦੀ ਜੰਗ ਗੁਰੂ ਸਾਹਿਬ ਜੀ ਨੇ ਲੜੀ। ਇਹਨਾਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖਾਂ ਦੀ ਯੋਗ ਅਗਵਾਈ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਬਖਸ਼ ਕੇ ਆਪ 1644 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਨੇ।